0: ਉਹਨਾਂ ਨੇ ਕਿਹਾ ਕਿ ਮੋਨੋਕਲਚਰਲ ਸੁਸਾਇਟੀ ਬਣਾਈ। ਉਹ ਫਿਰ ਕਹਿੰਦੇ ਕਿ ਜਿਹੜਾ ਰਹਿੰਦਾ ਉਹਨੂੰ ਕੋਈ ਨਾ ਕੋਈ ਤਕਲੀਫ ਹੋਣੀ ਚਾਹੀਦੀ ਹੈ, ਜ਼ੁਕਾਮ ਨਜ਼ਲਾ ਟਾਈਪ ਕੁਛ ਨਾ ਕੁਛ ਚੱਲਦੇ ਰਹਿਣਾ ਚਾਹੀਦਾ ਕਿ ਕਿਤੋਂ ਤਾਂ ਮੋਨੋਕਲਚਰ ਬਣੋ।
1: ਹਾਂ
0: ਇਹ ਸੀਨ ਹੈ,
1: ਇਹ ਮੋਨੋਕਲਚਰ ਮੈਨੂੰ ਲੱਗਦਾ ਮੋਨੋਕਲਚਰ ਵੈਦਰ ਦਾ ਨਹੀਂ ਹੋ ਪਾ ਰਿਹਾ ਬੰਦੇ ਦਾ ਕੀ ਕਰਾਂ।
0: ਦੇਖੋ ਕਿੰਨੀ ਵੱਡੀ ਗੱਲ ਹੈ, ਉਹਨਾਂ ਨਾਲ ਕਦੀ ਉਹਨਾਂ ਸਵਾਲ ਜਵਾਬ ਕਰੀ ਕਰੀ ਪਹਿਲੇ ਤੁਸੀਂ ਨਾ ਆਹ ਵੈਦਰ ਮੋਨੋਕਲਚਰ ਕਰਾ ਕੇ ਦਿਖਾ ਦਿਓ 6 ਦਿਨ। ਫਿਰ ਮੈਂ ਆਹ ਗਦਾਏ ਮਾਇਟ ਹਾਵ ਆਈ ਯੂ, ਇਟਸ 1674 AM ਰੇਡੀਓ, ਹਾਂਜੀ ਯੂ ਲਿਸਨਿੰਗ ਟੂ ਅਸ, ਮਾਈਟ ਮਾਈਟ ਮਾਈਟ ਕਰਦੇ ਰਹਾਂਗੇ ਫਿਰ ਹੀ ਹੈ ਨਾ, ਹੋਰ ਕੀ ਹੋ ਸਕਦਾ।
1: ਹੁਣ ਜਿਵੇਂ ਅਸੀਂ ਡਾਰਵਿਨ ਰਹਿ ਕੇ ਆਏ ਆ, ਉੱਥੇ ਸੀਗਾ ਕਿ ਆ ਰਿਹਾ ਪਰ ਜਾਂ ਤੇ ਗਰਮੀ ਹੋਏਗੀ ਜਾਂ ਬਾਰਿਸ਼, ਦੋ ਹੀ ਵੈਦਰ ਸੀਗੇ। ਇੱਥੇ ਹੈ ਕਿ ਇੱਕ ਦਿਨ ਚ ਚਾਰੋਂ ਮਿਲ ਜਾਂਦੇ ਤੁਹਾਨੂੰ।
0: ਨਹੀਂ ਪਰ ਉੱਥੇ ਗਰਮੀ ਜਾਂ ਬਾਰਿਸ਼ ਵਾਲਾ ਜਿਹੜਾ ਸੀਨ ਆ ਉਹ
1: ਵੀ
0: ਔਨ ਦਾ ਸੇਮ ਡੇ ਵਾਲਾ ਸੀਨ,
1: ਨਹੀਂ ਨਹੀਂ ਨਹੀਂ ਉਹ ਵੀ ਸੀਜ਼ਨ ਹੁੰਦੇ ਵੈਟ ਐਂਡ ਡਰਾਈ, ਤੇ ਉਹ ਫਿਰ ਵੀ ਠੀਕ ਹੈ ਕਿ ਹਾਂ
0: ਜਿਸ ਤਰ੍ਹਾਂ ਯੂਜੁਅਲ ਹੁੰਦਾ ਜਿਸ ਤਰ੍ਹਾਂ ਆਪਾਂ ਹਨਾ।
1: ਹਾਂ ਫਿਰ ਵੀ ਮਤਲਬ ਠੰਡ ਤੇ ਪੈਂਦੀ ਨਾ ਉੱਥੇ, ਠੰਡ ਪੈਂਦੀ ਨੀ, ਤੁਸੀਂ ਸੁਣਿਆ ਨੀ ਜਦੋਂ ਸਵੇਰੇ ਸਵੇਰੇ ਵੈਦਰ ਸੁਣਾਉਂਦੇ ਜੋ ਜੀ ਹੁੰਦਾ, ਕਿੱਥੇ ਤਾਂ ਵੀ 2 ਡਿਗਰੀ 4 ਡਿਗਰੀ ਸਿੱਧੇ ਡਾਰਵਿਨ ਦੀ ਗੱਲ ਆਉਂਦੇ, 34 ਡਿਗਰੀ 35 ਡਿਗਰੀ।
0: ਅੱਛਾ ਹਾਂ ਨਹੀਂ ਐਕਚੁਅਲੀ ਰਣਜੋਤ ਜੀ ਜਦੋਂ ਵੀ ਸੁਣਾ ਰਹੇ ਹੁੰਦੇ ਸਵੇਰੇ ਸਵੇਰੇ ਵੈਦਰ, ਮੈਂ ਕਿਸੇ ਹੋਰ ਵੈਦਰ ਚ ਹੁੰਦਾ, ਮੇਰਾ ਪਤਾ ਨੀ ਮੈਂ ਕਿੱਥੇ ਹੋਵਾਂਗਾ, ਆਈ ਡੋਂਟ ਨੋ। ਕੱਲ ਮੈਂ ਆਰਾਮ ਨਾਲ ਕੱਲ ਇੰਨਾ ਵਧੀਆ ਸੁਪਨਾ ਆਇਆ ਨਾ ਮੈਨੂੰ, ਮੈਂ ਪੂਰਾ ਦਾ ਪੂਰਾ ਕਪੂਰਥਲਾ ਆਪਣੇ ਬੁਲਟ ਤੇ ਘੁੰਮਿਆ ਪ੍ਰੋਪਰ। ਅੱਛਾ ਇੱਕ ਦੋ ਦੋਸਤਾਂ ਨੂੰ ਵੀ ਬਿਠਾਇਆ, ਪਰ ਉਹ ਖੂਬਸੂਰਤੀ ਹੈ ਸੁਪਨਿਆਂ ਦੀ ਹਨਾ, ਕਿ ਉਹਦੇ ਅੰਦਰ ਕੁਛ ਨਾ ਕੁਛ ਇਮੈਜੀਨੇਸ਼ਨ ਹੁੰਦੀ ਹੈ। ਖਾਣਾ ਜੋ ਵੀ ਕੁਛ ਖਾਣਾ ਵਗੈਰਾ ਦੀ ਥਾਵਾਂ ਸੀਗੀਆਂ ਨਾ ਪਸੰਦੀਦਾ, ਉਹ ਜ਼ਿਆਦਾਤਰ ਜਲੰਧਰ ਹੁੰਦੀਆਂ ਸੀ।
1: ਅੱਛਾ
0: ਸੋ ਮੈਂ ਆਪਣੇ ਵੱਲੋਂ ਡਰਾਈਵ 500-600 ਮੀਟਰ ਹੀ ਕਰ ਰਿਹਾ ਹਨਾ, ਬਾਈਕ 600-700 ਮੀਟਰ ਹੀ ਰਾਈਡ ਕਰ ਰਿਹਾ ਕਪੂਰਥਲਾ ਦੀ ਮਾਲ ਰੋਡ ਤੇ, ਪਰ ਮੈਂ ਪਹੁੰਚ ਰਿਹਾ ਮਾਲ ਟਾਊਨ ਜਲੰਧਰ ਦੇ ਖਾਣ ਲਈ। ਮੈਂ ਕਿਹਾ ਯਾਰ ਕਾਸ਼
1: ਜਿਹੜੀ ਚੀਜ਼ ਤੁਹਾਡੇ ਦਿਮਾਗ 'ਚ ਹੁੰਦੀ ਹੈ ਨਾ, ਅਕਸਰ ਜਿਵੇਂ ਸੁਪਨਿਆਂ 'ਚ ਕਹਿੰਦੇ ਆ ਨਾ ਕਿ ਹਮੇਸ਼ਾ ਤੁਹਾਨੂੰ ਆਪਣਾ ਪਹਿਲਾ ਘਰ ਬਚਪਨ ਦਾ ਘਰ ਹੀ ਦਿਖਦਾ ਜਦੋਂ ਤੁਸੀਂ ਸੁਪਨੇ ਵੇਖਦੇ
0: ਹੋ,
1: ਤੇ ਉਹ ਚੀਜ਼ ਉਹ ਤੁਹਾਡੇ ਜਿਹੜੀ ਚੀਜ਼ ਤੁਹਾਡੇ ਮਤਲਬ ਉਹ ਬੜੀ ਕਲੋਜ਼ ਹੁੰਦੀ ਹੈ ਨਾ। ਮੈਨੂੰ ਕਦੇ ਵੀ ਸੁਪਨੇ ਆਉਂਦੇ ਅੱਜ ਤੱਕ ਵੀ, ਸਾਡਾ ਜਿਹੜਾ ਪਹਿਲਾ ਘਰ ਸੀਗਾ ਰੈਂਟ ਵਾਲਾ ਉਹ ਹੀ ਮਤਲਬ ਕੋਟਾ ਦਾ ਉਹ ਹੀ ਦਿਖਦਾ ਟਿਲ ਨਾ।
0: ਅੱਛਾ ਮਤਲਬ
1: ਮੈਂ ਕਈ ਵਾਰੀ ਕੋਸ਼ਿਸ਼ ਕਰਦੀ ਹਾਂ ਹੁਣ ਤੇ ਇਹ ਵਾਲਾ ਦੇਖਣਾ ਚਾਹੀਦਾ ਪਰ ਨਹੀਂ ਦਿਖਦਾ ਸਟਿਲ, ਮਤਲਬ ਜੇ ਮੇਰੇ ਘਰ ਦਾ ਸੁਪਨਾ ਹੈਗਾ। ਹਾਂ ਇਹ ਵੀ ਵੇਰੀਏਸ਼ਨ ਹੈ ਕਿ ਜੇ ਮੇਰੇ ਘਰ ਦਾ
0: ਸੁਪਨਾ ਵੀ ਘਰ ਦਾ ਹੋਵੇ,
1: ਹਾਂ ਉਹ ਹੈ
0: ਹਨਾ। ਇਹਦਾ ਮੈਂ ਅੱਜ ਸਵੇਰੇ ਕਿਤੇ ਪੜ੍ਹਿਆ ਜਾਂ ਕੱਲ ਰਾਤ ਪੜ੍ਹਿਆ ਵੀ ਯਾਦ ਨਹੀਂ, ਮੇਰੇ ਬੜੇ ਬੁਰੇ ਹਾਲਾਤ ਹੈ ਯਾਰ, ਮੈਨੂੰ ਚੀਜ਼ ਨਹੀਂ ਯਾਦ ਰਹਿੰਦੇ, ਪਰ ਉਹਨਾਂ ਨੇ ਬਹੁਤ ਵਧੀਆ ਚੀਜ਼ ਕੀਤੀ ਕਿ ਆਪਾਂ ਨੋਸਟੈਲਜੀਆ ਜਿਹੜਾ ਲਫ਼ਜ਼ ਯੂਜ਼ ਕਰਦੇ ਹਨਾ, ਕਿ ਯੂ ਆਰ ਬਲੈਸਡ ਦੈਟ ਯੂ ਕੈਨ ਕਾਲ ਯੋਰ ਮੈਮਰੀਜ਼ ਨੋਸਟੈਲਜੀਆ, ਦਾ ਮਤਲਬ ਤੁਸੀਂ ਬਹੁਤ ਵਧੀਆ ਲਾਈਫ ਜੀ ਚੁੱਕੇ ਹੋ ਹਨਾ, ਕਿ ਇਹ ਵੀ ਛੋਟੀ ਛੋਟੀ ਪ੍ਰਿਵਲੇਜ ਆ। ਆਪਾਂ ਕੱਲ ਹੀ ਰਣਜੋਤ ਭਾਈ ਮੈਂ ਆਪਾਂ ਸਗੋਂ ਕਰਨਾ ਕੋਈ ਹੋਰ ਟੋਪਿਕ ਸੀਗਾ, ਤੇ ਉਹ ਗੱਲਬਾਤ ਸ਼ੁਰੂ ਹੋ ਗਈ ਅਰਾਊਂਡ ਪਾਰਟੀਸ਼ਨ, ਅਰਾਊਂਡ ਹੈ ਨਾ ਜਨਰੇਸ਼ਨ ਟਰੋਮਾ ਜਿਹੜਾ ਉਹਨਾਂ ਲੋਕਾਂ ਤੋਂ ਵੱਧ ਵੱਧ ਕੇ ਅੱਜ ਵੀ ਹੈ ਨਾ ਸਾਡੇ ਸਾਰਿਆਂ ਦੇ ਅੰਦਰ ਥੋੜ੍ਹਾ ਬੋੜਾ ਹੈ, ਤੇ ਮੈਨੂੰ ਉਸ ਤੋਂ ਸ਼ਾਇਦ ਉਹੀ ਚੀਜ਼ਾਂ ਘੁੰਮਦੀਆਂ ਨਹੀਂ ਆ ਮੇ ਬੀ ਉਸ ਤੋਂ ਬਾਅਦ ਵੀ ਹੈ ਨਾ, ਕਿ ਮੈਂ ਫਿਰ ਆਪਣੇ ਸ਼ਹਿਰ ਪਹੁੰਚ ਗਿਆ ਕੱਲ੍ਹ ਰਾਤ ਸੁੱਤੇ ਹੋਏ, ਕਿ ਦੈਟ ਇਜ਼ ਹੈ ਨਾ ਇਹ ਹੁਣ ਸਭ ਤੋਂ ਨੇੜਤਾ ਤਾਂ ਉਹੀ ਹੈ ਸਾਡੇ
1: ਲਈ ਹੁੰਦਾ ਨਾ। ਹਾਂ ਕਿਉਂਕਿ ਬੈਕ ਮਾਈਂਡ 'ਚ ਜਿਹੜਾ ਚੱਲਦਾ ਰਹਿੰਦਾ ਆਪਾਂ ਨੂੰ ਉਹੀ ਸੁਪਨਿਆਂ ਦੇ ਵਿੱਚ ਕਹਿ ਲਓ ਵਿਜੂਅਲਸ ਮਿਲ ਜਾਂਦੇ ਨੇ, ਤੇ ਉਹ ਵਧੀਆ ਵੀ ਲੱਗਦਾ ਮੈਨੂੰ ਤੇ, ਕਿ ਹਾਂ ਜਿਹੜੀ ਚੀਜ਼ ਤੁਸੀਂ ਸੋਚੋ ਤੇ ਉਹੀ ਬੁੱਕ ਦੀ ਖਾਸੀਅਤ ਹੁੰਦੀ ਹੈ ਨਾ। ਜਦੋਂ ਆਪਾਂ ਬੁੱਕ ਪੜ੍ਹਦੇ ਜੇ ਤੁਸੀਂ ਗੁੱਡ ਰੀਡਰ ਹੋ ਤੇ ਤੁਹਾਨੂੰ ਵਿਜੂਅਲਸ ਦੇਖਣੇ ਚਾਹੀਦੇ, ਇਮੈਜੀਨੇਸ਼ਨ ਤੇ ਬੁੱਕ ਤਾਂ ਯਾਦ ਹੈ, ਇੱਕ ਮੂਵੀ ਵੀ ਅੱਜ
0: ਜੀ ਜੀ ਜੀ ਯਸ਼ਪ੍ਰੀਤ ਜੀ ਬਿਲਕੁਲ ਸਹੀ ਕਹਾ ਆਪਣੇ, ਬਹੁਤ ਹੀ ਅੱਜ ਬਸ ਹੋ ਹੀ ਗਈ ਹੈ ਜੀ ਰਿਲੀਜ਼, ਫਿਲਮ ਦਾ ਨਾਮ ਹੈ ਜੀ 40 ਦਿਨ, ਅੱਜ 19 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ, ਪ੍ਰੀਮੀਅਰ ਸ਼ੋਜ਼ ਕੈਨੇਡਾ ਵਗੈਰਾ ਉਹਦੇ ਹੋ ਚੁੱਕੇ ਨੇ, ਗ੍ਰੇਟ ਵਰਡ ਆਫ ਮਾਊਥ ਆ ਰਿਹਾ ਸੁਣਨ 'ਚ ਆ ਰਿਹਾ, ਫਿਲਮ ਬਹੁਤ ਵਧੀਆ ਤੇ ਆਪਾਂ ਜਾ ਕੇ ਵੇਖਾਂਗੇ ਜ਼ਰੂਰ, ਤੇ ਆਪਾਂ ਤੁਹਾਡੇ ਵਾਸਤੇ ਵੀ
1: ਖੁਸ਼ਖਬਰੀ
0: ਲੈ ਕੇ ਆਏ ਹਾਂ ਯਾਰ, ਅਸੀਂ ਤੁਹਾਨੂੰ ਵੀ ਦਿਖਾਉਣਾ ਚਾਹੁੰਦੇ ਹਾਂ ਫਿਲਮ, ਤਾਂ ਦੱਸੋ ਯਸ਼ਪ੍ਰੀਤ ਜੀ ਆਪਾਂ ਕਿਸ ਤਰ੍ਹਾਂ ਆਪਣੇ ਸਰੋਤਿਆਂ ਨੂੰ ਫਿਲਮ ਦਿਖਾ ਸਕਦੇ ਹਾਂ, ਪਲੀਜ਼ ਟੈਲ ਮੀ।
1: ਪਹਿਲਾਂ ਤਾਂ ਹੁਣ ਦੇਖੋ ਇਹ ਤੁਹਾਨੂੰ ਪਤਾ ਕਿ ਅੱਜ ਦਾ ਅੱਜ ਪ੍ਰੀਮੀਅਰ ਹੈ, ਇੱਥੇ ਵੀ ਅੱਜ ਸਪੈਸ਼ਲ ਸ਼ੋਅ ਰੱਖਿਆ, ਲੇਕਿਨ ਉਹਦੀ ਸ਼ਰਤ ਇਹ ਕਿ ਜੇ ਤੁਸੀਂ ਸਾਡੇ ਨਾਲ ਫਿਲਮ ਵੇਖਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਇਨਵਾਈਟ ਦਾਂਗੇ, ਪਰ ਇੱਦਾਂ ਨਹੀਂ ਸੌਖਾ ਨਹੀਂ, ਜਾਂ ਤੇ ਤੁਸੀਂ ਖੁੱਲੇ ਅਖਾੜੇ ਦੇ ਵਿੱਚ ਜਿਹੜਾ ਬਹੁਤ ਹੀ ਵਧੀਆ ਸੁਣਾ ਦੇਗਾ ਹੈ ਨਾ, ਸਾਨੂੰ ਪਸੰਦ ਆਉਣਾ ਚਾਹੀਦਾ ਹੈ, ਐਵੇਂ ਨਹੀਂ ਕੁਛ ਵੀ।
0: ਅੱਜ ਮੈਂ ਅਨੂ ਮਲਿਕ ਗਾਇਸ, ਆਪ ਬਿਲੇ ਸੰਸ਼ਾਇਨ ਆ ਸਕਤੇ ਹੋ, ਨਹੀਂ ਆ ਸਕਤੇ, ਮੁੰਬਈ ਹਟ ਗਿਆ ਹੈ, ਆਗ ਲਗਾ ਦੇ ਆਗ ਲਗਾ ਦੇ ਆਗ ਲਗਾ ਦੇ,
1: ਹਾਂ ਹੈ ਜਾਂ ਨਾ ਹੈ ਕਿ ਸੁਪਰ ਸੇ ਉਪਰ ਹੈ
0: ਜੀ,
1: ਤੇ ਤੁਸੀਂ ਆ ਕੇ ਆਪਣੀ ਜਾਂ ਕਿਸੇ ਹੋਰ ਦੀ ਵੀ ਲਿਖੀ ਹੋਈ ਕੋਈ ਵੀ ਲਿਖਤ ਸੁਣਾ ਸਕਦੇ ਹੋ, ਕਿਉਂਕਿ ਫਰਾਈਡੇ ਦਾ ਦਿਨ ਹੈ, ਰਿਚੁਅਲ ਉਹੀ ਹੈ, ਤੁਸੀਂ ਆ ਕੇ ਇੱਥੇ ਆਪਣੀ ਗੱਲਾਂ ਬਾਤਾਂ ਸੁਣਾਉਣੀ ਹੈ, ਜਾਂ ਤੁਹਾਡੀ ਕੋਈ ਬਹੁਤ ਵਧੀਆ ਕੋਈ ਤੁਹਾਡੇ ਨਾਲ ਵਧੀਆ ਗੱਲ ਹੋਈ
0: ਜੀ,
1: ਜਿਹੜੀ ਤੁਹਾਡੇ ਵੀਕ ਦੀ ਹਾਈਲਾਈਟ ਹੋਏ, ਜਿਹੜੀ ਤੁਸੀਂ ਸਾਡੇ ਨਾਲ ਵੀ ਸਾਂਝੀ ਕਰਨਾ ਚਾਹੋ, ਉਹ ਵੀ

0: ਤੁਹਾਨੂੰ ਵਧੀਆ ਲੱਗੀ ਆ, ਸਾਡੇ ਦਿਲ ਨੂੰ ਵੀ ਛੂ ਗਈ, ਤੇ ਉਹ ਵੀ ਜਿੱਤ ਸਕਦਾ ਹੁਣ, ਉਹ ਡਿਸਾਈਡ ਤਾਂ ਅਸੀਂ ਕਰਾਂਗੇ।
1: ਹਾਂ ਨਹੀਂ, ਉਹ ਉਹ ਅਸੀਂ ਉਹ ਹਮ ਦੇਖਾਂਗੇ। ਹਾਂ ਨਹੀਂ, ਪਰ ਹਾਂਜੀ, ਇਹ ਇਹੀ ਸਾਡਾ ਪੁਆਇੰਟ ਆ ਜੀ। ਸਾਡੇ ਕੋਲ ਨੇ ਕੁੱਲ 5 ਇਨਵਾਈਟ
0: ਜੀ, ਲਿਮਿਟਿਡ ਨੇ,
1: ਤੇ ਹਰ ਇਨਵਾਈਟ ਤੇ 2 ਲੋਕ ਆ ਸਕਦੇ ਨੇ
0: ਜੀ।
1: ਠੀਕ ਹੈ ਜੀ,
0: ਤੇ ਅੱਜ ਹੀ ਤੁਸੀਂ ਦੇਖ ਸਕਦੇ ਹੋ, ਇਹ ਨਹੀਂ ਕਿ ਤੁਹਾਨੂੰ ਪਾਸ।
1: ਹਾਂ, ਇਹ ਪਲੀਜ਼ ਧਿਆਨ ਰੱਖਣਾ, ਇਟ ਇਜ਼
0: ਮੋਸਟ ਇੰਪੋਰਟੈਂਟ ਬਿਕੋਜ਼ ਇਟਸ ਨਾਟ ਅ ਪਾਸ, ਇਟਸ ਅ ਇਨਵਾਈਟ
1: ਜੀ, ਇਟਸ ਐਨ ਇਨਵਾਈਟ। 5 ਇਨਵਾਈਟ ਨੇ ਸਾਡੇ ਕੋਲ ਅੱਜ ਸ਼ਾਮ ਵਿਲੇਜ ਸਨਸ਼ਾਈਨ 'ਚ। ਅਸੀਂ 6 ਵਜੇ ਦਾ, ਸ਼ਾਮ ਦੇ 6 ਵਜੇ ਦਾ ਸ਼ੋਅ ਕਰਦੇ ਪਏ ਹਾਂ, ਪ੍ਰੀਮੀਅਰ ਸ਼ੋਅ ਹੋਸਟ ਕਰਦੇ ਪਏ ਹਾਂ। 5 ਇਨਵਾਈਟਸ ਨੇ, ਹਰ ਇਨਵਾਈਟ ਦੇ ਉੱਪਰ 2 ਲੋਕ ਆ ਸਕਦੇ ਨੇ, ਸਿਰਫ ਅੱਜ ਲਈ ਹੈ, ਵਿਲੇਜ ਸਨਸ਼ਾਈਨ 'ਤੇ ਸ਼ਾਮ ਨੂੰ 6 ਵਜੇ ਦਾ ਸ਼ੋਅ। ਇਹ ਮੈਂ ਬਾਰ ਬਾਰ ਤਾਂ ਕਰਕੇ ਉਹ ਰਿਪੀਟ ਕਰ ਦਿੱਤਾ ਕਿ ਹੈ ਨਾ, ਉਹ ਕਨਫਿਊਜ਼ਨ ਨਾ ਰਹੇ ਕਿਸੇ ਲਈ, ਅਤੇ ਤੁਸੀਂ ਸਾਨੂੰ ਆਪਣਾ ਇੰਟਰਸਟ ਟੂ ਵਾਚ ਦਾ ਮੂਵੀ, ਆਪਣੇ ਟੈਲੈਂਟ ਨੂੰ ਦਿਖਾ ਕੇ ਜ਼ਰੂਰ ਹੈ ਨਾ ਸ਼ੇਅਰ ਕਰ ਸਕਦੇ ਹੋ। ਅਤੇ ਉਹਦੀ ਸ਼ਰਤ ਇੱਕੋ ਹੀ ਹੈ ਕਿ ਤੁਹਾਨੂੰ ਮਜ਼ਾ ਆਵੇ ਜਦੋਂ ਤੁਸੀਂ ਆਪਣਾ ਟੈਲੈਂਟ ਦਿਖਾ ਰਹੇ ਹੋ, ਸਾਨੂੰ ਮਜ਼ਾ ਆਵੇ ਅਤੇ ਸੁਣਨ ਵਾਲਾ ਮਜ਼ਾ ਆਵੇ। ਸਿੰਪਲ, ਐਜ਼ ਸਿੰਪਲ ਐਜ਼ ਦੈਟ। ਐਂਡ ਕੋਈ ਪ੍ਰੈਸ਼ਰ ਤਾਂ ਹੈ ਨਹੀਂ, ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਮੌਜ 'ਚ ਰਹਿੰਦੇ ਹਾਂ।
0: ਹਾਂਜੀ ਹਾਂਜੀ, ਸ਼ੁੱਕਰਵਾਰ ਦਾ ਦਿਨ ਹੈ,
1: ਹਮ ਤਾਂ ਫਕੀਰ ਆਦਮੀ ਹੈ ਜੀ, ਝੋਲਾ ਉਠਾ ਕੇ ਨਹੀਂ, ਨਹੀਂ ਨਹੀਂ ਨਹੀਂ ਨਹੀਂ, ਐਸੀ ਬਾਤ ਨਹੀਂ ਕਰਨੀ। ਪਰ ਹਾਂ, ਸੋ ਇਹ ਸੀ
0: ਟੈਲੈਂਟ ਦੀ ਗੱਲ ਆਈ, ਤੁਸੀਂ ਆਪਣਾ ਟੈਲੈਂਟ ਕਦੋਂ ਦਿਖਾਣਾ ਹੈ, ਅੱਜ ਖੁੱਲਾ ਦਿਖਾਣਾ?
1: ਮੇਰੇ ਕੋਲ ਟੈਲੈਂਟ ਹੈ ਹੀ ਨਹੀਂ, ਮੈਂ ਬੜੇ ਟੈਲੈਂਟ ਲੈਸ ਹੋ ਗਈ ਹੋਈ ਆ।
0: ਆਏ ਹਾਏ ਹਾਏ, ਕੋਈ ਸ਼ੇਰੋ ਸ਼ਾਇਰੀ?
1: ਸ਼ੇਰੋ ਸ਼ਾਇਰੀ ਹਾਂ,
0: ਇਰਸ਼ਾਦ
1: ਕਰਦੇ ਆ, ਕਰਦੇ ਆ ਆਪਣਾ, ਆਪਾਂ ਸ਼ੇਰੋ ਸ਼ਾਇਰੀ ਵੀ ਕਰਦੇ ਹਾਂ, ਤੇ ਆਪਾਂ ਗਾਣੇ ਸ਼ਾਨੇ ਵੀ ਸੁਣਾਵਾਂਗੇ, ਤੇ ਆਪਾਂ ਅੱਜ ਕਹਾਣੀ ਵੀ ਸੁਣਾਂਗੇ। ਅੱਜ ਕਿਹੜਾ ਲੈ ਕੇ ਆ, ਮਾੜਾ ਜਿਹਾ ਤਾਂ ਦੱਸੋ, ਹਲਕਾ ਜਿਹਾ। ਆਪਾਂ ਕਹਾਣੀ ਸੁਣੀ, ਪਰ ਆਪਾਂ ਇਹ ਜਾਣਨਾ
0: ਚਾਹੁੰਦੇ ਹਾਂ। ਬਿਲਕੁਲ ਬਿਲਕੁਲ, ਹੁਣ ਰਾਜਸਥਾਨ ਦੀ ਮੈਂ ਕਹਾਣੀਆਂ ਲੈ ਕੇ ਆ ਰਹੀ ਹਾਂ। ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ
1: ਹਵਾ ਮਹਿਲ,
0: ਹਵਾ ਮਹਿਲ ਦੀ, ਹੈ ਨਾ?
1: ਤੁਸੀਂ ਬਸ ਹੁਣ ਅੱਜ ਇਹ ਬਸ ਹੁਣ ਤੱਕ ਇਹ ਦੱਸਣਾ।
0: ਨਹੀਂ ਨਹੀਂ,
1: ਕਿਹੜੇ ਮਹਿਲ ਦੀ ਕਰਨੀ?
0: ਹਾਂ, ਮਹਿਲ ਦੀ ਨਹੀਂ ਇਹ ਕਹਾਣੀ, ਇਹ ਲਵ ਸਟੋਰੀ ਹੈ ਰਾਜਸਥਾਨ ਦੀ। ਬਟ ਇਹ ਹੁਣ ਤੁਸੀਂ ਰਾਜਸਥਾਨ, ਜਦੋਂ ਵੀ ਆਪਾਂ ਰਾਜਸਥਾਨ ਦੀ ਪਿਕਚਰਸ ਦੇਖਦੇ ਹਾਂ, ਸਭ ਤੋਂ ਪਹਿਲਾਂ ਕਿੱਥੇ ਵੀ ਆਪਾਂ ਰਿਸਰਚ ਕਰਦੇ ਹਾਂ ਤੇ ਕੀ ਆਉਂਦਾ, ਹਵਾ ਮਹਿਲ ਦੀ ਫੋਟੋ ਆਉਂਦੀ ਹੈ। ਉਹਦੀ ਕਹਾਣੀ ਆਪਾਂ ਪਿਛਲੇ ਹਫ਼ਤੇ ਤੁਹਾਨੂੰ ਸੁਣਾਈ ਦਿੱਤੀ ਹੈ। ਹੁਣ ਅੱਜ ਦੀ ਜਿਹੜੀ ਕਹਾਣੀ ਹੈ, ਮੈਂ ਤੁਸੀਂ ਜੇ ਵਟਸਐਪ ਖੋਲ ਕੇ ਦੇਖ ਰਹੇ ਹੋ, ਕਦੇ ਵੀ ਇੱਕ ਪਿਕਚਰ ਆਉਂਦੀ ਹੈ ਹਮੇਸ਼ਾ ਰਾਜਸਥਾਨ ਦੇ ਸਾਹਮਣੇ, ਇੱਕ ਲੇਡੀ ਦਾ ਫੋਟੋ ਹੈ ਤੇ ਊਂਟ ਤੇ ਇੱਕ ਰਾਜਸਥਾਨੀ ਇੱਕ ਬੰਦਾ ਬੈਠਾ ਹੈ ਨਾ, ਉਹ ਉਹ ਪਿਕਚਰ ਦੀ ਕੀ ਕਹਾਣੀ ਹੈ?
1: ਡਾਇਰੈਕਟਰ ਬਣਨਾ ਚਾਹੁੰਦਾ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਮੈਂ ਕਿਹੜੀ ਫਿਲਮ ਦੇਖ ਬੈਠਾ
0: ਛੋਟਾ ਜਿਹਾ
1: ਮੈਂ ਤੁਹਾਨੂੰ ਦੱਸਦਾ ਮੈਂ ਕਿਹੜੀ ਫਿਲਮ ਵੇਖ ਬੈਠਾ ਮੈਂ ਦੇਖ ਆਇਆ ਹੋਰਰ ਫਿਲਮ ਇੱਕ ਤਾਂ ਮੈਂ ਕਦੀ ਨੀ ਦੇਖਦਾ ਮੈਂ ਆਪਣੀ ਲਾਈਫ ਚ ਕਦੀ ਵੀ ਖੁਦ ਪੈਸੇ ਖਰਚ ਕੇ ਥੀਏਟਰ ਚ ਨਹੀਂ ਗਿਆ ਕਿ ਮੈਂ ਚਲੋ 2 ਘੰਟੇ ਹੁਣ ਡਰਦਾ ਰਵਾਂ ਡਾਇਰੈਕਟਰ ਜਿਹਦੀ ਵੀ ਫਿਲਮ ਹੈ ਉਹਨੇ ਸਿਰਫ $6 ਲੱਖ ਚ ਫਿਲਮ ਬਣਾਈ ਸੀਗੀ ਜੋ US ਦੇ ਹਿਸਾਬ ਨਾਲ ਤੁਸੀਂ ਕਹਿ ਲੋ ਕਿ ਇੰਡੀ ਫਿਲਮ ਜਿਹੜੇ ਕਹਿੰਦੇ ਆਪਾਂ ਕਿ ਸਟੂਡੈਂਟ ਲੋਕ ਫਿਲਮ ਬਣਾਉਂਦੇ ਇੰਨੇ ਕੁ ਬਜਟ ਦੇ ਅੰਦਰ ਤੇ ਉਹ ਫਿਰ ਯੂਟਿਊਬ ਵਗੈਰਾ ਤੇ ਪਾ ਦਿੰਦੇ ਹਨਾ ਉਹ ਰਿਲੀਜ਼ ਹੋਈ ਤੇ ਉਹ ਅੱਜ ਤੱਕ ਦੀ ਟੌਪ 10 ਗਰੋਸਿੰਗ ਹੋਰਰ ਫਿਲਮਾਂ 'ਚ ਆ ਚੁੱਕੀ ਹੈ 200 ਮਿਲੀਅਨ ਦਾ ਕਰ ਚੁੱਕੀ ਹੋਈ ਹੈ ਉਹ ਫਿਲਮ ਤੇ ਮੈਂ ਫਿਲਮ ਦਾ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿ ਮੈਂ ਨਹੀਂ ਚਾਹੁੰਦਾ ਤੁਸੀਂ ਵੀ ਟੌਰਚਰ ਹੋ ਬੜੀ ਖਤਰਨਾਕ ਸੀ ਯਾਰ ਮੇਰਾ ਵੀ ਉਹਦੇ ਵਿੱਚ ਥੋੜ੍ਹਾ ਜਿਹਾ ਹੈ ਨਾ ਹੋ ਗਿਆ ਇਜ਼ਾਫਾ ਹੋ ਗਿਆ ਨਹੀਂ ਇਜ਼ਾਫਾ ਹੋ ਗਿਆ ਉਹਨਾਂ ਦੀ ਕਮਾਈ ਦੇ ਅੰਦਰ 200 ਮਿਲੀਅਨ ਮਗਰ ਮੇਰੇ ਵੀ 40-50 ਰਹਿ ਗਏ
0: ਮੇਰਾ ਵੀ ਥੋੜ੍ਹਾ ਜਿਹਾ ਰੋਲ ਹੈ
1: ਨਹੀਂ ਨਹੀਂ ਨਹੀਂ ਮੇਰਾ ਰੋਲ ਹੁੰਦਾ ਮੈਂ ਉੱਥੇ ਮੈਂ ਰੋਲ ਹੋ ਜਾਣਾ ਸੀਗਾ ਉੱਥੇ ਤੁਹਾਨੂੰ ਪਸੰਦ ਹੈ ਹੋਰਰ ਫਿਲਮਾਂ
0: ਨਹੀਂ
1: ਨਹੀਂ ਹੈ ਨਾ
0: ਮੈਨੂੰ ਡਿਪਰੈਸਿੰਗ ਚੀਜ਼ਾਂ ਨਹੀਂ ਪਸੰਦ
1: ਹਾਂ ਪਤਾ ਨਹੀਂ ਯਾਰ ਕੀ ਕਿੱਕ ਮਿਲਦੀ ਹੈ ਲੋਕਾਂ ਨੂੰ ਇੱਧਰ ਹੀ ਮੈਂ ਸ਼ਾਇਦ ਇਹ ਫੀਲ ਕੀਤਾ ਲੋਕਾਂ ਨੂੰ
0: ਪੈਸੇ ਦੇ ਕੇ ਮੈਂ ਡਰਾ ਹੈ
1: ਉਹੀ ਨਾ ਪੈਸੇ ਵੀ ਮੇਰੇ ਤੇ ਤੂੰ ਅੱਗੋਂ ਡਰਾਵੇਂ ਮੈਨੂੰ ਮੈਂ ਫਿਰ ਕੀ ਆ ਹੈ ਤਾਂ ਅਸੀਂ ਇੰਡੀਅਨ ਮੈਂਟੈਲਿਟੀ ਹੈ ਨਾ ਬੰਦਾ ਉੱਠਦਾ ਵੀ ਨਹੀਂ ਵਿੱਚੋਂ ਕਿ ਨਹੀਂ ਯਾਰ ਪੈਸੇ ਦਿੱਤੇ ਆ ਮੈਂ ਤਾਂ ਐਂਡ ਦੇਖੂੰਗਾ
0: ਨਹੀਂ ਪੈਸੇ ਦੀ ਵੀ ਗੱਲ ਨਹੀਂ ਫਿਰ ਕਿਉਰਿਓਸਿਟੀ ਜਾਗ ਜਾਂਦੀ ਹੈ ਨਾ ਹੁਣ ਅੱਧ ਵਿਚਾਲੇ ਕਿੱਥੇ ਤੁਸੀਂ ਉੱਠੋਗੇ
1: ਹਾਂ
0: ਅੱਧੀ ਮਤਲਬ ਥਾਲੀ ਚ ਪੂਰੀ ਰੋਟੀ ਪਰੋਸੀ ਹੋਈ ਹੈ ਤੁਸੀਂ ਜੂਠਾ ਥੋੜਾ ਛੱਡਾ ਕੇ ਖਾ ਕੇ ਲੱਗ ਰਿਹਾ ਢਿੱਡ ਭਰ ਕੇ
1: ਦੇਖੋ ਗਾਇਸ ਇਹ ਹੁੰਦਾ ਸ਼ੈਫ ਕ੍ਰੀਏਟਰ ਹਰ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਟੀ ਨਾਲ ਜੋੜ ਹੀ ਲੈਂਦਾ ਵੈਰੀ ਗੁੱਡ
0: ਉਹ ਤਾਂ ਹੈ ਹੀ ਮਸਲਾ ਹੀ ਰੋਟੀ ਦਾ
1: ਮਸਲਾ ਸਾਰਾ ਰੋਟੀ ਦਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਵਧੀਆ ਵਧੀਆ ਕੰਟੈਂਟ ਹੋਏ ਤੇ ਬਣਾਈਏ
0: ਐਗਜ਼ੈਕਟਲੀ
1: ਰਾਈਟ ਮੈਂ ਤੁਹਾਡਾ ਚੈਨਲ ਵੈਸੇ ਮੈਂ ਤੁਹਾਨੂੰ ਦੱਸਾਂ ਆਈ ਸਟਾਰਟਡ ਸਬਸਕ੍ਰਾਈਬਿੰਗ ਇਟ
0: ਹੁਣ ਕੀਤਾ ਸ਼ਰਮ ਨਹੀਂ ਆਈ ਤੁਹਾਨੂੰ
1: ਮੈਨੂੰ ਯਾਦ ਨਹੀਂ ਰਿਹਾ ਰੀਲੀ ਸੌਰੀ ਦੀਦੀ ਤੁਸੀਂ ਇਹ ਤਾਂ ਦੇਖੋ ਨਾ ਮੈਂ ਕੀਤਾ ਤੇ ਹੈ ਨਾ
0: ਯਾਰ
1: ਸੌਰੀ ਯਾਰ ਰੀਲੀ ਸੌਰੀ ਬੰਦਾ ਭੁੱਲ ਜਾਂਦਾ ਹਮੇਸ਼ਾ ਮਾਈਂਡ 'ਚ ਰਹਿੰਦਾ ਕਰਦਾ ਕਰਦਾ ਯਾਦ ਨਹੀਂ ਆ ਪਰ ਮੈਂ ਚੇਚਾ ਉਹ ਚੇਚਾ ਮੈਂ 2-3 ਦਿਨ ਪਹਿਲਾਂ ਮੈਂ ਕਿਹਾ
0: ਸ਼ੁੱਕਰਵਾਰ ਨੂੰ ਲੱਗਦੀ ਹੈ ਨਵੀਂ ਵੀਡੀਓ ਹਰ ਵਾਰੀ
1: ਅੱਛਾ ਕਿਆ ਬਾਤ ਹੈ ਸ਼ੁੱਕਰਵਾਰ ਸ਼ੁਕਰ ਹੈ ਸ਼ੁਕਰਵਾਰ ਹੈ ਜੀ ਸ਼ੁਕਰ ਹੈ ਸ਼ੁਕਰਵਾਰ ਹੈ ਸਾਨੂੰ ਕਾਲ ਸ਼ਾਲ ਕਰੋ ਸਾਨੂੰ ਵਧੀਆ ਵਧੀਆ ਸੁਣਾਓ ਨਾ ਸ਼ਾਇਰੀਆਂ ਵਾਰੀਆਂ ਸਭ ਕੁਛ ਸੁਣਾਓ
0: ਸਹੀ
1: ਗਾਣੇ ਸੁਣਾਓ ਉਹ ਲਾਸਟ ਟਾਈਮ ਭਾਜੀ ਨੇ ਕਿਹਾ ਗਾਣਾ ਸੁਣਾਇਆ ਟੂ ਗੁੱਡ ਮਾਈ ਗੋਡ ਮਾਈ ਗੋਡ ਮੈਨੂੰ ਦਸਵੀਂ ਗਿਆਰਵੀਂ ਯਾਦ ਫੈਨਸ
0: ਵੀ ਬਹੁਤ ਸੀਗੇ
1: ਹਾਂ ਲੈ ਕਿਆ ਉਹ ਸਾਰਿਆਂ ਨੂੰ ਉਹਨੇ ਦਸਵੀਂ ਗਿਆਰਵੀਂ ਯਾਦ ਕਰਾਤੀ ਨਾ ਗੱਲ ਇਹ ਆ ਇੱਧਰ ਇਹ ਕਹਿੰਦੇ ਗਿਆਰਵੀਂ ਬਾਰਵੀਂ ਚ ਬੜੇ ਹਰ ਕਿਸੇ ਦੇ ਅਜ਼ੀਜ਼ ਹੁੰਦੇ ਆ ਹਰ ਕਿਸੇ ਕੀ ਲਾਈਫ ਮੇਂ ਐਸਾ ਕੁਛ ਘਟਾ ਹੋਤਾ ਹੈ ਜਿਸ ਕੋ ਉਸੇ ਘਟਾ ਪਤਾ ਹੋਤਾ ਹੈ ਦੇਖਿਆ ਲੈ ਨਿਕਲ ਆਈ ਨਾ ਛੋਟੀ ਸ਼ਾਇਰੀ ਪਰ ਫਰਮਾਨੇ ਸੇ ਪਹਿਲੇ ਮੈਂ ਦੁਬਾਰਾ ਸੇ ਰਿਪੀਟ ਕਰਨਾ ਚਾਹਤਾ ਹੂੰ ਤੋ ਵੋ ਆਪ ਕਰੋ ਮੈਂ ਨਹੀਂ ਕਰੂੰਗਾ ਆਪ ਕਰੋ ਚਾਲੀ ਦਿਨ ਹਾਂ ਦੁਬਾਰਾ ਇੱਕ ਵਾਰੀ ਕਰ ਦੋ
0: ਚਾਲੀ ਦਿਨ ਤੁਹਾਨੂੰ ਪਤਾ ਹੀ ਹੈ ਦੋਸਤੋ ਤੁਸੀਂ ਰੀਲਾਂ ਦੇ ਵਿੱਚ ਸਾਡੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਈਵਨ ਸਾਡੇ ਕੀ ਸਾਰੇ ਪਾਸੇ ਮੂਵੀ ਦੇ ਬੜੇ ਸੋਹਣੇ ਸੋਹਣੇ ਤੁਹਾਨੂੰ ਗਲਿਮਸ ਦਿਖ ਰਹੇ ਨੇ ਹੈ ਨਾ ਟੀਜ਼ਰ ਵੀ ਤੁਸੀਂ ਸਾਰਿਆਂ ਨੇ ਵੇਖ ਲਿਆਉਣਾ ਇਹਦੇ ਪਿਕਚਰ ਦੇ ਗਾਣੇ ਵੀ ਬੜੇ ਪਿਆਰੇ ਪਿਆਰੇ ਜੋਤਿਕਾ ਟਾਂਗਰੀ ਦੀ ਆਵਾਜ਼ ਦੇ ਵਿੱਚ ਜਿਹੜਾ ਮੈਥੋਂ ਨਹੀਂ ਦਾਲ ਬਣਦੀ ਦੇਖੋ ਇਸ 'ਚ ਵੀ ਖਾਣੇ ਦੀ ਗੱਲ ਆ ਗਈ ਅਤੇ ਮੈਥੋਂ ਨਹੀਂ ਦਾਲ ਬਣਦੀ ਅਤੇ ਉਹ ਬੜੀ ਬੜੇ ਅੱਛੀ ਇੱਕ ਮੂਵੀ
1: ਉਹ ਗਾਣਾ ਵਧੀਆ ਮੈਂ ਸੁਣਿਆ ਹਨਾ ਮੈਂ ਮਤਲਬ ਮੈਂ ਸੁਣਿਆ ਨਹੀਂ ਪਰ ਮੈਂ ਸੁਣਿਆ ਵਧੀਆ ਮੈਨੂੰ ਪੋਸ਼ਾਕ ਬਹੁਤ ਅੱਛਾ ਲੱਗਾ ਗਾਣਾ
0: ਪੋਸ਼ਾਕ ਵੀ ਬਹੁਤ ਸੋਹਣਾ
1: ਪੋਸ਼ਾਕ ਇਜ਼ ਅ ਵੈਰੀ ਗੁੱਡ ਸੌਂਗ
0: ਤੇ ਮੂਵੀ ਅੱਜ ਲੱਗ ਰਹੀ ਹੈ ਤੇ ਤੁਹਾਨੂੰ ਮੌਕਾ ਮਿਲ ਰਿਹਾ ਹੈ ਸਾਡੇ ਨਾਲ ਮੂਵੀ ਵੇਖਣ ਦਾ ਤੇ ਸਪੈਸ਼ਲ ਅੱਜ ਇੱਕ ਪ੍ਰੀਮੀਅਰ ਰੱਖਿਆ ਹੈ ਤੇ ਉਹਦੇ 'ਚ ਲਿਮਿਟਿਡ ਸੀਟਸ ਨੇ ਤੇ ਤੁਸੀਂ ਆ ਕੇ ਆਪਣਾ ਹੁਨਰ ਦਿਖਾਓ ਤੇ ਟਿਕਟਾਂ ਲੈ ਜਾਓ
1: ਜੀ ਬਿਲਕੁਲ ਤੇ ਫਿਰ ਪੰਜ ਇਨਵਾਈਟਸ ਨੇ ਪਰ ਇਨਵਾਈਟ ਦੋ ਲੋਕ ਆ ਸਕਦੇ ਆ ਵਿਲੇਜ ਸਨਸ਼ਾਈਨ ਅੱਜ ਸ਼ਾਮ ਦੇ 6 ਵਜੇ ਦਾ ਪ੍ਰੋਗਰਾਮ ਹੈ ਐਂਡ ਪਲੀਜ਼ ਇਹ ਮਾਈਂਡ 'ਚ ਰੱਖਣਾ ਕਿ ਜਦੋਂ ਤੁਹਾਨੂੰ ਇਨਵਾਈਟ ਮਿਲ ਜਾਏ ਤੁਸੀਂ ਜਿੱਤ ਜਾਓ ਹੈ ਨਾ ਜਾਂ ਤੁਹਾਨੂੰ ਮਿਲੇ ਜਿਸ ਵੀ ਤਰੀਕੇ ਨੇ ਜਿਸ ਵੀ ਸੂਰਤ ਹਾਲ 'ਚ ਯਾਦ ਰੱਖਣਾ ਜੀ ਕਿ ਉਹ ਸਿਰਫ ਅੱਜ ਦੇ 6 ਵਜੇ ਦੇ ਵਿਲੇਜ ਸਨਸ਼ਾਈਨ ਦੇ ਪ੍ਰੀਮੀਅਰ ਸ਼ੋਅ ਜੋ ਰੇਡੀਓ ਹਾਂਜੀ ਹੋਸਟ ਕਰ ਰਿਹਾ ਉਹਦੇ ਵਾਸਤੇ ਹੀ ਨੇ ਉਹ ਇਸ ਤਰ੍ਹਾਂ ਨਹੀਂ ਕਿ ਆਪਾਂ ਬਾਅਦ 'ਚੋਂ ਕਿਤੇ ਯੂਜ਼ ਕਰ ਸਕਦੇ ਹਾਂ ਆਪਣੇ ਹੈ ਨਾ ਆਪਣੀ ਈਜ਼ ਦੇ ਅਕੋਰਡਿੰਗਲੀ ਉਹ ਨਹੀਂ ਕਰ ਸਕਦੇ ਆਪਾਂ ਤੇ ਆਪਾਂ ਫਿਰ ਲਈਏ ਬ੍ਰੇਕ
0: ਬਿਲਕੁਲ ਬਿਲਕੁਲ ਤੁਸੀਂ ਸੁਣਾਓ ਪਹਿਲਾਂ
1: ਨਹੀਂ ਨਹੀਂ ਰੁਕੋ ਰੁਕੋ ਅਭੀ ਸੁਣਾਤੇ ਹੈ ਅਭੀ ਸੁਣਾਤੇ ਹੈ ਮੇਰੀ ਨਾ ਇੱਕ ਬਹੁਤ ਫੇਵਰੇਟ ਸ਼ਾਇਰ ਹੈ
0: ਜੀ
1: ਉਸ ਪਾਰ ਕੇ ਪੰਜਾਬ ਸੇ
0: ਜੀ ਜੀ ਜੀ
1: ਉਹਨਾਂ ਦਾ ਨਾਮ ਹੈ ਬੁਸ਼ਰਾ ਨਾਸ
0: ਓਕੇ
1: ਤੇ ਉਹਨਾਂ ਦੀ ਨਾ ਆਪਣਾ ਕੀ ਕਹਿੰਦੇ ਆ ਬਹੁਤ ਹੀ ਨਾ ਇੱਕ ਤਾਂ ਰਿਅਲਿਸਟਿਕ ਚੀਜ਼ਾਂ ਲਿਖਦੇ ਨੇ ਇੱਕ ਸਮਾਜਿਕ ਵੀ ਹੁੰਦਾ ਰੰਗ ਅਤੇ ਰੋਮੈਂਟਿਕ ਰੰਗ ਵੀ ਮੈਂ ਬਹੁਤ ਘੱਟ ਰਾਈਟਰਸ ਦੇਖੇ ਆ ਮਾਜ਼ਰਤ ਬਹੁਤ ਘੱਟ ਪੜ੍ਹਿਆ ਇੰਨਾ ਪੜ੍ਹਿਆ ਨਹੀਂ ਮੈਂ ਪਰ ਜਿੰਨਾ ਕੁ ਮੈਂ ਪੜ੍ਹਿਆ ਉਹਦੇ ਵਿੱਚ ਮੈਨੂੰ ਇਹਨਾਂ ਦਾ ਰੰਗ ਬਹੁਤ ਅੱਛਾ ਲੱਗਦਾ ਕਦੇ ਕਦੇ ਵੀ ਕੁਛ ਵੀ ਉਹਨਾਂ ਦਾ ਪੜ੍ਹਨ ਬੈਠ ਜਾਓ ਅਤੇ ਤੁਹਾਨੂੰ ਲੱਗਦਾ ਯਾਰ ਇਹ ਸੇਮ ਬੰਦੇ ਨੇ ਲਿਖਿਆ ਅਗਲੀ ਗੱਲ ਅੱਛਾ ਇਹ ਵੀ ਇਹਨਾਂ ਨੇ ਲਿਖਦੀ ਆ ਕਿ ਇੰਨੇ ਸਾਰੇ ਗੁਣ ਵੈਸੇ ਤਾਂ ਅੱਛੇ ਰਾਈਟਰ ਦੇ ਅੰਦਰ ਹੋਣੇ ਹੀ ਚਾਹੀਦੇ ਆ ਹਨਾ
0: ਤੇ
1: ਚਲੋ ਆਪਾਂ ਫਿਰ ਉਹਨਾਂ ਦਾ ਸਭ ਤੋਂ ਮਸ਼ਹੂਰ ਜਿਹੜਾ ਉਹ ਵਾਲਾ ਸੁਣਾ ਦਿੰਦੇ
0: ਬਿਲਕੁਲ ਇਰਸ਼ਾਦ
1: ਇਰਸ਼ਾਦ ਕਾਮਿਲ ਨੇ ਮੈਂ ਵਾਪਸ ਆਊਂਗਾ ਤਾਂ ਲਿਰਿਕਸ ਲਿਖਿਆ ਦੇਖਿਆ ਮੈਂ ਆਪਣਾ ਆਪ ਹੀ ਹਾਈਪ ਅਪ ਖਰਾਬ ਕਰ ਦਿੰਦਾ ਠੀਕ ਹੈ ਨਾ ਚਲੋ ਜਦ ਉਹ ਮੈਨੂੰ ਤੱਕਦਾ ਹੈ ਜਦ ਉਹ ਮੈਨੂੰ ਤੱਕਦਾ ਹੈ ਕਸਮੇ ਸਾਵਾਂ ਡੱਕਦਾ ਹੈ ਝੂਠਾ ਸੱਚਾ ਹੋਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਹੈ ਜਗ ਤੇ ਜਿੰਨਾ ਰੌਲਾ ਹੈ ਰੌਲਾ ਸਾਰਾ ਨੱਕਦਾ ਹੈ ਅਚਨਚੇਤ ਨਾ ਆਇਆ ਕਰ ਬੰਦਾ ਮਰ ਵੀ ਸਕਦਾ ਹੈ ਬੰਦਾ ਮਰ ਵੀ ਸਕਦਾ ਬੁਸ਼ਰਾ ਨਾਸ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਔਨ ਬੀਂਗ ਅ ਗ੍ਰੇਟ ਗ੍ਰੇਟ ਰਾਈਟਰ ਇੱਦਾਂ ਹੀ ਵਧੀਆ ਵਧੀਆ ਲਿਖਦੇ ਰਹੋ ਅਤੇ ਆਪਾਂ ਹੋਰ ਵਧੀਆ ਵਧੀਆ ਸਾਂਝਾ ਪਾਉਂਦੇ ਰਵਾਂਗੇ ਪਹਿਲੇ ਥੋੜ੍ਹੇ ਜਿਹੇ ਮੈਸੇਜ ਲਈਏ ਫਿਰ ਆਪਾਂ ਛੇਤੀ ਛੇਤੀ ਬ੍ਰੇਕ ਲੈ ਕੇ ਆਏ
0: ਅਤੇ
1: ਵਾਪਸ ਆਏ 784 ਜੀ ਕਹਿੰਦੇ ਨੇ ਗੁੱਡ ਮਾਰਨਿੰਗ ਜੀ ਨਾਈਸ ਸੌਂਗ ਜੀ ਸਾਡੇ ਰੇਡੀਓ ਦੇ ਜਿਹੜੇ ਮੇਨ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਨੇ ਆਪਣੀ ਫਰਾਈਡੇ ਨੂੰ ਨਾ ਆਪਣੀ ਫੇਵਰੇਟ ਫੇਵਰੇਟ ਚੀਜ਼ਾਂ ਜ਼ਰੂਰ ਕਰਦੇ ਨੇ ਅਤੇ ਟਾਈਗਰ ਸਾਹਿਬ ਗੁੱਡ ਮਾਰਨਿੰਗ ਭੇਜਦੇ ਨੇ ਸਾਰੀ ਟੀਮ ਨੂੰ ਸਾਰੇ ਲਿਸਨਰਸ ਨੂੰ ਜੀ ਅਤੇ ਆਸ ਕਰਦੇ ਆ ਕਿ ਸਭ ਚੜ੍ਹਦੀ ਕਲਾਸ 'ਚ ਰਹਿਣ ਅਤੇ ਕੱਲ੍ਹ ਦਾ ਡਿਨਰ ਸੀਗਾ ਚਿਕਨ ਠੁੱਪਾ
0: ਥੁੱਕਪਾ
1: ਥੁੱਕਪਾ ਮੈਗੀ ਚੱਲਦੀ ਸੀ ਉੱਥੇ ਜੀ ਕੱਲ ਦਾ ਡਿਨਰ ਵਾਸ ਚਿਕਨ ਥੁੱਪਾ ਤਿਬਤਨ ਨੂਡਲ ਆਈ ਥਿੰਕ ਲਾਸਟ ਟੂ ਲਾਸਟ ਵੀਕ ਵੀ ਆਹੀ ਸੀ ਸੋ ਰਿਪੀਟ ਹੋ ਗਿਆ ਸੇਮ ਕੋਈ ਗੱਲ ਨੀ ਟਾਈਗਰ ਸਾਹਿਬ ਮੈਂ ਪਿਛਲੇ 30 ਸਾਲ ਤੋਂ ਰੋਜ਼ ਰਾਤ ਨੂੰ ਦਾਲ ਖਾ ਰਿਹਾ ਮੈਨੂੰ ਗਿਲਟੀ ਫੀਲ ਕਰਨਾ ਚਾਹੀਦਾ ਯੂ ਆਰ ਡੂਇੰਗ ਵੈਰੀ ਵੈਲ ਹੈ ਨਾ ਅਤੇ ਮੇਰੇ ਫੇਵਰੇਟ 009 ਜੀ ਜਿਹਨਾਂ ਨੂੰ ਮੈਂ ਦੁਬਾਰਾ ਕਹੂੰਗਾ ਕਿ ਸਰ ਕਾਸ਼ ਤੁਹਾਡਾ ਨੰਬਰ 007 ਹੁੰਦਾ ਮੈਂ ਤੁਹਾਨੂੰ ਜੇਮਸ ਬੌਂਡ ਕਹਿੰਦਾ ਉਹਨਾਂ ਨੇ ਲਿਖ ਕੇ ਭੇਜਿਆ ਕਿ ਸਸ਼ਕਤੀ ਰੁੱਤ ਕੋ महकता गुलाब कर दूंगा, मैं अब के मौसम में खुद को लाजवाब कर दूंगा, मुझे अपनी आंखों में ही कैद रखना वरना मेलबर्न के सारे पानी को शराब कर दूंगा। क्या बात है, राहत इंदौरी एंड 009 द रंग, बहुत ही खूबसूरत जी, थैंक यू सो मच। बहुत वधिया वधिया शायरियां भेज दे जी, वेरी मान साहब भेज ने अत सोंग ब्रो जी जी बिल्कुल जी, वो फिर इदा ही है साडा जिहड़ा डीजे है जी जी बिल्कुल जी। सुतंदर सिंह संधु जी जो तुसी लिखे वही मैं कह रहा कि कमाल दा डीजे वाकई सही कि नहीं। ते घुमन साहब भेजदे ने कहंदे कि जिवें धुप्प विच पैंदी है शीशे दी लिशकौर, जदों बागां विच सौण महीने पहलां पांदे ने मोर, जदों आउंदा है वीकेंड नेड़े उदों ड्राइवरां वीरां नूं चढ़ जांदी है लोर, हफ्ते भर दा कमकाज फिनिश कर घूमण भी तुरदा गुगू गिल दी तोर। क्या वाह घुम्मण साहब, वेरी गुड। कुड़ती नाल पटियाला शाही सलवार ते इधर गबरू दे कुड़ते पजामे नाल पौंचवी पग दी तां वक्री बनदी महफिल च टौर। क्या बात है, जग उत्ते बनी रहे सुख शांति फिर घूमण दी मंग भी ना होवे कोई होर। क्या बात है सुखदीप जी, वेरी गुड, हमेशा बहुत वधिया वधिया चीजा भेजदे ने। ते आपां हुण इस तरह करदे आ, छोटी छोटी लंबी लंबी ब्रेक लैके आने थोड़े नाल, फिर गल्लां बातां इदां ही तोरांगे। तो अज खुला खाड़ा जी, सानू कॉल शॉल करो हुण ड्यूरिंग ब्रेक, सानू कॉल्स वगैरह करो, असीं थोड़े कॉल्स होल्ड ते रखिए
0: जी, पहले आपां कहानी सुणावांगे फिर आपां। हां हां हां,
1: ओह मैं मॉनिटर हां जी क्लास दा, जदों मैं कहांगा पता कॉल चके, इस तरह नहीं करना यश जी नहीं वधिया कहानी सुना रहे तुसीं बच्चे। नो नो नो नो, ये मैं ऐसा नहीं होने दूंगा दीदी, आपने घबराना नहीं है, मैं हूँ यहाँ पे। और जाते जाते चाली दिन का प्यारा जहा गाना तुसीं सुनो।

0: वाह
1: धीमी रजवाड़ी
0: वाह
1: लगा है,
0: अलका याग्निक जिसे
1: रुपयारी
0: चला लिया।
1: मनी लगा है, धीमी रजवाड़ी लगा है, तिरछी टोपी वाले ओ, बोले भाले ओ। और तो मैं दसा सत श्रीकाल जी दोनों नु,
0: सत
1: और
0: श्रीकाल
1: गाना
0: सत
1: सुनांदे
0: श्रीकाल
1: सुनांदे मैं अपने लिविंग रूम च नाल डांस भी कर रही हूं।
0: क्या बात है, जिंदगी
1: एंजॉय
0: जीना कोई
1: लाइफ,
0: थोड़ा तो
1: एंजॉय
0: सीखे।
1: करो,
0: वेरी गुड।
1: एंजॉय करो अपने लाइफ नो। एक्चुअली पता क्या है, मैं ना गाना ना हुंदा ना कई बार अपनी जुबान ते चढ़ जांदा है, आपां थोड़ा जे दिन ओनू गाने रहने हैं ना।
0: जी
1: कल परसों दी मैं गुनगुना रही हाँ, मैं क्या क्यों ना मैं कल्ली गुनगुनाई जानी हूं। आप ये थोड़ी देखना है कि आप सिंगर आ या कि मैं क्या, जिदा कई लोग बोलते हैं ना बाद में
0: हाँ
1: सिंगर, मैं क्या रेडियो
0: हाँ
1: हां जी भी सिंगर तो है ही हाँ, मैं
0: हाँ
1: नहीं
0: नहीं नहीं
1: गाना
0: नहीं इन इन लग तो चलता है। लिविंग
1: गाना
0: रूम सिंगर हो गए तुसी, इदां ही तरक्कियां हुंदी हौली हौली।
2: जुकाम खाली तुहानू
1: मेरी
2: क्यों है,
1: आवाज
2: पूरे परिवार नू है, सारे गुनगुनाओ।
1: कि मेरा गला, वैसे ऐसी गल नहीं, मेरी आवाज थोड़ी जिस तो होर भी बेटर है, ऐसी गल नहीं है,
0: अच्छा
1: बट मैं गर्म पानी जस्ट मैं कर ही रही सी, और नहीं तो आवाज मार दी, बंद करता, मैं थोड़ा जा गला साफ कर ला, मैं
0: रियली
1: बंद कर ला,
0: सॉरी,
1: वो थोड़ी सी बेटर आती,
0: आप मुंबई
1: थोड़ी
0: आ
1: सी और
0: सकते हैं।
1: बेटर आती। क्या
0: तुसी वो देखते सी इंडियन आइडल?
1: है इंडियन आइडल? हां जी हां, देखती हुंदी सी पहले मैं,
0: हाँ वो ऑडिशन
1: जेड़ा
0: एपिसोड
1: फर्स्ट
0: बहुत मजेदार
1: बना
0: होता
2: वो
0: सी।
2: ही वधिया लगता
0: हाँ
2: सी
0: हाँ
2: मैंने
0: हाँ
1: ऑडिशंस, वो ही मजे लगता है। और जेड़ा फर्स्ट बनिया सी ना केड़ा सीगा ना,
0: अभिजीत
1: सावन,
0: सावंत।
2: अभिजीत
1: हाँ
2: सावंत, मोहब्बत ते
1: वो तो जेड़ा
2: लुटाऊंगा।
1: फर्स्ट गाना आया सीगा, हाँ हल्की सी बरसात में आयो गाना की आया सी ना,
0: अच्छा मैं तो सुनिया नहीं आज तक कभी।
2: मोहब्बत ते लुटाऊंगा नहीं
0: हाय
2: तो
0: मैं तो उदी बेचारा, वो बेचारा मोहब्बत लुटांदा रह गया,
1: हाय
0: टाइम निकल
1: अभिजीत
0: गया।
1: सावंत दा, हाँ तुसी वो गाना बहुत सुनी हो, मैं तो गाना ही भुल गई मैं लगता, बाकी दस देंगे दिल मेरा ले हल्की, हाय रब्बा मैनू याद नहीं आ रहा, तुम तो सर्च करोगे ना
0: उदा उदा वैसे
1: वो
0: मैं
1: बहुत
0: थोनू
1: ही
0: दसा,
1: ब्यूटीफुल
0: मैं
1: सॉन्ग
0: थोनू
1: है।
0: दसा, मैं बड़ा डिप्रेस होया सी। मैं चाहता ही अमित सना जितते।
2: अमित
0: हाँ
2: साना, मैनू भी अमित साना वधिया लगता सी।
0: मैनू बहुत पसंद है। थोनू पता यश जी, वो भी वो हुन इंस्टाग्राम ते है अमित सना, ते ओदा पक्का है, वो हर 2 दिन बाद ना एक मीम बना के अपने ऊपर पा देंदा कि
2: अच्छा
0: गाइस तुम कहते रहे कि मुझे जीतना चाहिए था, वोट क्यों नहीं की। नवे नवे तरीके नाल इस तरह
2: अच्छा
0: पांदा, हर किसी नू
2: ओके
0: रेलेवेंट रहना।
2: अच्छा,
0: पर वधिया वधिया हो नीतू जी,
1: पर
0: किस तरह रहा
1: जरूरी
0: थोड़ा
1: होंदा।
0: हफ्ता?
1: हाँ जी हाँ जी, वधिया रहा वीकेंड, तुहानू पता है इन्नी चंगी गल्लां हो जांदी, मैनूं तां कई बार समझ नहीं आंदा केड़ी केड़ी गल चंगी सुनावा ना,
0: सुनाओ फिर।
2: ते
0: एक एक तो सुनानी
1: एक
0: पैनी
1: सुना
0: है,
1: लेनी हाँ,
2: टास्क
1: एक तो
2: यही
1: मैं
2: है।
1: सुनानी होंदी तो ना, हाँ नहीं एक तुहानू पता मैं एक तो सुनानी होंदी पहला। यस जी, मैं तुहानू ना कल बहुत ही याद कर रही सी चंगी गल सुनाने तों पहला, याद तां वैसे हमेशा ही करदे आ ना, पर फिर भी को हुंदा ना कल क्यों
2: हिचकी
1: याद
2: तो
1: करी
2: आई
1: सी, कल
2: नहीं,
1: मैं बनाई सी, नहीं मैं अपनी दस दिया कि आई
0: जबान
1: नहीं
0: तो नहीं
1: मैं
0: कटी
1: साइलेंट, नहीं, साइलेंट
0: कितने।
1: साइलेंट हिचकी आई, मैंने मतलब साइलेंट हिचकी
0: साइलेंट हिचकी है।
1: हाँ, तेन पता नहीं लग्या होना, ते वो सीगा भी मैं गोभी के परांठे बना रही थी, तुसी क्या सी ना लास्ट आई
2: अच्छा
1: लव गोभी के परांठे आए, सच्ची गल बड़ा, पर ये कि जो हस्बैंड नु बना के दो गरम गरम बड़ा वधिया लगता, जो तक तुसी खाओ है ना,
2: हाँ,
1: मतलब वो गोभी भी आंदी
2: ये तो
1: ना,
2: मैं दुख समझ सकती हूँ।
1: ताई दा फिर मैं फिर गई सी, तुसी
2: नहीं
1: नहीं टाइम
2: ठंडे हो
1: दा
2: जाते ना,
1: टाइम
2: तुसी जब
1: नहीं,
2: दो
1: हाँ
2: एक
1: बड़ा मिस
2: बना
1: कर
2: बना के
1: लिया,
2: भी अक जाते हो तुसी जब तक
1: आपा
2: तुहाडा
1: दोनों
2: नंबर
1: सेम
2: आंदा।
1: ट्रैक ते आ ना, आपा फीलिंग समझ सकदे हैगे आ ना,
2: नहीं
1: मतलब
2: मैं
1: की
2: तो
1: है
2: मुंह
1: हुन
2: बना
1: जिदा
2: लेनी हाँ, इंदर बड़ा दिंदे फिर मैनू।
0: नहीं मैनू तो यह लगा थोड़ी गल तो पहला कि शायद जदों भी कोई इत्थे रीत आपां शुरू की हुई, जिदा मैनू पता नहीं कि जदों भी गोभी वाले परौंठे खाओ तो यश जी नू याद करना। मैं
2: नहीं
0: कहा मैं भी खाधे इस हफ्ते, मैं तो मैं मिस कर गया यार।
2: मैं एक दिन दस्या सीगा
0: अच्छा
2: कि
0: अच्छा
2: मेरे
0: यश भी,
2: फेवरेट है,
0: अच्छा
2: नहीं ना
0: फेवरेट है,
1: मेरे भी
2: केड़े परौंठे तुहाडे
1: हाँ
2: फेवरेट है भाजी
1: हस्बैंड
2: पुछदे
1: फेवरेट
2: सीगे, ते
0: है।
2: मैं क्या,
1: अच्छा पर आपने खाओ जो तक ठंडे हो जाते, हैबिट तो चलो हो ही जाती है, कई बार मतलब कन्ना दे विच आवाज जरूर आंदी है, जिदा इदा लगता हुनी मेरे मम्मी आवाज मारनगे, हाई तू भी खा ला कन्ना रोटी खा, पर सोचदे नहीं आप ही बना के खाने हैं। हुण जिदा कृष्णा जी कह रहे सी ना कि जिदा तुसी पुछया कि तुहाडी कोई इच्छा हैगी है कोई महल मोल दी, मैं कहा मेरी महल दी तां नहीं है, जे मैनूं कोई पुछे मैं इन्ना जरूर दवा भी बस इन्ना का घर होवे, ते थोड़ा हेल्पर दे लिए आवे कोई, कवे हां जी यस मैडम आज क्या बनाना है, मैं कहना भी
2: थोड़ा
1: हां जी बना
2: जो
1: लो,
2: कह के बड़ा कुछ मांग लिया तुसी।
1: ज्यादा नहीं मैं भी बड़ा चाहिए मैनू घर ठीक चाहिए, बस इन्ना थोड़ा होवे कि असि काम तो सानू थोड़ा रिलीफ मिलिया सी, भी अपना मन मर्जी का थोड़ा खा सकी, साडे नाल थोड़ी हेल्प होवे थोड़ी बहुत है ना, ते बच्चियां नू जिद्दां संभालना लगदा हैगा भी वो भी थोड़ा जी सानू ओहदी लई भी हेल्प मिल जाए है ना, ये बस इन्नी छोटी छोटी चीजा
0: ये बस एआई
1: चाहिदियां
0: ते आ जाना, एक थोड़ा ही दूर है, 2030-32
2: होर
0: तक ना एआई ने कुछ ना कुछ इधर कर देना कि फिजिकल चीजें हो
1: हो
0: जाया करन
1: जाना
0: दे, है ना?
1: बहुत सारा हो जाना हो जाना,
0: तद तक कोई
2: चलो
0: ना,
2: साढ़े मुंजे तो हो ही
0: तद तक
2: जाते
0: तुसी लगे रहो जैसे ही लगे थे।
1: फीलिंग लै लो, देखो फीलिंग लैंदा थोड़ी फिर मुल्ला हासा लै
2: मैं
1: लैंदा है ना,
2: लग्या
1: महसूस करन की जांदा है,
2: जेड़ा
1: और
2: सॉन्ग लग्या
1: कंफ्यूज
2: सीगा
1: रोना
2: ਨੈਰੋ ਪਾਰ ਬੰਗਲਾ ਉਹਦੀ ਗੱਲ ਕਰੋਗੇ ਤੁਸੀਂ?
1: ਗੱਲ ਸੁਣੋ, ਕੱਲ ਜਦੋਂ ਨਾ ਗੋਭੀ ਕਰ ਰਹੀ ਨਾ, ਇਹ ਆਈ ਦੁਪਹਿਰੀ, ਕਹਿੰਦੀ ਚਲੋ ਖਾ ਗਈ ਸੀ ਪਹਿਲਾਂ ਸਵੇਰੇ, ਮੈਨੂੰ ਕਹਿੰਦੇ ਚਲੋ ਖਾਣਾ ਤਾਂ ਨਹੀਂ ਜੇ ਤੁਸੀਂ ਬਣਾ ਰਹੇ ਹੋ, ਮੈਂ ਕਿਹਾ ਮੈਂ ਤੁਹਾਨੂੰ ਬਣਾ ਦਿੰਦੀ ਹਾਂ ਗੋਭੀ ਦੇ ਪਰੌਂਠੇ, ਇਹਦੇ ਫੇਵਰੇਟ ਹੈ। ਹੁਣ ਵਾਈਫ ਤਾਂ ਹਮੇਸ਼ਾ ਦੇਖੋ ਪੂਰਾ ਹਨਾ ਤਤਪਰ ਰਹਿੰਦੀ ਹੈ, ਪੂਰਾ ਮੈਂ ਆਪਣੇ ਹਸਬੈਂਡ ਦੀ ਫੇਵਰੇਟ ਡਿਸ਼ ਬਣਾ ਦਾ।
0: ਮੈਂ
1: ਕਿਹਾ ਹਾਂ, ਮੈਂ ਇਹਨਾਂ ਨੂੰ
2: ਕਹਿੰਦੀ ਬੰਦ ਕਰਦਾ,
1: ਮੇਰਾ ਡਾਇਲੋਗ ਕੀ ਸੀਗਾ, ਮੈਂ ਕਿਹਾ ਮੈਂ ਤੁਹਾਨੂੰ ਇਹ ਤਾਂ ਨੀ ਕਹਿ ਰਹੀ ਮੇਰੇ ਲਈ ਕਿ ਤੁਸੀਂ ਤਾਜ ਮਹਿਲ ਬਣਾਓ, ਕੋਈ ਵੱਡੀ ਬਿਲਡਿੰਗ ਬਣਾਓ, ਪਰ ਗੋਭੀ ਕਹਿ ਰਹੀ ਮੈਂ ਤਾਂ
2: ਤੁਹਾਡੀ ਫੇਵਰੇਟ ਡਿਸ਼ ਜੇ ਤੁਸੀਂ ਖਾਣੀ ਹੈ ਤਾਂ ਐਫਰਟ ਲਾਓ, ਗੋਭੀ ਕੱਸੋ।
1: ਸਭ ਤੋਂ ਗੱਲ ਹੈ ਤੁਸੀਂ 2 ਮਿੰਟ ਜਿਹੜਾ 5 ਮਿੰਟ ਮੇਰੇ ਨਾਲ ਗੱਲਾਂ ਕਰੋਗੇ, ਆਪਾਂ ਗੱਲਾਂ ਬਾਤਾਂ ਕਰਾਂਗੇ, ਦੇਖੋ ਕਿੰਨਾ ਵਧੀਆ ਲੱਗਦਾ ਨਾ। ਪਰ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਸਬੈਂਡ
2: ਕੋਲ ਖੱਚ ਖੱਚ ਦੀ ਆਵਾਜ਼ ਕੀਤੀ, ਤੁਸੀਂ ਤਾਂ ਗੱਲਾਂ ਬਾਤਾਂ ਸੀ,
1: ਥੋੜਾ ਪਿਆਜ਼ ਕੱਟ ਦੋ ਨਾ, ਇੱਦਾਂ ਗੱਲਾਂ ਕਰ ਲਓ ਕਿ ਨਾ ਐਸੇ ਇਹਦੇ ਵਿੱਚ ਹੀ ਬੜਾ ਮਤਲਬ ਮਜ਼ਾ ਆਉਂਦਾ ਕਿ ਹਾਂ ਕਿ ਆਪਾਂ ਇੰਨਾ ਕੁ ਟਾਈਮ ਵੀ ਸਪੈਂਡ ਕਰ ਲਿਆ ਨਾ।
2: ਤੁਸੀਂ ਗੋਭੀ ਵੀ ਕਿਸਵਾ ਲਈ, ਫਿਰ ਪਿਆਜ਼ ਵੀ ਕਟਵਾ ਲਓ, ਫਿਰ ਹਰੀ ਮਿਰਚਾਂ ਵੀ ਕਟਵਾ ਲਓ, ਫਿਰ ਵੇਲ ਕੇ ਬੱਚਿਆ ਕੀ
1: ਠੰਡ ਦੇ ਵਿੱਚ ਆਪਾਂ ਇੱਥੇ ਹੁਣ ਮਨਾਉਂਦੇ ਹਾਂ ਨਾ, ਤੇ ਉਹ ਹਰ ਸਾਲ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਉਹ ਨਾ ਬਾਲਦੇ ਆ ਪੂਰੀ ਇੰਡੀਆ ਵਾਲੀ ਫੀਲਿੰਗ ਆਪਣੇ ਬੈਕ ਯਾਰਡ ਤੇ ਨਾ, ਮਤਲਬ ਲੱਕੜਾਂ ਵਗੈਰਾ ਧੂਣੀ ਬਾਲਦੇ ਆ ਜਿੱਦਾਂ ਪੂਰੀ ਨਾ, ਤੇ ਉਹ ਕਹਿੰਦੇ ਕੱਲ ਇੱਕਦਮ ਹੀ ਫੋਨ ਕੀਤਾ ਨਾ, ਤੇ ਤੁਸੀਂ ਆ ਜਾਇਓ ਹਨਾ, ਤੇ ਅਸੀਂ ਕਿਹਾ ਚਲੋ ਕੋਈ ਗੱਲ ਨੀ, ਮੇਰਾ ਥਰਸਡੇ ਸੀਗਾ ਤੇ ਮੈਨੂੰ ਸ਼ੋਪ ਖੁੱਲੀਆਂ ਰਹਿੰਦੀ ਹੈ ਨਾ, ਤੇ ਮੈਂ ਕਿਹਾ ਚਲ ਮੈਂ ਜਾਊਂਗੀ ਸ਼ੋਪਿੰਗ ਸੈਂਟਰ। ਫਿਰ ਮੈਂ ਕਿਹਾ ਨਹੀਂ, ਇਹ ਪਲਾਨ ਵੀ ਕਦੇ ਕਦੇ ਬਣਦਾ, ਚੱਲ ਜੀ ਅਸੀਂ ਪਲਾਨ ਬਣਾ ਲਿਆ। ਪਰ ਜਦੋਂ ਹੀ ਐਂਟਰ ਕੀਤੇ ਨਾ ਉਹਨਾਂ ਦੇ ਘਰੇ ਨਾ, ਉਹ ਜਿੱਦਾਂ ਬਿਲਕੁਲ ਹੀ ਆਪਾਂ ਬਾਹਰ ਅੱਗ ਬਾਲਦੇ ਹਾਂ ਨਾ, ਉਹ ਸਮੈਲ ਜੀ ਆ ਰਹੀ ਸੀਗੀ ਨਾ,
0: ਇੰਨੀ
1: ਵਧੀਆ ਐਂਟਰ ਕਰਦੇ ਸਾਰ ਹੀ ਨਾ। ਤੇ ਪਹਿਲਾਂ ਉਹਨਾਂ ਨੇ ਆਪਣਾ ਬੈਗ ਪਿਛਲਾ ਗੇਟ ਖੁੱਲਿਆ ਹੋਇਆ ਸੀਗਾ ਨਾ, ਤੇ ਉਹ ਕਹਿੰਦੇ ਹੁਣੀ ਅਸੀਂ ਬੰਦ ਕੀਤਾ ਕਿਉਂਕਿ ਅਸੀਂ ਥੋੜਾ ਲੇਟ ਹੋ ਗਏ। ਫਿਰ ਅਸੀਂ ਜਦੋਂ ਅੰਦਰ ਦੀ ਗਏ ਨਾ, ਉਹ ਇੰਨੀ ਵਧੀਆ ਉਹ ਫੀਲਿੰਗ ਸੀ ਨਾ, ਮਤਲਬ ਵੈਸੇ ਵੀ ਨਾ ਜੇ ਆਪਾਂ ਜਿਹੇ ਜਿਹੇ ਹੋਈਏ ਨਾ, ਪਰਸਨ ਵੀ ਅੱਗੋ ਜੇ ਹੋਣ, ਆਪਣੀਆਂ ਵਾਈਫ ਵੀ ਉਹਦੇ ਨਾਲ ਮਿਲਦੀਆਂ ਹੋਣ
0: ਹਨਾ,
1: ਫਿਰ ਹੋਰ ਜ਼ਿਆਦਾ। ਤੁਸੀਂ ਇਹ ਦੇਖੋ ਕੁਛ ਨੀ ਸੀ, ਉਹ ਕਹਿੰਦੇ ਸੀ ਉਹਨਾਂ ਦਾ ਬਹਾਨਾ ਸੀਗਾ ਕਿ ਪਹਿਲਾਂ ਤੁਸੀਂ ਇੱਕ ਵਾਰੀ ਕੌਫੀ ਚਾਹ ਤੇ ਆ ਜਾਓ, ਉਹ ਤਾਂ ਬਾਅਦ ਚ ਅਸੀਂ ਦੇਖਾਂਗੇ, ਵੀ ਅਸੀਂ ਤਾਂ ਕਹਿਣਾ ਹੀ ਆ ਜਾਂਦੇ ਆ। ਉਹਨਾਂ ਨੇ ਕੁਛ ਨੀ ਸੀ ਹਨਾ, ਤੇ ਅੱਛਾ ਪਹਿਲਾਂ ਅਸੀਂ ਅੱਗ ਬਾਲੀ, ਉਹ ਤੋਂ ਕੁਦਰਤੀ ਮੈਂ ਨਾ, ਮੈਨੂੰ ਪਤਾ ਸੀ ਬਾਹਰ ਬੈਠਣਾ, ਮੈਂ ਬੜਾ ਘਰ ਦੀਆਂ ਨਾ ਮੇਰੇ ਮੰਮਾ ਦੀ ਬਣੀ ਹੋਈ ਪਸ਼ਮ ਦੀਆਂ ਸੌਕਸ ਆ ਜਿਹੜੀਆਂ ਨਾ, ਮੈਂ ਉਹ ਪਾ ਗਈ, ਮਤਲਬ ਕਿਆ ਨਿੱਘ ਸੀ ਉਹਦੇ ਵਿੱਚ, ਮੈਂ ਹੁਣ ਵੀ ਪਾਈਆਂ ਹੋਈਆਂ ਉਹ। ਤੇ ਨਾਲੇ ਉਹ ਮੂਫਲੀਆਂ ਤਾਂ ਹੈ ਨੀ ਸੀ ਉਹਨਾਂ ਦੀ ਨਾ, ਉਹ ਜਿਹੜੇ ਆਪਣੇ ਸਨਫਲਾਵਰ ਸੀਡਸ ਹੁੰਦੇ ਆ ਨਾ, ਤੇ ਉਹ ਰੱਖ ਲਿਓ, ਕਹਿੰਦੇ ਮੂਫਲੀਆਂ ਵੀ ਹੈਗੀਆਂ ਨੇਗੀਆਂ। ਮੈਂ ਕਹਿੰਦੀ ਆਪਾਂ ਹੀ ਖਾਂਦੇ ਆ, ਮੇਰੇ ਬੰਦੇ ਨੇ ਕੀ ਕੀਤਾ, ਥੋੜੇ ਜਿਹੇ ਖਾਧੇ ਚੱਗੇ ਸਾਰੇ ਕੁਛ ਵਾਲੇ, ਕਹਿੰਦੇ ਖਤਮ ਹੀ ਨੀ ਹੋ ਰਹੇ, ਤੁਸੀਂ ਕਿੱਦਾਂ ਖਾ ਲਿਆ ਛਿਲਕੇ ਦੇ ਕੱਢ ਲਏ, ਹਾਏ ਨੌ ਹਫ਼ਤੇ ਅਸੀਂ ਇੰਨਾ। ਲੇਕਿਨ ਰੋਇਲ ਬੰਦੇ ਖਾਂਦੇ ਆ, ਫਿਰ ਮੈਂ ਵੀਡੀਓ ਬਣਾਈ ਸਪੈਸ਼ਲ ਹਨਾ, ਮਤਲਬ ਕਿੰਨੀ ਛੋਟੇ ਛੋਟੇ ਬਾਲ। ਅੱਛਾ ਫਿਰ ਤੁਸੀਂ ਦੇਖੋ ਖਾਣਾ ਨੀ, ਅਸੀਂ ਜਦੋਂ ਆਉਣ ਲੱਗੇ 7 ਵਜ ਗਏ, ਕਹਿੰਦੇ ਆਪਾਂ ਨਾ ਤਾਂ ਕੌਫੀ ਪੀਤੀ, ਆਪਾਂ ਤਾਂ ਗੱਲਾਂ ਹੀ ਕਰਦੇ ਰਹੇ। ਲੇਕਿਨ ਆਹੀ ਜਿਹੜਾ ਟਾਈਮ ਸਪੈਂਡ ਕੀਤਾ ਇੰਨਾ ਵਧੀਆ, ਫਿਰ ਨਾ ਉਹ ਕਰਨ ਲੱਗ ਗਏ ਵੀ ਗੋਭੀ ਦੀ ਸਬਜ਼ੀ ਬਣਾਉਂਦੇ ਹਾਂ, ਆਟਾ ਗੁੰਨਦੇ ਹਾਂ। ਮੈਂ ਕਿਹਾ ਛੱਡੋ ਪਰਾ ਸਾਰਾ ਕੁਛ, ਮੈਂ ਕਿਹਾ ਆਪਾਂ ਬਣਾਉਂਦੇ ਹਾਂ ਮਿਕਸ ਪਲਾਅ ਨਾ, ਖੜੇ ਖੜੇ ਅਸੀਂ ਆਪਣੀਆਂ ਗੱਲਾਂ ਬਾਤਾਂ ਕਰਦੇ ਰਹੇ। ਉਹ ਬੰਦਿਆਂ ਨੇ ਕੋਈ ਪੁਰਾਣੀ ਫਿਲਮ ਲਗਾ ਲਈ, ਪਤਾ ਨੀ ਬਹੁਤ ਪੁਰਾਣੀ ਫਿਲਮ ਸੀਗੇ, ਪੰਕਜ ਕਪੂਰ ਵੀ ਸੀ ਉਹਦੇ ਚ, ਬੜੇ ਸਾਰੇ ਵਧੀਆ ਆਰਟਿਸਟ ਸੀਗੇ, ਨੀਨਾ ਗੁਪਤਾ ਯਾਰ, ਉਹਨਾਂ ਦੀ ਫਿਲਮ ਚੱਲ ਗਈ। ਅਸੀਂ ਇੱਧਰ ਆਪਣੀਆਂ ਗੱਲਾਂ ਕਰਦੇ ਰਹੇ ਹਨਾ, ਤੇ ਨਾਲੇ ਦਹੀਂ ਪੱਲੇ ਵੀ ਬਣ ਗਏ, ਚਟਨੀ ਵੀ ਬਣ ਗਈ, ਮਿੱਠਾ ਵੀ ਬਣ ਗਿਆ, ਮਤਲਬ ਹਾਂ ਬੜਾ ਵਧੀਆ। ਮਤਲਬ ਉਹ ਪਾਇਆ ਜਾ ਸੀ ਨਾ ਜਿਹੜੀ,
0: ਯੂ ਹੈਡ ਅ ਗ੍ਰੇਟ ਆਊਟਿੰਗ, ਅਮੇਜ਼ਿੰਗ। ਮੈਂ ਵੀ ਜਲਸ ਫੀਲ ਕਰ ਰਿਹਾ, ਮੈਂ ਵੀ ਅੱਜ ਗਵਾਂਢੀਆਂ ਵੱਲ ਚੱਲ ਜਾਂਦਾ, ਮੇਰੇ ਗਵਾਂਢੀ ਨਾਲ ਬਹਿਣ ਨਾ, ਮੈਂ ਕਹਿੰਦਾ ਅਗਲਾ ਬਈ ਆਪਣੇ ਘਰ ਆ ਲੈ। ਬਸ
1: ਕਿਹਾ ਆ ਨੈਕਸਟ ਟਾਈਮ ਹੁਣ ਤੁਸੀਂ ਆਣਾ ਆਪਣਾ ਨਾ, ਆ ਜਿਹੜਾ ਸਮਾਨ ਹੈ ਨਾ, ਜਿਹੜਾ ਸਮਾਨ ਜੇ ਸਾਡੇ ਘਰ ਲਈ ਆਈਓ, ਆਪਾਂ ਆਪਣੇ ਘਰ ਦੇ ਵਿੱਚ ਕਰਾਂਗੇ
2: ਹਨਾ, ਥੋੜੀ ਮੂਵੀ ਦੇਖਣ ਜਾਣਾ ਹੈ
0: ਨਾ। ਸੌਰੀ ਜਾਓਗੇ ਤੁਸੀਂ ਆ ਕੇ।
1: ਮਹਿੰਦਰ
0: ਬਾਹੂਬਲੀ ਤੇ ਮੂਮਲ ਦੀ ਕਹਾਣੀ,
1: ਮੂਮਲ ਦੀ। ਹਾਂ ਮੈਂ ਕਿਹਾ ਜੋ ਆਪਣੀ ਪੰਜਾਬਣ ਹੁੰਦੀ ਨਾ, ਉਹਨੇ ਇਹ ਕਹਿਣਾ ਸੀਗਾ, ਉਹਨੂੰ ਕੀ ਨਾਮ ਸੀਗਾ ਲੇਡੀ ਦਾ,
0: ਮੂਮਲ, ਮੂਮਲ
1: ਮੂਮਲ
0: ਜੀ।
1: ਹਾਂਜੀ ਮੂਮਲ ਕਹਿੰਦੇ ਮਹਿੰਦਰ ਨੂੰ, ਜੇ ਉਹ ਪੰਜਾਬਣ ਹੁੰਦੀ ਨਾ, ਉਹ ਕਹਿੰਦੀ ਹੈ ਚੰਗਾ ਹੁੰਦਾ ਤੈਨੂੰ ਦਿਲ ਨਾ ਦਿੰਦੀ, ਚੰਗਾ ਹੁੰਦਾ ਤੈਨੂੰ ਦਿਲ ਨਾ ਦਿੰਦੀ, ਜੇ ਦਿਲ ਦਿੱਤਾ ਫਿਰ ਢਿੱਲ ਨਾ ਦਿੰਦੀ, ਤੇਰੀ ਥਾਂ ਕੋਈ ਹੋਰ ਹੁੰਦਾ, ਜੇ ਤੇਰੀ ਥਾਂ ਕੋਈ ਹੋਰ ਹੁੰਦਾ ਕਸਮ ਹੈ ਰੱਬ ਦੀ ਛਿੱਲ ਨਾ ਦਿੰਦੀ,
0: ਛਿੱਲ ਨਾ ਦਿੰਦੀ। ਕੀ ਬਾਤ ਹੈ, ਕੀ ਬਾਤ ਹੈ ਜੀ, ਕੱਦੂਕਸ ਦੇ ਬਹੁਤ ਸਾਰੇ ਫਾਇਦੇ ਸਾਨੂੰ ਨੀਤੂ ਜੀ ਦੱਸ ਦੋ। ਥੈਂਕ ਯੂ ਸੋ ਮਚ, ਥੈਂਕ ਯੂ ਫਾਰ ਯੋਰ ਕਾਲ, ਹੈਵ ਅ ਗ੍ਰੇਟ ਗ੍ਰੇਟ ਗ੍ਰੇਟ ਵੀਕਐਂਡ। ਥੈਂਕ ਯੂ ਥੈਂਕ ਯੂ ਥੈਂਕ ਯੂ।
2: ਵਾਹ ਜੀ ਵਾਹ,
0: ਕੀ ਬਾਤ, ਇਹਨਾਂ
2: ਨੇ ਤੇ ਛਿਲਤਾ,
0: ਕਸਮੇ ਰੱਬਾ ਛਿਲ ਨਾ ਦਿੰਦੇ ਜਿਹੜੇ ਲੋਕ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨਾ ਚਾਹੁੰਦੇ, ਜਿਹੜੇ ਲੋਕ ਫਿਲਮ ਵੇਖਣ ਜਾਣਾ ਚਾਹੁੰਦੇ, ਮੈਂ ਦੁਬਾਰਾ ਦੱਸ ਦਿੰਦਾ ਕਿ ਅੱਜ ਸਾਡੇ ਕੋਲ 5 ਇਨਵਾਈਟ ਨੇ। ਫਿਲਮ ਹੈ 40 ਦਿਨ, ਅੱਜ ਰਿਲੀਜ਼ ਹੋ ਚੁੱਕੀ ਹੈ, ਵਿਲੇਜ ਸਨਸ਼ਾਈਨ। ਸ਼ਾਮ ਦੇ 6 ਵਜੇ ਦੇ ਸ਼ੋਅ ਦੇ 5 ਇਨਵਾਈਟਸ ਨੇ, ਪਰ ਇਨਵਾਈਟ 2 ਲੋਕ ਐਂਟਰੀ ਕਰ ਸਕਦੇ, ਮਤਲਬ ਕਿ 10 ਲੋਕਾਂ ਵਾਸਤੇ ਸਾਡੇ ਕੋਲ ਹੈ ਨਾ ਜਗ੍ਹਾ ਹੈਗੀ ਹੈ। ਇਫ ਯੂ ਆਰ ਇੰਟਰਸਟਿਡ ਤੇ ਸਾਨੂੰ ਕਾਲ ਸ਼ਾਲ ਕਰੋ, ਸਾਨੂੰ ਵਧੀਆ ਜੇ ਮੈਸੇਜ ਸੈਸ਼ਨ ਕਰੋ, ਸਾਨੂੰ ਦੱਸੋ ਬਾਈ ਕਿ ਤੁਸੀਂ ਜਾਣਾ ਚਾਹੁੰਦੇ ਹੋ, ਅਤੇ ਅਸੀਂ ਫਿਰ ਵੇਖਦੇ ਹਾਂ, ਅਸੀਂ ਕਰਦੇ ਹਾਂ, ਕੋਈ ਨਾ ਕੋਈ ਤਕੜਾ ਲੜਾਉਂਦੇ ਹਾਂ। ਆਪਾਂ ਸਿਫਾਰਿਸ਼ ਕਰਦੇ ਹਾਂ ਯਸ਼ ਜੀ ਨੂੰ ਕਿ ਦੇ ਦਿਓ ਬਈ ਇਨਵਾਈਟ ਉਹਨਾਂ ਲੋਕਾਂ ਨੂੰ ਕਿ ਨਹੀਂ।
2: ਪਰ ਆਪਣੇ ਕਹਿੰਦੇ ਨਾ ਕਿ ਹੁਨਰ ਤਾਂ ਦਿਖਾਉਣਾ ਪਏਗਾ ਨਾ,
0: ਹੁਨਰ ਵੀ ਦਿਖਾਓ। ਤੇ ਦੇਖੋ ਦੇਖੋ ਮੈਂ ਬੜੇ ਨਾ ਮੈਂ ਬਹੁਤ ਉਹ ਹਾਂ, ਕੀ ਕਹਿੰਦੇ ਆ,
2: ਦਿਲਦਾਰ।
0: ਹਾਂ, ਵੈਰੀ ਗੁੱਡ, ਥੈਂਕ ਯੂ, ਥੈਂਕਸ ਫੋਰ ਹੈਲਪਿੰਗ ਮੀ ਸਿਸਟਰ, ਥੈਂਕ ਯੂ। ਤੇ ਉਹਦੇ ਅੰਦਰ ਮੈਂ ਇਹ ਵੀ ਕਹੂੰਗਾ ਕਿ ਯਾਰ ਜੇ ਟੈਲੈਂਟ ਇਹ ਵੀ ਹੋਵੇ ਬੰਦੇ ਦਾ ਕਿ ਯਾਰ ਮੈਂ ਦੇਖਣ ਜਾਣਾ ਚਾਹੁੰਦਾ ਫਿਲਮ, ਮੈਨੂੰ ਇਨਵਾਈਟ ਚਾਹੀਦਾ, ਤੇ ਉਹ ਵੀ ਕੰਸੀਡਰ ਕੀਤਾ ਜਾਣਾ ਚਾਹੀਦਾ।
2: ਹੁਣੇ ਵੀ ਦੇਖਿਆ ਕਰਨ ਔਜਲਾ ਦੇ ਟਿਕਟ ਲਈ ਇੱਕ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀਗਾ।
0: ਓ ਹਾਂ ਹਾਂ ਹਾਂ,
2: ਮਿਲ ਗਈ ਟਿਕਟ,
0: ਵਾਹ, ਦੇਖ ਲਓ ਬਈ, ਚਲੋ ਕੰਗ੍ਰੈਟਸ ਟੂ ਹਰ। ਪਰ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਹੈ, ਅਸੀਂ ਬਹੁਤ ਨਾਈਸ ਲੋਕ ਹੈ, ਤੁਸੀਂ ਸਿੱਧਾ ਹੀ ਕਹੋਗੇ ਦੇਖਣੀ ਹੈ ਫਿਲਮ, ਹਾਂ ਆਈ ਕੈਨ ਕਮ ਟੂ ਵਿਲੇਜ ਸਨਸ਼ਾਈਨ ਸ਼ਾਮੀ 6 ਵਜੇ, ਤੇ ਭੇਜੋ ਤੇ ਆਪਾਂ ਫਿਰ ਕਰਦੇ ਹਾਂ ਕੋਈ ਨਾ ਕੋਈ ਹਿਸਾਬ ਕਿਤਾਬ।
2: ਸਾਡੇ ਨਾਲ ਅਸੀਂ ਸਾਰੀ ਟੀਮ ਨੂੰ ਵੀ ਮਿਲੋ,
0: ਹਾਂ ਸਾਰੀ ਟੀਮ ਨੂੰ ਮਿਲੋ, ਸਾਡੇ ਨਾਲ ਗੱਲਾਂ ਬਾਤਾਂ ਕਰੋ, ਸਭ ਦੱਸੋ ਬਈ ਕਿ ਕੀ ਤੁਹਾਨੂੰ ਵਧੀਆ ਲੱਗਦਾ ਕੀ ਨਹੀਂ ਵਧੀਆ ਲੱਗਦਾ ਰੇਡੀਓ ਤੋਂ ਰਿਲੇਟਡ, ਫਿਲਮ ਤੁਹਾਨੂੰ ਕਿੱਦਾਂ ਲੱਗੀ, ਸਾਨੂੰ ਰਿਵਿਊ ਵੀ ਦਿਓ ਨਾ ਫਿਰ ਬਾਹਰ ਜਾਂਦੇ
2: ਹੋਏ,
0: ਅੱਜ ਤੁਸੀਂ ਰਿਵਿਊ ਕਰੋਗੇ ਫਿਰ,
2: ਹਾਂਜੀ
0: ਤੁਹਾਡੀ ਡਿਊਟੀ ਰਿਵਿਊ ਤਾਂ ਹੈਗੀ ਹੈ, ਮੈਂ ਆਪਣਾ ਕੈਮਰਾ ਪਕੜੂੰਗਾ।
2: ਬਿਲਕੁਲ,
0: ਬਤਾਈਏ ਆਪਕੀ ਫਿਲਮ ਕੈਸੀ ਲੱਗੀ, 5 ਮੇਂ ਸੇ ਕਿਤਨੇ ਸਟਾਰ ਦੇਂਗੇ ਆਪ?
2: ਸਟਾਰ ਸਟੂਰ ਨਹੀਂ ਆਪਾਂ ਗੱਲ ਕਰਦੇ,
0: ਸਟਾਰ ਵਾਲਾ ਕੰਮ ਨਹੀਂ ਕਰਦੇ, ਉਹ ਸਨਸਨੀ ਖੇਜ ਹੋ ਜਾਂਦਾ ਨਾ ਕੰਮ ਥੋੜਾ ਜਿਹਾ,
2: ਹਨਾ ਬੇਸਿਕਲੀ ਮੇਨ ਇਹ ਹੈ ਰਿਵਿਊ ਦੇ, ਉਹ ਰਿਵਿਊ ਬੇਸ ਫੇਸ ਤੋਂ ਹੀ ਪਤਾ ਲੱਗ ਜਾਂਦਾ ਹੈ ਨਾ, ਦੇਖ ਕੇ ਇੱਕ ਐਕਸਾਈਟਮੈਂਟ ਆ ਕੇ, ਖੁਸ਼ੀ ਖੁਸ਼ੀ ਜਦੋਂ ਤੁਸੀਂ ਦੱਸਦੇ ਹੋ ਵਧੀਆ ਲੱਗਦਾ। ਨਾਲੇ ਹੁਣ ਤੱਕ ਵੀ ਜਿੰਨੇ ਆਪਾਂ ਦੇਖ ਰਹੇ ਹਾਂ, ਜਿੱਥੇ ਜਿੱਥੇ ਕੈਨੇਡਾ ਦੀ ਵੀ ਆ ਰਹੀ, ਇੰਡੀਆ ਦੇ ਵੀ, ਉਹ ਲੋਕਾਂ ਦਾ ਇੱਕ ਮਤਲਬ ਜਿਵੇਂ ਖੁਸ਼ ਹੋ ਕੇ ਮਿਲ ਰਹੇ ਨੇ ਪੂਰੀ ਟੀਮ ਨੂੰ, ਅਤੇ ਉਹ ਪਤਾ ਲੱਗ ਰਿਹਾ ਮੂਵੀ ਸੋਹਣੀ ਆ।
0: ਹਾਂ ਨਹੀਂ, ਯੂਜਲੀ ਕੀ ਹੁੰਦਾ, ਮੈਂ ਗੱਲਬਾਤ ਵੀ ਜਦੋਂ ਇਹਨਾਂ ਸਾਰਿਆਂ ਨਾਲ ਕੀਤੀ, ਇਸ ਲੈਵਲ ਦਾ ਕੀ ਕਹਿੰਦੇ ਆ ਐਕਸਪੀਰੀਅੰਸ ਤਾਂ ਚਲੋ ਵੱਖਰੀ ਗੱਲ ਹੋ ਜਾਂਦੀ ਆ, ਕਾਫੀ ਉਸ ਹਿਸਾਬ ਨਾਲ ਉਸ ਲੈਂਸ ਨਾਲ ਵੇਖੋ ਤੇ ਐਕਟਰਸ ਵੀ ਫਸਟ ਟਾਈਮਰਸ ਨੇ, ਡਾਇਰੈਕਟਰ ਨੇ ਬਹੁਤ ਖੂਬ ਫਿਲਮਾਂ ਬਣਾਈਆਂ ਹੋਈਆਂ ਹਨ, ਰੱਬ ਦਾ ਰੇਡੀਓ, ਦਾਣਾ ਪਾਣੀ, ਦੋਨੋਂ ਆਪਣੇ ਲੈਵਲ ਤੇ ਕਲਟ ਫਿਲਮਾਂ ਕਹਾਉਂਦੀਆਂ ਅੱਜ ਦੇ ਦੌਰ ਚ, ਹਨਾ ਤੋ ਗ੍ਰੇਟ ਵਰਕ। ਐਂਡ ਅਗੇਨ 40 ਦਿਲ ਦੀ ਨੋਵਲ ਦੀ ਵੀ 1.25 ਲੱਖ ਤੋਂ ਉੱਪਰ ਕਾਪੀ ਵਿਕ ਚੁੱਕੀ ਹੈ, ਸੋ ਬਿਗ ਡੀਲ ਹੈ ਨਾ, ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਜ਼ਿਆਦਾ ਵਿਕਿਆ ਗਿਆ ਨੋਵਲ ਹੈ ਜਿਹਦੇ ਉੱਪਰ ਇਹ ਫਿਲਮ ਬੇਸਡ ਹੈ। ਉਹਨਾਂ ਸਭ ਨੂੰ ਮਿਲ ਕੇ ਨਾ ਕਿਤੇ ਵੀ ਉਹਨਾਂ ਦੇ ਚਿਹਰਿਆਂ 'ਤੇ ਤੁਸੀਂ ਮਹਿਸੂਸ ਨਹੀਂ ਕੀਤਾ ਹੋਣਾ ਕਿ ਉਹ ਪ੍ਰੈਸ਼ਰਡ ਨੇ, ਕਿ ਕੋਈ ਟੈਨਸ਼ਨ ਹੈ ਕੁਛ ਹੈ, ਕਿ ਦੇ ਆਰ ਇੰਜੋਇੰਗ ਦੈਟ ਜਰਨੀ, ਕਿਉਂਕਿ ਉਹਨਾਂ ਨੂੰ ਸ਼ਾਇਦ, ਮੈਨੂੰ ਲੱਗਦਾ ਕਿ ਦੇ ਨੋ ਕਿ ਜਿਹੜਾ ਇਹ ਮਾਹੌਲ ਝਾਲ ਹੈ ਨਾ ਇਹਨਾਂ ਦਾ, ਇਹ ਵਧੀਆ ਹੀ ਨਿਕਲਣਾ, ਇਟ ਵਿਲ ਬੀ ਗੁੱਡ।
2: ਉਹ ਪਤਾ ਲੱਗ ਹੀ ਜਾਂਦਾ ਹੈ ਨਾ, ਅਤੇ ਉਹ ਡੈਫੀਨੇਟਲੀ ਤਾਂ ਹੀ ਉਹ ਰਿਲੈਕਸਡ ਹੈ ਕਿਉਂਕਿ ਉਹ ਸੋਹਣਾ ਕੰਮ ਕਰਤਾ ਉਹਨਾਂ ਨੇ, ਹੁਣ ਤਾਂ ਆਡੀਅੰਸ ਦੇ ਉੱਤੇ ਹੀ ਹੈ ਕਿ ਹੈ ਨਾ ਕਿ ਆ ਕੇ ਵੇਖੋ ਅਤੇ ਆਪਣੇ ਦੱਸੋ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ।
0: ਸਹੀ ਹੋ ਗਿਆ ਜੀ, ਸਹੀ ਹੋ ਗਿਆ। ਬਾਕੀ ਹੁਣ ਥੋੜ੍ਹੇ ਜਿਹੇ ਮੈਸੇਜ ਲੈਂਦੇ ਹਾਂ, ਫਿਰ ਛੋਟੀ ਸੀ ਬ੍ਰੇਕ ਲੈਂਦੇ ਹਾਂ, ਛੋਟੀ ਸੀ ਬ੍ਰੇਕ ਕੇ ਬਾਅਦ ਹਮ ਮੋਟੀ ਛੋਟੀ ਬਾਤੇਂ ਕਰਨੇ ਆਏਗੇ। ਖੁੱਲ੍ਹਾ ਅਖਾੜਾ ਬਈ, ਸਾਨੂੰ ਕੋਈ ਸ਼ਾਇਰੀਆਂ ਭੇਜੋ ਜਾਂ ਸ਼ਾਇਰੀਆਂ ਸੁਣਾਓ, ਗਾਣੇ ਸੁਣਾਓ, ਵਟ ਹੈਪਨਡ ਡੂਰਿੰਗ ਦਾ ਵੀਕ ਜੋ ਤੁਹਾਡੇ ਨਾਲ ਬਹੁਤ ਵਧੀਆ ਤੁਹਾਨੂੰ ਲੱਗਾ, ਬੜਾ ਰਸ ਆਇਆ ਉਸ ਚੀਜ਼ ਦਾ, ਆਨੰਦ ਆਇਆ, ਉਹ ਵੀ ਸਾਨੂੰ ਦੱਸੋ। ਅਤੇ ਜਿਹੜੇ ਅਸੀਂ ਥਰੂਆਊਟ ਦਾ ਵੀਕ ਕੀਤੇ ਹੋਏ ਆ ਟੋਪਿਕਸ ਕੀਤੇ ਨੇ, ਹੈ ਨਾ, ਉਹ ਵਾਲੇ ਵੀ ਸਾਰੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਤੁਹਾਡੀ ਕੀ ਸੋਚ ਸੀਗੀ ਉਹ ਟੌਪਿਕ ਦੇ ਉੱਪਰ।
2: ਕਈ ਵਾਰੀ ਬੰਦਾ ਹੁੰਦਾ ਉਸ ਟਾਈਮ ਕੋਈ ਗੱਲ ਦਿਮਾਗ 'ਚ ਰਹਿ ਜਾਂਦੀ ਹੈ, ਫਿਰ ਉਹ ਵੀ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਆ ਕੇ ਆਪਣੀ ਸਾਂਝ ਪਾ ਸਕਦੇ।
0: ਸੋ ਜੀ ਆਪਾਂ ਫਿਰ ਬ੍ਰੇਕ ਲੈਂਦੇ ਹਾਂ, ਉਸ ਤੋਂ ਪਹਿਲੇ ਆਪਾਂ ਮੈਸੇਜਸ ਪੜ੍ਹ ਲਈਏ। ਸੁਖਜੀਤ ਸਿੰਘ ਜੀ ਹਾਏ ਟੀਮ ਭੇਜਦੇ ਨੇ, ਹੈਲੋ ਜੀ, ਹੈਲੋ ਐਂਡ ਸਾਨੂੰ ਲਓ ਜੀ। ਪਰਮਿੰਦਰ ਸੇਖੋਂ ਜੀ ਕਹਿੰਦੇ ਨੇ ਆਈ ਐਮ ਹੈਪੀ ਟੂ ਵਾਚ ਦਾ ਮੂਵੀ। ਚਲੋ ਜੀ ਤੁਹਾਡਾ ਇੱਕ ਸਾਨੂੰ ਪਰ ਕੁਛ ਸੁਣਾਓ ਤਾਂ ਸਹੀ ਨਾ, ਮੈਡਮ ਬਹੁਤ ਡਾਡੇ ਆ ਸਰ, ਸਾਨੂੰ ਕੁਛ ਸ਼ਾਇਰੀ ਵਾਇਰੀ ਕੁਛ ਸੁਣਾਉਣੀ ਪਏਗੀ, ਇੱਦਾਂ ਨਹੀਂ ਗੱਲ ਬਣਦੀ, ਹੈ ਨਾ। ਅਤੇ ਅੰਮ੍ਰਿਤ ਭੈਣ ਜੀ ਭੇਜਦੇ ਨੇ ਵਕਤ ਕੀ ਰਾਹ ਮੇਂ ਗੁਜ਼ਰਤੇ ਪਲੋਂ ਕਾ ਹਿਸਾਬ ਕਿਆ ਰੱਖਣਾ, ਵਕਤ ਕੀ ਰਾਹ ਮੇਂ ਗੁਜ਼ਰਤੇ ਪਲੋਂ ਕਾ ਹਿਸਾਬ ਕਿਆ ਰੱਖਣਾ, जो खुशी दे जाए जिंदगी में बस वहीं याद रखना। गुलजार साहब जी लिखा, थैंक यू सो मच जी साडा इन्ना प्यारा मैसेज शेयर करने लई। ते सानू एक वो भी आई हुई है जी, की कहंदे आ, मैं मिस कर रहा मैसेज। यस, अमनदीप जी ने हैलो भेजी है, तो नाल पिन्नियां भेजियां, लुकिंग वेरी डिलीशियस, इंजॉय योर पिन्नीस, है ना। तो आप फिर थोड़े नाल जुड़ते, जिन्होंने भी कॉल वगैरह करनी है ड्यूरिंग द ब्रेक तुसी कॉल कर लो, तो मैं है ना थोनू कॉल च ऐड कर लाँगे, होल्ड कर लवेंगे, तो फिर वारी सर आप गलबात अगे तोड़ांगे। तो जल्दी मिलते हैं एक छोटी जी ब्रेक तो बाद, तुसी इंजॉय करो दिलजीत दोसांझ, ज्योने मौड़ बारे गल्ला कर रहा।

0: ਤੁਹਾਡੀ ਨਜ਼ਰ ਹੈ ਬੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

0: ਮਾਨ ਫੈਨ ਐਟ ਵਨ ਟਾਈਮ
1: ਸੋਨੇ ਮੁਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜਦਾ ਨਾ ਹੈ ਕਿਆ ਬਾਤ
2: ਵਧੀਆ ਵਧੀਆ ਸੌਂਗਸ ਹੁੰਦੇ
0: ਹਾਂ ਅਮੇਜ਼ਿੰਗ ਸੌਂਗਸ ਗ੍ਰੇਟ ਟੈਲੈਂਟ ਤੇ ਟੈਲੈਂਟ ਦੀ ਕੋਈ ਘਾਟ ਨਹੀਂ ਹੈ ਜਿਹੜੇ ਟੈਲੈਂਟਡ ਲੋਕ ਸਾਨੂੰ ਕਾਲ ਕਰਨ ਤੇ ਕਾਲਰ ਸਾਡੇ ਨਾਲ ਜੁੜੇ ਵੀ ਹੋਏ ਨੇ ਮੈਂ ਕਹਿੰਦਾ ਕਿ ਆਪਾਂ ਫਿਰ ਗੱਲਬਾਤ ਹੋ ਰਹੀ ਅੱਗੇ
2: ਬਿਲਕੁਲ ਬਿਲਕੁਲ
0: ਜੇ ਤੁਹਾਡੀ ਇਜਾਜ਼ਤ ਹੋਵੇ ਤੇ ਅਸੀਂ ਗੱਲਬਾਤ ਤੋਰਦੇ ਹਾਂ ਫਿਰ ਤੋਂ ਅੱਜ ਅਗਲਾ ਤੁਹਾਡੇ ਨਾਲ ਜਿਨ੍ਹਾਂ ਦਾ ਕਿੱਤਾ ਹੈ ਬਰਫ਼ ਦਾ ਗਗਨ ਜੀ ਸਾਡੇ ਨਾਲ ਜੁੜੇ ਹੋਏ ਨੇ ਹੈਲੋ
3: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਗਗਨ ਜੀ ਕਿਵੇਂ ਹੋ ਠੀਕ ਠਾਕ
3: ਵਧੀਆ ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ
0: ਬੈਸਟ ਜੀ ਬੈਸਟ ਤੁਸੀਂ ਦੱਸੋ ਕਿੱਦਾਂ ਦਾ ਚੱਲ ਰਿਹਾ ਹਫ਼ਤਾ ਕਿੱਦਾਂ ਦਾ ਰਿਹਾ ਵੀਕਐਂਡ ਕਿੱਦਾਂ ਦਾ ਚੱਲ ਰਿਹਾ ਕੀ ਤਿਆਰੀਆਂ ਨੇ
3: ਵੀਕਐਂਡ ਕੁਛ ਨਹੀਂ ਬਰਫ਼ ਵੱਡੀ ਜਾਈਦੀ
0: ਤੁਸੀਂ ਕੂਲ ਹੀ ਰਹਿੰਦੇ ਹੋਵੋਗੇ ਹਨਾ ਤੁਹਾਨੂੰ ਗੁੱਸਾ ਨਹੀਂ ਚੜਦਾ ਹੋਣਾ
3: ਨਾ ਜੀ ਨਾ ਠੰਡਾ ਬਹੁਤ ਬਹੁਤ ਠੰਡਾ ਸੁਭਾਅ ਮੇਰਾ
0: ਹਾਂ ਇਹ ਇਹ ਸਹੀ ਹੈ ਇਹ ਜ਼ਰੂਰੀ ਹੈ ਵੈਰੀ ਗੁੱਡ ਹਨਾ ਯਸ਼ ਜੀ ਤੁਹਾਡੀ ਕੀ ਸੋਚ ਹੈ ਜਿਸ ਤਰ੍ਹਾਂ ਦਾ ਕਿੱਤਾ ਹੋਵੇ ਉਸ ਤਰ੍ਹਾਂ ਦਾ ਬੰਦਾ ਹੋਣਾ ਚਾਹੀਦਾ
2: ਉਹ ਤਾਂ ਹੈ ਹੀ ਬਣ ਵੀ ਜਾਂਦੇ ਤੁਸੀਂ ਜਿਹੜੀ ਚੀਜ਼ ਤੁਸੀਂ ਕਰਦੇ ਹੋ ਨਾ ਉਸੇ ਵੇਅ ਚ ਤੁਸੀਂ ਬਿਹੇਵ ਕਰਨ ਲੱਗ ਜਾਂਦੇ ਹੋ ਤੇ ਉਸੇ ਤਰੀਕੇ ਤੇ ਤੁਸੀਂ ਹੋ ਜਾਂਦੇ ਹੋ
3: ਹਾਂ ਤੇ ਹੋਰ ਦੇਖੋ ਮੈਂ ਸਿਰਫ ਫਰਾਈਡੇ ਨੂੰ ਕਾਲ ਕਰਦਾ ਉਹਦਾ ਪੂਰਾ ਦਿਨ ਮੈਂ ਸੁਣਦਾ ਪੂਰਾ ਵੀਕ ਮੈਂ ਸੁਣਦਾ ਜ਼ਰੂਰ ਹਾਂ
2: ਅੱਛਾ
0: ਅਮੇਜ਼ਿੰਗ ਥੈਂਕ ਯੂ ਜੀ
3: ਮੈਂ ਫਰਾਈਡੇ ਨੂੰ ਕਰਦਾ
2: ਨਹੀਂ ਨਹੀਂ ਵਧੀਆ ਗੱਲ ਹੈ ਥੈਂਕ ਯੂ ਜੀ ਤੁਹਾਡਾ
0: ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ
3: ਕਿਉਂਕਿ ਬਾਕੀ ਦਿਨ ਬਿਜ਼ੀ ਹੁੰਦੇ ਆ ਟਾਈਮ ਨਹੀਂ ਹੁੰਦਾ ਤੇ ਫਰਾਈਡੇ ਥੋੜਾ ਮੇਰਾ ਈਜ਼ੀ ਹੁੰਦਾ
0: ਓਕੇ
2: ਫਰਾਈਡੇ ਅਸੀਂ ਰੱਖਿਆ ਵੀ ਖੁੱਲਾ ਖੜਾ ਹੁੰਦਾ ਨਾ ਕਿ ਆ ਕੇ ਆਪਣੇ
0: ਫਰਾਈਡੇ ਨੂੰ ਕਾਫੀ ਲੋਕਾਂ ਲਈ ਇਟਸ ਹਨਾ ਥੋੜਾ ਲੇਓਵਰ ਜਿਹਾ ਰਹਿੰਦਾ ਈਜ਼ੀ ਰਹਿੰਦਾ ਕੰਮ
2: ਜੀ
0: ਵਧੀਆ ਵਧੀਆ ਵਧੀਆ ਫਿਰ ਕੀ ਹੋਇਆ ਤੁਹਾਡੇ ਨਾਲ
3: ਬਹੁਤ ਕਿੱਦਾਂ ਗਿਆ ਵੀਕ
2: ਬਹੁਤ ਵਧੀਆ ਸਾਡਾ ਤੇ ਵਧੀਆ ਗਿਆ
0: ਸਾਡਾ ਠੀਕ ਹੀ ਸੀ ਠੀਕ ਹੀ ਸੀ ਚੱਲੀ ਜਾ ਰਿਹਾ
3: ਸਾਡੀ ਗੱਡੀ ਸਾਡੇ ਵਾਈਫ ਨੂੰ ਆ ਗਈ ਗੱਡੀ ਮਿਲ ਗਈ
0: ਮੇਰੀ ਵਾਈਫ ਨੂੰ ਗੱਡੀ ਮਿਲ ਗਈ ਮੇਰੀ ਵਾਈਫ ਕੋਲ ਤਾਂ ਗੱਡੀ ਸੀਗੀ ਤੁਸੀਂ ਮੇਰੇ ਨਾਲ ਕਨਫਿਊਜ਼ ਕਰ ਰਹੇ ਹੋ ਕਿਸੇ ਨਾਲ
3: ਨਹੀਂ ਕੀ ਨਾਮ ਹੈ ਤੁਹਾਡਾ ਬਈ
0: ਕ੍ਰਿਸ਼ਨਾ
3: ਨਹੀਂ ਨਹੀਂ ਮੈਂ ਵੀ ਮੋਹਿਤ ਬਾਈ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕ੍ਰਿਸ਼ਨਾ ਦੀ ਵਾਈਫ ਨੂੰ ਵੀ ਗੱਡੀ ਇਹਨਾਂ ਨੇ ਕੀਤੀ ਹੈ ਪਲੇਸ ਆਫ
0: ਅੱਛਾ ਹਾਂ ਉਹ ਵਾ ਮੋਹਿਤ ਹੋਏ ਤੇ ਪਏ ਹਾਂਜੀ ਹਾਂਜੀ ਭਾਈ ਡਿਸੰਬਰ ਦੇ ਅੰਦਰ ਥੈਂਕ ਯੂ ਐਮਏ ਕਾਰਡਸ ਥੈਂਕ ਯੂ ਸੋ ਮਚ
2: ਸਾਰੀ ਗੱਡੀ ਹੋ ਗਈ ਹੈ
0: ਹਾਂਜੀ ਹਾਂਜੀ ਹੁਣ ਤਾਂ 6 ਮਹੀਨੇ ਹੋ ਗਏ ਜੀ ਹੁਣ ਤਾਂ ਬੋਰ ਵੀ ਹੋ ਗਏ ਨੇ ਜੀ ਹੁਣ ਸ਼ਾਇਦ 2 ਸਾਲ ਤੱਕ ਹੋਰ ਕਰਨਾ ਪਏਗਾ ਹੁਣ ਬੋਰ ਵੀ ਵਾਲਾ ਕੰਮ ਵੀ ਹੋ ਗਿਆ ਮੋਹਿਤ ਭਾਜੀ ਨੇ
2: ਸਾਡੀ ਵੀ
0: ਹਾਂ ਇਹ ਵਾਲਾ ਸੀਨ
2: ਮੈਨੂੰ ਲੱਗਦਾ ਸਭ ਵੀ
0: ਮੋਹਿਤ ਭਾਈ ਲੈ ਕੇ ਵੀ ਦੇ ਰਹੇ ਸੀਗੇ ਨਾ ਕਹਿੰਦੇ ਬੈਸਟ ਕਲਰ ਅੱਛੀ ਕਾਰ ਹੈ ਵਧੀਆ ਨਾਲੇ 2-3 ਸਾਲ ਚਲਾਓ ਤੇ ਮੈਂ ਦੇਖੀ ਮੈਂ ਕਿਹਾ 2-3 ਸਾਲ ਕਿਉਂ ਚਲਾਉਣੀ ਹੈ ਭਰਾ ਕਾਰ ਤੇ ਤਦ ਬੰਦ ਕਰੀ ਦੀ ਜਦੋਂ ਚੱਲੀ ਖਰਾਬ ਹੋ ਜਾਵੇ ਚਲੋ ਚੇਂਜ ਕਰੀ ਨੇ 2-3 ਸਾਲ ਚਲਾਓ ਬਾਅਦ ਚੋਂ ਚੇਂਜ ਕਰ ਲਿਆ ਮੈਂ ਠੀਕ ਹੈ ਬਈ ਵੈਰੀ ਨਾਈਸ
3: ਮੈਨੂੰ ਇਹੀ ਕਹਿੰਦੇ ਮੈਨੂੰ ਭਾਈ ਦੇਖੋ ਸਪੈਸ਼ਲ ਐਮ ਦੀ ਲੋਡ ਨਹੀਂ ਆ 2-3-4 ਗੱਡੀ ਚਲਾਓ ਇਹੀ ਗੱਡੀ ਤੁਹਾਡੀ ਬਗਾੜਾ ਨਹੀਂ ਫੇਰ ਤੁਹਾਨੂੰ ਨਵੀਂ ਲੈ
0: ਜਾਣਾ ਮੈਂ ਉਹੀ ਉਹ ਰਿਬਨ ਕਟਾ ਰਿਹਾ ਅਗਲੀ ਕਾਰ ਦੀ ਸਲਾਹ ਕਰੀ ਜਾਂਦੇ ਮੈਂ ਕਿਹਾ ਇਹਦੀ ਤਾਂ ਪੇਮੈਂਟਾਂ ਸ਼ੁਰੂ ਕਰ ਲੈਂਦਾ ਬਾਈ ਜੀ ਨਿਕਲਣ ਦੋ ਪਹਿਲੇ ਤੁਹਾਡਾ ਵੀਕ ਕਿਸ ਤਰ੍ਹਾਂ ਰਿਹਾ ਸਰ
3: ਮੇਰਾ ਵੀਕ ਭਾਜੀ ਵਧੀਆ ਬਿਜ਼ੀ ਵਧੀਆ ਸਰ ਕੁਛ ਪ੍ਰੋਡਕਟਿਵ ਲਿਖਿਆ ਲੋਕ ਲਿਖਦਾ ਲੁਖਦਾ ਨਾ ਵੀਕ ਡੇ ਵੀਕ
2: ਹਾਂਜੀ ਹਾਂਜੀ
0: ਸੁਣਾਓ ਫਿਰ ਕੁਛ ਵਧੀਆ ਵਧੀਆ
3: ਬਾਕੀ ਅਪਾਰਟ ਫਰਮ ਦੈਟ ਬਾਕੀ ਕੰਮ ਤੇ ਜਾਈ ਜੀ ਦਾ ਘਰ ਚੱਲ ਜੀ ਦਾ ਘਰ ਬਾਹਰ ਬਸ ਇਹੀ ਚੀਜ਼ਾਂ
2: ਹਾਂ ਨਹੀਂ ਵਧੀਆ ਗੱਲ ਹੈ ਉਹ ਤੇ
0: ਹੋਣਾ ਇਸ ਤਰ੍ਹਾਂ ਹੀ ਚਾਹੀਦਾ
2: ਉਹ ਤੇ ਸਾਰਿਆਂ ਦਾ ਰੁਟੀਨ ਤੇ ਚੱਲਦਾ ਹੀ ਰਹਿਣਾ ਚਾਹੀਦਾ
0: ਦੈਟ ਇਜ਼ ਗੁੱਡ ਦੈਟ ਇਜ਼ ਗੁੱਡ ਪਰ ਮੈਨੂੰ ਫਿਰ ਇਹ ਤਾਂ ਦੱਸੋ ਕਿ ਸੁਣਾਓਗੇ ਕਿ ਸਾਨੂੰ ਕੀ ਲਿਖਿਆ ਇਸ ਵੀਕ
3: ਭਾਈ 2 ਚੀਜ਼ਾਂ ਲਿਖੀਆਂ ਪਹਿਲਾਂ ਮੈਂ ਸੁਣਾਉਣਾ
2: ਕਾਪੀ ਪਲਟ ਰਿਹਾ
3: ਕਾਪੀ ਮੈਂ ਨਾ ਭਾਈ ਨੋਟਸ ਹੁੰਦੇ ਨੋ ਫੋਨ ਚ ਲਿਖ ਰਿਹਾ
2: ਜੀ
0: ਅੱਛਾ ਹਾਂ ਹੁਣ ਡਾਇਰੀਆਂ ਨਹੀਂ ਰਹੀਆਂ ਨਾ ਨੋਟਸ ਹੋ ਗਏ
2: ਮੈਂ ਹੀ ਆ ਜਿਹੜੀ ਡਾਇਰੀ ਲੈ ਕੇ ਚੱਲਦੇ ਆ
0: ਹੁਣ ਗਾਣਾ ਚੇਂਜ ਕਰਨਾ ਪੈਣਾ ਨੋਟਸ ਤੂੰ ਫਰੋਲੀ ਮੇਰਾ ਨਾਂ ਲੱਭ ਜੇ ਹੁਣ ਡਾਇਰੀ ਵਾਲਾ ਕੰਮ ਖਤਮ ਹੋ ਗਿਆ
3: ਨਿਕਲ ਗਿਆ ਭਾਜੀ ਕਿਤੇ
0: ਚਲੇ ਗਿਆ
3: ਇੱਕ ਮਿੰਟ ਯਾਰੋ ਪੰਜਾਬੀ ਚ ਲਿਖਿਆ ਉਹ ਫਿਰ
0: ਹਨਾ ਉਹ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਨਾ ਪੜ੍ਹਨ ਨੂੰ ਥੋੜੀ ਅੱਛਾ ਤੁਸੀਂ ਜਦੋਂ ਲਿਖਦੇ ਹੋ ਤੁਸੀਂ ਲਿਖਦੇ ਗੁਰਮੁਖੀ ਚੋਂ ਹਾਂ
3: ਹਾਂਜੀ ਹਾਂਜੀ
0: ਇਹ ਵਧੀਆ ਆਦਤ ਆ ਇਹ ਮੈਂ ਬਹੁਤ ਲੇਟਰ ਇਨ ਲਾਈਫ ਅਡੈਪਟ ਕੀਤੀ ਮੇਰੇ ਖਿਆਲ ਨਾਲ ਸ਼ਾਇਦ ਕਾਲਜ ਖਤਮ ਕਰਨ ਤੋਂ ਬਾਅਦ ਮਤਲਬ ਸ਼ਾਇਦ 7-8 ਸਾਲ ਹੋਏ ਉਹਨੇ ਕਿ ਜਿਹੜੀ ਭਾਸ਼ਾ ਚ ਲਿਖਣਾ ਉਸ ਚ ਹੀ ਹਨਾ ਜੇ ਦੇਵਨਾਗਰੀ ਹੈ ਦੇਵਨਾਗਰੀ ਲਿਖੋ ਗੁਰਮੁਖੀ ਗੁਰਮੁਖੀ ਲਿਖੋ ਇੰਗਲਿਸ਼ ਇੰਗਲਿਸ਼ ਲਿਖੋ
2: ਜਦੋਂ ਮੈਂ ਪਹਿਲੀ ਵਾਰੀ ਮੈਂ ਹਰਿੰਦਰ ਨੇ ਦੇਖਿਆ ਨਾ ਕਿ ਉਹ ਇੱਦਾਂ ਹਿਸਾਬ ਕਿਤਾਬ ਵੀ ਹੈ ਨਾ ਗੁਰਮੁਖੀ ਚ ਲਿਖਣਾ
0: ਅੱਛਾ ਉਹ ਤੇ
2: ਕਿਉਂਕਿ ਉਹ ਪੰਜਾਬ ਕਿਉਂਕਿ ਮੈਂ ਰਾਜਸਥਾਨ ਮੈਨੂੰ ਲਿਖਣੀ ਪੜ੍ਹਨੀ ਆਉਂਦੀ ਹੈ ਟੱਚ ਵੁੱਡ
0: ਵੈਸੇ ਇਹ ਵੀ ਬਹੁਤ ਬਿਗੜੀ
2: ਹਾਂ ਇਹ ਇੰਨੀ ਵੀ ਵਧੀਆ ਮਤਲਬ ਫਲੋ ਚ ਨਹੀਂ ਹੈ ਬਟ ਸਟਿਲ
0: ਜੀ ਜੀ ਜੀ
2: ਆਈ ਕੈਨ ਮੈਨੇਜ ਬਟ ਮੈਂ ਕਿਹਾ ਤੁਸੀਂ ਲਿਖਦੇ ਵੀ ਇਸ ਦੇ ਵਿੱਚ ਫਿਰ ਉਹ ਕਿ ਜਿਹੜੀ ਭਾਸ਼ਾ ਬੋਲੀ ਦਾ ਉਹੀ ਥੋਟ ਵੀ ਉਸੀ ਚ ਆਉਂਦੇ ਤੇ ਲਿਖਣਾ ਵੀ ਉਸੀ ਚ ਚਾਹੀਦਾ।

0: ਆਪਾਂ ਹੈ ਕਿ ਇੰਗਲਿਸ਼ 'ਚ ਲਿਖੀ ਜਾਂਦੇ ਆ ਹਰ ਚੀਜ਼, ਹੈ ਨਾ?
1: ਹਾਂ ਇਹ ਗੱਲ, ਆਪਾਂ ਇੰਗਲਿਸ਼ 'ਚ ਹੀ ਲਿਖਦੇ ਹਾਂ, ਇਹ ਮੈਸੇਜਿੰਗ ਵਗੈਰਾ ਨਹੀਂ ਕਰਤਾ ਤੇ ਤਿਆਰੀ ਹੈ ਫਿਰ ਸਰ ਜੀ, ਸੁਣੀਏ ਕੁਛ।
2: ਹਾਂ ਜੀ ਭਾਈ, ਉਹ ਲੱਭ ਨਹੀਂ ਰਿਹਾ, ਬਟ ਚਲੋ ਕੁਛ ਹੋਰ ਦੱਸ ਦਿੰਦਾ।
1: ਜ਼ਰੂਰ ਜੀ ਜ਼ਰੂਰ, ਇਰਸ਼ਾਦ।
2: ਰੂਹ ਦਾ ਨਾ ਕੋਈ ਮਿਲਦਾ ਸਾਥੀ, ਜਿਸਮਾਂ ਦੇ ਸਭ ਸ਼ਿਕਾਰੀ ਨੇ, ਉਹ ਖੇਡ ਇਸ਼ਕੇ ਦੀ ਖੇਡ ਰਿਹਾ, ਤੂੰ ਜਿਹਦੇ ਤੋਂ ਦਿਲ ਬੈਠੀ ਹਾਰੀ।
1: ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ, ਅਮੇਜ਼ਿੰਗ।
2: ਇੱਕ ਤੁਹਾਨੂੰ ਹੋਰ ਸੁਣਾਉਣਾ ਜਿਹੜਾ ਕਿ ਮੈਂ ਆਈ ਥਿੰਕ ਕੱਲ ਰਾਤੀ ਲਿਖਿਆ।
1: ਫਿਰ ਤਾਂ ਗਰਮਾ ਗਰਮ ਪਕੌੜੇ ਹੋ ਗਏ ਕਿ?
2: ਮੈਨੂੰ ਨਾ, ਮੈਂ ਤੁਹਾਨੂੰ ਦੱਸਦਾ, ਕੱਲ ਮੈਂ ਪੋਸਟ ਦੇਖ ਰਿਹਾ ਸੀ, ਕਿਸੇ ਨੇ ਬਹੁਤ ਸੋਹਣੀ ਪੋਸਟ ਲਿਖਿਆ ਹੋਇਆ ਸੀ, ਤੇ ਉਹਦੇ ਪੋਸਟ ਦਾ ਕਾਇੰਡ ਆਫ ਰਿਪਲਾਈ ਆ ਇਹ
1: ਜੀ। ਸੁਣਾ।
2: ਮੈਂ ਰਿਪਲਾਈ ਕਰਦਾ ਨੀ ਕਦੇ ਸੋਸ਼ਲ ਮੀਡੀਆ ਤੇ ਕਿਸੇ ਨੂੰ ਵੀ
1: ਜੀ। ਨਹੀਂ ਵਧੀਆ ਗੱਲ ਹੈ, ਨਹੀਂ ਕਰਨਾ, ਤੁਸੀਂ ਰੇਡੀਓ ਤੇ ਕਰਦਿਆ ਕਰੋ, ਆ ਵਧੀਆ, ਆ ਸੈਗਮੈਂਟ ਤੁਸੀਂ ਸਾਨੂੰ ਦੇਤਾ, ਇੱਕ ਹੋਰ ਗੁੱਡ ਸੈਗਮੈਂਟ ਹੈ।
2: ਕਹਿੰਦਾ, ਨਜ਼ਰਾਂ ਤੇਰੀਆਂ ਨੇ ਕੀਤੇ ਹਜ਼ਾਰ ਕਮਲੇ, ਉੱਤੋਂ ਹੱਸਣਾ ਵੀ ਤੇਰਾ ਕਹਿਰ ਕਮਾਉਂਦਾ ਹੈ,
1: ਵਾਹ,
2: ਜਿਹਨੂੰ ਤੱਕ ਲਏ ਇੱਕ ਵਾਰ ਅੱਖ ਭਰ ਕੇ, ਨਹੀਂ ਦੱਸਦੇ ਹੁਸਨ ਦੀ ਇਹ ਹੱਟੀਏ, ਉਹ ਕਿਹੜੇ ਹਕੀਮ ਕੋਲੇ ਜਾਂਦਾ ਹੈ।
1: ਵਾਹ ਵਾਹ ਵਾਹ, ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ, ਤੁਸੀਂ ਮਤਲਬ ਲਫ਼ਜ਼ਾਂ ਨੂੰ ਵੀ ਚਿਰ ਕਰਕੇ ਨਿਕਲਦੇ ਹੋ, ਇਹ ਕੰਮ ਬਰਫ਼ ਤੱਕ ਨਹੀਂ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ।
2: ਇੰਡੀਆ ਵਿਚ ਬਹੁਤ ਟਾਈਮ ਪਹਿਲਾਂ, ਅਪਰੋਕਸੀਮੇਟ ਬਹੁਤ ਟਾਈਮ ਤਾਂ ਨੀ ਕਹਿ ਸਕਦੇ, 12 ਸਾਲ ਪਹਿਲਾਂ ਬਹੁਤ ਜ਼ਿਆਦਾ ਚੱਲਿਆ ਸੀ ਨਾ, ਵੀ ਕੁੜੀਆਂ ਨੂੰ ਜੰਮਣ ਨੀ ਦਿੰਦੇ ਸੀ।
1: ਜੀ ਜੀ ਜੀ, ਹਾਂਜੀ,
2: ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਨਾ। ਉਹਦੇ ਪਰ ਸੀਗਾ ਉਹ ਕੁਛ ਲੈਣਾ ਏਦਾਂ ਸੀਗੀਆਂ ਕਿ ਕੁੜੀ ਹਲੇ ਜੰਮਦੀ ਨੀ, ਫਿਰ ਵੀ ਕਹਿੰਦੀ ਆ ਵੀ ਇਹ ਜੱਗ ਨਾ ਦੇਖਣਾ ਮੈਨੂੰ, ਪਰ ਤੂੰ ਨੀ ਜਿਉਣ ਦਿੰਦਾ ਤੇ ਨਾ ਮਾਰ ਮੈਨੂੰ ਢੇਡੇ।
1: ਵਾਹ,
2: ਹਾਂ, ਉਹ ਅਗਲੀ ਵਾਰੀ ਸੁਣਾਊਂਗਾ, ਅਗਲੇ ਫਰਾਈਡੇ।
1: ਡਨ ਹੋ ਗਿਆ ਸਰ, ਥੈਂਕ ਯੂ ਸੋ ਮਚ, ਥੈਂਕਸ ਫਾਰ ਯੋਰ ਕਾਲ।
2: ਠੀਕ
1: ਹੈ ਫਿਰ, ਅੱਜ ਵਿਲੇਜ ਸਨਸ਼ਾਈਨ ਲਈ ਤੁਹਾਡੇ ਕੋਲ, ਪਰ ਹਾਂ ਇਹ ਧਿਆਨ ਰੱਖਣਾ ਕਿ ਅੱਜ ਦਾ ਹੀ ਹੈ, ਸ਼ਾਮ ਦੇ 6 ਵਜੇ ਦਾ ਸ਼ੋ ਵਿਲੇਜ ਸਨਸ਼ਾਈਨ ਚ, 40 ਦਿਨ ਫਿਲਮ ਦਾ, ਤੇ ਤੁਹਾਡੇ ਲਈ ਇੱਕ ਆਪਾਂ ਹੁਣ ਡਨ ਕਰਤਾ, ਇੱਕ ਪਾਸ ਤੇ 2 ਲੋਕ ਆ ਸਕਦੇ ਹੋ, ਸੋ ਬਹੁਤ ਬਹੁਤ ਮੁਬਾਰਕਾਂ ਜੀ।
2: ਬਹੁਤ ਜ਼ਿਆਦਾ, 3 ਕਰੋ ਭਾਜੀ, ਮੈਂ, ਮੇਰੇ ਫਾਦਰ ਸਾਹਿਬ, ਮੇਰੀ ਗੁੜੀਆ।
1: ਇਹ ਦੇਖੋ, ਇਹ ਮੇਰੇ ਹੱਥ ਬਸ ਕੁਛ ਨਹੀਂ, ਮੈਨੂੰ ਵੀ ਇਕੱਲੇ ਨੂੰ ਹੀ ਆਉਣ ਨੂੰ ਕਿਹਾ ਉਹਨਾਂ ਨੇ।
2: ਚਲ ਕੋਈ ਨਹੀਂ,
1: ਹੈ ਨਾ,
2: ਪਰ ਇੱਕ ਮੈਂ ਟਿਕਟ ਖਰੀਦ ਲਾਂਗਾ।
1: ਡਨ ਹੋ ਗਿਆ ਸਰ, ਥੈਂਕ ਯੂ ਸੋ ਮਚ ਫਾਰ ਕਮਿੰਗ, ਐਂਡ ਫਿਰ ਮਿਲਦੇ ਹਾਂ ਸ਼ਾਮ ਨੂੰ, ਨੰਨੇ ਮਾਫ ਲਾ,
2: ਥੈਂਕ ਯੂ,
1: ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਕਿਆ ਬਾਤ ਹੈ ਯਸ਼
0: ਜੀ,
1: ਖਾਤਾ ਖੁੱਲ ਗਿਆ ਯਸ਼ ਜੀ, ਵੈਰੀ ਗੁੱਡ, ਸੋ ਪ੍ਰਾਊਡ ਆਫ ਯੂ, ਸੋ ਪ੍ਰਾਊਡ ਆਫ ਯੂ। ਮੈਂ ਨੋਟ ਕਰ ਲੈਣਾ ਤਦ ਤੱਕ ਨਾ, ਕਈ ਵਾਰੀ ਨਾ
0: ਮੈਂ ਵੀ ਲਿਖ ਲਿਆ, ਪਰ ਹਾਂ
1: ਅੱਛਾ ਨਹੀਂ, ਫੇਰ ਠੀਕ ਹੈ, ਫਿਰ ਮੈਨੂੰ ਦੱਸ ਦਿੰਦੇ, ਤੁਹਾਨੂੰ ਪਤਾ ਮੈਂ ਖੱਬੇ ਹੱਥ ਨਾਲ ਇੰਨਾ ਔਖਾ ਲਿਖਦਾ, ਤੁਸੀਂ ਇੰਨੀ ਮਿਹਨਤ ਨਾ ਕਰਾਇਆ ਕਰੋ, ਮਾੜੀ ਗੱਲ ਹੈ, ਹੈ ਨਾ।
0: ਨਹੀਂ ਨਹੀਂ,
1: ਹੋਰ ਸੁਣਾਓ,
0: ਸ਼ਾਇਰੀ ਸੁਣਾਓ,
1: ਮੈਂ ਸੁਣਾਵਾਂ, ਹੁਣੇ ਤਾਂ ਸੁਣ ਕੇ ਹਟੇ ਹੋ, ਆ ਕੀ ਹੈ
0: ਹੁਣ, ਹੈ ਹੀ ਅੱਛਾ, ਤੁਸੀਂ
1: ਅੱਛਾ ਸਾਬਰ,
0: ਮੈਂ ਤਾਂ ਹਮੇਸ਼ਾ ਪੁੱਛਦੇ ਹੋ ਵੈਸੇ, ਤੁਸੀਂ ਦੱਸੋ ਤੁਹਾਡੇ ਨਾਲ ਕੀ ਬੈਸਟ ਹੋਇਆ ਇਸ ਹਫਤੇ?
1: ਮੇਰੇ ਨਾਲ ਇਸ ਹਫਤੇ ਬੈਸਟ ਕੀ ਹੋਇਆ? ਓਕੇ, ਵਾਓ, ਅਮੇਜ਼ਿੰਗ, ਮੈਂ ਦੱਸਦਾ, ਇੱਕ ਤੇ ਬੈਸਟ ਮੈਂ ਉਹਨੂੰ, ਥੋੜ੍ਹਾ ਵੇਅਰਡ ਲੱਗੇਗਾ ਕਹਿਣ ਸੁਣਨ ਵਾਲਿਆਂ ਨੂੰ ਸ਼ਾਇਦ, ਮੈਨੂੰ ਨਾ ਸ਼ੁਰੂ ਤੋਂ ਬਹੁਤ ਚਾਅ ਰਿਹਾ, ਮੇਰੇ ਖਿਆਲ ਨਾਲ ਜਦੋਂ ਮੈਂ ਟੀਨੇਜ ਸੀਗਾ ਤਦ ਦਾ ਚਾਅ ਰਿਹਾ ਕਿ ਨਾ ਥੋੜ੍ਹੀ ਸਾਲਟ ਐਂਡ ਪੇਪਰ ਲੁੱਕ ਆਏਗੀ ਨਾ ਮੇਰੀ, ਤੇ ਆਈ ਵਿਲ ਬੀ ਵੈਰੀ ਹੈਪੀ ਜੀ, ਤੇ ਮੈਂ ਨਾ ਫਿਰ, ਤੁਸੀਂ ਕਹਿ ਲਓ ਕਿ ਜੁੰਮਾ ਜੁੰਮਾ ਨਾ, ਆਹ ਇਸ ਟਿਊਜ਼ਡੇ ਹੀ ਧਿਆਨ ਪਿਆ ਕਿ ਜੀ ਦਾੜੀ ਦੇ ਅੰਦਰ ਨਾ ਪਹਿਲਾਂ ਚਿੱਟਾ ਵਾਲ ਆ ਗਿਆ, ਬੜਾ ਮੈਂ ਉਸ ਟਾਈਮ ਦਾ ਬੜਾ ਨਾ ਵਾਈਜ਼ ਵਾਈਜ਼ ਫੀਲ ਕਰ ਰਿਹਾ, ਆਵਾਜ਼ ਦਾ ਵਜ਼ਨ ਥੋੜ੍ਹਾ ਜ਼ਿਆਦਾ ਆ ਗਿਆ, ਹੁਣ ਘਰਦੇ ਕਹਿੰਦੇ ਤੂੰ ਕੰਮ ਵਗੈਰਾ 'ਚ ਹੱਥ ਨਹੀਂ ਬਣਾਉਣਾ, ਕੋਈ ਗੱਲ ਨਹੀਂ, ਬਜ਼ੁਰਗਾਂ ਨੂੰ ਤੰਗ ਨਹੀਂ ਕਰੀ ਜਾ ਬਈ, ਚਿੱਲ ਕਰੋ,
0: ਬੜੀ ਛੇਤੀ।
1: ਸੋ ਇਹ ਹੋਇਆ, ਤੇ ਮੈਂ ਇਹ ਕਹਿ ਸਕਦਾ ਕਿ ਨੋਟ, ਆਈ ਵੁੱਡ ਨੋਟ ਸੇ ਗ੍ਰੇਟ ਔਰ ਬੈਡ, ਮਤਲਬ ਸਮਥਿੰਗ ਡਿਫਰੈਂਟ, ਅੰਬਰੇਸਿੰਗ ਦਾ ਚੇਂਜ,
0: ਓਕੇ,
1: ਹੈ ਨਾ, ਇਹ ਚੀਜ਼ ਵਧੀਆ ਹੋਈ ਹੈ ਮੈਂ ਕਹਿ ਸਕਦਾ। ਬਾਕੀ ਮੈਨੂੰ ਸਾਬਰ ਅਲੀ ਸਾਬਰ ਸਾਹਿਬ ਦੀ ਇੱਕ ਲਾਈਨ ਬਹੁਤ ਤੰਗ ਕਰ ਰਹੀ ਹੈ ਪਿਛਲੇ ਇੱਕ ਹਫਤੇ ਤੋਂ, ਇੱਕੋ ਲਾਈਨ ਦੀ ਨਜ਼ਮ, ਸਾਬਰ ਅਲੀ ਸਾਬਰ ਸਾਹਿਬ ਇੱਦਾਂ ਹੀ ਲਿਖਦੇ ਹੈ ਨਾ, ਇੱਕੋ ਲਾਈਨ ਦੀ, ਵੇਖ ਰਹੀ ਹਾਂ ਵੇਖ ਰਹੀ ਹਾਂ ਇਹ ਸਾਰੀ ਦੁਨੀਆ ਮੇਰੀ ਹੈ, ਵੇਖ ਰਹੀ ਹਾਂ ਇਹ ਸਾਰੀ ਦੁਨੀਆ ਮੇਰੀ ਹੈ ਤੇ ਮੈਂ ਤੇਰਾ ਕੱਲੀ ਦਾ। ਕਿਆ ਲਿਖ ਰਿਹਾ, ਵੈਰੀ ਨਾਈਸ, ਹੀ ਇਜ਼ ਸੱਚ ਅ ਗ੍ਰੇਟ ਰਾਈਟਰ। ਕ੍ਰਾਂਤੀਕਾਰੀ ਚੀਜ਼ਾਂ ਲਿਖਦੇ ਆਪਾਂ, ਜਾਂਦੇ ਜਾਂਦੇ ਵੀ ਇੱਕ ਅੱਧੀ ਉਹਨਾਂ ਦੀ ਸੁਣਾਵਾਂਗੇ। ਡਨ ਹੋ ਗਿਆ ਤੇ ਆਪਾਂ ਕਾਲਰ ਲਈਏ।
0: ਹਾਂਜੀ ਹਾਂਜੀ
1: ਲੈਂਦੇ ਜੀ, ਕਾਲਰ ਲੈਂਦੇ ਹਾਂ ਤੇ ਜੀ ਸਾਡੇ ਨਾਲ ਕਾਲਰ ਨੇ ਜਲੌਂਗ ਤੋਂ ਖਾਸ ਹਰਚਰਨ ਉੱਬੀ ਜੀ। ਸਤਿ ਸ਼੍ਰੀ ਅਕਾਲ ਭਾਈ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਜੀ, ਕ੍ਰਿਸ਼ਨਾ ਜੀ ਤੇ ਯਸ਼ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਉੱਬੀ ਜੀ, ਕੀ ਹਾਲ ਚਾਲ ਹੈ?
3: ਬਸ ਬਹੁਤ ਵਧੀਆ, ਤੁਸੀਂ ਸੁਣਾਓ ਆਪਣਾ।
0: ਬਿਲਕੁਲ ਵਧੀਆ ਜੀ,
3: ਚਲੋ ਬਹੁਤ ਵਧੀਆ ਗੱਲ ਆ।
1: ਕਿੱਦਾਂ ਰਿਹਾ ਵੀਕ ਤੁਹਾਡਾ ਸਰ?
3: ਹਾਂਜੀ ਵੀਕ ਬਹੁਤ ਵਧੀਆ ਸੀਗਾ ਜੀ।
1: ਓਕੇ, ਤੁਸੀਂ ਤੇ
3: ਮੇਰੇ ਨਾਲ,
1: ਤੁਸੀਂ ਤੇ ਗੀਤਾਂ ਦੀ ਮਸ਼ੀਨ ਹੋ, ਤੁਹਾਡੇ ਗੀਤ ਆਪਾਂ ਵੇਖਦੇ ਰਹਿੰਦੇ, ਲਿਖਦੇ ਰਹਿੰਦੇ ਹੋ, ਹਨਾ? ਵੈਰੀ ਨਾਈਸ, ਕੀ ਸਾਂਝਾ ਕਰੋਗੇ ਸਾਡੇ ਨਾਲ?
3: ਹੁਣ ਪਹਿਲਾਂ ਮੈਂ ਇਹ ਸਾਂਝਾ ਕਰਦਾ ਕਿ ਸਹੀ ਥੋੜਾ ਜਿਹਾ ਮਜ਼ਾਕ ਵਾਲੀ ਚੀਜ਼ ਹੋਈ ਮੇਰੇ ਨਾਲ, ਜਿੱਦਾਂ ਤੁਸੀਂ AI ਕਾਫੀ ਯੂਜ਼ ਕਰਦੇ ਹੋ ਨਾ।
1: ਜੀ ਜੀ ਜੀ,
3: ਤੇ ਮੈਂ ਵੀ AI ਯੂਜ਼ ਕਰਦਾ ਹਾਂ। ਜਿੱਦਾਂ ਹੁਣ ਤੁਸੀਂ ਪੰਜਾਬੀ ਚ ਲਿਖਣ ਦੀ ਗੱਲ ਕੀਤੀ ਹੋਣੀ ਥੋੜੀ ਦੇਰ ਪਹਿਲਾਂ ਕਿਸੇ ਨਾਲ, ਤੇ ਮੈਂ ਪੰਜਾਬੀ ਜਿੱਦਾਂ ਉਹਦੇ ਵਿੱਚ ਜਦੋਂ ਟਾਈਪ ਕਰਦਾ, ਮੈਂ ਟਾਈਪ ਨਹੀਂ ਕਰਦਾ, ਮੈਂ ਬੋਲਦਾ ਤੇ ਮੇਰੀ ਉਹ ਆਪਣੇ ਆਪ ਮਤਲਬ ਸਪੀਚ ਟੂ ਰਾਈਟ ਵਾਲੀ ਹੈਗੀ ਮੇਰੇ ਕੋਲ, ਤੇ ਉਹਨਾਂ ਆਪਣੇ ਆਪ ਲਿਖ ਹੋ ਜਾਂਦੀ ਆ ਗੁਰਮੁਖੀ। ਤੇ ਮੈਂ ਤੁਹਾਡਾ ਨਾਮ ਲਿਖਣ ਲੱਗਾ ਸੀਗਾ ਕ੍ਰਿਸ਼ਨਾ, ਤੇ ਉਹ ਮੈਂ ਜਦੋਂ ਮਤਲਬ ਤੁਹਾਨੂੰ ਮੈਸੇਜ ਲਿਖਣ ਲਈ ਕ੍ਰਿਸ਼ਨਾ ਲਿਖਣਾ ਸ਼ੁਰੂ ਕੀਤਾ, ਤੇ ਉਹ ਤੁਹਾਨੂੰ ਪਤਾ ਹੁਣ AI ਤਾਂ ਆਪਣੇ ਹਿਸਾਬ ਨਾਲ ਕਰ ਦਿੰਦੇ, ਉਹਨੇ ਕ੍ਰਿਸ਼ਨਾ ਦੀ ਜਗ੍ਹਾ ਕਰੀ ਚਨਾ ਅਲੱਗ ਅਲੱਗ ਕਰ
1: ਦਿੱਤੇ। AI ਨੂੰ ਭੁੱਖ ਲੱਗੀ ਹੋਣੀ, ਤਾਂ AI ਨੂੰ ਦੱਸੋ ਕੜੀ ਤੇ ਚਨਾ ਇਕੱਠੇ ਨਹੀਂ ਚੱਲਦੇ, ਇਹਨੂੰ ਕੁਝ ਖਵਾਓ ਪਿਆਓ, ਇਹਨੂੰ ਮਾੜੀ ਸੁਰਤ ਇਹਦੀ ਠੀਕ ਕਰੋ।
0: ਇਹ ਸਹੀ ਸੀਗਾ ਕੜੀ ਚਨਾ।
1: ਉਸ ਤੋਂ ਬਾਅਦ ਕਿਆ ਕਿਆ ਚੇਂਜਸ ਆ ਚੁੱਕੇ ਨੇ, ਵੈਰੀ ਗੁੱਡ ਇਨਫੋਰਮੇਟਿਵ ਹੋਏਗਾ, ਕਹਿ ਲੋ ਨੈਕਸਟ ਟੂ ਨੈਕਸਟ ਵੀਕ ਕਰਾਂਗੇ ਉਹ ਪ੍ਰੋਪਰ ਵਧੀਆ ਉਹਦੇ ਉੱਪਰ ਗੱਲਬਾਤ।
3: ਠੀਕ
1: ਹੈ, ਹੁਣ ਤੁਸੀਂ ਤਾਂ ਫੇਰ ਤੁਹਾਡਾ ਕੜੀ ਚਨਾ ਨਹੀਂ ਹੋਣਾ, ਫੇਰ ਕ੍ਰਿਸ਼ਨਾ।
3: ਜਿੱਦਾਂ ਭਾਜੀ ਹੁਣੇ ਹੁਣੇ ਤੁਸੀਂ ਦੱਸਿਆ ਨਾ ਵੀ ਉਹ ਕਵਿਤਾ ਦਾ ਇੱਕ ਲਾਈਨ ਸੁਣਾਈ, ਤੇ ਇੱਕ ਲਾਈਨ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕਵਰ ਕਰ ਦਿੱਤਾ
1: ਜੀ।
3: ਤੇ ਹੁਣ ਤੁਹਾਨੂੰ ਪਤਾ ਆਪਾਂ ਉਹਨੇ ਵਧੀਆ ਰਾਈਟਰ ਨੇ, ਆਪਾਂ ਇੱਕ ਲਾਈਨ ਦੀ ਜਗ੍ਹਾ ਆਪਣੀ ਇੱਕ ਕਵਿਤਾ ਜਿਹੜੀ ਇੱਕ ਕਾਪੀ ਦੀ ਹੋ ਜਾਂਦੀ ਪੂਰੀ ਪੂਰੀ
1: ਜੀ। ਵਾਹ ਵਾਹ ਵਾਹ, ਉਹ ਵੀ ਮਹਾਕਾਵ ਹੁੰਦਾ, ਵੈਰੀ ਗੁੱਡ ਹੈ ਜੀ। ਉਹ ਵੀ ਤੁਸੀਂ ਲੂਣਾ ਲਿਖੀ ਬੈਠੇ ਹੋ, ਸਾਨੂੰ ਦੱਸਿਆ ਨੀ,
3: ਪਤਾ ਨੀ ਭਾਜੀ ਲੂਣਾ ਆ ਜਾਂ ਮਤਲਬ ਹੈਗਾ ਤਾਂ ਏਦਾਂ ਲੂਣ ਵਰਗਾ ਹੀ ਆ ਕੁਛ, ਪਰ ਉਹ
1: ਕਰੋ ਜੀ ਸ਼ੇਅਰ ਕਰੋ,
3: ਨਿਕਲ ਜਾਂਦਾ ਮੈਨੂੰ ਆਪ ਹੀ ਬੰਦ ਕਰਨਾ ਪਿਆ ਵੀ ਨਹੀਂ ਬਸ ਇਸ ਤੋਂ ਵੱਧ ਨੀ, ਬਹੁਤ ਹੋ ਗਿਆ।
1: ਬੈਸਟ ਜੀ ਬੈਸਟ, ਕਰੋ ਜੀ ਸ਼ੇਅਰ ਕਰੋ ਫਿਰ ਸਾਡੇ ਨਾਲ।
3: ਹਾਂਜੀ, ਇਹ ਚ ਯਸ਼ ਜੀ ਦੀ ਸਹਿਮਤੀ ਬਹੁਤ ਜ਼ਰੂਰੀ ਹੈ ਜੀ।
0: ਅੱਛਾ ਅੱਛਾ,
1: ਦੋ ਹੀ ਜ਼ਰੂਰੀ ਕਿਉਂ ਨਹੀਂ ਦੇ ਰਹੇ?
0: ਬਿਲਕੁਲ ਬਿਲਕੁਲ ਬਿਲਕੁਲ।
3: ਹਾਂਜੀ, ਕਹਿੰਦੇ ਸ਼ਰਤਾਂ ਕਿਸੇ ਵੈਬਸਾਈਟ ਦੀਆਂ, ਮਤਲਬ ਟਰਮ ਐਂਡ ਕੰਡੀਸ਼ਨਸ, ਕਹਿੰਦੇ ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ, ਇਹ ਦੋਵੇਂ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਨੇ, ਦੋਵਾਂ ਦੇ ਵਿੱਚ ਬਹੁਤੇ ਹੀ ਵਲ ਛਲ ਹੁੰਦੇ, ਨਾ ਇਹ ਸਮਝ ਕਿਸੇ ਦੇ ਪਈਆਂ ਨੇ।
1: ਵਾਹ
0: ਵਾਹ ਵਾਹ,
3: ਕਹਿੰਦੇ ਵੈਬਸਾਈਟ ਤੇ ਆਈ ਐਗਰੀ, ਦੱਬਣਾ ਪੈ ਜਾਏ ਬਿਨਾਂ ਪੜ੍ਹੇ, ਘਰ ਵਾਲੀ ਤਾਂ ਬਿਨਾਂ ਸਹਿਮਤ, ਕਹਿੰਦੇ ਵੈਬਸਾਈਟ ਤੇ ਆਈ ਐਗਰੀ, ਦੱਬਣਾ ਪੈ ਜਾਏ ਬਿਨਾਂ ਪੜ੍ਹੇ, ਘਰ ਵਾਲੀ ਤਾਂ ਮੈਂ ਸਹਿਮਤ ਹਾਂ ਕਹਿਣ ਬਾਵਜੂਦ ਵੀ ਰੋਜ਼ ਹੀ ਲੜੇ, ਇਹ ਤਜੁਰਬਾ ਮੇਰਾ ਇਕੱਲੇ ਦਾ ਨਹੀਂ, ਦੱਸਿਆ ਮੈਨੂੰ ਕਈਆਂ ਨੇ, ਸ਼ਰਤਾਂ ਕਿਸੇ ਵੈਬਸਾਈਟ ਦੀਆਂ, ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ, ਇਹ ਦੋਵੇਂ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਨੇ।
1: ਵਾਹ ਵਾਹ ਵਾਹ, ਕੀ ਬਾਤ ਆ ਸਰ, ਅੱਜ ਤੋਂ 100-150 ਸਾਲ ਬਾਅਦ ਜਿਹੜੇ ਸਮਾਜ ਸ਼ਾਸਤਰੀ ਹੋਣਗੇ ਨਾ, ਉਹ ਤੁਹਾਡੇ ਲੇਖਣ ਨੂੰ, ਹਨਾ, ਮਰਦ ਦੀ ਜੋ ਪੀੜਤ ਮਰਦ ਨੇ ਉਹਨਾਂ ਦੀ ਆਵਾਜ਼ ਸਮਝ ਕੇ ਉਹ ਪਬਲਿਸ਼
0: ਕਰਨਗੇ। ਨਵੇਂ ਨਵੇਂ ਵੀ ਆਏ ਹੋ?
1: ਨਹੀਂ, ਮੈਂ ਆਪਣੇ ਥੋੜਾ ਗੱਲ ਕਰ ਰਿਹਾ, ਮੈਂ ਆਰਜੇ ਨੂੰ ਸਾਰਿਆਂ ਦੀ ਗੱਲ ਕਰਨੀ ਪੈਣੀ। ਮੈਂ ਵੀ ਬੜਾ ਭੋਲ ਆ ਦੇਖੋ, ਮੈਨੂੰ ਪਤਾ ਹੀ ਨੀ ਲੱਗਦਾ ਯਾਰ, ਤਾਂ ਹੀ ਤਰੱਕੀ ਨੀ ਹੋ ਰਹੀ ਲਾਈਫ ਦੇ ਅੰਦਰ।
3: ਬਿਲਕੁਲ, ਬਾਕੀ ਭਾਜੀ ਉਦੋਂ ਨੂੰ ਵੀ ਪਤਾ ਲੱਗ ਜੂਗਾ, ਏਦਾਂ ਗੱਲਾਂ ਕਰਨਗੇ 100 ਸਾਲ ਬਾਅਦ ਵੀ, ਦੇਖ ਲਓ ਉਦੋਂ ਵੀ ਏਦਾਂ ਹੀ ਹੁੰਦੀ ਸੀ, ਕੋਈ ਨਵੀਂ ਚੀਜ਼ ਨੀ ਹੈਗੀ।
1: ਇਹ ਬਾਤ ਵੀ ਸਹੀ ਹੈ ਜੀ।
0: ਫਿਰ ਵੀ ਤੁਹਾਡਾ ਕਹਿੰਦੇ ਨਾ, ਫਿਰ ਵੀ ਕਹਿੰਦੇ ਨਾ ਕਿ ਸਰਦਾ ਥੋੜੀ ਨਾ, ਭਾਵੇਂ ਕੁਛ ਵੀ ਹੋਇਆ ਹੈ ਨਾ
1: ਜੀ ਜੀ ਜੀ ਬਿਲਕੁਲ ਥੈਂਕ ਯੂ ਬੀਜੀ ਥੈਂਕ ਯੂ ਫੋਰ ਯੋਰ ਕਾਲ
3: ਬਹੁਤ ਸਾਰੇ ਕਲੋਜ਼ ਪਤਨੀ ਦੇ ਨਖਰਿਆਂ ਅੱਗੇ ਵੀ ਬੰਦਾ ਫੇਲ ਹੁੰਦਾ ਹਰ ਰੋਜ਼ ਸੱਚ ਜਾਣਿਓ ਇਹਨਾਂ ਪਰਿਸਥਿਤੀਆਂ ਵਿੱਚ ਮੈਂ ਬੜੀਆਂ ਵਧੀਕੀਆਂ ਸਹੀਆਂ ਨੇ ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ ਮੈਨੂੰ ਲੱਗਦੀਆਂ ਦੋਵੇਂ ਇੱਕੋ ਜਿਹੀਆਂ ਨੇ ਕਹਿੰਦੇ ਵੈਬਸਾਈਟ ਦੀਆਂ ਸ਼ਰਤਾਂ ਲੰਬੀਆਂ ਤੇ ਲੰਬੀ ਪਤਨੀ ਦੀ ਜ਼ੁਬਾਨ ਵੈਬਸਾਈਟ ਖੁਦ ਇੰਜ ਸ਼ਰਤਾਂ ਪੜ੍ਹਦੀ ਜਿਉ ਚੱਲੇ ਪਤਨੀ ਦੀ ਜ਼ੁਬਾਨ ਤੁਸੀਂ ਨੋਟ ਕੀਤਾ ਹੋਣਾ ਵੈਬਸਾਈਟ ਜਦੋਂ ਆਪ ਪੜ੍ਹ ਕੇ ਦੱਸਦੀ ਬਹੁਤ ਕਾਲੀ ਕਾਲੀ ਪੜ੍ਹਦੀ ਇਸ ਜ਼ੁਬਾਨ ਦੀ ਭਲਾ ਰੀਸ ਕੀ ਕਰਨੀ ਇਹਨਾਂ ਡਾਲਰਾਂ ਜਾਂ ਰੁਪਈਆਂ ਨੇ ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ ਮੈਨੂੰ ਲੱਗਦੀਆਂ ਦੋਵੇਂ ਇੱਕੋ ਜਿਹੀਆਂ ਨੇ ਤੇ ਵੈਬਸਾਈਟ ਕਹੇ ਨਿਯਮ ਸਾਡੇ ਬਦਲ ਸਕਦੇ ਆ ਜਦ ਸਾਡਾ ਦਿਲ ਚਾਹੇ ਓਟੀ ਵੀ ਕਿਹੜਾ ਘੱਟ ਹੁੰਦੀ ਇਹ ਵੀ ਨਿਤ ਨਵੇਂ ਕਾਨੂੰਨ ਬਣਾਵੇ ਉਹ ਆਖੇ ਤਾਂ ਪਵੇ ਤਾਜ਼ੀ ਕਹਿਣਾ ਭਾਵੇਂ ਹੁੰਦੀਆਂ ਰੋਟੀਆਂ ਬਹੀਆਂ ਨੇ ਸ਼ਰਤਾਂ ਕਿਸੇ ਵੈਬਸਾਈਟ ਦੀਆਂ ਤੇ ਪਤਨੀਆਂ ਦੋਵੇਂ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਨੇ
1: ਵਾਹ
3: ਚਲੋ ਠੀਕ ਆ ਕ੍ਰਿਸ਼ਨਾ ਜੀ ਤੁਸੀਂ ਲੈ ਲਓ ਹੋਰ ਕਸਟ ਜਿਹਨਾਂ ਨੂੰ ਵੀ ਹੈਗਾ ਇਹ ਬਹੁਤ ਜ਼ਿਆਦਾ ਲੰਬੀ ਹੈ ਫਿਰ
1: ਮੈਂ ਫਿਰ ਇੱਦਾਂ ਕਹਿੰਦਾ ਨਾ ਦੇਖੋ ਇਹ ਐਂਡ ਰਹਿ ਜਾਣਾ ਅਖੀਰਲਾ ਫਿਰ ਹਨਾ ਅਖੀਰਲਾ ਜਿਹੜਾ ਪੁਆਇੰਟ ਆ ਉਹ ਸਾਨੂੰ ਸੁਣਾ ਕੇ ਜਾਓ ਜਾਂਦੇ ਜਾਂਦੇ ਹਨਾ ਜਿਹੜਾ ਲਾਸਟ ਵਾਲਾ ਇੱਕਦਮ ਇੱਕਦਮ ਲਾਸਟ ਵਾਲਾ ਸ਼ੇਰ ਆ ਮੈਂ ਕਹਾਂ ਵਾਹ ਵਾਹ ਵਾਹ ਮੁਕਰਰ
3: ਹਾਂਜੀ ਅਖੀਰ ਕਹਿੰਦਾ ਹਾਂ ਪਰ ਘਰ ਵਾਲੀ ਵਿੱਚ ਆਇਰਰ ਵੈਬਸਾਈਟ ਤੋਂ ਜ਼ਿਆਦਾ ਮਤਲਬ ਜਿਹੜਾ
1: ਇਸ ਕ੍ਰਾਂਤੀ ਲਈ ਤਾਂ ਵੇਟ ਕਰ ਰਹੇ ਜੀ
3: ਹਾਂਜੀ ਕਹਿੰਦਾ ਹਾਂ ਪਰ ਘਰ ਵਾਲੀ ਵਿੱਚ ਐਰਰ ਆਏ ਵੈਬਸਾਈਟ ਤੋਂ ਜ਼ਿਆਦਾ ਵੈਬਸਾਈਟ ਤੋਂ ਕਦੇ ਮੁੱਕਰ ਨਹੀਂ ਹੁੰਦਾ ਤੇ ਘਰ ਵਾਲੀ ਦਾ ਵਾਅਦਾ ਤਾਂ ਭਲਾ ਕਾਹਦਾ ਵਾਅਦਾ
1: ਵਾਹ
3: ਭਾਬੀ ਤੁਹਾਡੀ ਖਿਜ ਰਹੀ ਤੇ ਬਾਕੀ ਦੀਆਂ ਹੱਸ ਰਹੀਆਂ ਨੇ
0: ਹੱਸਣਾ ਤਾਂ ਪੈਣਾ ਹੀ ਹੈ ਨਾ
1: ਵੈਰੀ ਗੁੱਡ ਵੈਰੀ ਗੁੱਡ ਮੈਂ ਉਮੀਦ ਕਰਦਾ ਇਸ ਕਵਿਤਾ ਤੋਂ ਬਾਅਦ ਤੁਹਾਡਾ ਵੀਕਐਂਡ ਵਧੀਆ ਰਹੇ
3: ਥੈਂਕ
1: ਯੂ ਸੋ ਮਚ ਜੀ ਥੈਂਕ ਯੂ ਸੋ ਮਚ ਫੋਰ ਦ ਬਿਊਟੀਫੁਲ ਵਰਡਸ ਹੈਵ ਅ ਗ੍ਰੇਟ ਵੀਕਐਂਡ ਕਿਆ ਬਾਤ ਹੈ ਕਿਆ ਬਾਤ ਹੈ ਇਹ ਇੱਧਰ ਇੱਧਰ ਹੀ ਮੈਨੂੰ ਰਾਈਟਿੰਗ ਇੱਧਰ ਹੀ ਬੜੀ ਮਜ਼ੇਦਾਰ ਲੱਗ ਰਹੀ ਹੈ ਯਾਰ ਸੋ ਗੁੱਡ
0: ਇਹ ਤੇ ਹੈ
1: ਹੈਨਾ
0: ਬਿਲਕੁਲ
1: ਆਪਾਂ ਫਿਰ ਇੱਕ ਹੋਰ ਕਾਲ ਲਈਏ ਛੇਤੀ ਛੇਤੀ ਹੈਨਾ ਜੀ ਜੀ ਰਣਬੀਰ ਜੀ ਸਾਡੇ ਨਾਲ ਔਨ ਲਾਈਨ ਨੇ ਔਨ ਏਅਰ ਨੇ ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕੀ ਹਾਲ
0: ਹੈ ਵਧੀਆ
1: ਜੀ ਵਧੀਆ ਸਰ ਤੁਸੀਂ ਸੁਣਾਓ
0: ਹਾਂਜੀ ਹਾਂਜੀ
4: ਵਧੀਆ ਵਧੀਆ ਤੁਸੀਂ ਸੁਣਾਓ
1: ਕਿੱਦਾਂ ਰਿਹਾ ਤੁਹਾਡਾ ਵੀਕਐਂਡ ਵੀਕ ਪੂਰਾ ਵੀਕਐਂਡ ਤਾਂ ਨੂੰ ਖੜਾ
4: ਵਧੀਆ ਜੀ ਵਧੀਆ ਵਧੀਆ ਸਦਾ ਹੀ ਵਧੀਆ ਜੀ ਕਿਰਪਾ ਮਾਲਕਾਂ ਦੀ ਹੋਏ ਸੱਚੇ ਪਾਤਸ਼ਾਹ ਦੀ ਕਿਰਪਾ ਹੋਏ ਤੇ ਸਦਾ ਹੀ ਵਧੀਆ ਜੀ ਉਹਦੀ ਬਖਸ਼ਿਸ਼ ਚਾਹੀਦੀ ਆ
1: ਵੈਰੀ
4: ਬਸ ਇਹੀ ਅਰਦਾਸ ਕਰਿਆ ਕਰੋ ਕਿ ਉਹਦੀ ਬਖਸ਼ਿਸ਼ ਰਹੇ ਫਿਰ ਦਿੱਕਤ ਕੋਈ ਨਹੀਂ
1: ਵਾਹ ਬਹੁਤ ਖੂਬ ਸਰ ਬਹੁਤ ਖੂਬ
5: ਯੂ ਮਾਈ ਡਾਰਲਿੰਗ ਟੋਟੋ
1: ਵੇਟ ਵੇਟ ਵੇਟ ਰਿਚਰਡ ਜੀ ਪਲੀਜ਼ ਮਿਊਟ ਕਰ ਲਓ ਆਪਣਾ ਫੋਨ ਆਪਾਂ ਤੁਹਾਨੂੰ ਐਡ ਕਰਦੇ ਆ ਥੋੜੇ ਟਾਈਮ ਤੱਕ
4: ਹਾਂਜੀ ਕੁਝ ਆਪਾਂ ਖਿਆਲ ਲਿਖੇ ਸਨ ਥੋੜੇ
0: ਜਿਹੇ
4: ਸੁਣਾਉਣਾ ਚਾਹਾਂਗਾ
1: ਜੀ
4: ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ
1: ਵਾਹ
4: ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ ਖੂਹ ਦੀ ਮੰਡ ਤੇ ਬਹਿਣਾ ਹਾਲੇ ਯਾਦ ਹੈ ਮੈਨੂੰ ਤੇਰਾ ਨਖਰਾ ਤੇਰਾ ਅੜਨਾ ਤੇਰਾ ਨਖਰਾ ਤੇਰਾ ਅੜਨਾ ਤੇ ਹਰ ਗੱਲ ਰੁਸ ਕੇ ਕਹਿਣਾ ਤੇਰਾ ਨਖਰਾ ਤੇਰਾ ਅੜਨਾ ਤੇ ਹਰ ਗੱਲ ਰੁਸ ਕੇ ਕਹਿਣਾ ਆਂਦੇ ਸਾਰ ਚੱਲੀ ਹਾਂ ਕਹਿਣਾ ਯਾਦ ਹੈ ਮੈਨੂੰ
1: ਵਾਹ ਵਾਹ ਵਾਹ ਬਹੁਤ ਖੂਬ
0: ਕੀ ਬਾਤ
4: ਆਂਦੇ ਸਾਰ ਚੱਲੀ ਹਾਂ ਕਹਿਣਾ ਯਾਦ ਹੈ ਮੈਨੂੰ ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ ਯਾਦ ਹੈ ਭੱਠੀ ਵਾਲੀ ਉਹ ਜਿਹਨੂੰ ਮਾਸੀ ਕਹਿੰਦੇ ਸੀ ਜਿਸ ਦੀ ਭੱਠੀ ਤੇ ਸਾਰੇ ਕਿੱਦਾਂ ਢੁੱਕ ਕੇ ਬਹਿੰਦੇ ਸੀ ਤੇਰਾ ਥੈਲੀ ਵਿੱਚ ਦਾਣੇ ਲਿਆਣਾ ਯਾਦ ਹੈ ਮੈਨੂੰ ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ
1: ਵਾਹ
4: ਯਾਦ ਹੈ, ਯਾਦ ਹੈ ਪਿੰਡ ਤੇਰੇ ਚ ਇੱਕ ਮੇਲਾ ਲੱਗਾ ਸੀ, ਯਾਦ ਹੈ ਤੇਰੇ ਚ ਇੱਕ ਮੇਲਾ ਲੱਗਾ ਸੀ, ਮੇਲਾ ਵੇਖਣ ਨੂੰ ਆਇਆ ਪਿੰਡ ਅੱਧਾ ਸੀ, ਕਿੱਦਾਂ ਮਦਾਰੀ ਨੇ ਰੱਸੀ ਨਾਲ ਸੱਪ ਬੱਧਾ ਸੀ, ਬਾਪੂ ਦਾ ਬੁੜਕ ਕੇ ਟਹਿਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ ਮੈਨੂੰ,
1: ਬਹੁਤ ਖੂਬ
4: ਯਾਦ ਹੈ, ਯਾਦ ਹੈ ਪਿੰਡ ਤੇਰੇ ਚ ਇੱਕ ਜੋਗੀ ਆਇਆ ਸੀ, ਯਾਦ ਹੈ ਪਿੰਡ ਚ ਤੇਰੇ ਇੱਕ ਜੋਗੀ ਆਇਆ ਸੀ, ਤੇਰੀ ਮਾਂ ਨੇ ਖੜ ਕੇ ਤੈਨੂੰ ਮੱਥਾ ਟਿਕਾਇਆ ਸੀ, ਫਿਰ ਜੋਗੀ ਨੇ ਤੇਰੇ ਕੁਝ ਹੱਥ ਫੜਾਇਆ ਸੀ, ਜੋਗੀ ਦਾ ਕਿਸ ਤਰ੍ਹਾਂ ਤੱਕਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ,
1: ਬਹੁਤ ਖੂਬ
4: ਯਾਦ ਹੈ ਕਾਲਜ, ਯਾਦ ਹੈ ਕਾਲਜ ਤੂੰ ਇੱਕ ਗੀਤ ਗਾਇਆ ਸੀ, ਯਾਦ ਹੈ ਕਾਲਜ ਤੂੰ ਇੱਕ ਗੀਤ ਗਾਇਆ ਸੀ, ਉਸ ਗੀਤ ਵਿੱਚ ਮੇਰਾ ਨਾਮ ਆਇਆ ਸੀ, ਤੇਰੇ ਤਰਲੇ ਤੇ ਗੱਲਾਂ ਉਹ ਜੋ ਆਪਣੀ ਮਾਂ ਨੂੰ ਕਹੀਆਂ ਸੀ, ਤੇਰੇ ਤਰਲੇ ਤੇ ਗੱਲਾਂ ਉਹ ਜੋ ਆਪਣੀ ਮਾਂ ਨੂੰ ਕਹੀਆਂ ਸੀ, ਮੇਰੇ ਲਈ ਉਹ ਸਭ ਸਹਿਣਾ ਹਾਲੇ ਯਾਦ ਹੈ ਮੈਨੂੰ, ਤੇਰੇ ਪਿੰਡ ਨੂੰ ਜਾਣਾ ਹਾਲੇ ਯਾਦ ਹੈ।
1: ਵਾਹ ਵਾਹ ਵਾਹ, ਬਹੁਤ ਖੂਬ ਸਰ, ਬਹੁਤ ਖੂਬ, ਅਮੇਜ਼ਿੰਗ ਰਾਈਟਿੰਗ,
0: ਤੁਸੀਂ ਆਪ ਲਿਖਿਆ?
4: ਬਸ ਵਧੀਆ, ਹਾਂਜੀ ਆਪਣਾ ਮਤਲਬ ਸਮਝੋ ਸ਼ੌਂਕ, 2 ਸਾਲ ਤੋਂ ਸ਼ੌਂਕ ਚੜਿਆ ਹੋਇਆ,
1: ਬਹੁਤ ਵਧੀਆ ਲਿਖਿਆ।
0: ਤੁਹਾਡਾ ਨਾਂ ਕੀ ਸੀ ਸਰ?
1: ਤੇ ਫਿਲਮ ਵੇਖਣਾ ਚਾਹੋਗੇ ਸਰ? ਸਾਡੇ ਵੱਲੋਂ ਟ੍ਰੀਟ ਆ ਤੁਹਾਨੂੰ। ਵੁੱਡ ਯੂ ਲਾਈਕ ਟੂ ਵਾਚ ਫਿਲਮ ਟੂਡੇ? 40 ਦਿਨ ਸ਼ਾਮ ਨੂੰ ਵਿਲੇਜ ਸਿਨੇਮਾ ਚ 6 ਵਜੇ ਦਾ ਸ਼ੋ। ਵਿਲੇਜ ਸਨਸ਼ਾਈਨ, ਸਨਸ਼ਾਈਨ ਚ ਵਿਲੇਜ ਸਿਨੇਮਾ। ਬੜੀ ਨੋਸਟੈਲਜੀਆ ਬੜਾ ਸੀਗਾ ਉਹਦੇ ਅੰਦਰ।
0: ਮੈਂ ਤੇ ਪਰ ਉਬੀ ਜੀ ਦੀ ਉਸ ਤੇ ਅਟਕੀ ਹੋਈ ਆ ਕੰਡੀਸ਼ਨ।
1: ਉਬੀ ਜੀ ਨੇ ਤਾਂ ਕੀਤਾ ਕੰਡੀਸ਼ਨ, ਕਿਆ ਬਾਤ ਹੈ, ਕਿਆ। ਥੋੜੇ ਮੈਸੇਜ ਵੀ ਪੜ੍ਹ ਲਈ ਆਪਾਂ ਕਿ ਕਾਲਰ ਇੱਕ ਹੋਰ ਨੇ, ਉਹਨਾਂ ਨੂੰ ਆਪਾਂ ਫ੍ਰੀ ਕਰੀਏ। ਕਿਆ ਚਾਹਤੀ ਹੈ ਆਪ?
0: ਉਹਨਾਂ ਨੂੰ ਵੇਲਾ ਕਰ ਦੋ।
1: ਹਾਂਜੀ, ਨਹੀਂ ਨਹੀਂ ਨਹੀਂ, ਹਾਂਜੀ ਮਾਈ ਡਾਰਲਿੰਗ ਰਿਚਰਡ ਜੀ,
0: ਰਿਚਰਡ ਜੀ ਭੁੱਲ ਗਏ ਸੀ ਮਿਊਟ ਕਰਾ।
1: ਹੈਲੋ, ਡਾਰਲਿੰਗ ਡਾਰਲਿੰਗ ਕੀਤਾ ਪਿਆ ਫਰਾਈਡੇ ਨੂੰ, ਹੈ
0: ਡਾਰਲਿੰਗ
1: ਗੱਲ ਨਾ ਸਜਣਾ। ਨਾ ਨਾ ਨਾ,
5: ਆਈ ਵਾਸ ਸੈਂਡਿੰਗ ਮਾਈ ਮੈਸੇਜ ਟੂ ਮਾਈ ਨੀਸ ਡਾਕਟਰ ਪ੍ਰਗਿਆ, ਉਹ ਪਿਕਚਰ ਕੇ ਲਈ ਆਨਾ ਚਾਹੇਗੀ, ਤੋ ਮੈਂ ਕਿਉਂਕਿ ਉਹ ਸਨਸ਼ਾਈਨ ਰਹਤੀ ਹੈ ਐਂਡ ਇਟਸ ਟੂ ਫਾਰ ਫੋਰ ਮੀ, ਬਟ ਇਫ ਸ਼ੀ ਵਾਂਟਸ ਟੂ ਗੋ ਦੈਨ ਆਈਲ ਕਮ ਐਂਡ ਵਾਚ ਵਿਦ ਹਰ।
1: ਅੱਛਾ, ਫਿਰ ਮਸਲਾ ਹੱਲ ਹੋਇਆ ਕਿ ਨਹੀਂ?
5: ਨਹੀਂ ਨਹੀਂ, ਤੋ ਆਈ ਡਿਡ ਨਾਟ ਨੋ ਕਿ ਮੈਂ ਅਗਰ ਉਸਕੋ ਵੌਇਸ ਨੋਟ ਦੂੰ ਤੋ ਇਹ ਮਿਊਟ ਅਨਮਿਊਟ ਹੋ ਜਾਤਾ ਹੈ।
1: ਹਾਂ, ਹੋ ਜਾਤਾ ਹੈ ਵੀ। ਫਿਰ ਆਪ ਕੇ ਲਈ ਰਿਚਰਡ ਜੀ ਮੈਨੇ ਈਜ਼ੀ ਕਰ ਦਿਆ ਹੈ ਨਾ, ਕਿ ਵਾਟ ਵਾਸ ਦਾ ਟੌਪ ਬੈਸਟ ਥਿੰਗ ਦੈਟ ਹੈਪਨ ਟੂ ਯੂ ਦਿਸ ਵੀਕ, ਯੂ ਲਰਨਡ ਅ ਨਿਊ ਥਿੰਗ। ਸਹੀ ਹੈ ਕਿ ਨਹੀਂ?
5: ਨਹੀਂ ਨਹੀਂ, ਉਹ ਕੱਲ ਅਨਦਰ, ਕੱਲ ਮੈਂ ਰੋਏ ਕੇ ਸਾਥ ਆਈ ਵਾਸ ਟਾਕਿੰਗ ਅਬਾਊਟ ਯੂ, ਆਈ ਡਿਡ ਨਾਟ ਨੋ ਹੂ ਕ੍ਰਿਸ਼ਨਾ ਵਾਸ, ਔਰ ਜਬ ਮੈਂ ਦੇਖਾ ਮੈਨੇ ਕਹਾ ਆਈ ਮੈਟ ਹਿਮ ਇਨ ਦਾ ਵਾਰਡ ਐਂਡ ਰੋਏ ਹੈਜ਼ ਆਲਸੋ ਮੈਟ ਯੂ।
1: ਅੱਛਾ, ਕੀ ਬਾਤ ਹੈ, ਵਾਹ ਵਾਹ ਜੀ ਜੀ, ਆਈ ਗੈਸ ਆਈ ਹੈਵ ਮੈਟ ਹਿਮ, ਯਾ ਯਾ ਯਾ ਯਾ, ਮੈਨੂੰ ਲੱਗਦਾ
5: ਇਨ ਦਾ ਫਿਲਮ ਫੈਸਟੀਵਲ ਯੂ ਹੈਵ ਮੈਟ ਹਿਮ।
1: ਜੀ ਜੀ ਜੀ ਜੀ ਜੀ,
5: ਔਰ ਮਤਲਬ ਨਾਟ ਅਫੀਸ਼ੀਅਲੀ ਬਟ ਦੇਖਾ ਹੈ। ਹਾਂ ਹਾਂ
1: ਹਾਂ ਹਾਂ ਹਾਂ ਹਾਂ ਹਾਂ, ਹਰ ਪਾਸੇ ਤੁਸੀਂ ਕਹਿ ਰਹੇ ਹੋ ਯਸ ਜੀ, ਸਹੀ ਕਿ ਨਹੀਂ? ਯਸ ਜੀ, ਯਸ ਜੀ ਕਾ ਨਾਮ ਕਾ ਫਿਰ ਮਤਲਬ ਯਹੀ ਹੋਤਾ ਨਾ, ਫੇਮ ਹੋਤਾ, ਤੋ ਵੋ ਤੋ ਸ਼ੀ ਹੈਜ਼ ਟੂ ਬੀ, ਸ਼ੀ ਹੈਜ਼ ਟੂ ਬੀ ਐਟ ਪਾਰ ਵਿਦ ਹਰ ਨੇਮ।
0: ਤੁਸੀਂ ਨਾ ਆਪਣੇ ਨਾਂ ਦੇ ਅਕੋਰਡਿੰਗ ਇੰਨੇ ਵਿਆਹ ਕਰ ਲਓ।
1: ਹਾਂ ਨਹੀਂ, ਇਹ ਗੱਲ ਸਹੀ ਹੈ, ਸਹੀ ਗੱਲ ਹੈ, ਸਹੀ ਗੱਲ ਨਹੀਂ। ਪਰ ਦੇਖੋ, ਕ੍ਰਿਸ਼ਨਾ ਦਾ ਜਿਹੜਾ ਡੈਫੀਨੇਸ਼ਨ ਵਾਲਾ ਮੀਨਿੰਗ ਹੈ ਹਨਾ, ਉਹ ਤਾਂ ਹੁੰਦਾ ਸ਼ਾਮ, ਸ਼ਾਮ ਦਾ ਰੰਗ ਹਨਾ, ਫਿਰ ਉਹ ਤਾਂ ਫਿਰ ਮੈਂ ਕੰਪਲੈਕਸ਼ਨ ਦੇ ਹਿਸਾਬ ਨਾਲ ਹੀ ਚੱਲ ਸਕਦਾ ਉਹਦੇ ਅੰਦਰ ਹਨਾ, ਕਾਂਟ ਡੂ ਐਨੀਥਿੰਗ ਐਲਸ।
5: ਜੀ ਦੇ ਚੜ੍ਹ ਜੀ, ਕੋਈ ਚੀਜ਼ ਜੋ ਮੈਨੂੰ ਅੱਛੀ ਲਗਾ ਕੱਲ, ਜੋ ਰੋਏ ਆਲਸੋ ਲਾਈਕ ਦੈਟ, ਯੂ ਸੇਡ ਦੈਟ ਇਨ ਦ ਨੈਕਸਟ 5 to 10 years ਆਲ ਦਿਸ ਵਿਲ ਬਿਕਮ ਸਟੈਟਿਸਟਿਕ ਬਿਕੋਜ਼ ਦੋਸ ਪੀਪਲ ਹੂ migrated
1: ji
5: after 70 47
1: ji
5: they won't be there anymore
1: जी बिल्कुल बिल्कुल, ये है रियलिटी है।
5: कल एक और चीज बताना भूल गया कि मेरे डैड जो मेरे से पहले काफी दफा गए वहाँ एंड गॉट स्टफ फॉर देम, सो मेनी शॉपकीपर्स डिड नॉट चार्ज माई फादर अ सिंगल पेनी बिकॉज इट वॉज गोइंग टू देयर ब्रदर्स और सिस्टर्स इन इंडिया।
1: वाह,
5: सो दैट वॉज अनदर ग्रेट थिंग अबाउट पाकिस्तान विच आई डोंट थिंक विल हैपन इन इंडिया की कोई पाकिस्तान ऐसे फ्री सामान बेच दे।
1: डिपेंड करता है, ये डिपेंड करता, मतलब बिकॉज आई हैव हैड अ पर्सनल एक्सपीरियंस विद दैट, सो आई वाज, हाँ, तो मैंने कहा कि भाई ठीक है भाई लेकर जाओ, हमारा सलाम अदब दुआ देना। अच्छा, वो एक ये भी कह सकते हैं कि वो लोग पिलग्रिमेज पर जा रहे थे तो आगे उनके कोई नून में था, उनके लिए उन्होंने लेकर जाना था, तो मुझे हमेशा याद रहा कि मेरे फादर साहब जब गए थे ना 70s में, तो वो उन्होंने वहाँ पर ना 4 घंटे में ही एक बंदे ने उनके साइज का ना कुर्ता और सलवार जो होते हैं जिसे हम पठानी सूट कहते हैं वो बना दिया था। सो माई फादर यूज टू टेल मी कि ही वॉज सच अ लवली फेलो कि उसको बहुत ज़्यादा मना कर मुझे पैसे देने पड़े जब मैंने बताया कि मैं उस पार का हूँ, तो मैंने कहा कि भाई रहना नहीं चाहिए उधार किसी तरह का, तो ये ठीक है। पता क्या, पॉलिटिकल स्टांस इतने हैवी और इंडिया इतना ज़्यादा डाइवर्सिफाइड है कि ये चीज़ें टू मच पर्सनल, मेरी सोच है टू मच पर्सनल है टू पीपल हु आर स्टिल इन नॉर्थ इंडिया एंड ऑल, है ना। मिडल इंडिया थोड़ा कट ऑफ हो जाता है इससे, साउथ इंडिया कट ऑफ हो जाता है इससे, और इसमें ये नहीं है कि वो लोग गलत सोचते हैं, उन्हें पता नहीं है, जस्ट कि जिस चीज़ का पता नहीं उससे लेना देना नहीं, है ना। कल बेसिक पॉइंट हमारा अप्पा ही गल कर दे कि बेसिकली जो लेबनान च हो रहा है, सीरिया च होया इन्ने साल तो हुंदा आ रहा है ना, ते जो है ना अपा गजा दी गल करते हैं या फिर ईरान दी गल करते हैं कि साढ़े लिए वो लोग स्टैट्स ने, क्योंकि अपा उत्थे दी मिट्टी नू नहीं जानते, उत्थे दे लोकां नू पर्सनली नहीं जानते कि वो असी डिसेंटिसाइज हो जाने उस लिहाज नाल।
0: करेक्ट,
5: बट आई हैव गॉट सो मेनी फ्रेंड्स फ्रॉम कश्मीर, फ्रॉम बांग्लादेश एंड ऑल, एंड दे हैव द सेम फीलिंग।
1: यार रिचर्ड जी, आपको तो ना व्लॉग श्लॉग कोई शुरू करना चाहिए, आप यू आर सच घूमा हुआ, क्या कहते हैं घूमा हुआ बंदे, कहते हैं इंग्लिश में बंजारा नहीं, यू आर अ वेरी वेल, ओहो
5: ग्लोब ट्रॉटर।
1: हाँ, यू वैसे मैंने ये नहीं कहना, पर चलो ये भी ठीक है, अच्छा वर्ड है ना, हमें वो व्याकरण में बहुत यहाँ शब्द नहीं था, एक शब्द है ना, आपने वो कर दिया ग्लोब ट्रॉटर। हाँ, यहाँ पर तो चलो
5: And it was just a coincidence that my first girlfriend was a Kashmiri Pandit and Ranjot also met her. Melbourne, out of all the places in the world, she landed in Melbourne with her family. I mean, she's very happily married, she's got 2 kids.
1: नाम लिया तो बदनाम हो जाएगी, क्या बात है, वेरी गुड यार रिचर्ड जी, मतलब मैं हैंग आउट करते हैं यार किसी
5: मैं दोस्ती दिल से करता हूँ, हाँ, जिंदगी भर के लिए करता हूँ।
1: अरे नहीं, गुड, दैट इज गुड, ऐसे ही होना चाहिए, है ना। यही बात आपकी मुम्मल को पता होती है, महेंद्र को पता होती तो लाइफ कितनी चिल होनी सी, इन लोगों ने चिल नहीं करन देता मुम्मल नु, आ बड़ी प्रॉब्लम है।
0: फिर हम उनकी कहानियां कैसे याद करते,
1: हाँ है ना, फिर हम उनकी कहानियां कैसे याद करते कि यार जो भी उन लोगों ने, है ना, ये भी बात है कि हम जितनी लोक कथाएं सुन लेते हैं या फिर उनके बारे में जानते हैं, उनमें यही होता कि उस, क्योंकि उस एरा की है तो लोग थोड़ा सा तोड़ते मरोड़ते भी रहते
0: हैं। मैंने बोला ना, एक ये कहानी आपको अलग अलग तरीके की मिल जाएगी, पर ये जो है वहाँ के फोकलोर, वहाँ के बेसिक लोकल लोगों की कहानी है।
1: तो जी एक और फोकलोर, मॉडर्न टाइम फोकलोर 40 दिन आज रिलीज हो रही है। रिचर्ड जी देख रहे हो कि नहीं देख रहे हो, फिर लिखूं नाम कि ना लिखूं?
5: I'm coming because of you all.
1: चलो डन हो गया,
5: but I'll still come.
1: Sold.
5: I'll see if Dr. Pragya can join me or not. नहीं तो I'll definitely come. 90% she might come, but if she's working, then she'll decline it. नहीं तो वो आएगी जरूर।
1: नहीं तो मुझे लगता है कि आपका आपका रबता हर सबब में कहीं ना कहीं है, किसी ना किसी को आप एट अ पॉइंट उठा ही लेंगे, ले ही आएंगे साथ में। Am I right or am I right?
5: और फोक स्टोरी से एक याद आया, मेरी नानी जी बोलती थी
1: जी,
5: बिकॉज उस समय नानियां ही कहानियां सुनाती थी ज्यादातर।
1: जी जी जी जी।
5: सो देयर वाज अ नेपलीज सेइंग व्हिच आई हैव फॉरगॉटन, बट द ट्रांसलेशन वाज दैट लिसनिंग इज लाइक अ गार्लैंड ऑफ गोल्ड।
1: ओके,
5: स्टोरी टेलिंग true storytelling is like a garland of flowers. And when you combine the two, it goes straight to heaven and it becomes a legacy.
1: Wow.
0: Wow, wow, wow.
1: Kya baat hai.
0: Thank you, Richard ji.
1: Thank you so much for...
5: Kyunki aajkal ke bachcho ko grandparents ke saath rehna, it's a blessing if they can. Because they are a walking, talking encyclopedia. Wo aapko koi Gmail, AI, kahin pe nahi milega. So, jo bhi apne grandparents ke saath bita sakte hain time, grab it with both their arms.
1: Okay.
0: जी जी जी थैंक यू बिल्कुल
1: सही
0: बात
1: है थैंक यू रिचर्ड जी थैंक यू सो मच
5: चढ़दी
1: कला जी वी विल सी यू इन द इवनिंग इवनिंग इवनिंग इवनिंग जी मिलेंगे मिलते रहेंगे है ना तो सानू जी कॉल आ रही थी कि प्लीज व्हाट्सएप पे कॉल ना करो नॉर्मल कॉल करो जी डायरेक्ट कॉल करिए कि तद ही गलबात बनती है तो मैं थोड़े मैसेजेस वगैरह ले लवा
0: जी जी
1: ठीक है जी पहला मैसेज आपां लैणा जी कि क्योंकि अज मैं बैठा हाँ गाइस है ना तो वरिंदर शर्मा जी नूं फिर बहुत खुशी हो गई कि हाजी यार स्लीप एंड रिलैक्स वाले वरिंदर जी
0: अच्छा अच्छा
1: वो कहंदे कि यार हैलो कृष्णा जी अंडिया जी प्रोग्राम बहुत वधिया चल रहा
0: ते
1: इस खुशी च ही उन्होंने फिर तो कहता कि जी एक बैड लैन ते एक मैट्रेस मुफ्त मुफ्त मुफ्त
0: बहुत
1: बैड लेने आए और गद्दा इनकी तरफ से ले जाए ਹੋਈ ਕਿ ਨਹੀਂ ਗੱਲਬਾਤ ਹੈ ਨਾ ਥੈਂਕ ਯੂ ਸੋ ਮਚ ਐਂਡ ਹੋਰ ਜੇ ਤੁਸੀਂ ਰੇਡੀਓ ਹਾਂਜੀ ਦਾ ਹਵਾਲਾ ਇਹਦੇ ਲਈ ਵੀ ਬਾਈ ਰੇਡੀਓ ਹਾਂਜੀ ਦਾ ਰੈਫਰੈਂਸ ਦੇ ਰਹੇ ਹੋ ਤੇ ਇੱਕ ਹੋਰ ਹੈ ਜੀ ਕਿ ਜੇ ਤੁਸੀਂ ਕਾਟਨ ਮੈਟਰਸ ਵੀ ਉੱਥੋਂ ਲੈਂਦੇ ਹੋ ਤਾਂ ਇੱਕ ਪੋਰਟੇਬਲ ਸ਼ੋਲਡਰ ਮਸਾਜਰ ਵੀ ਮੁਫਤ ਮੁਫਤ ਮੁਫਤ ਰੇਡੀਓ ਹਾਂਜੀ ਕਾ ਦੀਜੀਏ ਹਵਾਲਾ ਔਰ ਲੇਕਰ ਜਾਈਏ ਬਹੁਤ ਹੀ ਬੜੀਆ ਬੜੀਆ ਡੀਲ ਸਲੀਪ ਐਂਡ ਰਿਲੈਕਸ ਸੇ ਹਮਾਰਾ ਨਾਮ ਲੀਜੀਏ ਔਰ ਲੀਜੀਏ ਬੈਡ ਕੇ ਸਾਥ ਗੱਦਾ ਔਰ ਗੱਦੇ ਕੇ ਸਾਥ हेड उन्हें शोल्डर मसाज
0: आपके कंधों का भार
1: थोड़ा सा हल्का करें स्लीप एंड रिलैक्स के शोल्डर मसाजर के साथ क्या बात है आरव मुंगा जी ने भेजा जी कि यादें भी बड़ी अजीब होती हैं बिना आवाज दिए चली आती हैं कभी हंसा जाती हैं कभी रुला जाती हैं और दिल में पुराने लम्हे जगा जाती हैं क्या बात उन्होंने हो रही भेजा कि उसकी आंखें पसंद हैं सितारों से भरी रातें पसंद हैं दूर से सुनी उसकी बातें पसंद है तारीफ के काबिल है उसकी जुल्फें भी पर मुझे ज्यादा उसकी आंखें पसंद है
0: वाह वाह वाह
1: क्या बात है जी ते सानू भारद्वाज सेवी जी ने मैसेज भेजे पेरी पिना दीदी कैवे हो ठीक ठाक करो मैसेज आ गया क्या बताएं जी प्लीज विश तुम्हारे जीजा जी को जन्मदिन की बधाई दो जी थैंक यू जी हैप्पी बर्थडे टू यू हैप्पी बर्थडे टू यू हैप्पी बर्थडे टू यू हैप्पी बर्थडे टू यू मेरे जीजा जी सारे जीजा जी हो गए बहुत बहुत मुबारक नितिन प्रशा जी थानू बर्थडे दी बहुत बहुत बहुत मुबारक इसे तरीके नाल मैं जिन्ना थानू इरीटेट करता रहना तुम इरीटेट होंगे रहो थोड़ी सहन शक्ति इसी तरीके नाल बनी रहे
0: अच्छा।
1: मैं कहना होर वधे एंड
0: okay.
1: लव यू लोड्स ते आज शाम नू पार्टी
0: ताही तुसी कह रहे सी कि अग वाला के मैं कह वाह वाह वाह बहुत बहुत मुबारक जी सारे परिवार नू ते दीदी जी के पति हुए थे आज
1: जी हमारे दीदी जी के पति हुए हैं जी आज देखो हां ਤੇ ਇੱਧਰ ਟਾਈਗਰ ਜੀ ਕਹਿੰਦੇ ਨੇ ਕਿ ਉਬੀ ਭਾਜੀ ਕੈਨ ਰਾਈਟ ਐਂਡ ਸੇ ਐਨੀਥਿੰਗ ਐਜ਼ ਭਾਬੀ ਡਜ਼ਨਟ ਲਿਸਨ ਟੂ ਰੇਡੀਓ ਅੱਛਾ ਲੈ ਲੈ ਸਸਪੈਂਸ ਤਾਂ ਟਾਈਗਰ ਸਾਹਿਬ ਤੁਸੀਂ ਖੋਲ ਲਿਆ ਨਾਮ ਵੀ ਟਾਈਗਰ ਸਾਹਿਬ ਦਾ ਇਸ ਤਰ੍ਹਾਂ ਦਾ ਹੀ ਹੈ ਨਾ ਕਿ ਇਹ ਯਸ਼ਰਾਜ ਯੂਨੀਵਰਸ ਦੇ ਨਾ ਸਪਾਈ ਯੂਨੀਵਰਸ ਦੇ ਕੱਲ੍ਹ ਹੀ ਮਤਲਬ ਕੰਮ ਸ਼ੁਰੂ ਹੋ ਸਕਦਾ ਇਹਨਾਂ ਦਾ ਸਪਾਈ ਵਾਲੀ ਗੱਲ ਕੀਤੀ ਵਿਸ਼ਾਲ ਵਿਜੇ ਜੀ ਕਿਤਾਬ ਵਾਲਾ ਤਾਂ ਕਹਿੰਦੇ ਨੇ ਅੰਨੀ ਹੈ ਅੱਛਾ ਸੋਰੀ ਜੀ ਸੋਰੀ ਵਿਸ਼ਾਲ ਜੀ ਨੇ ਮੈਂ ਇਹਨਾਂ ਤੋਂ ਸਾਬਰ ਅਲੀ ਸਾਬਰ ਦੀ ਕਿਤਾਬ ਮੰਗਵਾਈ ਸੀ ਬਹੁਤ ਜ਼ਿਆਦਾ ਫਾਸਟ ਇਹਨਾਂ ਨੇ ਮੈਨੂੰ ਪੂਰੇ ਇੱਕ ਸਾਲ ਬਾਅਦ ਦੇ ਦਿੱਤੀ ਅਤੇ ਬਾਅਦ 'ਚੋਂ ਮੈਨੂੰ ਹੀ ਕਰੈਕਟ ਕਰ ਰਹੇ ਨੇ ਕਿ ਅੰਨੀ ਨਹੀਂ ਤੂੰ ਵੇਖ ਰਹੀ ਹਾਂ ਓਕੇ ਓਕੇ ਅੰਨੀ ਨਹੀਂ ਤੂੰ ਵੇਖ ਰਹੀ ਹਾਂ ਕਿ ਸਾਰੀ ਦੁਨੀਆ ਮੇਰੀ ਹੈ ਅਤੇ ਮੈਂ ਤੇਰਾ ਇਕੱਲੀ ਦਾ ਥੈਂਕ ਯੂ ਜੀ ਥੈਂਕ ਯੂ ਮੋਹਨ ਸਿੰਘ ਜੀ ਕਹਿੰਦੇ ਨੇ ਵਾਹ ਉੱਬੀ ਜੀ ਕਲੇਜੇ ਦੇ ਜ਼ਖਮ ਕੁਰੇਦ ਦਿੱਤੇ ਕਿਉਂ ਤੰਗ ਕਰਦੇ ਹੋ ਉੱਬੀ ਜੀ ਇੱਦਾਂ ਨਾ ਕਰਿਆ ਕਰੋ ਨਾ ਨਾ ਨਾ ਨਾ ਨਾ
0: ਇਹ ਵੀ ਡਾਇਰੈਕਟ ਥੋੜੀ ਨਾ ਸੱਚ ਬੋਲਿਆ ਬੋਲਦਾ ਹੁੰਦਾ
1: ਹਾਂ ਤੁਸੀਂ ਧੱਕਾ ਕਰ ਜਾਂਦੇ ਹੋ
0: ਧੱਕਾ ਨਾ ਕਰਿਆ ਕਰੋ ਇੱਦਾਂ ਲੱਗਿਆ ਉੱਬੀ ਜੀ ਨੇ ਆਪਣਾ ਫੋਨ ਪੋਰਟ ਕਰਾ ਰਿਹਾ ਹੋਣਾ ਉਹ ਕੰਡੀਸ਼ਨ ਨਹੀਂ ਦਰਦ ਦਰਦ ਦਰਦ ਪੜਦੇ ਤੇ ਉਹਨਾਂ
1: ਨੂੰ ਲੱਗਿਆ ਤੂੰ
0: ਕੰਡੀਸ਼ਨਸ ਪੜ
1: ਹਾਂ
0: ਮੈਂ ਕਵਿਤਾ ਲਿਖਦਾ
1: ਤੂੰ ਕੰਡੀਸ਼ਨਸ ਪੜ ਮੈਂ ਕਵਿਤਾ ਲਿਖਦਾ ਤੇ ਸਾਡੇ ਨਾਲ ਲਾਸਟ ਕਾਲਰ ਨੇ ਜੀ ਅੱਜ ਦੇ 865 ਤੁਸੀਂ ਔਨ ਏਅਰ ਹੋ ਹੈਲੋ
6: ਹਾਂਜੀ ਸਤਿ ਸ਼੍ਰੀ ਅਕਾਲ ਭਾਈ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਨਾਮ ਤੁਹਾਡਾ?
6: ਮੈਂ ਬੋਲ ਰਿਹਾ ਸਿਡਨੀ ਤੋਂ, ਟੋਨੀ।
1: ਓ ਜੀ ਟੋਨੀ ਜੀ, ਕਿਵੇਂ ਹੋ? ਠੀਕ ਠਾਕ ਸਰ
0: ਜੀ? ਓਕੇ ਜੀ,
6: ਬਿਲਕੁਲ ਠੀਕ ਠਾਕ ਜੀ। ਤੇ ਬਸ ਜੀ, ਮੈਨੂੰ ਵੀ ਦੋ ਘਰ ਲਾਈਨਾਂ ਬੜੀਆਂ ਪੁਰਾਣੀਆਂ ਯਾਦ ਆ ਗਈਆਂ ਸੀਗੀਆਂ। ਵਿਰਸਾ ਸੀਗਾ ਆਪਣਾ ਮਨਮੋਹਨ ਵਾਰਸ ਜੀ ਦਾ
1: ਜੀ,
6: 13-14 ਸਾਲ ਪਹਿਲਾਂ ਸੁਣਿਆ ਸੀ, ਕੋਈ ਗਲਤੀ ਹੋ ਜਾਏ ਤਾਂ ਮਾਫ ਕਰਿਓ
1: ਜੀ ਜੀ ਜੀ,
6: ਤੇ ਪਰ ਫਿਰ ਵੀ ਗੁਣਗਾਉਂਦਾ ਰਹਿਣਾ ਮੈਂ।
0: ਹਾਂਜੀ ਹਾਂਜੀ, ਕੋਈ ਚੱਕਰ ਨਹੀਂ।
6: ਤੇ ਇਹ ਸੀਗਾ ਸ਼ਾਇਦ ਇੰਗਲੈਂਡ ਦਾ ਵਿਰਸਾ ਸੀਗਾ, ਤੇ ਕਹਿੰਦਾ ਸੋਰੀ ਗਲਾ ਵੀ ਖਰਾਬ ਹੈ ਥੋੜਾ, ਸਿਡਨੀ ਚ ਤੁਹਾਨੂੰ ਪਤਾ ਹੀ ਹੈ ਗਲਾ ਪ੍ਰੋਬਲਮ ਚੱਲਦੀ ਹੈ ਸਾਰੇ ਦੀ।
0: ਸਿਡਨੀ ਕੀ ਇੱਥੇ ਵੀ ਇਹੀ ਹਾਲ ਹੈ ਭਾਜੀ?
6: ਹਾਂਜੀ
0: ਜੀ।
6: ਕਹਿੰਦਾ ਕੋਈ ਸੱਜਣ ਵੀ ਕਿਸੇ ਸੱਜਣ ਦਾ ਤੋੜੇ ਨਾ ਵਿਸ਼ਵਾਸ, ਨਫ਼ਰਤ ਭੁੱਲ ਜਾਏ ਸਾਰਿਆਂ ਨੂੰ ਹੀ ਪਿਆਰ ਦੀ ਰਹੇ ਤਲਾਸ਼, ਦਾਤਿਆ ਇਹ ਮੇਰੀ ਅਰਦਾਸ, ਸਿਰ ਟੱਕਣੇ ਨੂੰ ਸਾਰਿਆਂ ਨੂੰ ਹੀ ਮਿਲ ਜੇ ਕੋਈ ਨਿਵਾਸ, ਕਦੇ ਕਿਸੇ ਦੀ ਜਾਨ ਲਵੇ ਨਾ ਚੰਦਰੀ ਭੁੱਖ ਪਿਆਸ, ਇੱਜ਼ਤ ਅਣਖ ਤੇ ਤੰਦਰੁਸਤੀ ਵੀ ਹੋਵੇ ਸਭ ਦੇ ਪਾਸ, ਮਿਹਨਤ ਦਾ ਮੁੱਲ ਮਿਲ ਜਾਏ

0: ਅਰਦਾਸ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ ਟੁਲਨੀ ਜੀ।
0: ਅੱਗੇ ਅੱਗੇ ਥੋੜੀ ਲਾਈਨ ਜੀ ਉਹਨਾਂ ਦੀ ਯਾਦ ਆਈ ਸੀ, ਕਹਿੰਦਾ ਜਦੋਂ ਵੀ ਮੈਂ ਇੰਗਲੈਂਡ ਦੀ ਧਰਤੀ ਤੇ ਆਉਣਾ
1: ਜੀ,
0: ਮੈਨੂੰ ਇੱਕ ਮਹਾਨ ਸ਼ਖਸ ਜਿਹਨੇ ਧਰਮ ਦੇ ਵਿੱਚ ਵਿਖਰੇਵਿਆਂ ਤੋਂ ਉੱਤੇ ਉੱਠ ਕੇ ਪੰਜਾਬੀ ਹੋਣ ਦਾ ਸਬੂਤ ਦਿੱਤਾ, ਸ਼ਹੀਦ ਊਧਮ ਸਿੰਘ ਦੇ ਵਾਰਸ ਜੀ ਆਇਆਂ ਨੂੰ, ਜੀ ਆਇਆਂ ਨੂੰ।
1: ਬਹੁਤ ਜੀ ਜੀ ਜੀ
0: ਜੀ, ਬੜਾ ਹੀ ਪਿਆਰਾ ਉਹਨਾਂ ਦਾ ਵਿਰਸਾ ਸੀਗਾ, ਬੜਾ ਪੁਰਾਣਾ, ਉਹਦੀ ਇੱਕ ਇੱਕ ਮਤਲਬ ਵਰਡ ਪਰੋ ਕੇ ਲਿਖਿਆ ਹੋਇਆ ਸੀਗਾ, ਅਜੇ ਵੀ ਸੁਣਦਾ ਤਾਂ ਤੁਹਾਡਾ ਰੂਹ ਹੋ ਜਾਂਦੀ ਹੈ।
1: ਬਹੁਤ ਖੂਬ,
0: ਐਨੀਵੇ
1: ਥੈਂਕ ਯੂ ਸਾਡੇ ਨਾਲ ਸਾਂਝ ਪਾਉਣ ਲਈ, ਥੈਂਕ ਯੂ ਫਾਰ ਦਿਸ ਚੋਇਸ ਆਫ ਸੌਂਗ, ਥੈਂਕ ਯੂ ਸੋ ਮਚ ਜੀ।
0: ਹਾਂਜੀ, ਅੱਜ ਨਾ ਸਵੇਰ ਸਵੇਰੇ ਮੈਂ ਨਾ ਵਾਈਫ ਨਾਲ ਆਪਣੀ ਨਾਲ ਫੋਨ ਤੇ ਗੱਲ ਕਰਦਾ ਆ ਰਿਹਾ ਸੀਗਾ, ਕਿਤੇ ਵੀਡੀਓ ਕਾਲ
2: ਜੀ,
0: ਤੇ ਉਹ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ, ਤੇ ਮੈਂ ਵੀ ਵਿੱਚ ਜੀ ਸਮਾਈਲ ਜੀ ਕਰਤੀ, ਤੇ ਮੈਨੂੰ ਕਹਿੰਦੀ ਅੱਜ ਸਮਾਈਲ ਕਿਉਂ ਕਰ ਰਹੇ ਹੋ, ਬੜੀ ਸਮਾਈਲ ਕਰ ਰਹੇ ਹੋ। ਮੈਨੂੰ ਸ਼ੇਰ ਯਾਦ ਆ ਗਿਆ, ਤੇ ਮੈਂ ਨਾ ਉਦਾਂ ਸ਼ੇਰ ਉਦੀ ਬੋਲਤਾ, ਮੈਂ ਉਹਨੂੰ ਸ਼ੇਰ ਸ਼ੂਰ ਦੇ ਆਪ ਹੀ ਬਣਾਵਣਾ ਸਮੁੰਦਰ ਨੂੰ। ਤੇ ਮੈਂ ਕਿਹਾ ਉਨ੍ਹੋਂਨੇ ਹਸੀ ਕੀ ਦੀਵਾਲੀ ਮਨਾਈ ਤੋ ਹਮਨੇ ਕੁਛ ਨਹੀਂ ਕਹਾ, ਹਮਨੇ ਕਿੱਦਾਂ ਕਿਹਾ ਸੀਗਾ ਉਸ ਤੇ, ਬੜਾ ਵਧੀਆ ਬਣਿਆ ਸੀਗਾ, ਹਮਨੇ ਉਨ੍ਹੋਂਨੇ ਹਸੀ ਕੀ ਦੀਵਾਲੀ ਮਨਾਈ, ਹਮਨੇ ਕੁਛ ਨਾ ਕਹਾ, ਹਮਨੇ ਮੁਸਕਰਾਹਟ ਕਾ ਦੀਆ ਕਿਆ ਜਲਾਇਆ ਤੋ ਵੋ ਜਲ ਜਲ ਉਠੇ। ਤੁਹਾਡਾ ਚੈਨਲ ਬੜਾ ਵਧੀਆ, ਤੇ ਓਹਦੇ ਤੇ ਤੁਸੀਂ ਪਿੱਛੇ ਜੀ ਚਿਕਨ ਡ੍ਰਮਸਟਿਕ ਵਗੈਰਾ ਦਾ ਮੈਰੀਨੇਟ ਕਰਕੇ ਤੋ ਬਣਾਇਆ ਸੀਗਾ, ਤੇ ਉਹ ਬੜਾ ਵਧੀਆ ਲੱਗਿਆ ਤਰੀਕਾ।
2: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਮੈਂ ਵੀ ਨਾ ਥੋੜਾ ਜਿਹਾ, ਮੈਨੂੰ ਵੀ ਸ਼ੌਂਕ ਹੈਗਾ ਚੈਨਲ ਦਾ, ਮੇਰਾ ਵੀ ਹੈਗਾ ਮੋਟੀਵੇਸ਼ਨਲ, ਕਹੀਦਾ ਨਾ ਕਿਸੇ ਨੂੰ ਮੋਟੀਵੇਟ ਕਰਨਾ, ਮੇਰਾ ਚੈਨਲ ਹੈ ਮੋਟੀਵੇਟ ਵਿਦ ਟੋਨੀ ਚਾਹਲ, ਚਾਹਲ ਮੇਰਾ ਅੱਗੇ ਸਰ ਨੇ।
2: ਓਕੇ, ਕਰ ਲੋ ਸਾਰੇ ਸਬਸਕ੍ਰਾਈਬ ਫਿਰ।
0: ਹਾਂਜੀ, 231 ਮੇਰੇ ਹੈਗੇ ਵੈਸੇ ਸਬਸਕ੍ਰਾਈਬਰ, 231, ਤੇ ਆਈ ਹੋਪ ਜੇ ਮੈਂ ਇੰਨੇ ਬਣਾਉਂਦਾ ਨਹੀਂ ਹੈ, ਜੇ ਹੋਰ ਹੋਣਗੇ ਤੇ ਵੀ, ਮੈਂ ਜ਼ਿਆਦਾ ਨਹੀਂ ਕੋਈ ਇਹ ਨਹੀਂ ਹੈ, ਸਾਰਾ ਮਿਕਸ ਬਣਾਉਂਦਾ, ਜਿੱਦਾਂ ਥੋੜ੍ਹਾ ਕਾਰਡੀਓ ਵਗੈਰਾ, ਕਾਰਡੀਓ ਦਾ ਮੈਨੂੰ ਸ਼ੌਂਕ ਹੈ ਵੀਕਐਂਡ ਤੇ, ਕਾਰਡੀਓ ਐਡ ਕਰਦਾ, ਤੇ ਹੋਰ ਵਿੱਚ ਕੁਕਿੰਗ ਵੀ ਮਾੜੀ ਮੋਟੀ ਕਦੇ ਕਦੇ ਕਰ ਲੈਂਦਾ, ਵਾਈਫ ਵੈਸੇ ਮੈਨੂੰ ਬੜਨ ਨਹੀਂ ਦਿੰਦੀ ਕਿਚਨ,
2: ਉਹ ਫਿਰ ਸਫਾਈਆਂ ਕਰਨੀ ਡਬਲ ਹੋ ਜਾਂਦਾ ਨਾ ਕੰਮ।
1: ਨਹੀਂ, ਬਟ ਅਮੇਜ਼ਿੰਗ ਟੋਨੀ ਜੀ, ਵੈਰੀ ਨਾਈਸ। ਸਬਸਕ੍ਰਾਈਬਰ ਕਾਊਂਟ ਵਗੈਰਾ ਨਹੀਂ ਵੇਖਣਾ ਜੀ, ਆਪਣੀ ਇੱਛਾ ਦੇ ਨਾਲ ਬਣਾਓ, ਕ੍ਰੀਏਸ਼ਨ ਕ੍ਰੀਏਟਿਵ ਵਗੈਰਾ ਕਰੋ। ਤੇ
0: ਸਰ ਜੀ, ਮੈਂ ਇੰਸਟਾ, ਟਿਕਟੋਕ, ਥਰੈਡ, ਆਈ ਐਮ ਆਊਟ ਆਫ ਦੇਅਰ ਆਲ ਥਿੰਗਸ, ਓਨਲੀ ਯੂਟਿਊਬ, ਯੂਟਿਊਬ ਤੇ ਫੇਸਬੁੱਕ। ਫੇਸਬੁੱਕ ਚ ਮੈਂ ਮਾਰਕੀਟ ਪਲੇਸ ਕਦੇ ਕਦੇ ਚੈੱਕ ਕਰਦਾ ਨਾ, ਤਾਂ ਰੱਖੀ ਹੋਈ ਹੈ, ਤੇ ਯੂਟਿਊਬ ਹੈ, ਯੂਟਿਊਬ ਦੇ ਉੱਪਰ ਮੇਰਾ ਚੈਨਲ ਹੈ ਜੀ, ਮੋਟੀਵੇਟ ਵਿਦ ਟੋਨੀ ਚਾਹਲ,
2: ਤੇ
0: ਪਲੀਜ਼ ਟਾਕ ਟੂ ਯੂ ਸੂਨ, ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕਰੋ ਸਾਰੇ ਇਹਨਾਂ ਨੂੰ ਵੀ ਸਬਸਕ੍ਰਾਈਬ,
1: ਕੀ ਬਾਤ ਹੈ,
2: ਤੇ ਇੰਜੋਏ ਕਰੋ ਜ਼ਿੰਦਗੀ, ਮੈਨੂੰ ਲੱਗਦਾ ਜਿਹੜੀ ਚੀਜ਼ ਵਧੀਆ ਲੱਗੇ ਨਾ ਕਰ ਲੈਣੀ ਚਾਹੀਦੀ ਹੈ।
1: ਹਾਂ ਹਾਂ, ਨਹੀਂ ਕਰ ਲੈਣੀ ਚਾਹੀਦੀ ਹੈ, ਖਾਸ ਕਰ
2: ਰੋਟੀ ਬਣਾਉ ਤੇ ਸਫਾਈ ਵੀ ਕਰ ਲੈਣੀ ਚਾਹੀਦੀ ਹੈ।
1: ਕੀ ਬਾਤ ਹੈ, ਤਾਂ ਹੀ ਦੇਖਿਆ ਫੇਰ ਸ਼ਾਇਰਾਨਾ ਰੰਗ ਨਿਕਲਿਆ ਕਿ ਨਹੀਂ, ਵੈਰੀ ਗੁੱਡ, ਵੈਰੀ ਗੁੱਡ।
2: ਕਹਿੰਦੇ ਨੇ ਮੇਰੀ ਵਾਈਫ ਮੈਨੂੰ ਵੜਨ ਨਹੀਂ ਦਿੰਦੀ, ਤੇ ਤਾਂ ਉਹ ਰੀਜ਼ਨ ਇਹੀ ਹੁੰਦਾ ਹੈ।
1: ਇਹ ਗੱਲ ਤੇ ਸਹੀ ਹੈ
2: ਜੀ, ਜਿਸ ਦਿਨ ਬੰਦੇ ਸੋਚਦੇ ਨਾ ਕਿ ਅਸੀਂ ਹੈਲਪ ਕਰਾਂਗੇ, ਦੁਗਣੀ ਮਿਹਨਤ ਹੋ ਜਾਂਦੀ ਹੈ ਜਨਾਨੀਆਂ ਦੀ। ਤੁਸੀਂ ਕਰਦੇ ਹੋ ਕੁਕਿੰਗ? ਵੈਸੇ ਲੱਗਦਾ ਤੇ
1: ਨਹੀਂ, ਬਿਲਕੁਲ ਨਹੀਂ। ਮੈਂ ਖਾਣਾ ਬਹੁਤ ਵਧੀਆ ਤਰੀਕੇ ਨਾਲ, ਵੈਰੀ ਗੁੱਡ ਈਟਰ, ਮੂੰਹ ਬੰਦ ਰਹੇਗਾ ਮੇਰੀ, ਕੀ ਕਹਿੰਦੇ ਆਪਾਂ, ਦਾਣਾ ਇਕਦਮ ਸਹੀ ਤਰੀਕੇ ਨਾਲ ਚੱਲਦੀਆਂ,
2: ਵੈਰੀ ਗੁੱਡ,
1: ਕੋਈ ਚਪ ਚਪ ਦੀ ਆਵਾਜ਼ ਨਹੀਂ,
2: ਕੋਈ ਫੋਕ
1: ਨਾ ਨਾ ਨਾ, ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਕੋਈ ਨਹੀਂ, ਵੈਰੀ ਇੰਪੈਕੇਬਲ ਈਟਰ, ਇੰਪੈਕੇਬਲ ਈਟਰ। ਤੁਸੀਂ ਬੁਲਾਓ ਮੈਨੂੰ ਕਿਸੇ ਦਿਨ।
2: ਸਾਡੇ, ਮੈਂ ਕੋਟਾ ਦੀ ਆ ਨਾ, ਤੇ ਸਾਡੇ ਘਰ ਦੇ ਸਾਹਮਣੇ ਉਹਨਾਂ ਦਾ ਸਰਨੇਮ ਤੇ ਮੈਨੂੰ ਨਹੀਂ ਪਤਾ, ਪਰ ਪੰਡਿਤ ਫੈਮਿਲੀ ਹੈ ਸਾਰੇ ਨਾ, ਉਹ ਬ੍ਰਾਹਮਣ ਕਹਿੰਦੇ ਅਸੀਂ ਨਾ, ਬ੍ਰਾਹਮਣ ਫੈਮਿਲੀ, ਤੇ ਉਹਨਾਂ 10 ਭਰਾ ਆ ਉਹ ਲੋਕ, 10
1: ਬੱਲੇ,
2: ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਨਾ, ਮਤਲਬ ਨਾ ਕਿਸੇ ਨੂੰ ਕਿਸੇ ਦੇ ਮੁਹੱਲੇ ਨੂੰ ਯਾਦ ਨਹੀਂ ਹੁੰਦੇ, ਤੇ ਨੰਬਰ ਵਾਈਜ਼ ਬੁਲਾਉਂਦੇ, ਨੰਬਰ 1 ਅੰਕਲ, ਨੰਬਰ 2 ਅੰਕਲ ਦੀ ਫੈਮਿਲੀ, ਐਵੇਂ ਕਰਕੇ, ਤੇ ਲਿਟਰਲੀ 10 ਭਰਾ ਉਹਨਾਂ 'ਚ, ਹੁਣ ਕੁਛ ਤੇ ਪੂਰੇ ਵੀ ਹੋ ਗਏ, ਤੇ ਮੈਨੂੰ ਉਹ ਜਦੋਂ ਵੀ ਤੁਹਾਡੇ ਨਾਲ ਗੱਲਾਂ ਕਰਦੀ ਨਾ, ਉਹ ਫੈਮਿਲੀ ਬੜੀ ਯਾਦ ਆਉਂਦੀ ਹੈ,
1: ਫੈਮਿਲੀ ਯਾਦ ਆਉਂਦੀ ਹੈ,
2: ਕਿਉਂਕਿ ਮਤਲਬ ਜਿਵੇਂ ਤੁਸੀਂ ਕਿਹਾ ਨਾ, ਮੈਂ ਖਾਂਦਾ ਬੜਾ ਵਧੀਆ, ਉਹ ਲੋਕ ਵੀ ਮਤਲਬ ਖਾਣ ਦੇ ਸ਼ੌਕੀਨ, ਤੇ ਸਭ ਤੋਂ ਪਹਿਲਾਂ ਕਹਿੰਦੇ ਪੰਡਿਤ ਜੀ ਹਮੇਸ਼ਾ ਸ਼ੁਰੂਆਤ ਮਿੱਠੇ ਸੇ ਕਰਦੇ,
1: ਤੇ ਨਹੀਂ ਨਹੀਂ ਇਹ ਨਹੀਂ,
2: ਉਹਨਾਂ ਨੂੰ ਮਤਲਬ ਉਹਨਾਂ ਦੀ ਫੈਮਿਲੀ 'ਚ ਮਿੱਠਾ, ਮਤਲਬ ਉਹਨਾਂ ਦੇ ਘਰ ਦਾ ਹਮੇਸ਼ਾ ਮਤਲਬ ਬੈਸਟ।
1: ਅੱਛਾ ਨਹੀਂ, ਮੈਂ ਵੈਸੇ ਆਈ ਐਮ ਸਵੀਟ ਟੂਥ, ਆਈ ਵੁੱਡ ਸੇ, ਪਰ ਮੈਂ ਸਹੀ ਦੱਸਾਂ, ਮੈਂ ਬਹੁਤਾ ਫੂਡੀ ਨਹੀਂ।
2: ਅੱਛਾ,
1: ਹਾਂ,
2: ਓਕੇ।
1: ਮੈਨੂੰ ਜ਼ਹਿਮਤ ਲੱਗਦੀ ਹੈ, ਜਿਸ ਘਰੇ ਕੋਈ ਇੱਦਾਂ ਦੀ ਚੀਜ਼ ਬਣ ਰਹੀ ਹੋਵੇ ਜਿਹੜੀ ਬਾਹਰ ਮਿਲਦੀ ਹੈ, ਤੇ ਮੈਂ ਜੱਜ ਕਰਦਾ ਕਿ ਕਿਉਂ ਬਣਾ ਰਹੇ ਹੋ ਯਾਰ, ਹੈ ਨਾ, ਬਾਹਰੋਂ ਮਿਲਦੀ। ਮੈਨੂੰ ਸ਼ੌਂਕ ਹੈ ਕਿ ਮੈਂ ਬਾਹਰ ਜਾ ਕੇ ਕਿਤੇ ਬੈਠਾ, ਜਗ੍ਹਾ ਦਾ ਐਂਬੀਅੰਸ ਵਗੈਰਾ ਵਧੀਆ ਹੋਵੇ, ਐਂਡ ਹਾਂ, ਐਂਡ ਫਿਰ ਤੁਸੀਂ ਉੱਥੇ ਜੋ ਮਰਜ਼ੀ ਮੰਗਾ ਲਓ, ਉਹਦੇ ਅੰਦਰ ਵੀ ਕੋਈ ਨਹੀਂ, ਮਤਲਬ ਨੋ ਇਸ਼ੂਜ਼, ਜੋ ਮਰਜ਼ੀ।
2: ਮੈਂ ਆਲ ਦਾ ਲਾਈਕ ਬਿਲਕੁਲ ਅਪੋਜ਼ਿਟ, ਮੈਨੂੰ ਇਦਾਂ ਲੱਗਦਾ ਹਰ ਚੀਜ਼ ਮੈਂ ਘਰੇ ਹੀ ਬਣਾਉਣੀ ਹੈ, ਭਾਵੇਂ ਕੁਛ ਵੀ ਹੋਵੇ।
1: ਉਹ ਸ਼ੌਂਕ ਹੈ ਨਾ, ਇੱਕ ਸ਼ੌਂਕ ਹੈ, ਫਿਰ ਸ਼ੌਂਕ ਹੋਣਾ ਤੇ ਫਿਰ ਬਾਅਦ ਚੋਂ ਬੀਇੰਗ ਟੈਲੈਂਟਡ ਇਨਫ ਟੂ ਬੀ ਏਬਲ ਟੂ ਮੇਕ ਇਟ, ਹੈ ਨਾ। ਇਸ ਤਰ੍ਹਾਂ ਨਹੀਂ ਮੇਰੇ, ਅੱਛਾ ਇੱਥੇ ਆ ਕੇ ਮੈਨੂੰ ਇਹ ਥੋੜ੍ਹਾ ਜਿਹਾ ਹੋਇਆ ਕਿ ਆਈ ਸ਼ੁੱਡ ਬੀ ਏਬਲ ਟੂ ਕੁੱਕ ਅ ਬਿਟ, ਕਿਉਂਕਿ ਹੁਣ ਤੁਸੀਂ ਜਦੋਂ ਕਿਸੇ ਵੀ ਮਹਿਫਲ 'ਚ ਬੈਠਦੇ ਹੋ ਤੇ ਬੰਦੇ ਵੀ ਆਪਸ 'ਚ ਅੱਧੇ ਗੱਲਾਂ ਕਰਦੇ, ਯਾਰ ਮੈਂ ਉਦੋਂ ਨਾ ਇਸ ਤਰ੍ਹਾਂ ਆਹ ਦਾਲ ਬਣਾਈ ਸੀ ਬਹੁਤ ਵਧੀਆ, ਤੇਰੀ ਇੱਦਾਂ ਰਹਿ ਗਈ, ਮੈਂ ਯਾਰ ਮੈਂ ਮਿਸ ਆਊਟ ਕਰ ਰਿਹਾ। ਪਰ ਮੈਂ ਅੱਜ ਤੱਕ ਜਦੋਂ ਵੀ ਕੋਸ਼ਿਸ਼ ਕੀਤੀ ਹੈ ਨਾ, ਕੁਛ ਨਾ ਕੁਛ ਖਰਾਬ ਹੀ ਕੀਤਾ। ਹਾਂ, ਸੈਵੀ ਭਾਰਦਵਾਜ ਜੀ ਦਾ ਹੁਣੇ ਮੈਸੇਜ ਆਇਆ ਸੀਗਾ, ਮੈਂ ਜਦੋਂ ਇਹਨਾਂ ਵੱਲ ਸੀ ਤੇ ਇਹਨੇ ਕਿਹਾ ਕਿ ਕ੍ਰਿਸ਼ਨਾ ਮੈਂ ਇੱਕ ਮਿੰਟ, ਮੈਂ ਇੱਧਰ ਉੱਧਰ, ਹੈ ਨਾ, ਕਿਤੇ ਹੋਣੇ ਇੱਧਰ ਉੱਧਰ ਕਿ ਲਿਵਿੰਗ ਰੂਮ 'ਚ, ਕਿ ਨਾ ਤੂੰ ਵੈਜੀਟੇਬਲਸ ਸੌਤੇ ਕਰਦੇ, ਮੈਂ ਕਰ ਦਿੰਦਾ, ਪਤਾ ਨਹੀਂ ਕਿਸ ਤਰੀਕੇ ਨਾਲ, ਮੈਨੂੰ ਨਹੀਂ ਪਤਾ। ਮੈਂ ਅੱਜ ਵੀ ਮੰਨਦਾ ਕਿ ਇਹ ਕੋਈ ਕਾਲਾ ਜਾਦੂ ਹੈ, ਇਹ ਕੋਈ ਰੱਬ, ਇਹ ਉੱਪਰੋਂ ਰੱਬ ਨਹੀਂ ਚਾਹੁੰਦਾ ਮੈਂ ਕਿਚਨ 'ਚ ਬਣਾ, ਪਤਾ ਨਹੀਂ ਉਹ ਕੀ ਪਾਉਣਾ ਹੁੰਦਾ, ਹੈ ਨਾ, ਉਹ ਕਿਸ ਤਰੀਕੇ ਨਾਲ ਮੇਰੀ ਕਲਾਈ ਨਾਲ ਅਟਕਿਆ ਤੇ ਮੈਂ ਅੱਗੇ ਸਪੈਚੁਲਾ ਵੀ ਉਹਦਾ ਵੁਡਨ ਤੇ ਉਹ ਵੀ ਮਤਲਬ ਬਾਏ ਬਾਏ ਟਾਟਾ ਹਲਕਾ ਜਿਹਾ ਹੋ ਗਿਆ। ਉਹਨੇ ਕਿਹਾ ਤੂੰ ਅੱਜ ਤੋਂ ਬਾਅਦ ਨਾ ਇੱਧਰ ਗਿੰਦੀ ਇੱਧਰ ਹੋ ਜਾ ਇੱਧਰ ਹੋ ਜਾ। ਫਿਰ ਮਾਤਾ ਜੀ ਨੂੰ ਵੀ ਹਮੇਸ਼ਾ ਇਹੀ ਰਿਹਾ ਕਿ ਬੇਟਾ ਥੋੜਾ
2: ਆਪ ਦੂਰ ਰਹੇ, ਆਪ ਖਾਈਏ।
1: ਜੋ ਤੁਸੀਂ ਕਿਹਾ ਨਾ, ਐਕਚੁਅਲੀ ਰਿਐਲਿਟੀ ਉਹੀ ਆ, ਬੰਦੇ ਬਣਾ ਲੈਣ, ਹੈ ਨਾ, ਤੇ ਖਲਾਰਾ ਖਲੂਰਾ ਵਾਧੂ ਪੈ ਜਾਏ ਕਿ ਪੂਰਾ ਪ੍ਰੋਸੈਸ, ਹਾਂ, ਕਿ ਉਹ ਪੂਰਾ ਪ੍ਰੋਸੈਸ ਬਾਅਦ ਚੋਂ ਲੇਡੀਜ਼ ਆਰ ਕਲੀਨਿੰਗ ਐਂਡ ਆਲ ਦੈਟ ਨਾ, ਮੈਂ ਇਸ ਕਰਕੇ ਜੱਜ ਕਰਦਾ, ਮੈਂ ਕਹਿੰਦਾ ਇਹ ਬਣਾ ਕਿਉਂ ਰਹੇ ਹੋ, ਚਿੱਲ ਕਰੋ, ਹੈ ਨਾ, ਜਿੰਨੇ ਬਣਾਉਣਾ ਨਾਲ ਨਾਲ ਕਰੀ ਜਾਣਾ, ਜਾਂ ਹੈਲਪ ਕਰਾ ਦਿਓ ਮਾੜੀ ਜੀ, ਉਹ 'ਚ ਮੈਂ ਕੋਸ਼ਿਸ਼ ਕਰਦਾ ਕਿ ਮੈਂ ਹੈਲਪ ਵਗੈਰਾ ਕਰਾ ਸਕਾਂ, ਇੰਨਾ ਕਿ ਮੈਂ ਗੁੱਡ ਬੋਏ ਹੋ ਗਿਆ। ਜੀ
2: ਆਲੂ ਮੈਂ ਤੁਹਾਡੇ ਫੇਵਰੇਟ ਪਰੌਂਠੇ ਬਣਾਉਣੇ, ਜੇ ਤੁਸੀਂ ਕੱਦੂਕਸ਼ ਕਰ ਦੋਗੇ,
1: ਖਸ਼ ਖਸ਼ ਖਸ਼, ਉਹ ਤਾਂ ਛਿੱਲ ਦੇਾਂਗੇ ਵਾਲੀ ਹੋ ਗਈ ਅੱਜ ਤੇ ਗੱਲ,
2: ਹਰੀ ਮਿਰਚਾਂ ਕੱਟ ਦੋਗੇ, ਲੂਣ ਮਸਾਲਾ ਮੈਂ ਆਪ ਪਾ ਦਾਂਗੀ।
1: ਵੈਰੀ ਗੁੱਡ, ਵੈਰੀ ਗੁੱਡ। ਤੇ ਸਾਨੂੰ ਜੀ, ਮੈਂ ਅਜੇ ਤੱਕ ਨਹੀਂ ਬਣਵਾਈ ਹੈ, ਯਸ ਜੀ ਹੱਸ ਰਿਹਾ,
2: ਮੈਨੂੰ ਵਾਰ ਵਾਰ ਮੇਰੀ
1: ਕੰਪਿਊਟਰ ਦੇ ਇੰਨੇ ਇੰਨਾ ਅੱਗੇ ਆਉਣਾ ਪੈਂਦਾ। ਹਾਂਜੀ ਜੀ, ਸੁਖਦੀਪ ਸਿੰਘ ਘੁੰਮਣ ਸਾਹਿਬ ਲਿਖ ਕੇ ਭੇਜਦੇ ਨੇ ਜੀ ਕਿ ਖੁਸ਼ੀਆਂ ਖੇੜਿਆਂ ਦਾ ਕੋਈ ਮੁੱਲ ਨਹੀਂ ਹੁੰਦਾ, ਖੂਨਦਾਨ ਤੋਂ ਵੱਡਾ ਕੋਈ ਮਹਾਨ ਪੁੰਨ ਨਹੀਂ ਹੁੰਦਾ, ਵਾਹ, ਵੋਟਾਂ ਤੋਂ ਬਗੈਰ ਮੰਤਰੀ ਸੰਤਰੀ ਕਦੇ ਵੀ ਚੁਣ ਨਹੀਂ ਹੁੰਦਾ, ਪਰਾਤ ਤੋਂ ਬਗੈਰ ਆਟਾ ਸੋਹਣਾ ਗੁਣ ਨਹੀਂ ਹੁੰਦਾ, ਵਾਹ ਕਿਆ ਬਾਤ ਹੈ, ਵੈਰੀ ਨਾਈਸ, ਵੈਰੀ ਨਾਈਸ। ਸ਼ਰਾਬੀ ਤੇ ਵਿਕਾਰੀ ਬੰਦਾ ਸ਼ਰਾਬ ਦੇ ਨਸ਼ੇ ਤੋਂ ਬਗੈਰ ਕਦੇ ਵੀ ਟੁੰਨ ਨਹੀਂ ਹੁੰਦਾ, ਫਿਲਮੀ ਕਲਾਕਾਰ ਸਨੀ ਦਿਓਲ ਦੇ ਵਰਗਾ, 2.5 ਕਿਲੋ ਦਾ ਜੱਗ ਤੇ ਕੋਈ ਘੁੰਮਣ ਦੇ ਹੁੰਦਾ ਕਸੂਰ ਨਹੀਂ ਹੁੰਦਾ, ਵਾਹ। ਆਪਰੇਸ਼ਨ ਵੇਲੇ ਇਨਸਾਨ ਦਾ ਸਰੀਰ ਟੀਕੇ ਤੋਂ ਬਗੈਰ ਕਦੇ ਸੁੰਨ ਨਹੀਂ ਹੁੰਦਾ, ਵਾਹ ਵਾਹ ਵਾਹ ਵਾਹ ਵਾਹ, ਹੈ ਵੈਰੀ ਗੁੱਡ। ਜਗ੍ਹਾ ਜਗ੍ਹਾ ਖੁੱਲ ਗਏ ਨੌਜਵਾਨ ਪੀੜ੍ਹੀ ਲਈ ਲੇਜ਼ਰ ਸੈਂਟਰ, ਕਿਉਂਕਿ ਵਾਲਾਂ ਨੂੰ ਹੁਣ ਮਸ਼ੀਨ ਦੇ ਨਾਲ 100% ਮੁੰਨ ਨਹੀਂ ਹੁੰਦਾ, ਅੱਛਾ ਵਾਹ ਵੈਰੀ ਗੁੱਡ। ਸਿਆਲ ਤੇ ਨਿੰਮ ਦੀ ਵਧੀਆ ਲੱਕੜ ਨੂੰ ਲੱਗਦਾ ਕਦੇ ਵੀ ਘੁੰਨ ਨਹੀਂ ਹੁੰਦਾ, ਕਹਿੰਦਾ ਘੁੰਮਣ ਜਿਸ ਇਨਸਾਨ ਉੱਪਰ ਹੋ ਜਾਵੇ ਅਕਾਲ ਪੁਰਖ ਦੀ ਮਿਹਰ, ਫਿਰ ਉਹ ਇਨਸਾਨ ਵਿੱਚ ਕੋਈ ਔਗੁਣ ਨਹੀਂ ਹੁੰਦਾ। ਕਿਆ ਬਾਤ ਹੈ, ਕਿਆ ਬਾਤ ਹੈ। ਇੱਧਰ ਘੁੰਮਣ ਵਰਗਿਆਂ ਨੇ ਤਾਂ ਹਮੇਸ਼ਾ ਗੱਲਾਂ ਲਿਖਦੇ ਰਹਿਣਾ ਸੱਚੀਆਂ, ਤੇ ਕੰਨਾਂ ਦੇ ਕੱਚਿਆਂ ਤੋਂ ਫੇਰ ਵੀ ਸੁਣ ਨਹੀਂ ਹੁੰਦਾ। ਵੈਰੀ ਨਾਈਸ, ਅਮੇਜ਼ਿੰਗ ਵਰਕ, ਅਮੇਜ਼ਿੰਗ ਵਰਕ। ਤੇ ਜੀ ਆਪਾਂ ਹੋਰ ਮੈਸੇਜ ਵੀ ਲੈ ਲਈਏ। ਨਰਿੰਦਰ ਸਿੰਘ ਸੈਮੀ ਸਾਹਿਬ ਕਹਿੰਦੇ ਨੇ ਕ੍ਰਿਸ਼ਨਾ ਜੀ ਰਾਹਤ ਇੰਦੌਰੀ ਜੀ ਦਾ ਕੁਛ ਹੋ ਜੇ। ਨਹੀਂ ਜੀ, ਉਹ ਤਾਂ ਹੁਣ ਨਹੀਂ ਰਹੇ, ਏਦਾਂ ਨਹੀਂ ਕਹੀਦਾ ਯਾਰ, ਗਲਤ ਗੱਲ ਹੈ, ਇੰਨੇ ਅੱਛੇ ਸ਼ਾਇਰ ਸੀਗੇ, ਉਹਨਾਂ ਨੂੰ ਕੁਛ ਨਹੀਂ ਹੋਣਾ ਚਾਹੀਦਾ ਸੀਗਾ। ਚਲੋ ਪਰ ਚਲੋ ਹੋ ਗਿਆ, ਉਹਨਾਂ ਨੂੰ ਬੇਟਾ ਲਿਖਦਾ, ਉਹ ਬੇਟਾ ਬਹੁਤ ਅੱਛਾ ਲਿਖਦਾ, ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਨਾ, ਸਰਤਾਜ, ਵੈਰੀ ਗੁੱਡ, ਮਤਲਬ ਬਾਕੀ ਗੁਣ ਆ ਜਾਂਦੇ ਹੈ ਬਲੇ, ਹੈ ਨਾ, ਕਿਸੇ ਨਾ ਕਿਸੇ। ਚਲੋ ਫਿਰ ਆਪਾਂ ਰਾਹਤ ਇੰਦੌਰੀ ਸਾਹਿਬ ਦਾ ਸੁਣਾਉਂਦੇ ਹਾਂ,
2: ਬਿਲਕੁਲ ਬਿਲਕੁਲ।
1: ਫਿਰ ਜਾਂਦੇ ਜਾਂਦੇ ਆਪਾਂ,
2: ਕੋਈ ਤੁਹਾਡੇ ਕੋਲ ਹੈ ਕੋਈ ਮੂਵੀ ਰਿਕਮੈਂਡੇਸ਼ਨ?
1: ਮੂਵੀ ਰਿਕਮੈਂਡੇਸ਼ਨ 40 ਦਿਨ ਦੇਖੋ ਬਾਈ, ਪਰ ਟੀਵੀ ਦੇ ਉੱਪਰ, ਟੀਵੀ ਦੇ ਉੱਪਰ, ਟੀਵੀ ਦੇ ਉੱਪਰ ਦੇਖੋ, ਇੱਕ ਨਾ ਸੀਰੀਜ਼ ਆ ਮੈਨੂੰ ਬਹੁਤ ਪਸੰਦ ਆ, ਮੈਂ ਆਪਣੀ ਵਾਈਫ ਨੂੰ ਸਪੈਸ਼ਲੀ ਦਿਖਾਈ ਕਿ ਬਾਈ ਦੇਖ ਤੂੰ, ਤੇ ਉਹਨੂੰ ਵੀ ਬਹੁਤ ਪਸੰਦ ਆਈ, ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂ ਕਿ ਜ਼ਰੂਰ ਵੇਖਣਾ। ਇਟਸ ਅਬਾਊਟ ਹਾਈਸਟ, ਚੋਰੀ ਚਕਾਰੀ ਉੱਪਰ ਫਿਲਮ ਹੈ, ਐਂਡ ਉਸ ਸਮੇਂ ਦੇ ਸਾਰੇ ਸੁਪਰ ਸਟਾਰਸ ਉਹਦੇ ਅੰਦਰ ਨੇ, ਜੋਰਜ ਕਲੂਨੀ, ਬਰੈਡ ਪਿਟ, ਮੈਟ ਡੇਮਨ। ਫਿਲਮ ਦਾ ਨਾਮ ਹੈ ਓਸ਼ਨਜ਼ 11, ਤੇ ਉਸਦਾ ਅਗਲਾ ਪਾਰਟ ਹੈ ਓਸ਼ਨਸ 12, ਫਿਰ ਉਸ ਤੋਂ ਅਗਲਾ ਪਾਰਟ ਹੈ ਓਸ਼ਨਸ 13, ਵੱਖਰੀ ਵੱਖਰੀ ਚੋਰੀਆਂ ਕਰਦੇ ਆ, ਵੈਰੀ ਸਟਾਈਲਿਸ਼ ਮੂਵੀ।
2: ਦੱਸ ਕਿੱਥੇ ਗਏ
1: ਹੈ ਓਸ਼ਨਸ 11 ਇਸ ਕਰਕੇ ਕਿ ਉਹ ਮੇਨ ਕਰੈਕਟਰ ਦਾ ਨਾਮ ਹੈ ਓਸ਼ਨ, ਤੇ ਉਹਦੇ 11 ਬੰਦੇ ਜਿਨ੍ਹਾਂ ਨਾਲ ਉਹ ਰਲ ਕੇ ਚੋਰੀ ਕਰਦਾ। ਅਗਲੇ ਚ ਇੱਕ ਹੋਰ ਐਡ ਹੋ ਜਾਂਦਾ 12, ਇੱਕ ਹੋਰ
2: 13, ਕਿਉਂਕਿ ਵੀਕਐਂਡ ਹੈ
1: ਇਹ ਦੇਖਿਓ ਜ਼ਰੂਰ, ਬਹੁਤ ਵਧੀਆ, ਪ੍ਰਾਈਮ ਤੇ ਹੈ। ਤੇ ਫਿਰ ਮੁੜ ਕੇ ਕਾਫੀ ਮਕਬੂਲ ਹੋਈ ਫਰੈਂਚਾਈਜ਼ੀ, ਐਲ ਪਚੀਨੋ ਤੱਕ ਨੇ ਕੰਮ ਕੀਤਾ ਉਹਦੇ ਅੰਦਰ ਕਿ ਅਮੇਜ਼ਿੰਗ ਵਰਕ। IMDB ਦੇ ਉੱਪਰ ਇਹ ਤਿੰਨੋਂ ਸੀਰੀਜ਼, ਇਹ ਤਿੰਨੋਂ ਫਿਲਮਾਂ ਟੌਪ 250 ਫਿਲਮਾਂ 'ਚ ਬਹੁਤ ਸਾਲਾਂ ਤੱਕ ਰਹੀ। ਅਤੇ ਉਸ ਤੋਂ ਬਾਅਦ ਓਸ਼ਨਸ 8 ਬਣੀ, ਉਹ ਮੈਂ ਹਜੇ ਤੱਕ ਨਹੀਂ ਦੇਖੀ, ਉਹ ਮੈਂ ਦੇਖਣੀ ਆ। ਉਹਦੇ ਅੰਦਰ ਉਹ ਜਿਹੜਾ ਓਸ਼ਨ ਮੇਨ ਬੰਦਾ ਦਿਖਾਇਆ, ਉਹਦੀ ਭੈਣ ਚੋਰੀ ਕਰਦੀ ਹੈ, ਸੋ ਦੈਟ ਇਜ਼ ਆਲ ਫੀਮੇਲ ਕਾਸਟ, ਐਨ ਹੈਥਵੇ ਅਤੇ ਸੈਂਡਰਾ ਬੁਲਕ ਅਤੇ ਰਿਹਾਨਾ ਵੀ ਹੈ, ਤਾਂ ਉਹ ਦੇਖਣ ਵਾਲੀ ਹੈ। ਸੋ ਮੇਰੇ ਵੱਲੋਂ ਰੈਕਮੈਂਡੇਸ਼ਨ, 4 ਫਿਲਮਾਂ ਦੀ ਇਕੱਠੀ ਦਿੱਤੀ ਬਈ, ਮਰਜ਼ੀ ਨਾਲ ਦੇਖੋ।
2: ਮੇਰੇ ਵੱਲੋਂ ਇੱਕ ਸ਼ਾਰਟ ਫਿਲਮ ਜੂਸ, ਸ਼ੇਫਾਲੀ ਸ਼ਾਹ ਦੀ ਹੈ, ਉਹਦੇ ਚ ਬੜੀ ਬੜੀ ਕੁਇਕ ਜੀ ਹੈ, ਮਤਲਬ ਲੱਗਦਾ 14 ਮਿੰਟ ਦੀ ਹੈ ਆਈ ਥਿੰਕ। ਉਹਦੇ ਵਿੱਚ ਬਸ ਇਹੀ ਦਿਖਾਇਆ ਕਿ ਬੇਸਿਕਲੀ ਇੰਡੀਅਨ ਸੋਸਾਇਟੀ ਦਾ ਕੀ ਗੈਟ ਟੂਗੈਦਰ ਹੈ, ਬੰਦੇ ਬਾਹਰ ਬੈਠੇ ਹੈ, ਸਾਰੀ ਜਨਾਨੀਆਂ ਅੰਦਰ ਕਿਚਨ ਦੇ ਵਿੱਚ, ਗਰਮੀ ਦਾ ਟਾਈਮ ਹੈ। ਬਹੁਤ ਹੀ ਬਿਊਟੀਫੁਲੀ ਪਿਕਚਰਾਈਜ਼, ਲਾਈਕ ਸਟਾਇਰ ਕਹਿ ਲਓ, ਔਰ ਇੱਕ ਸੋਸਾਇਟੀ ਦਾ ਇੱਕ ਇੱਦਾਂ ਦਾ ਐਂਗਲ ਦਿਖਾਇਆ ਕਿ ਜਿਹੜਾ ਮਤਲਬ ਕਿਸੇ ਨੂੰ ਰਿਅਲਾਈਜ਼ ਵੀ ਨਹੀਂ ਹੁੰਦਾ ਉਹ ਹੈ। ਅਤੇ ਇਸੀ ਜਿਹੜੀ ਹੈ ਨਾ ਕਿਹੜੇ ਰੋਇਲ ਸਟੈਗ ਬੈਰਲ ਸਿਲੈਕਟ ਦੀ ਮੂਵੀ ਹੈ ਸ਼ਾਰਟ ਫਿਲਮ, ਇਹਦੀ ਚਟਨੀ ਵੀ ਬਹੁਤ ਵਧੀਆ,
1: ਚਟਨੀ
2: ਹੈ ਨਾ ਟਿਸਕਾ ਚੋਪੜਾ ਦੀ, ਸ਼ੇਫਾਲੀ ਸ਼ਾਹ ਦੀ। ਇੱਕ ਨੀਨਾ ਗੁਪਤਾ ਦੀ ਪਿੰਨੀ ਵੀ ਆਈ ਸੀਗੀ, ਤੇ ਇਹ ਛੋਟੀ ਛੋਟੀ ਜੀ ਬੜੀ ਕਿਊਟ ਕਿਊਟ ਜੀ ਸ਼ਾਰਟ ਫਿਲਮ।
1: ਵੈਸੇ ਜਿਹੜਾ ਚੈਨਲ ਤੁਸੀਂ ਦੱਸੋ, ਦੁਬਾਰਾ ਦੱਸਿਓ, ਇਸ ਚੈਨਲ ਦੇ ਉੱਪਰ ਆਲਮੋਸਟ ਸਾਰੀਆਂ ਹੀ ਬੈਸਟ ਬੈਸਟ ਨੇ। ਨਸੀਰ ਸ਼ਾਹ ਸਾਹਿਬ ਦੀ ਵੀ ਬਹੁਤ ਵਧੀਆ ਸੀ, ਮੈਨੂੰ ਯਾਦ ਨਹੀਂ ਆ ਰਿਹਾ
2: ਮੈਨੂੰ ਇਕਦਮ
1: ਉਹਦਾ, ਜੇ ਮੈਂ ਐਂਡ ਦੱਸਦਾ ਕਿ ਕਿਸ ਬੇਸ ਤੇ, ਉਹ ਫਿਰ ਉਹ ਮਤਲਬ ਉਹਦਾ ਪਲਾਟ ਖੁੱਲ ਜਾਏਗਾ। ਪਰ ਨਸੀਰੁਦੀਨ ਸ਼ਾਹ ਸਾਹਿਬ ਦੀ ਵੀ ਇਸ ਚੈਨਲ ਉੱਪਰ ਹੈਗੀ, ਵਧੀਆ ਬਣਾਉਂਦੇ ਆ ਜੀ। ਤੇ ਜਾਂਦੇ ਜਾਂਦੇ ਫਿਰ ਆਪਾਂ ਤੁਹਾਨੂੰ ਰਾਹਤ ਇੰਦੌਰੀ ਸਾਹਿਬ ਦੀ ਇੱਕ ਗਜ਼ਲ, ਜਿਹਦੇ ਅੰਦਰ ਉਹਨਾਂ ਨੇ ਲੋਕਾਂ ਨੂੰ ਬਹੁਤ ਅਕਲ ਦਿੱਤੀ ਹੋਈ ਹੈ, ਉਹਦੇ ਨਾਲ ਛੱਡ ਕੇ ਜਾਂਦੇ ਕਿ ਜੀ, ਆਂਖ ਮੈਂ ਪਾਣੀ ਰੱਖੋ ਹੋਠੋਂ ਪੇ ਚਿੰਗਾਰੀ ਰੱਖੋ, ਆਂਖ ਮੈਂ ਪਾਣੀ ਰੱਖੋ ਹੋਠੋਂ ਪੇ ਚਿੰਗਾਰੀ ਰੱਖੋ, ਜ਼ਿੰਦਾ ਰਹਿਣਾ ਹੈ ਤੋ ਤਰਕੀਬੇ ਬਹੁਤ ਸਾਰੀ ਰੱਖੋ, ਰਾਹ ਕੇ ਪੱਥਰ ਸੇ ਬੜਕਰ ਕੁਛ ਨਹੀਂ ਹੈ ਮੰਜ਼ਿਲੇ, ਰਾਹ ਕੇ ਪੱਥਰ ਸੇ ਬੜਕਰ ਕੁਛ ਨਹੀਂ ਹੈ ਮੰਜ਼ਿਲੇ, ਰਾਸਤੇ ਆਵਾਜ਼ ਦੇਤੇ ਹੈ ਸਫ਼ਰ ਜਾਰੀ ਰੱਖੋ, ਏਕ ਹੀ ਨਦੀ ਕੇ ਹੈ ਯੇ ਦੋ ਕਿਨਾਰੇ ਦੋਸਤੋਂ, ਏਕ ਹੀ ਨਦੀ ਕੇ ਹੈ ਯੇ ਦੋ ਕਿਨਾਰੇ ਦੋਸਤੋਂ, ਦੋਸਤਾਨਾ ਜ਼ਿੰਦਗੀ ਸੇ ਮੌਤ ਸੇ ਯਾਰੀ ਰੱਖੋ, ਆਤੇ ਜਾਤੇ ਪਲ ਯੇ ਕਹਤੇ ਹੈ ਹਮਾਰੇ ਕਾਨ ਮੇਂ, ਆਤੇ ਜਾਤੇ ਪਲ ਯੇ ਕਹਤੇ ਹੈ ਹਮਾਰੇ ਕਾਨ ਮੇਂ, ਕੂਚ ਕਾ ਐਲਾਨ ਹੋਨੇ ਕੋ ਹੈ ਤਿਆਰੀ ਰੱਖੋ, ਔਰ ਲੇ ਤੋ ਆਏ ਸ਼ਾਇਰੀ ਬਾਜ਼ਾਰ ਮੇਂ ਰਾਹਤ ਮੀਆਂ, ਲੇ ਤੋ ਆਏ ਸ਼ਾਇਰੀ ਬਾਜ਼ਾਰ ਮੇਂ ਰਾਹਤ ਮੀਆਂ, ਕਿਆ ਜ਼ਰੂਰੀ ਹੈ ਕਿ ਲਹਿਜੇ ਕੋ ਵੀ ਬਾਜ਼ਾਰੀ ਰੱਖੋ।
2: ਵਾਹ ਵਾਹ ਵਾਹ।
1: ਸੋ ਰਾਹਤ ਇੰਦੌਰੀ ਸਾਹਿਬ ਮਰਹੂਮ, ਬਹੁਤ ਅੱਵਲ ਦਰਜੇ ਦੇ ਰਾਈਟਰ, ਤੇ ਬਹੁਤ ਹੀ ਜ਼ਿਆਦਾ ਅੱਵਲ ਦਰਜੇ ਦੇ ਆਰਜੇ ਤੁਹਾਡੇ ਤੋਂ ਹੁਣ ਵਿਦਾ ਲੈਣਗੇ।
2: ਉਮੀਦ ਕਰਦੇ ਹਾਂ ਤੁਹਾਨੂੰ ਸ਼ੋਅ ਵਧੀਆ ਲੱਗਿਆ ਹੋਣਾ
1: ਜੀ, ਉਮੀਦ ਕਰਦੇ ਹਾਂ। ਤੇ ਸਾਡੇ ਕੋਲ ਹਜੇ ਵੀ, ਇਫ ਆਈ ਐਮ ਨੋਟ ਮਿਸਟੇਕਨ, 3 ਇਨਵਾਈਟਸ ਦੀ ਜਗ੍ਹਾ ਹੈ, ਜੇ ਤੁਸੀਂ ਚਾਹੁੰਦੇ ਹੋ ਅੱਜ ਸ਼ਾਮ ਨੂੰ ਵਿਲੇਜ ਸਿਨੇਮਾਜ਼, ਸਨਸ਼ਾਈਨ ਦੇ ਵਿਲੇਜ ਸਿਨੇਮਾਜ਼ 'ਚ ਅੱਜ ਸ਼ਾਮ ਨੂੰ 6 ਵਜੇ ਪ੍ਰੀਮੀਅਰ ਸ਼ੋਅ ਹੋਸਟ ਕਰਨ ਜਾ ਰਹੇ ਸੀ 40 ਦਿਨ ਫਿਲਮ ਦਾ, ਅਤੇ ਸਾਡੇ ਕੋਲ 3 ਇਨਵਾਈਟਸ ਹਜੇ ਵੀ ਨੇ। ਇਫ ਯੂ ਆਰ ਇੰਟਰਸਟਿਡ ਯੂ ਕੈਨ ਮੈਸੇਜ ਅਸ, ਐਂਡ ਹਰ ਇਨਵਾਈਟ ਦੇ ਉੱਪਰ 2 ਲੋਕ ਆ ਸਕਦੇ ਨੇ,
2: ਤੇ ਅੱਜ ਦਾ ਹੀ ਹੈ।
1: ਤੇ ਯਾਦ ਰੱਖਣਾ ਜੀ ਕਿ ਅੱਜ ਦਾ ਹੀ ਹੈ, ਜਿਨ੍ਹਾਂ ਨੂੰ ਇਨਵਾਈਟਸ ਅਸੀਂ ਦੇ ਚੁੱਕੇ ਹਾਂ ਉਹ ਵੀ ਪਲੀਜ਼ ਯਾਦ ਰੱਖਣ, ਜਿਨ੍ਹਾਂ ਨੂੰ ਆਪਾਂ ਅੱਗੋਂ ਦੇਵਾਂਗੇ ਪਲੀਜ਼ ਯਾਦ ਰੱਖਣ, ਉਹ ਅੱਜ ਦੇ 6 ਵਜੇ ਦੇ ਸ਼ੋਅ ਦਾ ਹੀ ਹੈ, ਕਿ ਉਸ ਤੋਂ ਬਾਅਦ ਵਾਲਾ ਕੰਮ ਨਹੀਂ ਹੈ ਜੀ। ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖਣਾ। ਅਤੇ ਜਾਂਦੇ ਜਾਂਦੇ ਮੈਂ ਸਾਰੇ ਆਪਣੇ ਪਿਆਰੇ ਪਿਆਰੇ ਦੋਸਤਾਂ, ਭਰਾਵਾਂ, ਵੀਰਾਂ ਨੂੰ ਇੱਕ ਗਾਣੇ ਨਾਲ ਛੱਡ ਕੇ ਜਾਵਾਂਗਾ, ਜੋ ਉਹਨਾਂ ਨੂੰ ਉਹਨਾਂ ਦੇ ਨੋਸਟੈਲਜਿਕ ਦਿਨਾਂ ਦਾ, ਜਦੋਂ ਜਿਸ ਆਪਾਂ ਖੁੱਲ੍ਹਾ ਅਖਾੜਾ ਕਹਿੰਦੇ ਨਾ, ਅਤੇ ਖੁੱਲ੍ਹੇ ਅਖਾੜੇ ਵਾਲੀ ਗੱਲਬਾਤ ਵਾਲਾ ਹੀ ਹੋਏਗਾ ਉਹ, ਕਿ ਯਾਦ ਆ ਜਾਣਗੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ। ਸੁਣਦੇ ਰਹੋ, ਬਣੇ ਰਹੋ ਰੇਡੀਓ, ਹਾਂਜੀ 1674 AM।

ਪਾਈ ਉੱਤੇ ਆਉਂਦੀ ਕੋਈ ਦਿਸੇ। ਐਕਟਿਵਾ ਹੋਂਡਾ ਉੱਤੇ ਆਉਂਦੀ ਕੋਈ ਦਿਸੇ ਉਹਨੂੰ ਪਾਉਣ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ

0: ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford, ready, set, Ford!

0: रेडियो हांजी 1674 AM ते थोड़ा स्वागत है। मैं हाँ कृष्णा, ते अज हुण समा हो चलिया जी खबरां वल झात मारन दा। अज दा दिन है जी शुक्रवार दा 19 जून, ते साडे नाल खबरां सांझियां करन लई जुड़ गए ने प्रीतम रुपाल जी। सत श्री अकाल प्रीतम जी, तुसी ऑन एयर हो।
1: सत श्री अकाल कृष्णा जी, मेरे वल्लों सारे स्रोतियां नूं भी सत श्री अकाल। अज दीआं जो खास खबरां ने, पहलां आपां उहनां ते झात पाउने आ, जिहदे च ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸੀ ਵਿਰੋਧੀਆਂ ਉੱਪਰ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਨੇ, ਤੇ ਉਧਰ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਦੂਜੀ ਖਬਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕਬਾਇਲੀ ਸਮਾਜ ਵਣਵਾਸੀ ਨਹੀਂ ਬਲਕਿ ਆਦਿਵਾਸੀ ਹੈ। ਬੀਜੇਪੀ ਦੀ ਸਿਆਸੀ ਵਿਚਾਰਧਾਰਾ ਦੇ ਉਲਟ ਬਿਆਨ ਦਿੱਤਾ। ਐਲ ਕੇ ਅਡਵਾਨੀ ਨੇ ਕਿਸੇ ਸਮੇਂ ਇਹ ਜਿਹੜਾ ਵਣਵਾਸੀ ਸ਼ਬਦ ਘੜਿਆ ਸੀ ਆਦਿਵਾਸੀਆਂ ਲਈ। ਉਧਰ ਉੱਤਰਾਖੰਡ ਚ ਹੇਮਕੁੰਡ ਯਾਤਰਾ ਤੇ ਗਏ ਨਿਹੰਗਾਂ ਤੇ ਸਥਾਨਕ ਲੋਕਾਂ ਦੀ ਲੜਾਈ ਦਾ ਮਾਮਲਾ ਅਕਾਲ ਤਖ਼ਤ ਤੇ ਪਹੁੰਚਿਆ। ਅਕਾਲ ਤਖ਼ਤ ਦੇ ਜਥੇਦਾਰ ਨੇ ਨਿਹੰਗਾਂ ਦਾ ਪੱਖ ਲਿਆ ਤੇ ਉੱਤਰਾਖੰਡ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ। ਤੇ ਕਾਂਗਰਸ ਨੇ NDA ਨੂੰ ਕੌਮੀ ਦਲ ਬਦਲੂ ਗੱਠਜੋੜ ਦੱਸਿਆ। ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਨੇ ਕਿਹਾ ਕਿ ਅਮਿਤ ਸ਼ਾਹ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਵੇਗਾ। ਉਧਰ ਊਧਵ ਧੜੇ ਦੇ 6 ਲੋਕ ਸਭਾ ਮੈਂਬਰ ਕੱਲ ਪਾਰਟੀ ਦੀ ਮੀਟਿੰਗ ਚ ਸ਼ਾਮਲ ਨਹੀਂ ਹੋਏ ਵਿਪ ਜਾਰੀ ਕਰਨ ਦੇ ਬਾਵਜੂਦ, ਤੇ ਉਹਨਾਂ ਦੀ ਹੁਣ ਜਿਹੜੀ ਏਕਨਾਥ ਸ਼ਿੰਦੇ ਧੜੇ ਚ ਜਾਣ ਦੀ ਸੰਭਾਵਨਾ ਜਿਹੜੀ ਆ ਹੋਰ ਵੱਧ ਗਈ ਹੈ। ਇਹ ਖਾਸ ਖਬਰਾਂ ਨੇ। ਹਾਂਜੀ,
0: ਜੀ ਭਾਜੀ, ਜਿਹੜੀ ਅੱਜ ਕੱਲ੍ਹ ਪੰਜਾਬ 'ਚ ਗੱਲਬਾਤ ਚੱਲਦੀ ਪਈ ਹੈ, ਕੰਟਰੋਵਰਸੀ ਚੱਲਦੀ ਪਈ ਹੈ ਸੀ ਐਮ ਮਾਨ ਦੀ ਇੱਕ ਵੀਡੀਓ ਨੂੰ ਲੈ ਕੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਸ ਵੀਡੀਓ 'ਚ ਉਹ ਹੁਣ ਨਹੀਂ ਨੇ, ਭਾਵੇਂ ਲੈਬ ਦੀ ਰਿਪੋਰਟ ਕਹਿੰਦੀ ਪਈ ਹੈ ਕਿ ਉਹਦੇ ਨਾਲ ਕੋਈ ਡਾਕਟਰ ਨਹੀਂ ਹੈ। ਉਹਦੇ ਉੱਪਰ ਜੇ ਤੁਸੀਂ ਥੋੜ੍ਹਾ ਹੋਰ ਚਾਨਣ ਪਾਓ ਤਾਂ।
1: ਕ੍ਰਿਸ਼ਨਾ ਜੀ, ਅਸਲ ਦੇ ਵਿੱਚ ਇਹ ਪਿਛਲੇ 4 ਦਿਨਾਂ ਤੋਂ ਇਹ ਮਾਮਲਾ ਕਾਫੀ ਇਹਨੇ ਤੂਲ ਫੜਿਆ ਹੋਇਆ ਸੋਸ਼ਲ ਮੀਡੀਆ ਤੇ, ਖਾਸ ਕਰਕੇ ਅਖਬਾਰਾਂ ਦੇ ਵਿੱਚ। ਤਾਂ ਚਲੋ ਜਿੰਨੀ ਕੋਈ ਸਟੇਟਮੈਂਟ ਆਫੀਸ਼ੀਅਲ ਜਿਸ ਤਰੀਕੇ ਨਾਲ ਆਉਂਦੀ ਹੈ ਉਹਨੇ ਜਾਂਦੀ ਹੈ। ਹੁਣ ਕੱਲ ਮੁੱਖ ਮੰਤਰੀ ਨੇ ਖੁਦ ਜਿਹੜਾ ਹੈਗਾ ਉਹ ਆਪਣੀ ਇੱਕ ਜਿਹੜੀ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਹਦੇ ਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦੁਬਾਰਾ ਫੇਰ ਜਿਹੜੀ ਹੈ ਇਸ ਜਿਹੜੀ ਹੈ ਇਹ ਵੀਡੀਓ ਹੈ ਇਹਦੀ ਜੋ ਅਕਾਲ ਤਖ਼ਤ ਦੇ ਜਥੇਦਾਰ ਨੇ ਉਦਣ ਵਿਖਾਈ ਸੀ, ਜਿਹਦੇ ਕਰਕੇ ਉਹਨੂੰ ਜਿਹੜਾ ਹੈ ਸੀ ਪੰਥ ਵਿਰੋਧੀ ਜਿਹੜਾ ਹੈਗਾ ਜਿਹੜਾ ਸਿੱਖ ਦੋਖੀ ਏਦਾਂ ਦੇ ਜਿਹੜੇ ਨਾਲ ਲਕਬ ਦਿੱਤੇ ਸੀਗੇ, ਤੇ ਉਹਦੇ ਕਰਵਾ ਕੇ ਉਹਨਾਂ ਨੇ ਕਿਹਾ ਕਿ 2 ਲੈਬ ਤੋਂ ਉਹਨਾਂ ਨੇ ਵੀ ਜਿਹੜੀ ਹੈ ਇਹਦੀ ਜਾਂਚ ਕਰਾਈ ਹੈ, ਜਿਸ ਨੇ ਸਾਫ਼ ਕੀਤਾ ਕਿ ਫੋਰੈਂਸਿਕ ਲੈਬ ਨੇ ਕਿ ਇਹ ਬੰਦਾ ਜਿਹੜਾ ਹੈਗਾ ਉਹ ਭਗਵੰਤ ਮਾਨ ਨਹੀਂ ਹੈ, ਕੋਈ ਹੋਰ ਬੰਦਾ ਹੈ। ਤੇ ਮੁੱਖ ਮੰਤਰੀ ਨੇ ਇਹਦੇ ਤੇ ਕਿਹਾ ਕਿ ਸਿਆਸੀ ਵਿਰੋਧੀ ਆ ਜਿਹੜੇ ਉਹ ਉਹਦੇ ਤੇ ਉਹਦੇ ਖਿਲਾਫ ਜਿਹੜੇ ਹੈਗੇ ਆ ਸਾਜ਼ਿਸ਼ ਘੜ ਰਹੇ ਨੇ ਇਸ ਮਾਮਲੇ ਨੂੰ ਲੈ ਕੇ, ਕਿ ਇਹ ਬਹੁਤ ਹੀ ਗੰਭੀਰ ਤੇ ਖਤਰਨਾਕ ਗੱਲ ਹੈ ਕਿ ਇਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਸਾਜ਼ਿਸ਼ ਘੜੀ ਜਾ ਰਹੀ ਹੈ, ਜਿਹੜਾ ਇੱਕ ਜਿਹੜਾ ਹੈਗਾ ਸਿੱਖ ਪਰਿਵਾਰ 'ਚ ਜਨਮੇ ਇੱਕ ਸਿੱਖ ਵਿਅਕਤੀ ਨੂੰ ਜਿਹੜਾ ਹੈਗਾ ਉਹ ਸਿੱਖ ਵਿਰੋਧੀ ਤੇ ਪੰਥ ਵਿਰੋਧੀ ਪੰਥ ਦੋਖੀ ਏਦਾਂ ਦਾ ਜਿਹੜੀ ਹੈ ਗੁਰੂ ਦੋਖੀ ਕਿਹਾ ਜਾ ਰਿਹਾ ਹੈਗਾ। ਤੇ ਸੋ ਇਹਦੇ ਤੇ ਉਧਰ ਕਾਂਗਰਸ ਨੇ ਵੀ ਫਿਰ ਇਹ ਕਿਹਾ ਕਿ ਐਡੀ ਛੇਤੀ ਲੈਬ ਤੋਂ ਜਿਹੜੀ ਰਿਪੋਰਟ ਉਹ ਕਿਵੇਂ ਆ ਗਈ, ਇਹ ਸਵਾਲ ਚੁੱਕਿਆ। ਤੇ ਅਕਾਲੀ ਦਲ ਨੇ ਕੱਲ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਜਿਹੜਾ ਹੈਗਾ ਧਰਮ ਯੁੱਧ ਮੋਰਚਾ ਸ਼ੁਰੂ ਕਰਨਗੇ। ਉਹਨਾਂ ਨੇ ਸਾਰੇ ਦੂਜਿਆਂ ਜਥੇਬੰਦੀਆਂ ਨੂੰ ਵੀ ਜਿਹੜਾ ਇਹ ਸੱਦਾ ਦਿੱਤਾ। ਮੇਰਾ ਖਿਆਲ ਹੈ ਕਿ ਹੁਣ ਇਹਦੇ ਚ ਜਿਹੜੀ ਹੈ ਇਸ ਇਸ਼ੂ ਨੂੰ ਲੈ ਕੇ ਇਹ ਲੜਾਈ ਜਿਹੜੀ ਹੈ ਇਹ ਸ਼ਬਦੀ ਜੰਗ ਹੈ ਜਾਂ ਕੁਛ ਵੀ ਕਹਿ ਲਓ, ਇੱਕੋ ਦਮ ਨੇ ਖਤਮ ਹੋਣ ਵਾਲੀ ਜਿਹੜੀ ਨਹੀਂ ਹੈ, ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਸ ਤਰ੍ਹਾਂ ਅਕਾਲ ਤਖ਼ਤ ਦੀ ਜਿਹੜੀ ਫਸੀਲ ਤੋਂ ਇਹ ਇੱਕ ਫਤਵਾ ਦਿੱਤਾ ਸੀ ਉਹਦੇ ਤੇ ਕਾਫੀ ਤਿੱਖਾ ਜਿਹੜਾ ਹੈ ਰਿਐਕਸ਼ਨ ਹੋਇਆ। ਇਹ ਰਿਐਕਸ਼ਨ ਇਕੱਲਾ ਆਮ ਆਦਮੀ ਪਾਰਟੀ ਜਾਂ CM ਵੱਲੋਂ ਜਾਂ ਇਹ ਇੱਦਾਂ ਦਾ ਨਹੀਂ ਹੋਇਆ, ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਨੇ ਵੀ ਇਹਦੇ ਤੇ ਜਿਹੜਾ ਤਿੱਖਾ ਰਿਐਕਸ਼ਨ ਦਿੱਤਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਜੋ ਗੱਲ ਕਹੀ ਹੈ ਤੇ ਉਹਦੀ ਸੱਚਾਈ ਜਾਣੇ ਤੋਂ ਬਗੈਰ ਕਹੀ ਹੈ, ਇਹਦੇ ਪਿੱਛੇ ਜਿਹੜੀ ਸਾਰੀ ਗੱਲਬਾਤ ਉਹਦੇ ਪਿੱਛੋਂ ਜਿਹੜੀ ਇੱਕ ਸਿਆਸੀ ਜਿਹੜੀ ਹੈ ਉਹ ਬੋ ਆ ਰਹੀ ਹੈ। ਤੇ ਉਧਰ ਕਿਉਂਕਿ ਅਕਾਲੀ ਦਲ ਨੂੰ ਇਹ ਗੱਲ ਸਾਰੀ ਸੂਤ ਬੈਠਦੀ ਹੈ, ਇਸ ਕਰਕੇ ਅਕਾਲੀ ਦਲ ਹੁਣ ਕੋਈ ਹੋਰ ਉਹਨੂੰ ਨਾ ਗੱਲ ਲੱਭਦੇ ਆ, ਕਿਉਂਕਿ ਜਦੋਂ ਸੁਖਬੀਰ ਬਾਦਲ ਆਪਣੇ ਖਾਸ ਖਾਸ ਜਿਹੜੇ ਹੈਗੇ ਪ੍ਰੈਸ ਵਾਲੇ ਉਹਨਾਂ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕਰਦੇ, ਉਹ ਸੁਖਬੀਰ ਬਾਦਲ ਨੂੰ ਤਾਂ ਕੋਈ ਸਵਾਲ ਇੱਦਾਂ ਦਾ ਕਰਦੇ ਨਹੀਂ। ਤੇ ਉਹਨਾਂ ਨੇ ਫਿਰ ਜਿਹੜਾ ਸੋਸ਼ਲ ਮੀਡੀਆ ਤੇ ਬਾਦਲ ਪਰਿਵਾਰ ਦੇ ਖਿਲਾਫ, ਸੁਖਬੀਰ ਬਾਦਲ ਦੇ ਖਿਲਾਫ ਬੜਾ ਕੁਛ ਚੱਲ ਰਿਹਾ, ਲੋਕ ਪੁਰਾਣੀਆਂ ਸਾਰੀਆਂ ਗੱਲਾਂ ਉਹ ਪਾ ਰਹੇ ਨੇ, ਕਾਂਗਰਸ ਦੇ ਖਿਲਾਫ਼ ਵੀ ਪਾ ਰਹੇ ਨੇ, ਕਿਉਂਕਿ ਹੁਣ ਇਹਦੇ ਤੇ ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਇਹ ਸਾਰੇ ਇਕੱਠੇ ਹੋਏ ਹੋਏ ਨੇ ਇਸ ਮੁੱਦੇ ਨੂੰ ਲੈ ਕੇ, ਆਪ ਦੇ ਖਿਲਾਫ ਕਹਿ ਲੋ ਜਾਂ ਭਗਵੰਤ ਮਾਨ ਦੇ ਖਿਲਾਫ ਕਹਿ ਲੋ। ਤੇ ਸੋ ਇਹ ਹੁਣ ਇੱਕ ਪੂਰਾ ਇੱਕ ਸਿਆਸੀ ਇੱਕ ਤਰੀਕੇ ਦਾ ਅਖਾੜਾ ਬਣਾ ਦਿੱਤਾ ਗਿਆ ਇਸ ਸਾਰੀ ਗੱਲ ਨੂੰ। ਤੇ ਅਕਾਲੀ ਦਲ ਦੇ ਹੁਣ ਸਮਝ ਨਹੀਂ ਆਉਂਦਾ ਕਿ ਸਲਾਹਕਾਰ ਕੌਣ ਨੇ, ਕਿਉਂਕਿ ਸੁਖਬੀਰ ਬਾਦਲ ਨੇ ਆਪਣੇ ਦਿਮਾਗ ਦੀ ਕਾਢ ਤਾਂ ਇਹ ਹੋ ਨਹੀਂ ਸਕਦੀ ਕਿ ਹੁਣ ਧਰਮ ਯੁੱਧ ਮੋਰਚਾ ਜਿਹੜਾ ਹੈ ਇਹ ਸ਼ੁਰੂ ਕਰ ਦਿਓ। ਤੇ ਮੇਰਾ ਖਿਆਲ ਹੈ ਕਿ ਇਸ ਸਟੇਜ ਤੇ ਆ ਕੇ ਏਦਾਂ ਦਾ ਜਿਹੜਾ ਧਰਮ ਯੁੱਧ ਮੋਰਚੇ ਵਾਲੀ ਜਿਹੜੀ ਗੱਲ ਹੈ ਇਹ ਫੇਰ ਅਕਾਲੀ ਦਲ ਨੂੰ ਬੈਕਫਾਇਰ ਕਰ ਸਕਦੀ, ਜਿਸ ਤਰ੍ਹਾਂ ਪਹਿਲੀਆਂ ਗੱਲਾਂ ਨੇ ਜਿਹੜਾ ਕੀਤਾ, ਕਿਉਂਕਿ ਸਭ ਤੋਂ ਵੱਧ ਜੇ ਇਹ ਜਿੰਨੇ ਵੀ ਇਹ ਸੈਕਰਲਿਜ ਦੇ ਜਿਹੜੇ ਕੇਸ ਹੋਏ ਨੇ ਮਾਮਲੇ ਬੇਅਦਬੀ ਦੇ, ਸਭ ਤੋਂ ਵੱਧ ਉਹਦੇ ਚ ਅਕਾਲੀ ਦਲ ਜ਼ਿੰਮੇਵਾਰ ਹੈ। ਲੋਕ ਸੀਰੀਜ਼ ਦੀ ਸੀਰੀਜ਼ ਜਿਹੜਾ ਹੈ ਇਹਦੇ ਤੇ ਪਾਈ ਜਾ ਰਹੇ ਨੇ ਓਫੀਸ਼ੀਅਲ, ਜਿਹੜੇ ਇੱਥੋਂ ਤੱਕ ਜਿਹੜੇ ਵੱਡੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਂ ਚੈਨਲ ਨੇ ਉੱਥੇ ਵੀ ਆ ਕੇ ਜਿਹੜੇ ਇਤਿਹਾਸਕਾਰ ਸਿੱਖ ਬੁੱਧੀਜੀਵੀ ਉਹ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਕੀਤਾ, ਕਿਸ ਤਰ੍ਹਾਂ ਜ਼ਿੰਮੇਵਾਰ ਹੈ, ਸਾਬਕਾ ਜਥੇਦਾਰ ਬੋਲ ਰਹੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਕਿਉਂ ਫਖਰੇ ਕੌਮ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ, ਏਦਾਂ ਦੀਆਂ ਜਿਹੜੀਆਂ ਗੱਲਾਂ ਨੇ। ਸੋ ਮੇਰਾ ਖਿਆਲ ਹੈ ਕਿ ਇਹ ਥੋੜੀ ਜਿਹੀ ਗੱਲ ਖਤਰਨਾਕ ਇਸ ਪਾਸੇ ਵੱਲ ਜਿਹੜੀ ਮੋੜ ਵੱਲ ਤਾਂ ਵੱਧ ਰਹੀ ਹੈ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕਿਸੇ ਵੀ ਜਿਹੜਾ ਹੈਗਾ ਸਿਆਸੀ ਮਸਲੇ ਦੇ ਨਾਲ ਜਦੋਂ ਧਰਮ ਨੂੰ ਤੁਸੀਂ ਜੋੜ ਲੈਂਦੇ ਹੋ ਜਾਂ ਹੋਰ ਹੈ ਤੇ ਉਹ ਸਾਰੀ ਗੱਲ ਹੇਠਾਂ ਤੱਕ ਨਹੀਂ ਜਾਂਦੀ, ਪਰ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਕਰਕੇ ਕਈ ਵਾਰੀ ਭੜਕਾਟ ਪੈਦਾ ਹੋਣ ਦਾ ਜਿਹੜਾ ਹੈਗਾ ਡਰ ਰਹਿੰਦਾ। ਹਾਲਾਂਕਿ ਲੋਕ ਕਾਫੀ ਹੁਣ ਸਿਆਣੇ ਹੋ ਗਏ ਨੇ ਤੇ ਹੁਣ ਜਿਹੜੇ ਜਿਵੇਂ ਅਕਾਲੀ ਦਲ ਨੇ ਕਿਹਾ ਕਿ ਧਰਮ ਯੁੱਧ ਮੋਰਚਾ ਜਿਹੜਾ ਹੈ ਉਹ ਸ਼ੁਰੂ ਕਰਨਗੇ, ਤੇ ਮੇਰਾ ਖਿਆਲ ਹੈ ਹੁਣ ਇਹ ਧਰਮ ਯੁੱਧ ਵਾਲਾ ਜਿਹੜਾ ਕੋਈ ਮਾਹੌਲ ਉਵੇਂ ਦਾ ਨਹੀਂ ਹੈ ਜਿਵੇਂ ਉਦੋਂ 1982 ਦੇ ਵਿੱਚ ਬਣ ਗਿਆ ਸੀ। ਤੇ ਉਦੋਂ ਵੀ ਅਸੀਂ ਦੇਖਦੇ ਹਾਂ ਕਿ ਇਹਦੇ ਰਿਜ਼ਲਟ ਫਿਰ ਬੜੇ ਮਾੜੇ ਨਿਕਲੇ ਸੀ ਜਦੋਂ ਇਹਨੂੰ ਧਰਮ ਯੁੱਧ ਨਾਲ ਜੋੜ ਲਿਆ ਗਿਆ। ਮਸਲਾ ਤਾਂ ਉਦੋਂ ਪਾਣੀਆਂ ਦਾ ਸੀਗਾ ਜਿਹੜਾ ਕਪੂਰੀ ਮੋਰਚਾ ਲੱਗਿਆ ਸੀ ਤੇ ਉਹ SYL ਨਹਿਰ ਨੂੰ ਲੈ ਕੇ ਲੱਗਿਆ ਸੀ। ਹੁਣ ਇਹ ਸਮਝ ਨਹੀਂ ਆਉਂਦੀ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਕਿਹਾ ਕਿ ਇਹ ਕਿਸ ਗੱਲ ਨੂੰ ਲੈ ਕੇ ਜਿਹੜਾ ਧਰਮ ਯੁੱਧ ਜਿਹੜਾ ਉਹ ਕੀਤਾ ਜਾ ਰਿਹਾ। ਅਸਲ ਦੇ ਵਿੱਚ ਅਕਾਲੀ ਦਲ ਦੀ ਵੱਧ ਤੋਂ ਵੱਧ ਤੇ ਉਹਨੂੰ ਕਿਤੇ ਨਾ ਕਿਵੇਂ ਜਿਹੜਾ ਹੈਗਾ ਉਹ ਭੁਲਾਇਆ ਜਾਵੇ, ਪਰ ਕਿਉਂਕਿ ਉਹ ਲੋਕਾਂ ਤੋਂ ਭੁੱਲਾਂਗੇ ਵੱਡੀ ਗੱਲ ਹੈ ਤੇ ਉਹ ਵੱਡੀ ਘਟਨਾ ਹੈ, ਵੱਧ ਜਿਹੜੀ ਹੈ ਬੇਹੁਰਮਤੀ ਵਾਲੀ ਘਟਨਾ, ਬੇਹੁਰਮਤੀ ਵਾਲੀ ਇਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ, ਫਿਰ ਬੜੇ ਘਟੀਆ ਸ਼ਬਦ ਵਰਤ ਕੇ ਜਿਹੜੇ ਹੈ ਗੁਰੂ ਸਾਹਿਬ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਪੋਸਟਰ ਲਾਏ ਗਏ ਬਰਗਾੜੀ ਪਿੰਡ ਦੇ ਵਿੱਚ, ਤੇ ਫਿਰ ਨਾਲੇ ਚੈਲੰਜ ਕੀਤਾ ਗਿਆ ਕਿ ਸਾਡੇ ਕਬਜ਼ੇ ਦੇ ਵਿੱਚ ਹੈ, ਜੇ ਤੁਹਾਡੇ ਕੋਲ ਹੈ ਹਿੰਮਤ ਤਾਂ ਆਪਣੇ ਗੁਰੂ ਨੂੰ ਛੁਡਾ ਲਓ। ਤੇ ਇਹ ਸਾਰਾ ਕੁਛ ਡੇਰਾ ਸਰਸਾ ਵਾਲੇ ਨੂੰ ਜਿਹੜਾ ਹੈ ਖੁਸ਼ ਕਰਨ ਵਾਸਤੇ ਕੀਤਾ ਗਿਆ। ਤੇ ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹੈ, ਜੋ ਉਹ ਹੈ ਪੰਨੇ ਪੱਤਰੇ ਆ, ਉਹ ਖਿਲਾਰੇ ਗਏ ਪਾੜ ਕੇ। ਤੇ ਏਡੀ ਵੱਡੀ ਜਿਹੜੀ ਬੇਹੁਰਮਤੀ ਹੈ ਜਾਂ ਬੇਅਦਬੀ ਹੈ, ਇਦੋਂ ਵੱਡੀ ਘਟਨਾ ਕੋਈ ਜਿਹੜੀ ਹੋ ਨਹੀਂ ਸਕਦੀ। ਤੇ ਜਿਹੜੀਆਂ ਇਹ ਹੁਣ ਇਹ ਨਵੀਆਂ ਇਹ ਵੀਡੀਓ CM ਦੀਆਂ ਆ ਰਹੀਆਂ, ਉਹਨੂੰ ਉਹਦੇ ਤੇ ਪਰਦਾ ਪਾਉਣ ਲਈ ਇਹ ਜਿਹੜਾ ਸਾਰਾ ਕੁਛ ਇਹ ਹੋ ਰਿਹਾ ਹੈਗਾ। ਤੇ ਸੋ ਇਹ ਜਿਹੜੀ ਹੁਣ ਇਹ ਇਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੇ ਕਹਿ ਲਓ ਜਾਂ ਅਕਾਲੀ ਦਲ ਦੇ ਇਹ ਸਾਰਾ ਮਾਮਲਾ ਪਿੱਛੇ ਇੱਕ ਤਰੀਕੇ ਦਾ ਪਿਆ ਹੋਇਆ, ਉਹਨੂੰ ਝਾੜਨਾ ਉਹਨੂੰ ਲਾਉਣਾ ਬਹੁਤ ਔਖਾ ਹੈ। ਤੇ ਹੁਣ ਠੀਕ ਹੈ, ਕੁਛ ਅਕਾਲੀ ਦਲ ਦੇ ਪ੍ਰਭਾਵ ਵਾਲੇ ਕੁਛ ਨਿਹੰਗ ਵੀ ਹੈਗੇ ਆ, ਕੁਛ ਹੋਰ ਆ ਵੀ ਆ ਸਕਦੇ ਆ, ਕੁਛ ਸੋ ਕਾਲਡ ਬੁੱਧੀਜੀਵੀ ਵੀ ਆ ਸਕਦੇ ਆ। ਤੇ ਪਰ ਕਿਉਂਕਿ ਅਕਾਲ ਤਖ਼ਤ ਦੇ ਸੱਦੇ ਤੇ ਤਾਂ ਉੱਥੇ ਮੀਟਿੰਗ ਦੇ ਵਿੱਚ ਕੁਛ ਲੋਕ ਚਲੇ ਗਏ ਜਾਂ ਕੁਛ ਸੰਪਰਦਾਵਾਂ ਜਥੇਬੰਦੀਆਂ ਚਲੀਆਂ ਗਈਆਂ, ਤੇ ਪਰ ਮੈਨੂੰ ਇਹ ਲੱਗਦਾ ਨਹੀਂ ਕਿ ਸੁਖਬੀਰ ਬਾਦਲ ਦੇ ਸੱਦੇ ਤੇ ਜਿਹੜੀਆਂ ਹੈਗੀਆਂ ਇਹ ਜਥੇਬੰਦੀਆਂ ਇਹ ਚਲੀਆਂ ਜਾਣਗੀਆਂ। ਤੇ ਜਾਂ ਅਕਾਲ ਤਖ਼ਤ ਇਸ ਨੂੰ ਕਿੰਨੀ ਕੁ ਜਿਹੜੀ ਧਰਮ ਯੁੱਧ ਨੂੰ ਮਾਨਤਾ ਜਿਹੜਾ ਹੈ ਉਹ ਦਏਗਾ। ਤੇ ਇਹ ਇਸ ਪਾਸੇ ਨੂੰ ਹੁਣ ਅਕਾਲੀ ਦਲ ਜਿਹੜਾ ਤੁਰਿਆ ਹੋਇਆ, ਤੇ ਉਧਰੋਂ ਕਾਂਗਰਸ ਵੀ ਜਿਹੜਾ ਹੈਗਾ ਤੇ ਉਹ ਅਕਾਲੀ ਦਲ ਨੂੰ ਸਵਾਲ ਕਰਨ ਦੀ ਬਜਾਏ ਜਾਂ ਬੇਅਦਬੀ ਦੇ ਪਿਛਲੇ ਮਸਲਿਆਂ ਨੂੰ ਦੀ ਬਜਾਏ ਉਹ ਵੀ ਭਗਵੰਤ ਮਾਨ ਦੇ ਪਿੱਛੇ ਪਈ ਹੋਈ ਹੈ। ਤੇ BJP ਵੀ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਤੇ ਕੱਲ BJP ਦੇ ਨਵੇਂ ਚੁਣੇ ਰਾਜ ਸਭਾ ਮੈਂਬਰ ਮਿਸਟਰ ਤਰੁਣ ਚੁੱਗ ਤੇ ਨਵੇਂ ਚੁਣੇ ਜਿਹੜੇ ਪ੍ਰਧਾਨ ਨੇ ਕੇਵਲ ਢਿੱਲੋਂ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ। ਤੇ ਉਸ ਤੋਂ ਬਾਅਦ ਹੁਣ 3 ਦਿਨਾਂ ਦੌਰੇ ਤੇ ਜਿਹੜੇ ਹੈਗੇ ਆ ਇਹਦੇ ਜਿਹੜੇ ਕੌਮੀ ਪ੍ਰਧਾਨ ਹੈ ਨਿਤਿਨ ਨਵੀਨ, ਉਹ ਵੀ ਆ ਰਹੇ ਨੇ, ਜਿਹਨੇ ਪੰਜਾਬ ਦੇ ਵਿੱਚ 21 ਤਰੀਕ ਨੂੰ ਜਿਹੜਾ ਯੋਗਾ ਦਿਵਸ ਦੇ ਮੌਕੇ ਤੇ ਜਲੰਧਰ ਚ ਯੋਗਾ ਕਰਾਉਣਾ ਹੈ, ਤੇ ਉਹ ਇੱਕ ਤਰੀਕੇ ਦਾ ਪ੍ਰਧਾਨ ਮੰਤਰੀ ਦਾ ਮੈਸੇਜ ਲੈ ਕੇ ਆ ਰਹੇ ਨੇ, ਪਰ ਨਾਲ ਨਾਲ ਜਿਹੜੀ ਇਹ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਗੱਲ ਆ ਉਹ ਵੀ ਜਿਹੜੀ ਚੱਲ ਰਹੀ ਹੈ। ਤੇ ਪਰ ਹੁਣ ਜਿਹੜਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਕਾਂਗਰਸ ਦੀ ਵੀ ਬੜੀ ਉਹ ਕੀਤੀ ਜਾ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਸੀਗੇ ਉਸ ਵੇਲੇ ਜਥੇਦਾਰ ਜੋ ਸਰਬੱਤ ਖਾਲਸਾ ਨੇ ਜਿਹਨਾਂ ਨੂੰ ਥਾਪਿਆ ਸੀ ਗੁਰਦੇਵ ਸਿੰਘ ਕੌਂਕੇ, ਉਹਨਾਂ ਨੂੰ ਘਰੋਂ ਚੁੱਕ ਕੇ ਝੂਠੇ ਜਿਹੜਾ ਹੈਗਾ ਪੁਲਿਸ ਮੁਕਾਬਲੇ ਚ, ਨਹੀਂ ਪੁਲਿਸ ਮੁਕਾਬਲੇ ਚ ਨਹੀਂ, ਉਹਨਾਂ ਨੂੰ ਤੁਸੀਂ ਇਹ ਦੇਖ ਕੇ ਮਾਰਿਆ ਗਿਆ ਤੇ ਮਗਰੋਂ ਇਹ ਕਹਿਤਾ ਕਿ ਉਹ ਤਾਂ ਪੁਲਿਸ ਹਿਰਾਸਤ ਦੇ ਵਿੱਚੋਂ ਭੱਜ ਗਏ। ਤੇ ਇਹ ਜਿਹੜੀ ਹੈ ਇਹ ਪੁਰਾਣੀ ਘਟਨਾ ਕਾਫੀ, ਤੇ ਉਹ ਉਸ ਇਸ਼ੂ ਨੂੰ ਲੈ ਕੇ ਤੇ ਜਾਂ 1984 ਦੇ ਵਿੱਚ ਜਦੋਂ ਤੋਪਾਂ ਨਾਲ ਟੈਂਕਾਂ ਨਾਲ ਜਿਹੜਾ ਅਕਾਲ ਤਖ਼ਤ ਤੇ ਹਮਲਾ ਕੀਤਾ ਗਿਆ, ਉਸ ਇਸ਼ੂ ਨੂੰ ਲੈ ਕੇ ਵੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਕਿ ਹੁਣ ਕਾਂਗਰਸ ਨੂੰ ਜਿਹੜਾ ਇਹ ਇੱਕੋਦਮ ਅਕਾਲ ਤਖ਼ਤ ਦਾ ਸਤਿਕਾਰ ਜਾਂ ਜਥੇਦਾਰ ਦੀ ਰਿਸਪੈਕਟ ਕਿਵੇਂ ਆ ਗਈ ਜਿਹੜੇ ਕਾਂਗਰਸੀ ਜਿਹੜੇ ਲੀਡਰ ਨੇ ਸੂਬੇ ਦੇ, ਉਹ ਕਿਉਂਕਿ ਵਾਰ ਵਾਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਦੇ ਬਿਆਨ ਆ ਰਹੇ ਨੇ ਇਸ ਇਸ਼ੂ ਚ ਰਾਜਾ ਵੜਿੰਗ ਦੇ, ਤੇ ਇਹ ਜਿਹੜੀ ਹੈ ਇਹ ਸਾਰੀ ਕੁਛ ਹੁਣ ਨਾਲ ਨਾਲ ਜਿਹੜਾ ਇਹ ਚੱਲ ਰਿਹਾ। ਮੇਰਾ ਖਿਆਲ ਹੈ ਜਿਹੜੀ ਇਹਦੇ ਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਮਾੜੀ ਗੱਲ ਇਹ ਹੈ ਕਿ ਤੁਸੀਂ ਰਾਜਨੀਤੀ ਕਰੋ, ਮੁੱਦਿਆਂ ਤੇ ਰਾਜਨੀਤੀ ਕਰੋ, ਆਮ ਆਦਮੀ ਪਾਰਟੀ ਦੇ ਖਿਲਾਫ ਹੋਰ ਬਹੁਤ ਸਾਰੀਆਂ ਗੱਲਾਂ ਨੇ, ਮੌਜੂਦਾ ਸਰਕਾਰ ਦੇ ਐਂਟੀ ਇਨਕੰਬੈਂਸੀ ਬਹੁਤ ਹੋਰ ਗੱਲਾਂ ਨੇ, ਮੁਲਾਜ਼ਮਾਂ ਦਾ DA ਰੋਕਿਆ ਹੋਇਆ ਹੋਰ, ਤੇ ਇਹਨਾਂ ਮੈਨੂੰ ਲੱਗਦਾ ਕਿ ਇਹ ਸਾਰੇ ਇਸ਼ੂਜ ਜਿਹੜੇ ਹੈ ਉਹ ਕਿਤੇ ਇੱਧਰ ਉੱਧਰ ਹੋ ਗਏ ਜਾਂ ਉਹਨਾਂ ਨੂੰ ਉਲਝਾਉਣ ਦੀ ਗੱਲ ਹੈ, ਕਿਉਂਕਿ ਜੇ ਕੱਲ ਨੂੰ ਕੋਈ ਹੋਰ ਸਰਕਾਰ ਆਉਂਦੀ ਹੈ ਉਹਨਾਂ ਨੇ ਵੀ ਮੁਲਾਜ਼ਮਾਂ ਨੂੰ DA ਵਗੈਰਾ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਨਹੀਂ ਦਿੱਤਾ, ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ। ਤੇ ਗੱਲ ਇਹ ਹੈ ਕਿ ਇਹਨੂੰ ਸਿਰਫ ਇਸ ਜਿਹੜਾ ਹੈਗਾ ਆਲੇ ਦੁਆਲੇ ਜਿਹੜਾ ਧਾਰਮਿਕ ਇਸ਼ੂ ਦੇ ਵਿੱਚ ਉਲਝਾ ਦਿਓ, ਤੇ ਹੁਣ ਇਸ ਪਾਸੇ ਲੱਗੀਆਂ ਹੋਈਆਂ ਸਾਰੀਆਂ ਪਾਰਟੀਆਂ, ਇਸ ਕਰਕੇ ਵੀ ਇਹ ਗੱਲ ਜਿਹੜੀ ਹੈ ਉਹ ਠੀਕ ਨਹੀਂ ਹੈ ਪੰਜਾਬ ਵਾਸਤੇ, ਕਿਉਂਕਿ ਪੰਜਾਬ ਦਾ ਪਹਿਲਾਂ ਧਰਮ ਤੇ ਰਾਜਨੀਤੀ ਨੂੰ ਰਲ ਗੱਡ ਕਰਨ ਵਾਲੇ ਇਸ਼ੂ ਦੇ ਵਿੱਚ ਬਹੁਤ ਨੁਕਸਾਨ ਹੋਇਆ ਜਦੋਂ 1982 ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਤੇ ਜਿਹੜੀਆਂ ਉਦੋਂ ਪਹਿਲਾਂ ਅਕਾਲੀ ਦਲ ਦੀਆਂ ਮੰਗਾਂ ਸੀ ਉਹ ਤਾਂ ਜਿਹੜੀਆਂ ਸਿਆਸੀ ਸੀ ਤੇ ਬੜੀਆਂ ਜਾਇਜ਼ ਮੰਗਾਂ ਸੀਗੀਆਂ ਉਹਦੇ ਚ, ਤੇ ਜਿਹਦੇ ਚ ਅਨੰਦਪੁਰ ਦਾ ਮਤਾ ਸੀ ਹੋਰ ਬਹੁਤ ਸਾਰੀਆਂ, ਤੇ ਪਰ ਉਸ ਵੇਲੇ ਦੀ ਜਿਹੜੀ ਕਾਂਗਰਸ ਸੀਗੀ ਤੇ ਉਦੋਂ ਪੰਜਾਬ ਦੇ ਵਿੱਚ ਵੀ ਕਾਂਗਰਸ ਸੀ ਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਸੀ, ਉਹਨਾਂ ਨੇ ਵੀ ਇਸ ਤਰੀਕੇ ਨਾਲ ਇਹਨੂੰ ਧਾਰਮਿਕ ਉਹਦੇ ਚ ਉਲਝਾ ਕੇ ਰੱਖਿਆ। ਉਹਦੇ ਚ ਅਕਾਲੀ ਦਲ ਵੀ ਜ਼ਿੰਮੇਵਾਰ ਹੈ ਜਿਹਨੇ ਧਰਮ ਯੁੱਧ ਮੋਰਚੇ ਦਾ ਨਾਂ ਲੈ ਕੇ ਦਰਬਾਰ ਸਾਹਿਬ ਤੋਂ ਜਿਹੜਾ ਸਾਰਾ ਕੁਛ ਸ਼ੁਰੂ ਕੀਤਾ, ਹਾਲਾਂਕਿ ਪਹਿਲਾਂ ਵੀ ਜਿਹੜੇ ਮੋਰਚੇ ਅਕਾਲੀਆਂ ਨੇ ਲਾਏ ਆ ਜਿਵੇਂ ਐਮਰਜੈਂਸੀ ਦੇ ਖਿਲਾਫ਼ ਜਿਹੜਾ ਮੋਰਚਾ ਲਾਇਆ ਸੀ ਜਿਸ ਕਰਕੇ ਕਹਿੰਦੇ ਇੰਦਰਾ ਗਾਂਧੀ ਨੂੰ ਗੁੱਸਾ ਸੀ, ਤੇ ਉਹ ਵੀ ਦਰਬਾਰ ਸਾਹਿਬ ਤੋਂ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ। ਤੇ ਪਰ ਇਹ 84 ਦੇ ਵਿੱਚ ਜੋ ਕੁਝ ਹੋਇਆ 82 ਤੋਂ ਲੈ ਕੇ 84 ਫਿਰ 86 87 92 ਤੱਕ ਜਦੋਂ ਤੱਕ ਬੇਅੰਤ ਸਿੰਘ ਦੀ ਸਰਕਾਰ ਬਣਦੀ ਹੈ ਤੇ ਪੰਜਾਬ ਦਾ ਜਿਹੜਾ ਸੀ ਇਹ 10 ਸਾਲ ਜਿਹੜੇ ਪੂਰੇ ਜਿਹਨੂੰ ਕਾਲਾ ਦੌਰ ਕਹਿੰਦੇ ਆ ਜਿਹਦੇ ਚ ਬਹੁਤ ਨੌਜਵਾਨ ਮਾਰੇ ਗਏ, ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਭਾਵੇਂ ਉਹ ਪੁਲਿਸ ਦੇ ਵਿੱਚ ਸੀਗੇ ਭਾਵੇਂ ਖੜਕੂ ਸੀ, ਤੇ ਇਹ ਸਾਰੇ ਕੁਛ ਲਈ ਜਿਹੜੀਆਂ ਇਹ ਸਿਆਸੀ ਪਾਰਟੀਆਂ ਸਿੱਧੇ ਤੌਰ ਤੇ ਜਿਹੜੀਆਂ ਜ਼ਿੰਮੇਵਾਰ ਨੇ ਜੋ ਹੁਣ ਫੇਰ ਇਸ ਪਾਸੇ ਨੂੰ ਜਿਹੜੀਆਂ ਤੁਰ ਰਹੀਆਂ ਨੇ, ਤੇ ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਹੈ ਇਹ ਜ਼ਿਆਦਾ ਇਹ ਖਤਰਨਾਕ ਹੈ ਤੇ ਇਹਨੂੰ ਪਰ ਕਿਉਂਕਿ ਸਿਆਸਤ ਤਾਂ ਜਿਹੜੀ ਹੈ ਉਹ ਸ਼ਤਰੰਜ ਦੀ ਖੇਡ ਹੈਗੀ ਤੇ ਇਹਦੇ ਨਾਲ ਲੀਡਰਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ, ਕਿਉਂਕਿ ਜਿਵੇਂ ਸ਼ਤਰੰਜ ਦੇ ਵਿੱਚ ਪਿਆਦਿਆਂ ਨੂੰ ਅੱਗੇ ਲਾਇਆ ਜਾਂਦਾ ਇਹਦੇ ਚ ਵੀ ਜਿਹੜੇ ਆਮ ਲੋਕਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਹੁੰਦਾ, ਤੇ ਹੋ ਸਕਦਾ ਇਹਦੇ ਤੋਂ ਕੋਈ ਨਾ ਕੋਈ ਕੋਈ ਸਬਕ ਸਿੱਖ ਲੈਣ, ਪਰ ਅਜੇ ਕੋਈ ਗੱਲ ਸਾਹਮਣੇ ਆ ਨਹੀਂ ਰਹੀ।
0: ਜੀ
1: ਹਾਂਜੀ
0: ਜੀ ਜੀ, ਤੇ ਸਟੇਟ ਦੀ ਖਬਰ ਤੋਂ ਬਾਅਦ ਆਪਾਂ ਜੇ ਨੈਸ਼ਨਲ ਨਿਊਜ਼ ਵੱਲ ਜਾਈਏ ਤੇ ਪ੍ਰੈਜ਼ੀਡੈਂਟ ਮੁਰਮੂ ਦੀ ਤੁਸੀਂ ਸਟੇਟਮੈਂਟ ਬਾਰੇ ਗੱਲ ਕਰਦੇ ਪਏ ਹੋ ਆਦਿਵਾਸੀਆਂ ਨੂੰ ਲੈ ਕੇ ਜੋ ਉਹਨਾਂ ਨੇ ਦਿੱਤੀ ਆ, ਤੇ ਜੋ ਆਪਾਂ ਕਹਿ ਸਕਦੇ ਹਾਂ ਕਿ ਹਾਲੀਆ ਸਰਕਾਰ BJP ਜੋ ਚਲਾਉਂਦੀ ਹੈ ਉਹਦੇ ਮਾਇੰਡਸੈਟ ਤੋਂ ਉਹਨਾਂ ਦੇ ਮੈਨੀਫੈਸਟੋ ਦੇ ਹਿਸਾਬ ਨਾਲ ਥੋੜ੍ਹਾ ਵੱਖਰਾ, ਤੇ ਉਹਦੇ 'ਤੇ ਜੇ ਤੁਸੀਂ ਥੋੜ੍ਹਾ ਜਿਹਾ ਡਿਟੇਲ 'ਚ ਦੱਸ ਸਕੋ ਤਾਂ।
1: ਇਹ ਇਸ ਕਰਕੇ ਦ੍ਰੌਪਦੀ ਮੁਰਮੂ ਦਾ ਜਿਹੜਾ ਬਿਆਨ ਹੈ ਇਸ ਕਰਕੇ ਜਿਹੜਾ ਹੈਗਾ ਕ੍ਰਿਸ਼ਨਾ ਜੀ ਜ਼ਿਆਦਾ ਮਹੱਤਵਪੂਰਨ ਹੈ, ਇੰਪੋਰਟੈਂਟ ਹੈ, ਕਿਉਂਕਿ ਜਦੋਂ ਜਿਹੜੀ ਹੈ 1996 ਦੇ ਵਿੱਚ ਪਹਿਲਾਂ ਥੋੜੇ ਜਿਹੇ ਦਿਨ BJP ਦੀ ਸਰਕਾਰ ਰਹੀ ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜੀ ਹੈ BJP ਦੀ ਸਰਕਾਰ 1998 ਦੇ ਵਿੱਚ ਬਣਦੀ ਹੈ, ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਫਿਰ 1999 ਦੇ ਵਿੱਚ ਬਣਦੀ ਹੈ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ, ਜਦੋਂ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਜਿਹੜੇ ਸੀ ਗ੍ਰਹਿ ਮੰਤਰੀ ਸੀਗੇ, ਤੇ ਉਸ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਵੱਖ ਵੱਖ ਪਲੇਟਫਾਰਮ ਤੇ ਜਿਹੜਾ ਇਹ ਬਿਆਨ ਦਿੱਤਾ, ਕਿਉਂਕਿ ਉਦੋਂ ਵੀ ਜਿਹੜਾ ਸੀ ਇਹ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਜਿਹੜੇ ਸੀ ਗ੍ਰਹਿ ਮੰਤਰੀ ਸੀਗੇ, ਤੇ ਉਸ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਵੱਖ ਵੱਖ ਪਲੇਟਫਾਰਮ ਤੇ ਜਿਹੜਾ ਇਹ ਬਿਆਨ ਦਿੱਤਾ, ਕਿਉਂਕਿ ਉਦੋਂ ਵੀ ਜਿਹੜਾ ਸੀ ਇਹ ਜਿਹੜਾ ਟ੍ਰਾਈਬਲ ਦਾ ਜਿਹੜਾ ਇਸ਼ੂ ਸੀ ਚੱਲ ਰਿਹਾ ਸੀ, ਤੇ ਜਿਹਦੇ ਤੇ ਹੁਣ ਬੀਜੇਪੀ ਬਹੁਤ ਜ਼ਿਆਦਾ ਕਹਿ ਰਹੀ ਹੈ ਕਿ ਅਸੀਂ ਨਕਸਲੀ ਖਤਮ ਕਰਤੇ, ਅਸੀਂ ਨਕਸਲਵਾੜੀ ਮੂਵਮੈਂਟ ਖਤਮ ਕਰਤੀ ਏਦਾਂ ਦਾ, ਕਿਉਂਕਿ ਉਸ ਤੋਂ ਬਾਅਦ ਗ੍ਰੀਨ ਹੰਟ ਹੋਰ ਏਦਾਂ ਦੀਆਂ ਕਾਫੀ ਕੁਛ ਜਿਹੜਾ ਚੱਲਿਆ ਟ੍ਰਾਈਬਲਸ ਦੇ ਖਿਲਾਫ, ਤੇ ਉਹ ਉਦੋਂ ਇੱਕ ਇਹ ਸ਼ਬਦ ਕੋਇਨ ਕੀਤਾ ਐਲ ਕੇ ਅਡਵਾਨੀ ਜੀ ਨੇ ਕਿ ਨਹੀਂ ਨਹੀਂ ਇਹਨਾਂ ਨੂੰ ਆਦਿਵਾਸੀ ਕਹਿਣਾ ਤਾਂ ਬਿਲਕੁਲ ਗਲਤ ਹੈ, ਕਿਉਂਕਿ ਇਹ ਆਦਿਵਾਸੀ ਨਹੀਂ, ਇਹ ਤਾਂ ਬਣਵਾਸੀ ਨੇ ਜਿਹੜੇ ਬਣਾਂ ਚ ਰਹਿੰਦੇ ਨੇ ਤੇ ਜੰਗਲਾਂ ਚ ਜਿਹੜੇ ਰਹਿੰਦੇ ਨੇ। ਆਦਿਵਾਸੀ ਤਾਂ ਵੇਦਕ ਕਾਲ ਦੇ ਮੁਤਾਬਕ ਜਿਹੜੇ ਹੈਗੇ ਆ ਮੂਲ ਰੂਪ ਚ ਜਿਹੜੇ ਉਹ ਤਾਂ ਆਰੀਆ ਨੇ ਇਸ ਐਂਗਲ ਤੋਂ, ਕਿਉਂਕਿ ਇਹ ਅਡਵਾਨੀ ਵਗੈਰਾ ਜਾਂ ਜੋ ਵੀ ਇਹ ਆਪਣੇ ਆਪ ਨੂੰ ਸਾਰੇ ਆਰੀਆ ਸਮਝਦੇ ਕਿ ਅਸੀਂ ਆਰੀਏ ਹਾਂ, ਅਸੀਂ ਮੂਲ ਵਾਸੀ ਹਾਂ ਇਸ ਧਰਤੀ ਦੇ, ਇੱਦਾਂ ਇਹਨਾਂ ਦਾ ਜਿਹੜਾ ਉਹ ਜੋ ਵੀ ਇਹ ਸਾਰੀ ਗੱਲ ਜਿਹੜੀ ਸੀ ਉਹ ਆਈਡੀਓਲੋਗ ਜਿਹੜਾ ਸੀ ਉਹ ਉੱਥੋਂ ਇਹ ਇਹਨਾਂ ਨੇ ਕੋਇਨ ਕੀਤਾ। ਤੇ ਪਰ ਹੁਣ ਕਿਉਂਕਿ ਜਿਹੜੇ ਸਾਡੇ ਇਹ ਨੇਗੇ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ, ਇਹ ਖੁਦ ਆਪ ਉਹਨਾਂ ਟ੍ਰਾਈਬਲ ਏਰੀਏ ਦੇ ਵਿੱਚੋਂ ਨੇਗੇ ਤੇ ਪੜ੍ਹੇ ਲਿਖੇ ਨੇ, ਸਮਝਦਾਰ ਨੇ, ਤੇ ਹੁਣ ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਤੇ ਇਹ ਗੱਲ ਜਿਹੜੀ ਸੀ ਪਬਲਿਕਲੀ ਇਹ ਗੱਲ ਜਿਹੜੀ ਕੀਤੀ, ਇੱਕ ਪਬਲਿਕ ਐਡਰੈਸ ਦੌਰਾਨ ਜਿਹੜੀ ਹੈ ਇਹ ਗੱਲ ਜਿਹੜੀ ਕੀਤੀ ਤੇ ਬੈਤੂਲ ਦੇ ਵਿੱਚ, ਤੇ ਉਹਨਾਂ ਨੇ ਬਿਲਕੁਲ ਸਾਫ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਕਈ ਲੋਕ ਜਿਹੜੇ ਆ ਕਬਾਇਲੀਆਂ ਨੂੰ ਜਿਹੜੇ ਆ ਉਹ ਵਣਵਾਸੀ ਕਹਿੰਦੇ ਆ ਵੀ, ਪਰ ਅਸਲ ਦੇ ਵਿੱਚ ਉਹ ਆਦਿਵਾਸੀ ਨੇ, ਉਹੀ ਜਿਹੜੇ ਹੈਗੇ ਆ ਇਹਦੇ ਇਸ ਧਰਤੀ ਦੇ ਮੂਲ ਵਾਸੀ ਨੇ, ਏਦਾਂ ਦੀ ਜਿਹੜੀ ਉਹਨਾਂ ਨੇ ਗੱਲ ਦੁਆਰਾ ਇਹ ਕੀਤੀ। ਕਿਉਂਕਿ ਜੋ ਦ੍ਰੌਪਦੀ ਮੁਰਮੂ ਜੀ

0: ਉਹ ਇੱਕ ਖਾਸ ਇੱਕ ਮਿਸ਼ਨ ਹੈ ਜਿਹੜਾ ਸਾਡੇ ਦੇਸ਼ ਦੇ ਵਿੱਚ ਚੱਲਦਾ, ਜਿਹੜਾ ਬ੍ਰਹਮ ਕੁਮਾਰੀ ਦਾ। ਉਹ ਖੁਦ ਆਪ ਉਸ ਸਕੂਲ ਦੇ ਵਿਦਿਆਰਥੀ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਸੀ ਇਸ ਜਿਹੜਾ ਪ੍ਰੋਗਰਾਮ ਸਮਾਗਮ ਜਿਹੜਾ ਉਹ ਕਰਾਇਆ ਗਿਆ ਤੇ ਹੁਣ ਉੱਥੇ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਤੇ ਇਹਦਾ ਨੋਟਿਸ ਭਾਵੇਂ ਸਾਰੇ ਮੀਡੀਆ ਨੇ ਉਸ ਰੂਪ ਚ ਨਹੀਂ ਲਿਆ ਪਰ ਇਹ ਗੱਲ ਬਹੁਤ ਵੱਡੀ ਹੈ ਜੇ ਦੇਖਿਆ ਜਾਵੇ ਕਿਉਂਕਿ ਜਿਹੜੇ ਰਾਸ਼ਟਰਪਤੀ ਹੁੰਦੇ ਨੇ ਉਹ ਹੈਡ ਆਫ ਦਾ ਸਟੇਟ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਦੇਸ਼ ਦੇ ਮੁਖੀ ਅਸਲ ਚ ਉਹੀ ਨੇ ਕਿਉਂਕਿ ਉਹਨਾਂ ਦੇ ਨਾਂ ਤੇ ਹਰ ਕਾਗਜ਼ ਪੱਤਰ ਜਿਹੜਾ ਹੈ ਉਹ ਚੱਲਦਾ ਜੇ ਕੋਈ ਮੁਲਾਜ਼ਮ ਭਰਤੀ ਹੁੰਦਾ ਉਹ ਵੀ ਜਿਹੜਾ ਹੈਗਾ ਸਹੁੰ ਜਿਹੜਾ ਚੁੱਕਦਾ ਤੇ ਉਹ ਵੀ ਜਿਹੜਾ ਹੈਗਾ ਰਾਸ਼ਟਰਪਤੀ ਨੂੰ ਸੰਬੋਧਨ ਹੋ ਕੇ ਸਹੁੰ ਚੁੱਕਦਾ ਤੇ ਜੇ ਅਪੁਆਇੰਟਮੈਂਟ ਲੈਟਰ ਕਿਸੇ ਨੂੰ ਜਾਂਦਾ ਤਾਂ ਉਹ ਵੀ ਰਾਸ਼ਟਰਪਤੀ ਵੱਲੋਂ ਇੱਕ ਤਰੀਕੇ ਦਾ ਜਾਂਦਾ ਤੇ ਦੇਸ਼ ਦਾ ਕੋਈ ਵੀ ਐਕਟੀਵਿਟੀ ਹੈ ਭਾਵੇਂ ਜਿਹੜੀ ਹੈ ਓਵਰਸੀਜ਼ ਹੈ ਭਾਵੇਂ ਦੂਸਰੇ ਦੇਸ਼ਾਂ ਨਾਲ ਹੈ ਭਾਵੇਂ ਇੰਟਰਨਲ ਆ ਉਹ ਸਾਰੇ ਰਾਸ਼ਟਰਪਤੀ ਦੇ ਨਾਂ ਤੇ ਜਿਹੜੀ ਉਹ ਚੱਲਦੀ ਹੈ ਤੇ ਹੁਣ ਉਹਨਾਂ ਵੱਲੋਂ ਇਹ ਕਿਹਾ ਜਾਣਾ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੈ ਕਿਉਂਕਿ ਜਿਹੜਾ ਜਿਹੜੀ ਬੀਜੇਪੀ ਦੀ ਜਾਂ ਜਿਹੜੀ ਬੀਜੇਪੀ ਦੇ ਪਿੱਛੇ ਇੱਕ ਥਿੰਕ ਟੈਂਕ ਹੈ RSS ਜਿਹੜੀ ਉਹਦੀ ਉਹ ਵਿਚਾਰਧਾਰਾ ਜਿਹੜੇ ਉਹ ਕਹਿੰਦੇ ਆ ਕਿ ਨਹੀਂ ਜਿਹੜੇ ਆਰੀਅਨ ਨੇ ਜਾਂ ਜਿਹੜਾ ਜਦੋਂ ਵੈਦਿਕ ਕਾਲ ਸ਼ੁਰੂ ਹੁੰਦਾ ਤੇ ਉਹ ਉਹੀ ਜਿਹੜੇ ਨੇ ਅਸਲੀ ਇੱਥੇ ਦੇ ਮੂਲ ਵਾਸੀ ਨੇ ਤੇ ਇਹ ਤਾਂ ਲੋਕ ਜੰਗਲਾਂ ਚ ਜਿਹੜੇ ਰਹਿੰਦੇ ਸੀ ਇਹਨਾਂ ਦੀ ਡਿਵੈਲਪਮੈਂਟ ਨਹੀਂ ਹੋ ਸਕੀ ਇਹ ਵਨਵਾਸੀ ਨੇ ਇਸ ਤਰ੍ਹਾਂ ਦੀ ਗੱਲ ਜਿਹੜੀ ਸੀ ਉਹ ਇਹ ਕਰਦੇ ਸੀ ਤੇ ਪਰ ਹੁਣ ਬਿਲਕੁਲ ਰਾਸ਼ਟਰਪਤੀ ਨੇ ਇਹਦੇ ਉਲਟ ਜਿਹੜਾ ਸੀ ਇਹ ਕਹਿਣਾ ਇਹ ਸੂਤ ਬੈਠੇ ਜਾਂ ਨਾ ਬੈਠੇ ਬੀਜੇਪੀ ਨੂੰ ਇਹ ਅਲੱਗ ਗੱਲ ਹੈ ਤੇ ਪਰ ਇਹ ਮੈਨੂੰ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਤੇ ਇਹ ਜਿਹੜੀ ਹਾਲਾਂਕਿ ਜਿਹੜੇ ਭਾਸ਼ਣ ਹੁੰਦੇ ਆ ਰਾਸ਼ਟਰਪਤੀ ਵਗੈਰਾ ਦੇ ਜਾਂ ਹੋਰ ਉਹ ਸਾਰੇ ਪਹਿਲਾਂ ਆਲਰੇਡੀ ਉਹ ਤਿਆਰ ਕੀਤੇ ਹੋਏ ਹੁੰਦੇ ਨੇ ਤੇ ਸਕ੍ਰਿਪਟਡ ਹੁੰਦੇ ਨੇ ਉਹ ਤੇ ਪਰ ਉਹ ਕਿਉਂਕਿ ਉਹ ਇੱਕ ਆਪਣਾ ਮਿਸ਼ਨ ਜਿਹੜੇ ਮਿਸ਼ਨ ਨਾਲ ਉਹ ਪਹਿਲਾਂ ਤੋਂ ਬਚਪਨ ਤੋਂ ਜੁੜੇ ਹੋਏ ਨੇਗੇ ਤੇ ਉਸ ਮਿਸ਼ਨ ਦੇ ਪ੍ਰੋਗਰਾਮ ਚ ਜਿਹੜੇ ਨੇ ਉਹ ਬੋਲਦੇ ਨੇ ਤੇ ਉਹ ਜਿਹੜਾ ਹੈ ਇਸ ਕਰਕੇ ਉਹਨਾਂ ਨੇ ਬੇਬਾਕ ਤਰੀਕੇ ਨਾਲ ਜਿਹੜੀ ਉਹ ਆਪਣੀ ਉਹ ਗੱਲ ਕੀਤੀ ਹੈ ਤੇ ਮੇਰਾ ਖਿਆਲ ਹੈ ਇਹਨੂੰ ਵੈਲਕਮ ਕਰਨੀ ਬਣਦੀ ਹੈ ਇਸ ਗੱਲ ਨੂੰ ਤੇ ਇਹਦੇ ਬੜੇ ਦੂਰ ਰਸ ਸਿੱਟੇ ਨਿਕਲਦੇ ਕਿਉਂਕਿ ਗੱਲ ਜਿਹੜੀ ਰਿਕਾਰਡ ਹੋ ਜਾਂਦੀ ਹੈ ਕਿ ਰਾਸ਼ਟਰਪਤੀ ਨੇ ਉਸ ਵੇਲੇ ਇੰਨੀ ਤਰੀਕ ਨੂੰ ਆਹ ਸਾਲ ਦੇ ਵਿੱਚ ਆਹ ਗੱਲ ਕਹੀ ਸੀ ਤੇ ਇਹ ਇੱਕ ਪੂਰੇ ਦੀ ਤਰ੍ਹਾਂ ਇੱਕ ਰਿਕਾਰਡ ਦਾ ਹਿੱਸਾ ਹੁੰਦੀ ਹੈ ਜਿਹੜੀ ਆਉਣ ਵਾਲੇ ਸਮੇਂ ਚ ਇਤਿਹਾਸ ਵੀ ਬਣਦੀ ਹੈ ਹਿਸਟਰੀ ਵੀ ਬਣਦੀ ਹੈ ਤੇ ਇਸ ਗੱਲ ਤੇ ਮੋਹਰ ਵੀ ਲਾਉਂਦੀ ਹੈ ਜਿਹੜੀ ਗੱਲ ਪਹਿਲਾਂ ਤੋਂ ਸਾਡੇ ਦੇਸ਼ ਦੇ ਪੁਰਾਣੇ ਜਿਹੜੇ ਸਾਰੇ ਇਤਿਹਾਸਕਾਰ ਨੇ ਇੱਥੋਂ ਤੱਕ ਕਿ ਜਿਹੜੇ ਬਾਹਰਲੇ ਹੋਰ ਥਾਵਾਂ ਤੋਂ ਆ ਕੇ ਜਿਹਨਾਂ ਨੇ ਇਤਿਹਾਸਕਾਰਾਂ ਨੇ ਕੰਮ ਕੀਤਾ ਭਾਰਤ ਦੇ ਉੱਪਰ ਹਿੰਦੁਸਤਾਨ ਦੇ ਉੱਪਰ ਉਹਨਾਂ ਨੇ ਵੀ ਜਿਹੜੀ ਹੈ ਇਸ ਗੱਲ ਦੀ ਤਾਇਦ ਕੀਤੀ ਸੀ ਕਿ ਇੱਥੋਂ ਦੇ ਜਿਹੜੇ ਆਦਿਵਾਸੀ ਤਾਂ ਉਹੀ ਨੇ ਜਿਹੜੇ ਜੰਗਲਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਇਸ ਤਰੀਕੇ ਦੀ ਇਹ ਤਾਂ ਖੈਰ ਜਿਹੜੀ ਐਵੋਲਿਊਸ਼ਨ ਆਫ ਜਿਹੜੀ ਮੈਨ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਐਵੋਲਿਊਸ਼ਨ ਆਫ ਹਿਊਮਨ ਜਿਹੜੀ ਉਹ ਹਿਸਟਰੀ ਕਹਿੰਦੇ ਆ ਤੇ ਉਹ ਐਂਥਰੋਪੋਲੋਜੀਕਲੀ ਵੀ ਜਿਹੜਾ ਇਹ ਸਾਰੇ ਗੱਲ ਮੰਨਦੇ ਨੇ ਕਿ ਜੰਗਲਾਂ ਚ ਲੋਕ ਜਿਹੜਾ ਪਹਿਲਾਂ ਰਹਿੰਦੇ ਸੀ ਤੇ ਪਰ ਕਿਉਂਕਿ ਬੀਜੇਪੀ ਨੇ ਇਹਨੂੰ ਇੱਕ ਬੜੇ ਸਿਸਟ ਤਰੀਕੇ ਦੇ ਨਾਲ ਤੇ ਬੜੇ ਜਿਹੜਾ ਹੈਗਾ ਅਲੀਟ ਤਰੀਕੇ ਦੇ ਨਾਲ ਇਹ ਨਵਾਂ ਜਿਹੜਾ ਗੱਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ ਅਸੀਂ ਤਾਂ ਏਦਾਂ ਹੀ ਜਿਹੜੇ ਬੜੇ ਸੱਭਿਅਕ ਤੌਰ ਤੇ ਪੈਦਾ ਹੋਏ ਸੀ ਜਿਹੜੇ ਆਦਿਵਾਸੀ ਤਾਂ ਅਸੀਂ ਹਾਂ ਇਸ ਧਰਤੀ ਦੇ ਤੇ ਮੈਨੂੰ ਲੱਗਦਾ ਹੈ ਕਿ ਉਹਦੇ ਰਿਐਕਸ਼ਨ ਦੇ ਵਿੱਚ ਇਹ ਇੱਕ ਬੜੀ ਵੱਡੀ ਗੱਲ ਹੈ ਭਾਵੇਂ ਉਹ ਕਈ ਸਾਰੀ ਰੂਹਾਨੀਅਤ ਅਧਿਆਤਮਕ ਜਿਹੜੀ ਪੱਖ ਤੋਂ ਕਹੀ ਗਈ ਹੈ ਪਰ ਸਮਾਜ ਜਿਹੜਾ ਸਾਡਾ ਮੌਜੂਦ ਹੈ ਉਹਦੇ ਲਈ ਵੀ ਜਿਹੜਾ ਹੈ ਇਹਦੇ ਬੜੇ ਦੂਰ ਰਸ ਜਿਹੜੇ ਹੈ ਅਰਥ ਇਹ ਰੱਖਦੀ ਹੈ ਗੱਲ
1: ਜੀ ਜੀ ਥੈਂਕ ਯੂ ਪ੍ਰੀਤਮ ਜੀ ਅੱਜ ਦੀਆਂ ਸਾਡੇ ਨਾਲ ਮੁੱਖ ਖਬਰਾਂ ਸ਼ੇਅਰ ਕਰਨ ਲਈ
0: ਹਾਂਜੀ ਧੰਨਵਾਦ
1: ਜੀ ਜੀ ਤੁਸੀਂ ਸੁਣ ਰਹੇ ਸੀਗੇ ਜੀ ਅੱਜ ਦੀਆਂ ਕੁਛ ਮੇਨ ਖਬਰਾਂ ਇੰਡੀਆ ਵਾਲੀ ਸਾਈਟ ਤੋਂ ਹੁਣ ਤੁਹਾਡੇ ਤੋਂ ਅਸੀਂ ਲੈਂਦੇ ਹਾਂ ਇਜਾਜ਼ਤ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
3: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
3: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
6: ਹਾਂਜੀ ਹਾਂਜੀ।

0: ਵੇਖ ਲਓ ਕ੍ਰਿਸ਼ਨਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਹੁਣ ਅੱਜ ਕੱਲ ਕਹਿੰਦੇ ਆ ਵੀ ਲੁਕਸ ਮੈਟਰ,
1: ਲੁਕਸ ਮੈਟਰ,
0: ਲੁਕਸ ਮੈਟਰ, ਪਰ ਉਦੋਂ ਜੈਲੀ ਭਾਈ ਵੇਖੋ ਤੁਸੀਂ ਵੇਖੇ ਨੀ
1: ਸਿੱਧਾ ਹੀ ਹੋ ਗਿਆ ਭਰਾ ਹੈਲੋ ਹਾਏ ਸਤਿ ਸ਼੍ਰੀ ਅਕਾਲ ਕੁਛ ਤੇ ਕਰ ਨਹੀਂ ਨਹੀਂ ਨਹੀਂ ਦੇਖੋ ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਬੀਹੋਲਡਰ ਮੇਰੇ ਭਰਾ
0: ਤੁਸੀਂ ਮੇਰੀ ਗੱਲ ਪਤਾ ਆਪਣੀ ਨਾ ਇਹ ਬੜੀ ਪ੍ਰੋਬਲਮ ਆ
1: ਹਾਂਜੀ ਹਾਂਜੀ
0: ਪ੍ਰੋਬਲਮ ਇਹ ਆ ਕਿ ਆਪਾਂ ਕਦੀ ਕਿਸੇ ਦੀ ਗੱਲ ਪੂਰੀ ਸੁਣਦੇ ਨੀ ਆਪਾਂ ਅੱਧੀ ਸੁਣ ਕੇ ਉਹਦਾ ਇਸ਼ੂ ਕ੍ਰੀਏਟ ਕਰ ਦਿੰਦੇ
1: ਨਹੀਂ ਸੋਰੀ ਸੋਰੀ ਤੁਸੀਂ ਵਿਸਥਾਰ ਦੇ
0: ਮਾਚੀ ਰਹਿ ਜਾਂਦੀ
1: ਨਹੀਂ ਤੁਸੀਂ ਵਿਸਥਾਰ ਨਾਲ ਕਰ ਸਕਦੇ
0: ਗੱਲ ਮੁੜ ਕੇ ਇੰਨੀ ਕਹਿਣ ਨੂੰ ਨਿਕਲ ਜਾਂਦੀ ਆ ਵੀ ਉਹ ਅੱਧੀ ਮੁੜ ਕੇ ਆਪਣੇ ਮਨ ਚ ਰਹਿ ਜਾਂਦੀ
1: ਨਹੀਂ ਨਹੀਂ ਤੁਸੀਂ ਵਿਸਥਾਰ
0: ਮੈਂ ਇਹ ਕਹਿਣ ਲੱਗਾ ਹਾਂ ਵੀ ਅੱਜ ਕੱਲ ਕਰਦੀ ਆ ਲੁਕਸ ਮੈਟਰ ਠੀਕ ਹੈ
1: ਹਾਂ ਨਹੀਂ ਇਹ ਗੱਲ ਠੀਕ ਹੈ
0: ਜਾਲੀ ਸਾਹਿਬ ਨੇ ਵੇਖੋ ਉਦੋਂ ਉਸ ਟਾਈਮ ਦੇ ਉੱਤੇ
1: ਜੀ
0: ਇਹ ਪ੍ਰੂਵ ਕਰਤਾ ਸੀ ਵੀ ਟੈਲੈਂਟ ਆ ਜਿਹੜਾ ਉਹ ਲੁਕਸ ਤੋਂ ਉੱਤੇ ਆ
1: ਦੈਟ ਇਜ਼ ਸੋ ਰਾਈਟ
0: ਲੁਕਸ ਟੈਲੈਂਟ ਤੋਂ ਉੱਤੇ ਨਹੀਂ ਹੋ ਸਕਦੀ
1: ਇਹ ਫੈਕਟ ਨਹੀਂ ਇਹ ਫੈਕਟ ਆ ਕਿਆ ਖੂਬਸੂਰਤ ਆਵਾਜ਼ ਯਾਰ ਜਾਲੀ ਦੀ
0: ਮੈਂ ਕਹਿੰਦਾ ਆਵਾਜ਼ ਤੇ ਇੱਕ ਹੁੰਦਾ ਨਾ ਕਿ ਤੁਹਾਡਾ ਲਹਿਜ਼ਾ ਆਏ ਹੋਏ ਕਿਆ ਬਾਤ ਹੈ ਬੁਲੇਟ ਘੁਮਾਉਂਦਾ ਆਏ ਹੋਏ
2: ਗਲੀ ਗੇੜ ਤੇਰੇ ਲਾਉਂਦਾ
0: ਨਾ ਹੀ ਧੁੱਪ ਦੇਖਦਾ ਏ ਨਾ ਹੀ ਸ਼ਾਂ ਬਹਿ ਜਾਵੇ ਨਾ ਪੈੜਾ ਰੁਸਕੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ
1: ਹਾਏ ਹਾਏ ਹਾਏ
0: ਗੱਭਰੂ ਦੇ ਬੁੱਲ ਸੁੱਕ ਗਏ
1: ਕਿਆ ਬਾਤ ਵੈਰੀ ਗੁੱਡ ਵੈਰੀ ਇਹਨਾਂ ਦਾ ਉਹ ਵੀ ਬਹੁਤ ਵਧੀਆ ਗਾਣਾ ਨਾ ਇੱਕੋ ਤੇਰਾ ਲੱਖ ਵਰਗਾ
0: ਹਾਏ ਹੋਏ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
1: ਉਹ ਤਾਂ ਠੀਕ ਹੈ ਸਿੰਗਰ ਸਾਹਿਬ ਤੁਸੀਂ ਸੀਗੇ ਕਿੱਥੇ
0: ਪਹਿਲੇ ਮੈਂ ਜੈਲੀ ਜੀ ਨੇ ਗਿਆ ਸੀ ਮੈਂ ਜੈਲੀ ਜੀ ਨਾਲ ਗਿਆ ਸੀ ਥੋੜਾ ਜਿਹਾ ਕੰਮ ਹੋ ਗਿਆ ਸੀ ਜੈਲੀ ਤੇ ਉਹਨੂੰ ਥੋੜਾ ਰੀਜਨਲ ਕਰਨ ਗਿਆ ਸੀ
1: ਓਕੇ ਓਕੇ ਹੁਣ
0: ਥੋੜੀ ਥੋੜਾ ਸੈਟਿੰਗ ਜੀ ਨਹੀਂ ਹੈਗੀ ਨਾ ਸੀ ਯਾਰ ਮੈਂ ਤੁਹਾਨੂੰ ਦੱਸਦਾ ਕ੍ਰਿਸ਼ਨਾ ਜੀ ਗਿਆ ਤੇ ਮੈਂ ਕਿਤੇ ਨਹੀਂ ਹੈਗਾ ਤੇ ਮੈਂ ਬੈਡ ਤੇ ਹੀ
1: ਓਕੇ
0: ਪਰ ਚੱਕਰ ਇਹ ਸੀਗਾ ਕਿ ਪਤਾ ਨਹੀਂ ਯਾਰ ਕੀ ਹੋ ਗਿਆ ਸਮਝ ਹੀ ਨਹੀਂ ਆਈ
1: ਹੋਇਆ ਕੀ ਉਹ
0: ਸਮਝ ਹੀ ਨਹੀਂ ਆਈ ਮੈਂ ਕਹਿੰਦਾ ਸਮਝੋ ਬਾਹਰ ਹੋ ਗਿਆ ਕੁਛ
1: ਹੋਇਆ ਕਿ ਸਹੀ ਅੱਜ ਹੋ ਗਏ ਬਗਾਨੇ ਨਹੀਂ
0: ਪਤਾ ਨਹੀਂ ਯਾਰ ਮੈਂ ਤੇ ਸੋਚਿਆ ਸਭ ਖਤਮ ਹੋ ਗਿਆ
1: ਅੱਛਾ ਨਹੀਂ ਵੈਸੇ ਨਾ ਬੁਖਾਰ ਵਾਇਰਲ ਵੁਰਲ ਹੋਵੇ ਨਾ ਇੱਕ ਵਾਰੀ ਤਾਂ
0: ਹਾਂ ਪੈਰਾਂ ਥੱਲੇ ਜ਼ਮੀਨ
1: ਖਾਸ ਕਰ ਜਦੋਂ ਮੈਨੂੰ ਹੁੰਦਾ ਨਾ ਚੌਥੇ ਪੰਜਵੇਂ ਦਿਨ ਤਾਂ ਮੈਨੂੰ ਐਸਾ ਹੁੰਦਾ ਕਿ ਹਾਂ ਬਈ ਸਾਈਡ ਤੇ ਆ ਗਏ ਆ ਕਿ ਚਲੋ ਵਟਸ ਚਲੇ ਵਾਪਸ ਕਹਿੰਦਾ ਨਹੀਂ ਨਹੀਂ ਰੱਬ ਥੋੜੀ ਦੇਰ ਹੋਰ
0: ਇੱਦਾਂ ਹੀ ਭਰਾਵਾ ਨਾ ਨਾ ਨੀਂਦ ਆਵੇ ਨਾ ਉੱਠਣ ਨੂੰ ਜੀ ਕਰੇ ਬੈਡ ਤੋਂ ਨਾ ਲੰਮੇ ਪਿਆ ਜਾਵੇ ਨਾ ਬੈਠਾ ਜਾਵੇ ਕੁਝ ਵੀ ਨਹੀਂ ਕੀਤਾ ਜਾਣ ਡਿਆ
1: ਦੈਟ ਇਜ਼
0: ਉਹ ਮੈਂ ਕਹਿੰਦਾ 3 ਡੇਜ਼ ਇਟਸ ਪ੍ਰੀਟੀ ਮੱਚ ਬ੍ਰੋ ਆਈ ਕਾਂਟ ਯੂ ਨੋ
1: ਨਹੀਂ ਔਖਾ ਯਾਰ ਔਖਾ ਇਹਦੇ ਚ ਕੋਈ ਦੋ ਰਾਏ ਨਹੀਂ
0: ਫਿਰ ਮੈਨੂੰ ਪੰਜਵੇਂ ਛੇਵੇਂ ਦਿਨ ਮੈਨੂੰ ਐਂ ਹੋਇਆ ਕਿ ਸ਼ੁਕਰ ਆ ਸ਼ੁਕਰ ਆ ਬੈਕ ਭਰਾ ਥੋੜੀ ਜਿਹੀ ਜਾਨ ਆਈ ਆਪਣਾ ਹੀ ਹੱਥ ਚੁੱਕਣਾ ਔਖਾ ਹੋ ਗਿਆ
1: ਹੁੰਦਾ ਯਾਰ ਅੱਛਾ ਬਾਡੀ ਦੇਖ ਲੈ ਕਿੱਦਾਂ ਦੀ ਮਤਲਬ ਕਿੰਨੀ ਫਨੀ ਚੀਜ਼ ਆ ਬੰਦਾ ਸੋਚਦਾ ਰਹਿੰਦਾ ਮੈਂ ਆਹ ਕਰਨਾ ਉਹ ਕਰਨਾ ਜ਼ੁਕਾਮ ਬੰਦੇ ਨੂੰ ਬਿਠਾ ਦਿੰਦਾ ਘਰੇ
0: ਹਲਕਾ ਜ਼ੁਕਾਮ ਕਹਿੰਦੇ ਸਰੀਰ ਉੱਦਾਂ ਮਿੱਟੀ ਆ
1: ਨਹੀਂ ਸਹੀ ਗੱਲ ਆ ਬਾਬਾ ਬਲਕਿਰ ਜੀ ਕੀ ਜੈ ਬਾਬਾ ਬਲਕਿਰ ਜੀ ਕੀ ਜੈ
0: ਆਏ ਨਾ ਗੱਲ ਕਰੋ ਭਰਾਵਾ ਅੱਗੇ ਉਹ ਗਾਣਾ ਨਹੀਂ ਕੱਢਤਾ ਸੀ ਵੀਰ ਨੇ ਉਹ ਪੰਗਾ ਪੈ ਗਿਆ
1: ਗਾਣਾ ਘੈਂਟ ਹੈ ਪਰ
0: ਉਹ ਪੰਗਾ ਪੈ ਗਿਆ ਭਰਾ
1: ਤੇ ਕੇਸ
0: ਹੋ ਗਿਆ ਵਿਚਾਰੇ ਤੇ
1: ਕੇਸ ਹੋ ਗਿਆ
0: ਹਾਂ ਹਾਂ ਉਹ ਬੜਾ ਮੁੱਦਾ ਚੁੱਕਿਆ ਗਿਆ
1: ਫਿਰ ਆਪਾਂ ਚਲਾ ਸਕਦੇ ਹਾਂ ਨਾ ਕਿ ਨਹੀਂ ਕੀ ਸਾਡੇ ਕੋਲ
0: ਤੁਸੀਂ ਭਰਾਵਾ ਅੱਗੇ ਮਾਂ ਮੈਂ ਠੀਕ ਹੋਇਆ ਫੇਰ ਨਾ ਕੋਈ ਜੰਦ ਚਾੜਦੇ ਹੋ
1: ਅੱਛਾ ਨਹੀਂ ਚਲੋ ਨਹੀਂ ਤੇ
0: ਫੇਰ ਹਫਤਾ ਕੋਈ ਚੁੱਕ ਕੇ ਲੈ ਜਾਈਏ ਮੁੜ ਕੇ
1: ਯਾਰ
0: ਨਹੀਂ ਚਲਾਓ ਯਾਰ
1: ਇੱਕ ਅੱਧਾ ਦਾ ਬੰਦ ਆ ਯਾਰ
0: ਅਸੀਂ ਤੇ ਚਾਹੁੰਦੇ ਕੋਈ ਹੋਵੇ ਮਸਲਾ ਪਵੇ
1: ਮਾੜਾ ਤਾਂ ਪਹੁੰਚੇਗਾ ਨਾ
0: ਮੈਨੂੰ ਹੈਪਨਿੰਗ ਜੀ ਪਸੰਦ ਹੈ ਨਾ
1: ਹੈਪਨਿੰਗ ਗਾਣਾ ਤਾਂ ਸੁਣਾਂਗੇ
0: ਸੁਣੋ ਸੁਣੋ ਕੋਈ ਚੱਕਰ ਨਹੀਂ
1: ਗਾਣਾ ਜੀ ਰੀਲ

0: ਹੁੰਦਾ ਕੋਲੈਬੋਰੇਸ਼ਨ ਕਰ ਲਓ ਜੇ ਨਹੀਂ
1: ਜਾਣਾ ਕੀ ਬਾਤ ਹੈ ਕਰੋ ਬਾਬਿਆਂ ਨਾਲ ਅੱਛਾ ਯਾਰ ਉਹ ਮਾਡਲ ਜਿਹੜੀ ਆ ਉਹ ਜਿਸ ਤਰ੍ਹਾਂ ਮੱਥਾ ਟੇਕਦੀ ਪਈ ਨਾ ਰਿੰਗ ਲਾਈਟ ਨੂੰ ਮੱਥਾ ਟੇਕਦੀ ਪਈ ਫੋਨ ਨੂੰ ਮੱਥਾ ਵੈਰੀ ਗੁੱਡ ਵੀਡੀਓ ਵੀ ਮਜ਼ੇਦਾਰ ਹੈ
0: ਹਨਾ
1: ਯਾਰ ਥੋੜਾ ਫਨੀ ਰਹਿਣਾ ਚਾਹੀਦਾ ਯਾਰ ਮਾਹੌਲ ਚ ਲੋਕੀ ਐਵੇਂ ਥੋੜਾ ਜਿਹਾ ਨਾ ਅੱਜ ਕੱਲ ਹਰ ਚੀਜ਼ ਨੂੰ ਜ਼ਿਆਦਾ ਲੈ ਲੈਂਦੇ ਆ ਸੀਰੀਅਸ ਨਹੀਂ ਬਣੀ
0: ਸੀਰੀਅਸ ਤੇ ਵੇਖੋ ਹਰ ਕੋਈ ਹੋ ਹੀ ਗਿਆ ਵਾ ਨਿੱਕੀ ਨਿੱਕੀ ਗੱਲ ਨੂੰ ਜਿਹੜਾ ਉਹ ਵੱਡਾ ਇਸ਼ੂ ਕ੍ਰੀਏਟ ਹੋਈ ਜਾਂਦਾ ਵਾ
1: ਥੋੜਾ ਚਿੱਲ ਰਹਿਣਾ ਚਾਹੀਦਾ ਯਾਰ
0: ਹਾਂ ਪਰ ਚਿੱਲ ਨਹੀਂ ਨਹੀਂ ਚਿੱਲ ਵਾਲਾ ਨਹੀਂ ਹੈ ਅੱਜ ਕੱਲ ਹੈ ਹੀ ਨਹੀਂ ਉਹ ਵਰਕਾ ਹੀ ਪਾੜ ਗਿਆ ਵਾ ਚਿੱਲ ਰਹਿ ਹੀ ਨਹੀਂ ਸਕਦਾ ਕੋਈ
1: ਚਿੱਲ ਨਹੀਂ ਕੋਈ ਰਹਿ ਸਕਦਾ ਕੰਮਾਂ ਨੇ ਵੀ ਤਾਂ ਤੰਗ ਕੀਤਾ
0: ਇਸ਼ੂ ਕ੍ਰੀਏਟ ਹੋ ਗਿਆ ਕੀ ਕਰੇ ਬੰਦਾ
1: ਕੰਮਾਂ ਨੇ ਵੀ ਤੰਗ ਕੀਤਾ ਵਾ ਨਾ
0: ਯਾਰ ਮੈਂ ਤਾਂ ਦੱਸਦਾ ਕਿ ਜਦੋਂ ਆਪਾਂ ਦੱਸਣ ਡਿਆ ਨਾ ਵੀ ਉੱਠਿਆ ਨਹੀਂ ਗਿਆ ਬੈੱਡ ਤੋਂ
1: ਜੀ
0: ਭਰਾ ਮੈਨੂੰ ਤੇ 3 ਦਿਨ ਆਇਆ ਉਹ ਲੱਪੇ ਵੀ ਜ਼ਿੰਦਗੀ ਚੱਲਣੀ ਕਿੱਦਾਂ ਹੈ
1: ਹਾਂ ਨਹੀਂ ਹੁੰਦਾ ਬਿਲਕੁਲ ਸਹੀ ਗੱਲ
0: ਓਹੋ ਮੈਨੂੰ ਐਂ ਲੱਗ ਪਿਆ ਵੀ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਮੈਂ ਉੱਠਿਆ ਹੀ ਨਹੀਂ ਕਿੰਨਾ ਚਿਰ ਹੋ ਗਿਆ ਮੈਂ ਬਾਹਰ ਹੀ ਨਹੀਂ ਗਿਆ
1: ਦੋ ਕੁ ਦਿਨ ਬੰਦਾ ਲੰਮੇ ਪੈ ਜੇ
0: ਮੈਂ ਘਰਦਿਆਂ ਨੂੰ ਕਹਾਂ ਮੈਂ ਚੱਲਿਆ ਬਾਹਰ ਸੈਰ ਕਰਨ ਮੈਨੂੰ ਨਾ ਬੁਲਾਇਓ ਤੇ ਉਹ ਕਹਿਣ ਨਾ ਤੂੰ ਜਾ ਕੇ ਉਹ ਖਾ ਉਹ ਮੈਂ ਭਰਾਵਾ ਮੈਨੂੰ ਓਦਾਂ ਕਹੋ ਜਾਣਾ ਜੇ ਨਾ
1: ਇੱਕ ਦਿਨ ਤਾਂ ਤੂੰ ਇੱਥੇ ਹੀ ਆਉਣ ਲੱਗਾ ਸੀ ਚਾਚਾ ਜੀ ਨੇ ਉੱਧਰ ਹੀ ਮੁੜ ਜਾ ਕਾਕਾ ਉੱਧਰ ਹੀ ਮੁੜ ਜਾ
0: ਨਹੀਂ ਠੀਕ ਹੈ ਯਾਰ
1: ਪਰ ਇੱਕ ਗੱਲ ਹੈ ਜ਼ਰੂਰੀ ਬੰਦਾ ਕੈਮ ਵੀ ਤਾਂ ਹੀ ਹੁੰਦਾ ਜੇ ਪ੍ਰੋਪਰ
0: ਰੈਡੀ ਸ਼ੈਡੀ ਹੋ ਗਿਆ ਇਹ ਭਰਨ ਵਾ ਨਹੀਂ ਰਹੀ ਯਾਰ ਉਹ ਪਤਾ ਨਹੀਂ ਕਿ ਸਰੀਰ ਹੋ ਜਾਂਦਾ ਯਾਰ ਜ਼ੀਰੋ ਡੈਡ ਹੋ ਜਾਂਦਾ
1: ਆਪਾਂ ਨਾ ਐਕਚੁਅਲੀ ਮੇਰੇ ਖਿਆਲ ਨਾਲ ਬਾਡੀ ਨੂੰ ਉਸ ਲੈਵਲ ਤੱਕ ਯੂਜ਼ ਕਰ ਲੈਂਦੇ ਹਾਂ ਕੰਮ ਇੰਨੇ ਪਾਲੇ ਹੋਏ ਖਰਚੇ ਇੰਨੇ ਪਾਲੇ ਹੋਏ ਜਾਂ ਫਿਰ ਖਰਚੇ ਪਾਲਣ ਵਾਲੇ ਇੰਨੇ ਤੱਕ

0: ਸਾਡਾ ਸਲੋਟ ਚੱਲ ਗਿਆ
1: ਹੁਣ ਤੇ ਮੌਸਮ ਵੀ ਵਧੀਆ ਯਾਰ ਘੁੰਮਣ ਫਿਰਨ ਜਾਓ ਤੁਸੀਂ
2: ਹਾਂ
1: ਬਰਫ ਬੁਰਫ ਵੇਖ ਕੇ ਆਓ ਭਰਾਵਾਂ
2: ਨਾਲ ਓ ਯੈਸ ਬ੍ਰੋ ਯੈਸ ਵੇਅਰ ਟੂ ਗੋ ਚਲੀਏ ਕਿਹੜਾ ਮਾਊਂਟ ਬਫਲੋ ਮੈਂ ਉਹ ਨੀ ਦੇਖਿਆ
1: ਆਪਾਂ ਤਾਂ ਯਾਰ ਵੇਖੋ ਸਲਾਵਾਂ ਕਰਨੀਆਂ ਜਿੰਨੇ ਜਾਣਾ ਹੋ ਕੇ ਆਓ
2: ਜਿੰਨੇ
1: ਆਪਾਂ ਜਾ ਸਕਦੇ ਪਲੀਜ਼ ਚੱਲ ਚੱਲੀਏ ਜੇ
2: ਹਨਾ
1: ਹਾਂ ਜਾਣਾ ਯਾਰ
2: ਚਲੋ ਯਾਰ
3: ਕਿੱਥੇ ਜਾ ਸਕਦੇ
1: ਆਪਾਂ ਇਹੀ ਬਰਫ ਬੁਰਫ ਤੇ ਹੋ ਕੇ ਆਉਂਦੇ ਕਿਤੇ ਵੇਖੋ ਬਹਾਨਾ ਹੀ ਯਾਰ ਬਰਫ ਦਾ ਤੇ ਓਦਾਂ ਆਪਾਂ ਟਾਈਮ ਹੀ ਆਪਸ
2: ਵਿੱਚ
1: ਚਲੋ ਚਲੋ ਇੱਧਰ ਕਿਹੜਾ ਮਾਊਂਟ ਹੌਥਮ ਕਿਹੜਾ ਵਾ
2: ਹੌਥਮ ਹਾਂ ਚਾਰ ਪੰਜ ਘੰਟੇ ਦਾ
1: ਬੁੱਲਰ ਜਾਣਾ ਕਿ ਬੁੱਲਰ ਤੇ ਮੈਂ ਹੋ ਗਿਆ ਵੈ
2: ਬੁੱਲਰ ਬੁੱਲਰ ਮੈਂ ਵੀ ਹੋ ਆਇਆ
1: ਹਨਾ
2: ਫਿਰ ਦੋ ਜਾਣੇ
1: ਫਿਰ ਹੋਰ ਕਿਸੇ ਤੇ ਚੱਲਦੇ ਹਾਂ
2: ਤਿੰਨ ਚਾਰ ਜਾਣੇ
1: ਹਾਂ ਹਾਂ
2: ਵੈਨ ਰੇਡੀਓ ਵਾਲੀ ਵੈਨ ਚ ਬੈਠ ਕੇ
1: ਠੀਕ ਆ ਬੈਠਣਾ ਨੀ ਆ
2: ਅੱਛਾ ਨਹੀਂ
1: ਪਿੱਛੇ ਲੰਮੇ ਬਹਿ ਕੇ ਜਾਵਾਂਗੇ
2: ਲੰਮੇ ਵਾਗੇ ਵਿਸ਼ਾਲ ਵੀਰ ਜੀ ਨੂੰ ਕਵਾਂਗੇ ਫਿਰ ਉਹ ਚਲਾ ਗੱਦੇ
1: ਗੁੱਦੇ ਸੁੱਟ ਕੇ ਨਾ ਥੱਲੇ ਨਾਲ ਆਪਾਂ ਉੱਤੇ ਰੱਖ ਲੈਣੇ ਕੰਬਲ
2: ਹਾਂ
1: ਵੇਖਿਓ ਪਰਦੇ ਤੇ ਲੱਗੇ ਹੀ ਆ
2: ਫਿਰ ਯੈਸ ਆ ਪੂਰੀ
1: ਹਾਂ ਤਾਜ ਤੂਜ ਖੇਡਦੇ ਜਾਵਾਂਗੇ ਪੂਰੇ
2: ਮਾਹੌਲ ਪੂਰਾ ਯੈਸ ਕਰਾ ਦੇਣਾ
1: ਵੈਸੇ ਤੁਹਾਨੂੰ ਚੈਸ ਪਸੰਦ ਆ ਪਰ ਚਲੋ ਕੋਈ ਨੀ
2: ਨਹੀਂ ਨਹੀਂ ਲੁੱਡੋ ਨਾਲ ਵੀ ਸਾੜ ਲਾਂਗੇ ਕੋਈ ਐਸੀ ਗੱਲ ਨਹੀਂ ਆ ਲੁੱਡੋ ਖੇਡਦਾ
1: ਲੁੱਡੋ ਵਾਧੂ ਸਨੇਕ ਐਂਡ ਲੈਟਰ ਨਹੀਂ ਆਪਾਂ ਚੱਲਦੇ ਹਾਂ ਆਪਾਂ ਹੋਰ ਹੈਗੇ ਆ ਜਰੂਰੀ ਨੀ ਆਪਾਂ ਮਾਊਂਟ ਬੁੱਲਰ ਹੀ ਜਾਣਾ ਵਾ
2: ਫਿਰ ਕਿੱਥੇ ਜਾ ਸਕਦੇ
1: ਦੋ ਚਾਰ ਨਾ ਥਾਂ ਹੈਗੇ ਆ ਜਿਹੜੇ ਜਿੱਥੇ ਬਰਫ਼ ਪੈਂਦੀ ਆ ਹਾਂ ਉਸ ਲੈਵਲ ਦੀ ਨਹੀਂ ਪੈਂਦੀ ਹੋਊਗੀ ਜਾਂ ਮਾਊਂਟ ਬੁੱਲਰ ਤੇ ਇੱਕ ਹੈਗਾ ਨਾ ਕਿ ਜਿੱਦਾਂ ਮੰਨ ਲਓ ਬਾਹਰੋਂ ਕੋਈ ਆਇਆ ਤੇ ਉਹਦੇ ਲਈ ਹੋਇਆ ਕਿ ਇੱਥੇ ਆਓ ਇੱਥੇ ਆਇਆ ਪਰ ਕਈ ਥਾਂ ਹੈਗੀਆਂ ਜਿੱਥੇ ਕੱਲੀ ਬਰਫ਼ ਹੀ
2: ਮੇਰੇ ਖਿਆਲ ਨਾਲ ਉਹ ਹੋ ਸਕਦਾ ਮੈਂ ਗਲਤ ਵੀ ਹਾਂ ਪਰ ਮੇਰੇ ਖਿਆਲ ਨਾਲ ਉਹ ਆਰਟੀਫਿਸ਼ਲ ਬਰਫ਼ ਦਾ ਵੀ ਮਾਹੌਲ ਚਾਲ ਜਿਹਾ ਰੱਖਦੇ ਆ ਕਿ ਟੂਰਿਜ਼ਮ ਇਫੈਕਟ ਨਾ ਹੋਵੇ ਜੇ ਬਹੁਤੀ ਨਾ ਪਈ ਹੋਵੇ ਤੇ ਉਹ ਆਪ ਵੀ ਆਪਣਾ ਵੀ ਕੋਈ ਹੀਲਾ ਵਸੀਲਾ ਕਰਕੇ ਬੈਠੇ ਹੁੰਦੇ ਆ
1: ਸਹੀ ਗੱਲ ਇੱਦਾਂ ਹੀ ਆ ਕਿਉਂਕਿ ਉਹ ਕਈ ਇਹ ਵੀ ਸੀਜ਼ਨ ਹੁੰਦੇ ਨਾ ਕਿ ਜਦੋਂ ਪੈਂਦੀ ਨਹੀਂ ਆ ਜਾਂ ਕੋਈ ਇੱਦਾਂ ਦਾ ਮਹੀਨਾ ਹੁੰਦਾ ਵੀ ਇੱਕ ਮਹੀਨਾ ਹੀ ਪੈਂਦੀ ਅਗਲੇ ਮਹੀਨੇ ਨਹੀਂ ਪੈਂਦੀ ਫਿਰ ਉਹਨਾਂ ਕੋਲ ਜੇ ਉਹ ਕ੍ਰੀਏਟ ਕਰ ਲੈਂਦੇ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਕਾਮਨ ਆ
2: ਹਾਂ ਅੱਜ ਕੱਲ੍ਹ ਸਭ ਚੱਲਦਾ ਬਈ ਸਹੀ ਕਿ ਨਹੀਂ
1: ਹਾਂਜੀ ਚੱਲਾਉਣਾ ਪੈਂਦਾ ਵੇਖੋ ਨਹੀਂ ਵੀ ਚੱਲਦਾ ਕਿਉਂਕਿ ਰੀਲ ਹੀ ਨਾ ਚੱਲਣ ਦੀ ਅੱਗੇ
2: ਬਾਬੇ
1: ਦੋ
2: ਕਰੋ ਤੁਸੀਂ ਬਾਬਾ ਜੀ ਨਾਲ ਕਲੈਬ ਕਰੋ ਬੱਚਾ
1: ਦੋ ਕੇ ਹੋਏ ਅੱਗੇ ਹੀ
2: ਦੋ ਕੇ ਹੀ ਹੋਏ ਆ ਅੱਛਾ ਵੈਸੇ ਨਾ ਇਹ ਫੈਕਟ ਆ ਆਪਾਂ ਤਾਂ ਇਸ ਕੰਮ ਚ ਫਸੇ ਪਏ ਨਾ ਦੋ ਕੇ ਤੇ ਝਾੜ ਜਾ ਅੜ ਜਾ ਦੋ ਕੇ ਪਾਰ ਹੋ ਜਾ ਫੇਰ ਤਾਂ ਮਤਲਬ ਫੇਰ ਨੀ ਟਲਦੀ ਰੀਲ ਰੀਲ ਦਾ ਵਾਕਈ ਇਹ ਰਾਈਟਰ ਨੇ ਬੜਾ ਸਹੀ ਲਿਖਿਆ 2000 ਤੋਂ ਉੱਪਰ ਜੇ ਪਾਰ ਹੋ ਗਈ ਨਾ ਫਿਰ ਉਹ 3-4 ਹਜ਼ਾਰ ਵਾਲੀ ਬਹੁਤ ਘੱਟ ਹੁੰਦੀਆਂ ਜਾਂ ਤਾਂ ਰਹਿਣ ਦੀ 17-18 ਸੌ ਵਾਲੀਆਂ ਜਾਂ ਸਿੱਧੇ 20-25-30 ਹਜ਼ਾਰ
1: ਇੱਦਾਂ ਹੀ ਆ ਕਿਉਂਕਿ ਉਹ ਫਿਰ ਜਿਹੜੀ ਫਸ ਗਈ ਇੱਕ ਵਾਰੀ ਫਸ ਗਈ
2: ਯਾਰ ਇਹ ਕਿੰਨਾ ਕੁ ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਆ ਨਾ ਇਹ ਚੀਜ਼ ਦਾ ਕਿ ਹਰ ਕੋਈ ਮਤਲਬ ਐਵਰੀਵਨ ਵਾਂਟਸ ਟੂ ਬੀ ਏ ਕ੍ਰੀਏਟਰ ਵਿਚ ਇਜ਼ ਨੋਟ ਰੋਂਗ ਗਲਤ ਨਹੀਂ ਹੈ ਇਹਦੇ ਅੰਦਰ ਕੋਈ ਗਲਤ ਨਾ ਸਮਝਣਾ ਮੇਰੀ ਗੱਲ ਨੂੰ ਪਰ ਮੈਂ ਇਹ ਨੋਟਿਸ ਕੀਤਾ ਕਈਆਂ ਨੂੰ ਮਤਲਬ ਇਹ ਕਈਆਂ ਲਈ ਹੁਣ ਪ੍ਰੈਸ਼ਰ ਵੀ ਬਣ ਗਿਆ ਕੀ ਕਰਨਾ
1: ਪ੍ਰੈਸ਼ਰ ਵੀ ਆ ਕੀਤਾ ਪਤਾ ਕਿ ਜਿੰਨਾ ਲਈ ਪ੍ਰੈਸ਼ਰ ਬਣਿਆ ਨਾ ਕੀਤਾ ਉਹਨਾਂ ਨੇ ਚਾਹ ਚਾਹ ਚੀਆ ਸ਼ੁਰੂ
2: ਹਾਂ
1: ਪਰ ਉਹ ਹਾਂ ਪਰ ਉਹ ਚਾਹ ਕਦੋਂ ਪ੍ਰੈਸ਼ਰ ਚ ਬਦਲ ਗਿਆ ਪਤਾ ਹੀ ਨਹੀਂ ਲੱਗਾ
2: ਉਹ ਵਿਚਾਰ ਹੁਣ ਆਪਣੇ ਪੇਜ ਦੇ ਆਪ ਹੀ ਗੁਲਾਮ ਹੋ ਗਏ ਆ ਹਨਾ ਆਪ ਹੀ ਹਰ ਰੋਜ਼ ਕੁਛ ਨਾ ਕੁਛ ਬਣਾਉਣਾ ਬੰਦਾ ਪਾਗਲ ਮਜਬੂਰੀ ਵੀਡੀਓ ਐਡਿਟ ਕਰਦਾ ਕਰਦਾ
1: ਜ਼ਿੰਮੇਵਾਰੀ ਵੱਧ ਗਈ ਪਰ ਆਪਾਂ ਇਹ ਜ਼ਿੰਮੇਵਾਰੀਆਂ ਚ ਨਹੀਂ ਪੈਣਾ ਆਪਾਂ ਜਦੋਂ ਆਪਾਂ ਜਾਣਾ ਨਾ ਬਰਫ਼ ਤੇ ਆਪਾਂ ਉੱਥੇ ਬਣਾਵਾਂਗੇ ਆਪਣੀ ਫਿਰ ਵੇਖਾਂਗੇ ਸਾਡੀ ਚੱਲਦੀ ਕਿ ਨਹੀਂ ਚੱਲਦੀ ਪਰ ਉਹਦੀ ਆਪਾਂ ਗੱਲ ਕਰਦੇ ਹਾਂ ਨਾ ਮਾਊਂਟ ਬੁੱਲਰ ਦੀ ਉਹਦੇ ਵਿੱਚ ਨਾ ਇੱਕ ਸ਼ਾਇਦ ਤੁਸੀਂ ਸੁਣਿਆ ਹੋਊਗਾ ਮਾਊਂਟ ਬੋਬੋ ਵੀ ਹੈਗਾ ਇੱਕ
2: ਹਾਂ ਹਾਂ ਹਾਂ
1: ਮਾਊਂਟ ਬੋਬੋ
2: ਬਾਬਾ
1: ਡੇ ਟ੍ਰਿਪ ਲਈ ਵਧੀਆ ਵਾ ਜੇ ਮੰਨ ਲਓ ਇੱਕ ਦਿਨ ਦੇ ਲਈ ਆਉਣ ਜਾਣ ਕਰਨਾ ਮੰਨ ਲਓ ਸਵੇਰੇ ਤੁਰੇ 2.5 ਘੰਟੇ ਚ ਪਹੁੰਚ ਗਏ ਤੇ ਉੱਥੇ ਦਿਹਾੜੀ ਆਪਣਾ ਚਲ ਛਲ ਕੀਤਾ ਲੱਲੀ ਕਰਾਈ ਜਿਹੜੀ ਕਰਾਉਣ ਗਏ ਤੇ ਆਪਣਾ ਵਾਪਸ ਆ ਗਏ ਪਰ ਆਪਾਂ ਡੇ ਟ੍ਰਿਪ ਨਹੀਂ ਕਰਨਾ ਜਦੋਂ ਆਪਾਂ ਗਏ
2: ਆਪਾਂ ਸਟੇ ਕਰਨਾ
1: ਸਟੇ ਬੜਾ ਸ਼ਾਨਦਾਰ
2: ਆਪਾਂ ਸਟੇ ਕਰਨਾ
1: ਆਪਾਂ ਸਟੇ ਕਰਨਾ ਹੀ ਕਰਨਾ
2: ਅਸੀਂ ਨਾ ਉਹ ਹੁੰਦੇ ਨਾ ਮੇਰੇ ਖਿਆਲ ਨਾਲ ਗਲੈਂਪਿੰਗ
1: ਉੱਥੇ ਰਾਹ ਚ ਜਾਂਦੇ ਆ ਨਾ ਉਹਦਾ ਲੇਕ ਮਾਊਂਟੇਨ ਵੀ ਹੈਗਾ ਵਾ
2: ਹਾਂ
1: ਉੱਥੇ ਵੀ
2: ਲੇਕ ਮਾਊਂਟੇਨ ਇਜ਼ ਵੈਰੀ ਗੁੱਡ
1: ਉੱਥੇ ਵੀ ਜਾ
2: ਲੱਗੇ ਹਾਂ ਹਾਂ
1: ਹਾਂ ਡਨ ਕਰਕੇ ਆਉਣਾ
2: ਡਨ ਹੋ ਗਿਆ ਮੈਂ ਕੈਂਪ ਕੀਤਾ ਲੇਕ ਮਾਊਂਟੇਨ ਦੇ ਲੱਗੇ
1: ਮਾਊਂਟੇਨ ਦੇਖ ਲੋਗੇ ਨਾ ਮੈਂ ਐਂ ਕਰੂੰਗਾ ਤੇ ਤੀਨ
2: ਮਾਈਨਸ ਮਤਲਬ ਸਾਡੇ ਲੈਵਲ ਤੇ ਸੀ ਆਪਾਂ ਵਧੀਆ ਤਰੀਕੇ ਨਾਲ ਰਿਸਰਚ ਨਹੀਂ ਕੀਤੀ ਕਿ ਕੁਛ ਖੁੱਲਾ ਨਹੀਂ ਹੁੰਦਾ ਸ਼ਾਮ ਨੂੰ 6:30-7 ਵਜੇ ਤੋਂ ਬਾਅਦ ਸੋ ਮਤਲਬ ਡਿਨਰ ਸਾਡਾ ਬੜਾ ਹੀ ਜਾਲੀ ਜਿਹਾ ਹੋਇਆ

0: ਉਹ ਇੰਨਾ ਮਜ਼ੇਦਾਰ ਜਿਹਾ ਡਿਨਰ ਨਹੀਂ ਕਰ ਪਾਇਆ ਆਪਾਂ, ਸਗੋਂ ਰਾਹ 'ਚ ਕਾਫੀ ਰੈਸਟੋਰੈਂਟਸ ਵਗੈਰਾ ਆ ਰਹੇ ਸੀਗੇ, ਭਾਵੇਂ ਟੇਕ ਅਵੇ ਲੈ ਜਾਂਦੇ ਆਪਾਂ, ਮਤਲਬ ਹੁਣ ਜਦੋਂ ਆਪਾਂ ਜਾਵਾਂਗੇ ਵੀ ਵਿਲ ਬੀ ਥੋਟਫੁਲ ਆਫ ਦਿਸ।
1: ਹਾਂਜੀ ਪਲੈਨਿੰਗ ਪਹਿਲਾਂ,
0: ਹਾਂ ਨਹੀਂ ਪਲੈਨਿੰਗ ਪਹਿਲਾਂ, ਆਈਟਨਰੀ ਬਣੀ ਹੋਈ
1: ਚਾਹੀਦੀ, ਖੱਜਲ ਖਰਾਬੀ ਬਿਲਕੁਲ ਨਹੀਂ ਕਰਨੀ।
0: ਖੱਜਲ ਯਾਰ ਹੁਣ ਉਮਰ ਨਹੀਂ ਰਹੀ ਯਾਰ, ਆਈਟਨਰੀ
1: ਬਿਲਕੁਲ
0: ਉਮਰ ਨਹੀਂ ਰਹੀ, ਵੱਡੇ ਹੋ ਗਏ।
1: ਪਹਿਲਾਂ ਮੈਨੂੰ ਲੱਗਦਾ ਸੀ ਆਈਟਨਰੀ ਕੱਲੀ ਜਹਾਜ਼ਾਂ ਦੀ ਬਣਦੀ ਆ,
0: ਹੈ ਨਾ, ਮੈਨੂੰ ਇੱਥੇ ਆ ਕੇ ਪਤਾ ਲੱਗਾ
2: ਯਾਰ ਹਰ ਚੀਜ਼ ਆਈਟਨਰੀ ਕਹਿ ਦਿੰਦੇ,
1: ਗੱਡੀ ਦੀ ਵੀ ਆਈਟਨਰੀ,
0: ਆਈਟਨਰੀ ਆਈਟਨਰੀ ਆਈਟਨਰੀ ਪਤਾ ਲੱਗਾ ਬਈ, ਅਰੇ ਭੋਂਦੂ, ਕਿਸ਼ੋਰ ਕੁਮਾਰ ਕਹਿੰਦਾ ਹੁੰਦਾ ਫਿਲਮ 'ਚ, ਇਹ ਭੋਂਦੂ ਆਈਟਨਰੀ ਦਾ ਮਤਲਬ
1: ਹਮਾਰੀ ਕੁਝ ਹੋਰ ਬੋਲਦੇ,
0: ਹਾਂ ਇਹਦਾ ਮਤਲਬ ਹੁੰਦਾ ਕਿ ਸਾਰਾ ਦਾ ਸਾਰਾ ਸੀਨ ਜਿਹੜਾ,
1: ਹਾਂ
0: ਉਹ ਕਿੱਦਾਂ
1: ਮਾਰੇ ਬੋਲਦੇ, ਅਰੇ ਪਗਲੇ,
0: ਅਰੇ ਪਗਲੇ। ਫਿਰ ਜਦੋਂ ਆਪਾਂ ਗਏ ਤਾਂ ਫਿਰ ਉੱਥੇ ਪਤਾ ਹੋਣਾ ਕੀ ਆ, ਉੱਥੇ ਫਿਰ ਹੋਣਾ, ਹਾਂ

0: ਪੰਜਾਬ ਵਾਲੇ ਵੇਖੇ ਆ ਤੂੰ, ਮੈਲਬੂਨ ਵਾਲੇ ਵੇਖੇ
1: ਨਹੀਂ, ਮੈਲਬੂਨ
0: ਮੈਲਬੂਨ ਅੱਛਾ ਇੱਕ ਹੋਰ ਨਾਮ ਹੈ
1: ਮਾਊਂਟ ਬਾਊ ਵਾਲੇ ਵੇਖੇ
0: ਨਹੀਂ,
2: ਤੂੰ ਮਾਊਂਟ ਬਾਊ ਬਾਊ ਵਾਲੇ ਵੇਖੇ ਨਹੀਂ,
1: ਉਹਨਾਂ ਨੇ ਕਹਿਣਾ ਤੁਹਾਨੂੰ ਇਹੋ ਤਾਂ ਲੱਭੀ ਭਰਾਵਾ,
0: ਜਗ੍ਹਾ
1: ਚੇਂਜ ਕਰੋ, ਆਪਾਂ ਮਾਊਂਟ ਹੌਥਮ ਚੱਲਾਂਗੇ,
0: ਹੌਥਮ ਚੱਲਾਂਗੇ
1: ਹਾਂਜੀ,
0: ਹੁਣ ਉਹ
1: ਇੱਕ ਦੋ ਤਿੰਨ ਦਿਨ ਲਾ ਕੇ ਆਵਾਂਗੇ ਆਪਾਂ, ਓਵਰਨਾਈਟ ਸਟੇ ਕਰਕੇ ਆਵਾਂਗੇ, ਕੋਈ ਹੋਣਾ ਚਾਰ ਤੋਂ ਪੰਜ ਘੰਟੇ
0: ਠੀਕ ਅੰਦਾਜ਼ਾ, ਮਨਾਓ ਫਿਰ ਸਾਰਿਆਂ ਨੂੰ,
1: ਮਨਾਓ ਮਨਾਉਣਾ ਕੀ ਆ, ਮੰਨੇ ਪਏ ਹੁੰਦਾ ਬੰਦਾ ਇਹੋ ਜਿਹੀ ਗੱਲ ਹੀ, ਬਸ ਉਹਦੇ ਘਰਦਿਆਂ ਨੂੰ ਮਨਾਉਣਾ ਹੁੰਦਾ, ਆਪ ਤੇ ਮੰਨਿਆ ਹੀ ਹੁੰਦਾ,
0: ਸਾਡਾ ਸਾਡਾ ਸਾਡਾ ਯਾਰਾ ਦੋਸਤ ਵਾਲਾ ਪ੍ਰੋਗਰਾਮ ਬਣਦਾ ਰਹਿੰਦਾ ਨਾ ਗਰੁੱਪ 'ਚ, ਤੇ ਉਹ ਆਪਾਂ ਪੱਕਾ ਹੀ ਕਰ ਲਿਆ ਕਿ ਹੁਣ ਯਾਰ ਕਿੰਨੇ ਸਮੇਂ ਤੋਂ ਚੱਲਦਾ ਪਿਆ ਬਾਲੀ ਮਿਲਦੇ ਆ ਸਾਰੇ, ਕਿ ਇੱਕ ਕੈਨੇਡਾ ਰਹਿੰਦਾ, ਮੈਂ
1: ਅੱਛਾ ਜੀ ਸਾਰੇ ਬਾਲੀ ਜਾਣਗੇ ਹੈ,
0: ਤੇ ਹਾਂ ਮੈਂ ਇੱਥੇ ਰਹਿੰਦਾ, ਇੱਕ ਜਣਾ ਦੋ ਜਣੇ ਇੰਡੀਆ,
1: ਬਾਲੀ ਜਾਣਾ ਉਹ
0: ਸੈਂਟਰ ਜੇ ਤੇ ਆ ਜੇ
1: ਵੀਰ ਹੈਗਾ ਇੱਕ ਆਪਣਾ,
0: ਉਹ ਬਾਲੀ ਰਹਿੰਦਾ
1: ਨਹੀਂ, ਉਹ ਫ੍ਰੀਕੁਐਂਟਲੀ ਟਰੈਵਲ ਕਰਦਾ ਰਹਿੰਦਾ,
0: ਅੱਛਾ ਮਤਲਬ ਉਹ ਤੋਂ ਆਈਟਨਰੀ ਆਈਟਨਰੀ ਬਣਵਾ ਲਾਂਗੇ ਨਾ,
1: ਹਾਂਜੀ,
0: ਤੇ ਉਹ ਹੁਣ ਉਹ ਅਸੀਂ ਮੂਵ ਕਰਤਾ ਬਾਲੀ ਤੋਂ,
1: ਹਾਂ
0: ਅਸੀਂ ਹੁਣ ਬਾਲੀ ਤੋਂ ਉਹਨੂੰ ਮੂਵ ਕਰਕੇ ਕਰ ਦਿੱਤਾ ਯੂਰਪ ਟੂਰ 30 ਦਿਨਾਂ ਦਾ,
1: ਫਿਰ
0: ਨਹੀਂ ਨਹੀਂ ਉਹ ਸੁਣੋ ਤਾਂ ਸਹੀ ਕਿਉਂ, ਕਹਿੰਦੇ ਕੈਂਸਲ ਹੀ ਕਰਨਾ ਹੁੰਦਾ ਬੰਦਾ ਇਹ ਤੇ ਨਜ਼ਾਰਾ ਲਵੇ ਨਾ, ਯੂਰਪ ਦਾ ਕੈਂਸਲ ਕੀਤਾ ਯਾਰ, ਬਾਲੀ ਤਾਂ ਬੰਦਾ ਜਾਂਦਾ ਰਹਿੰਦਾ,
1: ਫਿਰ ਠੀਕ ਹੈ ਕਰੋ, ਸਵਿਟਜ਼ਰਲੈਂਡ ਦਾ ਨੀ ਬਣਾ ਲਿਆ,
0: ਉਹ ਯੂਰਪ ਦੇ ਅੰਦਰ ਹੀ ਆਉਂਦਾ,
1: ਓ ਮਾਈ
0: ਆਈਟਨਰੀ ਆਈਟਨਰੀ ਗਾਇਸ ਆਈਟਨਰੀ,
1: ਜਿਹੜਾ ਵੀਰ ਨਹੀਂ ਜਾਂਦਾ ਰਹਿੰਦਾ ਬਾਲੀ,
0: ਹਾਂ
1: ਹਾਂ ਉਹ ਅਸੀਂ ਭਰਾ ਇਕੱਠੇ ਰਹਿੰਦੇ ਹਾਂ, ਨਹੀਂ
0: ਹਾਂ,
1: ਤੇ ਉਹਨੇ ਕੀਤਾ ਮੂਵਿੰਗ ਦਾ ਕੰਮ ਸ਼ੁਰੂ, ਉਹਨੂੰ ਕਿਹਾ ਕਿ ਸ਼ੁਰੂ ਕਰ ਲਿਆ ਹਨਾ, ਵੀ ਭਰਾ ਕੋਈ ਚੱਜ ਦਾ ਕੋਈ ਕੰਮ ਕਰ, ਵੈਸੇ ਤੇ ਚਲੋ ਕੰਮ ਛੋਟਾ ਵੱਡਾ ਨਹੀਂ,
0: ਬੱਚੇ ਤੁਸੀਂ ਕੋਈ ਚੱਜ ਦਾ ਕੰਮ ਕਰੋ, ਪਰ ਵੈਲਡਿੰਗ ਵੈਲਡਿੰਗ ਦਾ ਕੰਮ ਸਿੱਖੋ,
1: ਅਸੀਂ ਮਤਲਬ ਇਹੀ ਇੱਕ ਦੂਜੇ ਨੂੰ ਨੀ ਕਹੀ ਜਾਂਦਾ ਹੁੰਦਾ ਵੀ ਤੂੰ ਆ ਗਈ
0: ਖੱਪ ਖਾਨਾ, ਲੋਕਾਂ ਨੂੰ ਪਤਾ ਬੋਇਜ਼ ਮੀਟ,
1: ਫਿਰ
0: ਬੋਇਜ਼ ਤਾਂ ਫਿਰ ਇਹੋ ਜਿਹੀ ਗੱਲਾਂ ਕਰਦੇ
1: ਯਾਰ, ਇੱਥੇ ਬਹਿ ਕੇ ਨਾ ਥੋੜਾ ਜਿਹਾ,
0: ਨਹੀਂ ਨਹੀਂ ਆਪਣੇ ਪ੍ਰੈਸ਼ਰ ਨਹੀਂ ਲੈਣਾ,
1: ਹਾਂ ਉਹ ਥੈਂਕਸ ਮਾਈ,
0: ਯੂ
1: ਸੇਵਡ ਮਾਈ ਲਾਈਫ ਬ੍ਰੋ,
0: ਨਾ ਵਾਰਿਸ ਮਾਈ, ਨੋ ਵਾਰਿਸ,
1: ਤੇ ਹੁਣ ਹੁੰਨੇ ਨਾ ਹੁਣ ਜਿੱਦਾਂ 4-5 ਟਰੱਕ ਪਾ ਲਏ, ਹੁਣ 7-8 ਸਾਲ ਪੁਰਾਣੀ ਗੱਲ ਆ, ਤਰੱਕੀ ਤੇ ਵੀਰ ਹੁੰਦੀ ਆ, ਭਾਵੇਂ ਤੁਸੀਂ ਇੱਥੇ ਬਹਿ ਕੇ ਟੋਇਆ ਪੁੱਟੀ ਜਾਓ, ਤਰੱਕੀ ਦੇ ਉੱਚ ਵੀ ਹੈਗੀ, ਟੋਇਆ ਵੱਡਾ ਤੇ ਹੋਣਾ ਹੀ,
0: ਟੋਇਆ ਵੱਡਾ ਕੈਸਾ ਟੋਆ ਪਾਟਾ ਹੈ,
1: ਟਾਪਾ ਜਾਤਾ ਹੈ, ਨਲਾਂਗਾ
0: ਜਾਤਾ ਹੈ,
1: ਤੇ ਉਹਨੇ ਹੁਣ 7-8 ਟਰੱਕ ਹੋ ਗਏ, ਤੇ ਹੁਣ ਉਹ ਨਜ਼ਾਰੇ ਨੇ ਹਨਾ, ਮੂਵਿੰਗ ਆਪੇ ਹੋਈ ਜਾਂਦੀ ਆ, ਤੇ ਉਹ ਆਪ ਹੁਣ ਮੂਵ ਹੋਈ ਜਾਂਦਾ ਇੱਧਰ ਉੱਧਰ, ਕਦੀ ਇੱਧਰ ਕਦੀ ਉੱਧਰ, ਤੇ ਉਹਦੇ ਨਜ਼ਾਰੇ ਆ ਵੀਰ ਦੇ, ਕੱਲ ਪਰਸੋਂ ਹੀ ਹੁਣ ਵੀ ਜਾ ਕੇ ਆਇਆ ਨਾ, ਜਸਟ ਆ ਪਿਛਲੇ ਵੀਕ ਹੀ, ਜਦੋਂ ਮੈਂ ਬੈਡ ਤੇ ਸੀ ਉਦੋਂ ਬਾਲੀ ਇੱਥੇ ਆ ਕੇ ਵੱਜੀ, ਇੱਕ ਚ
2: ਮਾੜੀ ਗੱਲ ਆ, ਅਸੀਂ ਬੈਡ ਤੇ ਤੂੰ ਬਾਲੀ ਤੇ ਸੱਜਣਾ,
1: ਪਰ ਆਪਾਂ ਹੁਣ ਮਾਊਂਟ ਹੌਥਮ ਜਾਣਾ ਆਪਣਾ ਫਾਈਨਲ,
0: ਐਟਲੀਸਟ ਹੌਥਮ ਤਾਂ ਹੋ ਕੇ ਆਈਏ,
1: ਹਾਂ ਐਟਲੀਸਟ ਐਗਜ਼ੈਕਟਲੀ,
0: ਇੰਨਾ ਤਾਂ ਕਰੀਏ, ਸਹੀ ਕਿ ਨਹੀਂ,
1: ਜਾਣਾ ਪੈਣਾ ਹੀ ਆ, ਨਹੀਂ ਤੇ ਮੈਂ ਨਾਰਾਜ਼ ਹੋ ਜਾਣਾ
0: ਸਾਡੇ ਨਾਲ, ਬਈ ਜੇ ਤੁਹਾਡੇ ਵਿੱਚੋਂ ਕੋਈ ਜਾਣਾ ਚਾਹੁੰਦਾ ਅਸੀਂ, ਤੁਸੀਂ ਸਾਨੂੰ ਐਂਟਰੀਆਂ ਭੇਜ ਸਕਦੇ
1: ਹਾਂ, ਮਤਲਬ ਵੇਖੋ ਜਾ ਸਕਦੇ ਜੇ, ਪਰ ਉਹਦੇ ਲਈ ਫਿਰ ਤੁਹਾਨੂੰ ਥੋੜੀ ਜਿਹੀ ਇਹ ਖੇਚਲ ਕਰਨੀ ਪੈਣੀ ਵੀ ਰੋਟੀ ਪਾਣੀ ਦਾ ਤੁਸੀਂ ਵੇਖ ਲਿਓ,
0: ਨਹੀਂ ਕਿ ਉਹ ਲੈ ਕੇ ਆ ਰੋਟੀ ਪਾਣੀ ਕਿ ਉਹ
1: ਉੱਥੋਂ ਖਵਾ ਦੇਣਾ,
0: ਹਾਂ ਉੱਥੋਂ, ਹਾਂ
1: ਜ਼ਰੂਰੀ, ਥੋੜਾ ਨਾਲ ਲੈ ਦਾਲ ਨਹੀਂ ਲੈ ਕੇ ਜਾਣਾ, ਉੱਥੋਂ ਖਵਾਉਣ ਵਧੀਆ ਕੋਈ ਰਿਜ਼ੋਰਟ ਦੇ ਵਿੱਚ ਬਹਿ ਗਏ,
0: ਦਾਸ ਸਿਰਫ ਰਿਜ਼ੋਰਟ 'ਚ ਹੀ ਜਾਂਦੇ ਨੇ, ਜਿੱਦਾਂ ਜਿੱਦਾਂ ਸਿਰਫ ਗੁੱਡ ਫੂਡ ਹੀ ਖਾਂਦੇ ਆ, ਜਿੱਦਾਂ ਹਨਾ ਬਾਰਡ ਲਾਈਕ
1: ਹੈਲਦੀ
0: ਹੈਲਥੀ
1: ਸੈਲਡ ਹੀ ਖਾਂਦੇ ਨੇ,
0: ਓਲੀ ਸੈਲਡ ਸੀਜ਼ਰ ਸੈਲਡ, ਜਿੱਦਾਂ ਜੂਲੀਅਸ ਸੀਜ਼ਰ ਵਾਲਾ ਸੀਜ਼ਰ,
1: ਫਿਰ ਠੀਕ ਹੈ,
0: ਫਿਰ ਜਦੋਂ ਗਏ ਨਾ ਫਿਰ ਤਾਂ,
1: ਜਾਂ ਫਿਰ ਉਹ ਬ੍ਰੇਕਫਾਸਟ ਕਰਾਂਗੇ ਨਾ ਦੂਜਾ ਆਪਣਾ ਪੋਸਟ ਐਗਸ ਵਿਦ ਐਵੋਕੈਡੋਸ ਐਂਡ ਸੈਲਡ,
0: ਓ ਮਾਈ ਗੋਡ,
1: ਸਾਰਡੋ ਬ੍ਰੈਡ ਬ੍ਰੋ,
0: ਇਹ ਆਪਣਾ ਪੱਕਾ ਰਿਹਾ ਹੈ ਨਾ, ਆਪਾਂ ਜਿੱਥੇ ਚਾਹੀਦਾ
1: ਉਹ ਵੀ ਆਪਣਾ ਫੇਵਰ,
0: ਮੈਂ ਸਕ੍ਰੈਂਬਲ ਕਰਾ ਲੈਂਦਾ ਹੁਣ, ਤੇ ਬਲਕੀਰ ਜੀ ਕਹਿੰਦੇ ਪੋਚ ਨੂੰ ਪੋਚ ਹੀ ਰਹਿਣ
1: ਦੋ, ਪੋਚ ਐਗਸ ਮਜ਼ਾ ਬੜਾ ਹੁੰਦਾ,
0: ਹਾਂ ਮੈਨੂੰ ਨਹੀਂ ਵਧੀਆ ਲੱਗਦੇ ਪੋਚ ਐਗਸ, ਪਤਾ ਨਹੀਂ ਕਿਉਂ, ਹਾਂ
1: ਉਹ ਵਧੀਆ ਮੈਨੂੰ ਨਹੀਂ ਪਹਿਲਾਂ ਲੱਗਦੇ, ਪਰ ਉਹ ਇੱਕ ਦੋ ਵਾਰੀ ਖਾਧੇ ਹੱਥ ਜੀ ਪੈ ਗਈ,
0: ਵੈਸੇ ਮੈਨੂੰ ਐਗ ਦੇ ਅੰਦਰ ਜੇ ਮੈਂ ਕੁਛ ਖਾ ਪਾਉਂਦਾ ਮੈਂ ਓਮਲੇਟ ਹੀ ਵੈਸੇ ਸਹੀ ਤਰੀਕੇ ਖਾ ਪਾਉਂਦਾ, ਅਦਰਵਾਈਜ਼ ਸਕ੍ਰੈਂਬਲ ਵੀ ਔਖਾ ਹੀ ਖਾਂਦਾ ਮੈਂ,
1: ਸਕ੍ਰੈਂਬਲ ਦੇ ਵਿੱਚ ਕਰੀਮ ਜੀ ਪੈਂਦੀ ਨਾ
0: ਮੈਨੂੰ,
1: ਕਰੀਮ ਦੀ ਸਮੈਲ
0: ਮੈਨੂੰ ਪਤਾ ਨਹੀਂ ਯਾਰ, ਐਗ ਦੀ ਨਾ ਮਤਲਬ ਜੇ ਜੇ ਜਿਸ ਤਰ੍ਹਾਂ ਕਈ ਵਾਰੀ ਕੇਕ ਵਗੈਰਾ ਵੀ ਖਾ ਰਹੇ ਹੋ, ਜੇ
1: ਖਾਧੇ ਨਹੀਂ ਨਾ ਅੱਜ ਤੱਕ,
0: ਨਾ ਨਾ ਨਾ ਦੇਖ ਕੇ ਫਿਰ ਹੁੰਦਾ,
1: ਪਰ ਤੁਸੀਂ ਇੱਕ ਵਾਰੀ ਖਾ ਲੇ ਨਾ ਜੇ ਮੰਨ ਲਓ ਨੱਪ ਘੁੱਟ ਕੇ ਜੇ ਖਾ ਲੇ ਤੇ ਫਿਰ ਤੁਸੀਂ ਉਹੀ ਖਾਣੇ,
0: ਬਸ ਫਿਰ ਹੁਣ ਉਸ ਦਿਨ ਜਦੋਂ ਜਾਂਦੇ ਹੋਵਾਂਗੇ,
1: ਕਿਉਂਕਿ ਉਹਦੇ 'ਚ ਕੋਈ ਸਮੈਲ ਸਮੈਲ ਨਹੀਂ,
0: ਅੱਛਾ
1: ਜਸਟ ਇੱਕ ਮਾਈਨਰ ਜੀ ਵਿਨੇਗਰ ਦੀ ਸਮੈਲ ਹੋਣੀ ਆ,
0: ਅੱਛਾ ਕਿਉਂਕਿ ਉਹ ਇਸ ਤਰ੍ਹਾਂ ਦੇਖ ਕੇ ਲੱਗਦਾ ਨਾ ਐਗ ਨੂੰ ਕਿ ਇਹ ਤਾਂ ਐਜ਼ ਇਟ ਇਜ਼ ਹੀ ਆ, ਸ਼ਾਇਦ ਤਾਂ ਕਰਕੇ ਫੀਲ ਹੁੰਦਾ,
1: ਉਹ ਬੜਾ ਮਜ਼ਾ ਜੀ,
0: ਅੱਛਾ
1: ਪੋਚ ਦਾ, ਮੈਂ ਵੀ ਪਹਿਲਾਂ ਨਹੀਂ ਖਾਂਦਾ ਹੁੰਦਾ,
0: ਪੋਚ ਪੋਚ ਰੱਖਦੇ ਹੋ ਪੱਬ ਤੁਸੀਂ,
1: ਫਿਰ ਬੋਇਲਡ ਨਾਲੋਂ ਜ਼ਿਆਦਾ ਵਧੀਆ ਜਿਹੜਾ ਪੋਚ ਦਿੰਦਾ,
0: ਬੋਇਲਡ ਤਾਂ
1: ਮੈਨੂੰ ਲੱਗਦਾ
0: ਡਾਈਜੈਸਟ ਕਰਨਾ ਮੇਰੇ ਸਾਹਮਣੇ ਬੜਾ ਔਖਾ, ਕਈ ਲੋਕ ਪਤਾ ਕਿੱਦਾਂ ਨਾ ਲੋਕ ਭਲਵਾਨੀ ਚ ਪਏ ਹੁੰਦੇ ਪੰਜ ਪੰਜ ਛੇ ਛੇ ਇਕੱਠੇ ਖਾ ਜਾਂਦੇ ਹਨਾ,
1: ਉਹ ਤੇ ਕੱਚੇ ਭਰਾਵਾ ਖਾ ਜਾਂਦੇ ਗਲਾਸ ਚ ਪਾ ਕੇ
0: ਫਤੂਰ ਹੈ
1: ਯਾਰ ਇਹ ਪੀ ਜਾਂਦੇ। ਹਾਂ ਹਾਂਜੀ, ਉਹ ਬਸ ਜਿੱਧਰ ਦਿਮਾਗ ਹੋ ਗਿਆ,
0: ਜਿੱਧਰ ਦਿਮਾਗ ਹੋ ਗਿਆ ਉਧਰਲੇ
1: ਪਾਸੇ ਚੱਕ ਦਿਓ ਨਾਪ ਦਿਓ ਕਿੱਲੀ ਬਸ ਆ ਹੋ ਗਿਆ ਜੀ।
0: ਪੰਪ ਹੋਣਾ ਚਾਹੀਦਾ ਬੰਦੇ
1: ਦਾ। ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ,
0: ਹਾਂ
1: ਪਹਿਲਾਂ ਗਾਣਾ ਸੁਣਾਓ ਮੈਨੂੰ ਇੱਕ, ਫੇਰ ਤੁਹਾਨੂੰ
0: ਮੈਂ ਤੁਹਾਨੂੰ ਪੰਪ ਵਾਲੀ ਗੱਲ ਹੋ ਗਈ ਨਾ, ਗਾਣਾ ਫੁੱਲ ਪੰਪ, ਫੁੱਲ ਪੰਪ ਗਾਣਾ, ਫੁੱਲ ਮੈਂ ਕਹਿੰਦਾ
1: ਗਾਣਾ ਹੀ ਤੇ ਨਹੀਂ ਪੰਪ ਕਿਤੇ।
0: ਅਰਜਨ ਨੇ ਬਖਸ਼ਿਆ,
1: ਓਏ ਹੋਏ ਹੋਏ ਨਵਾਨ ਸੰਧੂ ਦਾ ਵੀ ਲਾਓ ਜਿਹੜੀ ਨਵੀਂ
0: ਲਓ ਜੀ, ਆਪਾਂ ਅਗਲਾ ਨਵਾਨ ਲਾਵਾਂ।

0: ਇਹ ਹੈ ਨਾ ਫਿਰ ਫੁੱਲ ਪੰਪ ਸਹੀ ਕਿ ਨਹੀਂ ਆਪਾਂ ਰੀਲ ਇਹ ਤੇ ਬਣਾਉਣੀ ਆ ਆਹ
1: ਜੱਟਾਂ ਦਾ ਜਵਾਕ ਹੋਵੇ ਮਾਊਂਟ ਔਥਮ ਨਾ ਗਿਆ ਹੋਵੇ
0: ਹਾਂ ਨਹੀਂ ਉਹ ਆਂਦਾ ਨਾ ਟੂਰ ਲਦਾਖ ਦਾ ਲਾਇਆ ਨਾ ਹੋਣੇ ਵਾਲੀ ਬਸ ਉਹਦੇ ਤੇ ਹੀ ਬੰਨੀ ਆਪਣੀ ਰੀਲ
1: ਬਸ ਟੂਰ ਤੇ ਜਦੋਂ ਆਪਾਂ ਜਾਵਾਂਗੇ
0: ਹਾਂ
1: ਫਿਰ ਮੇਰੀ ਨਾ ਇੱਕ ਡੀਲ ਜੀ ਚੱਲਣ ਡੀ ਕਿਸੇ ਗੱਡੀ ਵਾਲੇ ਨਾ
0: ਓਕੇ
1: ਉਹ ਮੇਰੀ ਹੋ ਗਈ ਨਾ ਕਦੇ ਫਿਰ ਤੇ
0: جب آپ سنیں گے تو ہمارے ساتھ یہ شیئر کریں گے کون سی گاڑی کی بات کر رہے ہیں بلکہ
1: لگژری چیزوں کی بات کرتے ہیں
0: چائنیز
1: ہمیں زیادہ پسند نہیں ہے گاڑیاں
0: چائنیز نا
1: یانگ
0: بوائے تو اس کرکے نا تھانوں میں بولن دینا
1: نہیں تو نہیں بولن دینا
0: نہیں سہنیا بارے یانگ ہو کے گل کروں گے نا تا ہی صحیح ہے ادروائز نہیں
1: کیوں
0: میں جوڑیا تو سمجھا نہیں میں نے جوڑ کے دکھایا تیرے کو
1: اچھا
0: پتہ ہی لگا میں نے جوڑا گھٹایا بھاگا کار کیا گناہ کار کیا
1: کرشن جی آپ فلم بناؤ یار ایک
0: کیڑی بنائی ہے
1: کچھ بھی بناؤ
0: پھر تو پنجابی بنا لینا
1: کچھ بھی نام رکھو اس کا
0: فلم کا نام ہی کچھ بھی رکھو
1: کچھ بھی
0: ہے نا
1: ارے بھائی کچھ بھی
0: ڈن ہو گیا
1: کیونکہ میں نے تو سوچا ہوا ہے میں تو بناؤں گا ایک
0: تو فلم بنانی
1: ہے ہاں جی ہاں
0: نہیں تو سنگر بننا ہی نا
1: سنگر ہی گاہ ایکٹر بنتے ہیں یار تھی کنسپٹ نہیں سمجھ پا رہے ورک آؤٹ کدا چیزیں ہوں
0: ٹھیک ہے یار
1: سپنے مر گئے نا
0: برا میں رو پاؤں گا
1: رو پو رو دو
0: تسنا رونا کی رکھ گیا بس تس دئی
1: رونا میں دس دینا رونا
0: پہلے بندہ دس نہیں کون کئی بار رویا روئے کا فائدہ نہیں ہوں
1: نہیں میں دس دینا تعین اس پلان کر لو
0: چلو ڈن
1: اچھا تعین ایک گل دسنی
0: سنا
1: تھی نا ماڑا جا ٹائم چیک کری چلو گالا نہ پوا دیو ٹائم
0: نہیں ٹائم ہوا نہیں بہت نہ کتنے بس ہاف وے ہیں ہجے
1: پر زیادہ جب وے جانا نہیں آپ
0: اوکے
1: 35-40 تو پلس نہ کرو
0: اچھا
1: ہاں
0: چل پھر تو گل ہی سنا دے
1: گل میں سنانا تانوں پتا کیوں کیونکہ تو ہی نہ مڑ کے بعد چ منوں بڑی مصیبتاں چلنی
0: یار یہ تو کوئی گل نہ
1: یار مصیبت
0: اتنے ٹائم پہ ملے ہیں سوا گھنٹے دا تو پروگرام ہونا چاہیے
1: او بھراوا میری لسٹ رات بیٹھے رہو اپنا کی اپن کیڑا کوئی کام کر رہا ہے
0: نہیں نہیں ادھا کریں گے نا اے اج تا تسی بھائی اے جڑا ریکارڈ ہو رہا ہے تسی
1: یار جڑا کام کر دی گل ہوندی نا مینوں سٹریس ہو جاندا پر نہیں خیر میں تانوں گل دس دوں
0: تو گل دس
1: ہاں تو انوان سندھو دی مینوں بات سناؤ گے ایلبم
0: ہاں پھر وہ جاندا ہوے گا نا وہی ہو گیا نا
1: آئے اوئے جاندی وار دا سنہا میرا مینوں دے جائیں
0: بابا
1: میں جاندی وار دا سنہا ہاں سنہا پر جڑی گل دسنی ہے او میں تانوں دس
0: دوں دس دے
1: تانوں تو ہی مینوں دسو کہ میلبن دی سب تو پرانی جیل کیڑی ہے
0: مینوں نویں نہیں پتا بھائی
1: نوی بارے آپ کی لینا
0: پرانی جیل آئے نو برو
1: آئے نو
0: مینوں پتا جیڑی کوبرگ دے اندر آ
1: یار مینوں جیل دسو نام
0: نہیں پتا کوبرگ دے اندر ایک جیل ہے جیڑا رات نوں باہر تے سویرے ہوندا کیفے اینڈ سب تو بیسٹ کیفے وہ ہے گلاسجن نام ہے سب تو بیسٹ کیفے ہو
1: ہائے ہوئے آڑی گل کہہ دیندے نا تسیں
0: سب تو بیسٹ
1: کیفے دی جدوں گل آ جاندی ہے نا اودوں جی کردا کافی پیندا
0: برو اپا ایواکاڈو سماش دی گل کر رہی ہے نا جنہ ودی او بناندے نا
1: پھر ہن میں تانوں دی گل دسدا ہوں
0: دسو
1: او پہلا ایک بڑی خطرناک جیل سی
0: اوکے
1: جدا او پارٹ ہے گا جتھے او بنیا ہن کمپلیکس جیا بن گیا ٹھیک ہے تے او جیل سی کی جتھے سب تو خطرناک قیدی رکھے جاندے
0: اوکے
1: جدا مان لو میں تو قیدی ہاں مان لو بڑا خطرناک مان لو
0: چل میں مننا ہی ہے بھائی مان لو
1: مانو یار ازیوم کر سکدے ہو
0: نو وریز مائی نو وریز
1: مینوں چھڈو مان لو آ بوتل جڑی پئی سپرنگ واٹر دی
0: ہاں جی
1: مان لو اے بڑی تگڑی قیدنیا
0: اوکے
1: ٹھیک ہے انہیں بڑے ظلم کیتے آ
0: بیڈ بوٹ
1: ہاں مطلب جدے کولوں سارے تھر تھر کمبدے آ لاگے بننے دے
0: پورا باہو
1: اے اینو اے پڑا کیڑی جیل جاؤ گی اسی جیل چ
0: ہاں کوبر گلی جیل
1: چ او جیل دا نام ہے گا
0: نام کسے گا
1: نام دا ہی تے سارا کام آ او دا نام ہے گا جی پینٹریج
0: ہاں
1: پریزن
0: پینٹریج پریزن
1: اوکے ਪੈਂਟਰੀਜ ਪ੍ਰਿਜ਼ਨ ਆ ਜਿਹਦੇ ਵਿੱਚ ਕਿ ਸਭ ਤੋਂ ਖਤਰਨਾਕ ਕੈਦੀ ਰੱਖੇ ਜਾਂਦੇ।
0: ਹੁਣ
1: ਇਹ ਜਿਹੜੀ ਆ ਖੌਫਨਾਕ ਜੇਲ੍ਹ ਆ ਇਹ ਕਦੋਂ ਬਣਦੀ ਆ? ਇਹ ਬਣਦੀ ਆ ਜੀ 1851 ਦੇ ਵਿੱਚ, 1851 ਦੇ ਵਿੱਚ, ਕਿਉਂਕਿ ਕਈਆਂ ਨੂੰ 51 ਸਮਝਣਾ ਥੋੜਾ ਜਿਹਾ ਔਖਾ ਹੁੰਦਾ ਤੇ ਫਿਰ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਦੱਸ ਦਿੰਦੇ ਹਾਂ।
0: ਤੁਸੀਂ ਬਹੁਤ ਗ੍ਰੇਟ ਹੋ ਯਾਰ ਇਸ ਗੱਲੋਂ,
1: ਥੈਂਕਸ ਮਾਇਰ, ਆਈ ਰੀਲੀ ਐਪਰੀਸ਼ੀਏਟ ਮਾਇਰ। 1851 ਦੇ ਵਿੱਚ ਬਣਦੀ ਆ, ਲਗਭਗ 146 ਸਾਲ ਤੱਕ ਜਿਹੜਾ ਉਹ ਵਿਕਟੋਰੀਆ ਦੇ ਵਿੱਚ ਵਰਕਿੰਗ ਦੇ ਵਿੱਚ ਰਹਿੰਦੀ ਆ, ਠੀਕ ਆ, ਤੇ ਉਹਦੇ ਵਿੱਚ ਸਖ਼ਤ ਜਿਹੜੇ ਮੈਂ ਦੱਸਿਆ ਕਿ ਜੇਲਰ ਜਿਹੜੇ ਸੀਗੇ ਉਹ ਓਬਵੀਅਸਲੀ ਜੇਲਰ ਸਖ਼ਤ ਹੋਊਗਾ
0: ਤਾਂ ਹੀ ਉੱਥੇ।
1: ਹਾਂ ਬੰਦੇ ਜਦੋਂ ਯਾਰ ਚੀਜ਼ ਹੀ ਖਤਰਨਾਕ ਹੋ
0: ਗਈ ਫਿਰ
1: ਉਹਦੇ ਨਾਲ ਜੁੜੇ ਸਾਰੇ ਬੰਦੇ ਹੀ ਖਤਰਨਾਕ ਨੇ,
0: ਫਿਰ ਉਹਦਾ ਦੇ ਬੰਦੇ ਰੱਖਣੇ ਪੈਣੇ,
1: ਖਤਰਨਾਕ ਕਾਮਿਆਂ ਦੇ ਕੰਮ ਬੰਦੇ ਵੀ ਖਤਰਨਾਕ ਹੀ ਹੋਣਗੇ। ਜਿੱਥੇ ਕਿ ਜਿਹੜਾ ਆਸਟ੍ਰੇਲੀਆ ਦਾ ਆਖਰੀ ਬੰਦਾ ਫਾਂਸੀ ਕੀਤਾ ਸੀ ਨਾ ਇਹਨਾਂ ਨੇ, ਫਾਂਸੀ ਚਾੜਿਆ ਸੀ, ਜਿਹਦਾ ਨਾਮ ਹੈ ਜੀ ਡੋਨਲਡ ਰਿਆਨ, ਉਹ ਵੀ ਇਸੇ ਜੇਲ੍ਹ ਦੇ ਵਿੱਚ ਚਾੜਿਆ ਸੀ।
0: ਅੱਛਾ,
1: ਤੇ ਕਈ ਲੋਕ ਮੰਨਦੇ ਆ ਕਿ ਇਹ ਜੇਲ੍ਹ ਦੇ ਵਿੱਚ ਹਾਲੇ ਤੱਕ ਵੀ ਬੜੀਆਂ ਅਜੀਬ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਵਾ, ਜੇ ਕੋਈ ਉੱਥੇ ਜਾਂਦਾ ਤੇ ਉਹਦੇ ਨਾਲ ਘਟਨਾਵਾਂ ਵੀ ਹੁੰਦੀਆਂ ਨੇ, ਪਰ ਉਹ ਹੈ ਕਿ ਮੈਥ ਵੀ ਹੋ ਸਕਦਾ ਹਨਾ, ਜਾ ਕੇ ਇਹਨਾਂ ਹੋਇਆ ਹੋਊਗਾ ਤੇ ਕੁਝ ਕਹਿ ਵੀ ਨਹੀਂ ਸਕਦੇ ਭਾਈ। ਤੇ ਮੈਲਬਨ ਦੀ ਜਿੱਦਾਂ ਇੱਕ ਹੌਂਟਿਡ ਥਾਵਾਂ ਹੁੰਦੀਆਂ ਨਾ ਜਿਹੜੀਆਂ, ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਆ। ਹਾਲਾਂਕਿ ਹੁਣ ਇਹਦੇ ਵਿੱਚ ਇੱਕ ਕੰਪਲੈਕਸ ਵੀ ਬਣ ਚੁੱਕਾ ਜਿੱਥੇ ਤੁਸੀਂ ਦੱਸਿਆ ਕਿ ਕੈਫੇ ਹੋ ਗਿਆ, ਤੇ ਆਉਣ ਜਾਣ ਲਈ ਚੀਜ਼ਾਂ ਬਣ ਚੁੱਕੀਆਂ ਨੇ, ਪਰ ਹਾਲੇ ਵੀ ਉਸ ਜੇਲ੍ਹ ਬਹੁਤ ਵੱਡੀ ਜੇਲ੍ਹ ਸੀ, ਉਸ ਜੇਲ੍ਹ ਦਾ ਕਈ ਹਿੱਸੇ ਜਿਹੜੇ ਨੇ ਉਹਨਾਂ ਨੂੰ ਰੱਖ ਦਿੱਤਾ ਗਿਆ ਵਾ ਕਿ ਨੋਰਮਲ ਬੰਦੇ ਦੇ ਵਿਜ਼ਿਟ ਕਰਨ ਦੇ ਲਈ।
0: ਅੱਛਾ, ਬੰਦਾ ਦੇਖ ਸਕਦਾ?
1: ਹਾਂਜੀ ਹਾਂਜੀ ਹਾਂਜੀ, ਕੋਈ ਥਾਂ ਰੱਖੇ ਗਏ ਆ।
0: ਸਹੀ ਹੈ,
1: ਮੰਨ ਲਓ ਇੱਕ ਆਹ ਪਾਰਟ ਜਿਹੜਾ ਰੱਖ ਦਿੱਤਾ ਗਿਆ ਕਿ ਤੁਸੀਂ ਜਾ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ। ਵੈਸੇ ਤਾਂ ਚਲੋ ਕਈ ਥਾਂ ਰਿਹਾਇਸ਼ ਦੇ ਵਿੱਚ ਵੀ ਤਬਦੀਲ ਹੋ ਗਏ, ਕੰਪਲੈਕਸ ਦੇ ਵਿੱਚ ਤਬਦੀਲ ਹੋ ਗਏ ਆ, ਪਰ ਹਾਲੇ ਤੱਕ ਇਤਿਹਾਸਿਕ ਜਿਹੜੀ ਹਿੱਸਾ ਸੀ ਉਹਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਗਿਆ ਕਿ ਉੱਥੇ ਬੰਦਾ ਜਾਊਗਾ ਆਪਣੀ ਜੋ ਵੀ, ਜੇ ਮੰਨ ਲਓ ਵੱਡੇ ਦਿਲ ਦਾ ਹੀ ਹੋਣਾ ਚਾਹੀਦਾ ਵੈਸੇ ਤੇ, ਕਿਉਂਕਿ ਹੁਣ ਮਾੜੇ ਦਿਲ ਦਾ ਬੰਦਾ ਤੇ ਜਾਊਗਾ ਵੀ ਕੀ ਤੇ ਵੇਖੂਗਾ ਵੀ ਕੀ, ਕਿਉਂਕਿ ਉਹਨੇ ਤੇ ਡਰਦੇ ਰਹਿਣਾ ਵੀ ਭਰਾਵਾ ਕਿਤੇ ਆ ਨਾ ਹੋ ਜੇ, ਆ ਨਾ ਹੋ ਜੇ, ਹਨਾ, ਵੀ ਰਾਤ ਪਈ ਆ ਜਾਂ ਸਵੇਰ ਆ, ਅੰਦਰੋਂ ਜਾਣੋ ਹੀ ਡਰ ਜਾਂਦਾ ਬੰਦਾ।
0: ਇਹ ਗੱਲ ਠੀਕ,
1: ਪਰ ਉਹ ਬੰਦਾ ਥੋੜ੍ਹਾ ਵੱਡੇ ਦਿਲ ਦਾ ਹੋਣਾ ਚਾਹੀਦਾ, ਉਹ ਜਾ ਕੇ ਐਕਸਪਲੋਰ ਕਰ ਸਕਦਾ ਵਾ ਉੱਥੇ ਅੰਦਰ, ਟੋਇਲਟ ਜਿਹੜੇ ਸੀਗੇ ਪੁਰਾਣੇ ਹਨਾ ਜੇਲ੍ਹ ਦੇ ਅੰਦਰ ਵਿੱਚ ਹੀ ਹੁੰਦਾ, ਉਹ ਵੇਖ ਸਕਦੇ ਹੋ ਤੁਸੀਂ, ਤੁਸੀਂ ਉੱਥੇ ਪਿਆ ਸਮਾਨ ਵੇਖ ਸਕਦੇ ਹੋ ਪੁਰਾਣਾ, ਬੂਹਾ ਵੇਖ ਸਕਦੇ ਹੋ ਕਿੱਦਾਂ ਦਾ ਹੁੰਦਾ ਸੀ, ਥਾਂ ਵੇਖ ਸਕਦੇ ਹੋ ਕਿੱਦਾਂ ਦੀ ਬਣਾਈ ਹੁੰਦੀ ਸੀ ਉਹਨਾਂ ਨੇ, ਵੀ ਇੰਨੀ ਮਜ਼ਬੂਤ ਜਿਹੜੀ ਹਾਲੇ ਤੱਕ ਉਹ ਵੀ ਖੜੀ ਆ, ਤੇ ਖੜੀ ਵੀ ਇਸ ਹਿਸਾਬ ਨਾਲ ਆ ਵੀ ਇੱਦਾਂ ਕਿਤੇ
0: ਨਹੀਂ। ਬਿਲਡਿੰਗ ਤਾਂ ਪ੍ਰੋਪਰ ਉਹ ਇਸ ਤਰ੍ਹਾਂ ਹੀ ਬਣੀ ਹੋਈ ਹੈ ਜਿੱਦਾਂ ਮਤਲਬ,
1: ਹਾਂ
0: ਮਤਲਬ ਆਪਾਂ ਫਿਲਮਾਂ ਚ ਨਹੀਂ ਦੇਖਦੇ, ਕਿਲਾ ਪ੍ਰੋਪਰ ਬਣਿਆ ਹੋਇਆ, ਉਹ ਇੱਦਾਂ ਹੀ ਲੱਗਦਾ। ਤੇ ਜੇ ਉਦਾਂ ਤੁਹਾਨੂੰ ਡਰ ਲੱਗਦਾ ਬਈ ਕੈਫੇ ਹੋ ਆਇਓ, ਕੈਫੇ ਬੜਾ ਵਧੀਆ ਹੋ,
1: ਬਾਰੋ ਬਾਰੋ ਤੁਸੀਂ ਉਦਾਂ ਕਹਿ ਦਿਓ ਮੈਂ ਉਹ ਆਇਆ ਵਾਂ,
0: ਮੈਂ ਤਾਂ ਕੈਫੇ ਹੀ ਗਿਆ, ਪਰ ਮੈਨੂੰ ਇਹ ਪਤਾ ਸੀਗਾ ਕਿ ਇਹ ਵੀ ਚੀਜ਼ ਆ, ਗੁੱਡ ਯਾਰ, ਇਹ ਉਹੀ ਲੋਕ ਨੇ ਇੱਥੇ ਹੀ, ਇੱਥੇ ਇੱਕ ਹੈਗਾ ਨਾ ਆਪਣੇ ਇੱਥੇ ਪ੍ਰਿਜ਼ਨ, ਆਹੀ ਆ ਫਿਰ ਇਹ ਮੇਰੇ ਖਿਆਲ ਮਹੀਨੇ 'ਚ ਇੱਕ ਜਾਂ ਦੋ ਰਾਤਾਂ ਇਸ ਤਰ੍ਹਾਂ ਦੀਆਂ ਕਰਦੇ ਆ ਰੈਸਟੋਰੈਂਟ ਵਗੈਰਾ ਟਾਈਪ, ਕਿ ਜਿੰਨੇ ਵੀ ਉੱਥੇ ਵੇਟਰ ਨੇ ਉਹਨਾਂ ਨੇ ਪ੍ਰਿਜ਼ਨਰਸ ਵਾਲੇ ਕੱਪੜੇ,
1: ਇਹੀ ਇਹੀ ਇਹੀ
0: ਇਹੀ ਹੈ ਨਾ।
1: ਹਾਂ, ਕਿਉਂਕਿ ਇਹ ਇੱਕ ਨਾ ਜਿੱਦਾਂ ਮੰਨ ਲਓ ਕਿ
0: ਇਹ ਵੀ ਵਾਈਬ ਵਧੀਆ ਦੇਖ ਕੇ ਆਉਣਾ ਚਾਹੀਦਾ,
1: ਟੂਰਿਸਟ ਪਲੇਸ ਵੀ ਬਣ ਗਈ ਆ, ਮਤਲਬ ਕਿ ਹੱਦ ਤੱਕ ਕਿ ਮੰਨ ਲਓ ਹੁਣ ਆਪਾਂ ਵੇਖਣ ਜਾਣਾ ਵਾ ਤੇ ਆਪਾਂ ਉੱਥੇ ਜਾਵਾਂਗੇ ਤੇ ਓਬਵੀਅਸਲੀ ਹੁਣ ਅਟਰੈਕਸ਼ਨ ਲਈ ਕੁਛ ਤੇ ਕਰਨਾ ਹੀ ਪੈਂਦਾ, ਕੋਈ ਵੀ ਥਾਂ ਹੋਵੇ ਹੁਣ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਆ ਜਾਂ ਜਿੰਨੀ ਮਰਜ਼ੀ ਇਤਿਹਾਸਿਕ ਥਾਂ ਆ, ਜਿੰਨਾ ਚਿਰ ਤੱਕ ਤੁਸੀਂ ਉੱਥੇ ਕੁਛ ਨਾ ਕੁਛ ਹੈਪਨਿੰਗ ਨਹੀਂ ਬਣਾਓਗੇ ਕੌਣ ਜਾਊਗਾ ਯਾਰ? ਥੋੜ੍ਹਾ ਜਿਹਾ ਤੁਹਾਨੂੰ ਕਰਨਾ ਪੈਂਦਾ ਵਾ, ਥੋੜ੍ਹਾ ਆਪਣੇ ਆਪ ਨੂੰ ਉਹ ਥੋੜ੍ਹਾ ਜਿਹਾ ਕੀ ਉਹਨੂੰ ਕਹਿੰਦੇ ਹਾਰ ਸ਼ਿੰਗਾਰ ਕਰਕੇ, ਫਿਰ ਹੀ ਉਹ ਚੀਜ਼ ਗਾਂਹ ਕਿਸੇ ਨੂੰ ਵਿਖਾਈ ਜਾਂਦੀ ਆ, ਫਿਰ ਹੀ ਉਹ ਕਿਸੇ ਨੂੰ ਆ ਕੇ ਦੱਸੂਗਾ ਭਰਾ ਮੈਂ ਉੱਥੇ ਗਿਆ, ਮੈਂ ਵੇਖਿਆ ਵੀ ਇੱਕ ਤੇ ਇਹ ਕਿਉਂ ਹੋ ਗਿਆ ਕਿ ਇਤਿਹਾਸਿਕ ਚੀਜ਼ ਵੇਖ ਲਈ, ਦੂਜੀ ਹੈ ਕਿ ਇੰਜੋਇਮੈਂਟ ਵੀ ਹੋ ਗਈ ਮੇਰੀ, ਤੇ ਦੋਵੇਂ ਚੀਜ਼ਾਂ ਕਰਨੀਆਂ ਪੈਂਦੀਆਂ ਉਸ ਥਾਂ ਦੇ ਉੱਤੇ, ਫਿਰ ਹੀ ਉਹ ਥਾਂ ਚੱਲਦੀ ਆ। ਤੇ ਹਾਂਜੀ ਆਪਾਂ, ਮੈਂ ਇੱਥੇ ਵੀ ਜਾਣਾ, ਆਪਾਂ ਆਪਣੀ ਨਾ ਜਾਣ ਵਾਲੀਆਂ ਥਾਵਾਂ ਬੜੀਆਂ ਨੇ।
0: ਸਹੀ ਗੱਲ, ਜਾ ਨਹੀਂ ਬਾਰੇ ਕੰਮ
1: ਥਾਵਾਂ ਆਪਣੇ ਕੋਲ ਘਾਟਿਆ, ਥਾਵਾਂ ਜ਼ਿਆਦੀਆਂ ਹੋ ਗਈਆਂ।
0: ਓਏ ਹੋਏ ਹੋਏ ਹੋਏ, ਕੀ
1: ਵਿਹਲੇ ਬੰਦੇ ਦਾ ਵੇਖ ਲਓ ਦਿਮਾਗ ਥਾਵਾਂ ਵੱਲ ਹੀ ਜਾਂਦਾ। ਹੁਣ ਜੇ ਮੈਂ ਨਾ ਦੋ ਚਾਰ ਦਿਨ ਘਰੇ ਰਿਹਾ ਹੁੰਦਾ ਤੇ ਮੈਂ ਕਿਤੇ ਨਹੀਂ ਜਾਣਾ, ਮੇਰਾ ਓਕੇ ਹੀ।
0: ਦੋ ਚਾਰ ਦਿਨ ਤੂੰ ਹੋਰ ਰਹਿੰਦਾ, ਤੈਨੂੰ ਉੱਥੇ ਹੀ ਲੈ ਕੇ ਜਾਣਾ ਪੈਣਾ ਸੀ, ਇਹ ਉੱਧਰ ਹੀ ਚੱਲ ਤੂੰ, ਕੈਫੇ ਕੰਮ ਲਵਾ ਦੇ ਉੱਥੇ,
1: ਕੋਵੀ ਕੋਵੀ ਬਣਾ ਲੈਂਦਾ ਭਰਾ ਤੁਹਾਡਾ ਬ੍ਰਿਸ਼ਟਾ ਆ।
0: ਅੱਛਾ,
1: ਹਾਂਜੀ
0: ਸਹੀ ਸੀ ਦੱਸ।
1: ਓ ਯਾਰ ਬ੍ਰਿਸ਼ਟਾ ਆ,
0: ਓਕੇ,
1: ਓ ਯਾਰ ਹੱਦ ਹੋ ਗਈ, ਤੁਹਾਨੂੰ ਯਕੀਨ ਨਹੀਂ ਆਉਂਦਾ।
0: ਨਹੀਂ ਬਿਲਕੁਲ ਨਹੀਂ, ਕਸਮ ਲੱਗੇ।
1: ਤੁਸੀਂ ਮੈਨੂੰ 25 to $30 ਵਾਲੀ ਕੌਫੀ ਮਸ਼ੀਨ ਲਿਆ ਕੇ ਦਿਓ।
0: ਅੱਛਾ, ਮੇਰਾ ਦਿਮਾਗ ਖਰਾਬ ਹੈ।
1: ਉਹ ਭਰਾਵਾ ਮੈਂ ਬ੍ਰਿਸ਼ਟਾ ਆ, ਮੈਂ ਤੁਹਾਨੂੰ ਕੌਫੀ ਬਣਾ ਕੇ।
0: ਕੈਫੇ ਖੋਲਦੇ ਆ?
1: ਕੈਫੇ ਖੋਲ ਦਿੰਦੇ ਭਰਾ,
0: ਹਨਾ,
1: ਖੋਲ ਦਿੰਦੇ
0: ਪਹਿਲੇ ਕੈਫੇ।
1: ਇਹ ਨਾ ਹੋਵੇ ਤੁਸੀਂ ਮੈਨੂੰ ਤੜਕੇ 6 ਵਜੇ ਕੌਫੀਆਂ ਬਣਾਈ ਜਾ
0: ਤੇ ਮਾਮਾ,
1: ਫਿਰ ਮੈਂ ਬੜਾ ਭੈੜਾ ਬ੍ਰਿਸ਼ਟਾ।
0: ਕਲਚਰ ਹੀ ਇੱਥੇ 7 ਵਜੇ ਤੋਂ ਤਾਂ ਸਟਾਰਟ ਹੋ ਜਾਂਦਾ।
1: ਜੇ ਮੇਰੇ ਕੋਲ 2 ਮੱਚ ਗੋਵੀਆਂ ਬਣਵਾਓਗੇ ਨਾ,
0: ਹਾਂ ਉਹ ਵੀ ਫਿਰ ਔਖਾ ਹੈ,
1: ਫਿਰ ਮੈਂ ਏਡਾ ਫਿਰ ਬਹੁਤ ਮਾੜਾ ਬ੍ਰਿਸ਼ਟ।
0: ਨਹੀਂ ਫਿਰ ਰਹਿਣ ਦੋ ਤੁਸੀਂ,
1: ਮੈਨੂੰ ਚਾਹੀਦਾ ਥੋੜਾ ਜਿਹਾ ਕੁਆਲਿਟੀ ਕੰਮ ਹੋਵੇ।
0: ਅੱਛਾ, ਹਾਂ ਬੰਦਾ ਭਾਵੇਂ ਮੱਖੀਆਂ ਮਾਰ ਮਾਰ ਪਾਗਲ ਹੋ ਜੇ, ਯਾਰ ਜਿੱਥੋਂ ਅਸੀਂ ਕਾਫੀ ਪੀਣ ਜਾਂਦੇ ਹੁੰਦੇ ਇੱਥੇ,
1: ਹਾਂਜੀ
0: ਮੈਨੂੰ ਲੱਗਦਾ ਅਸੀਂ ਪੀਣ ਜਾਂਦੇ ਉਹਦੇ ਕੋਲ, ਜਿੰਨਾ ਕੋ ਅੰਦਰ ਜੇ ਲੱਗਦਾ ਜਿਹਾ ਹੈਗਾ ਉਹ ਖੁਸ਼ ਵੀ ਬਹੁਤ ਹੁੰਦਾ ਸਾਨੂੰ।
1: ਹਿਡਨ ਪਲੇਸਿਸ ਨਾ ਜਿਹੜੀਆਂ ਨੇ ਉਹ ਸਮਟਾਈਮਸ ਜੈਮ ਹੋ ਜਾਂਦੀਆਂ ਨੇ।
0: ਉਹ ਬੀਬੀ ਨੇ ਵਿੱਚ ਹੀ ਸਬਜ਼ੀਆਂ ਸੁਬਜ਼ੀਆਂ ਵੀ ਰੱਖੀਆਂ ਹੋਈਆਂ ਵੇਚਣ ਵਾਸਤੇ ਨੇ,
1: ਉਹ ਥੋੜੀ ਜਿਹੀ ਸ਼ੋਪ ਦੂਜੀ ਵੀ ਆ, ਗਰੋਸਰੀ ਸ਼ੋਪ।
0: ਹਾਂ ਦੇਖ ਲਓ ਬਈ, ਆਹ ਵੀ ਸਹੀ ਹੈ, ਜਗਾੜ ਹੀ ਕੰਮ ਕੀਤਾ ਹੋਇਆ।
1: ਉਹਦੇ ਵਿੱਚ ਉਹ ਕਾਫੀ ਵੀ ਦੇਈ ਜਾਂਦੇ ਆ ਨਾਲ ਦੀ ਨਾਲ, ਉਹ ਮੰਨ ਲਓ ਗਰੋਸਰੀ ਰੱਖੀ ਆ ਕਿ ਤੁਸੀਂ ਆ ਕੇ ਉੱਥੋਂ ਮੈਗੀ ਖਰੀਦ ਸਕਦੇ ਹੋ। ਉਹਨਾਂ ਦੀ ਆਪਣੀ ਕੋਈ ਮੈਗੀ ਆ, ਪਤਾ ਨਹੀਂ ਫਿਲੀਪੀਨ ਆ ਕਿ ਇਹ, ਨਹੀਂ ਫੀਜੀ, ਫੀਜੀ ਗਾਈਸ, ਯੈਸ ਯੈਸ
0: ਵੀਅਤਨਾਮੀਸ,
1: ਉਹ ਨਹੀਂ ਯਾਰ ਫੀਜੀ ਆ, ਉਹਨੇ ਮੈਨੂੰ ਦੱਸਿਆ ਇਹ।
0: ਅੱਛਾ
1: ਹਾਂਜੀ, ਪਰ ਸਮਾਨ ਉਹਨਾਂ ਨੇ ਵੀਅਤਨਾਮੀਸ ਵੀ ਰੱਖਿਆ ਵਾ, ਕਿਉਂਕਿ ਸੈਂਡੋਲਮਨਸ ਦੇ ਵਿੱਚ ਜਿਹੜਾ ਉਹ ਜ਼ਿਆਦਾ
0: ਵੀਅਤਨਾਮੀਸ ਲੋਕ ਹੁੰਦੇ ਨੇ। ਮੈਂ ਉਸ ਲਿਹਾਜ਼ ਨਾਲ ਹੀ ਸਮਝਿਆ, ਸੌਰੀ ਸੌਰੀ ਰੀਲੀ ਸੌਰੀ ਬਈ, ਕਿ
1: ਤੇ ਉਹਨਾਂ ਨੇ ਸਮਾਨ ਜਿਹੜਾ ਸਾਰਾ ਰੱਖਿਆ ਵੀ ਕੋਈ ਵੀ ਆ ਕੇ ਬਾਏਗਾ ਸਕਦਾ, ਪਰ ਦੇ ਆਰ ਐਗਜ਼ੈਕਟਲੀ ਫਰੋਮ ਫੀਜੀ,
0: ਦੇ ਆਰ ਐਗਜ਼ੈਕਟਲੀ ਫਰੋਮ ਫੀਜੀ
1: ਬਿਕੋਜ਼ ਆਈ ਦੋ ਤਿੰਨ ਵਾਰੀ ਜਾਣਾ ਹੋਇਆ ਆਪਣਾ, ਤੇ
0: ਫਿਰ ਤਾਂ ਲੋਕੀ ਕਹਿੰਦੇ ਲੈ ਜੀ ਬਲਕੀਰਤ ਜੀ ਆ ਗਏ, ਇਹਨਾਂ ਨਾਲ ਰਾਬਤਾ ਪੂਰਾ ਰੱਖਣਾ ਪੈਣਾ, ਤੁਸੀਂ ਵੀ ਸਾਡੇ ਨਾਲ ਰਾਬਤਾ ਬਣਾਈ ਰੱਖੋ।
1: ਅਗਰ ਡਰ ਜਾਂਦੇ ਉਹ ਇਹ ਕਹਿ ਦਿੰਦੇ ਵੀ ਭਾਈ ਤੁਸੀਂ ਵੀ ਆਸਟ੍ਰੇਲੀਆ ਹੀ, ਤੇ ਵੱਡੀ ਗੱਲ ਉਹ ਕਹਿੰਦਾ ਤੁਸੀਂ ਕੈਫੇ ਚ ਕੋਫੀ ਪੀਣ ਆਏ ਹੋ,
0: ਹਨਾ
1: ਤੁਸੀਂ ਕੋਈ ਘਰੇ ਮਚੀਮ ਚਾਨ ਰੱਖੋ
0: ਭਾਈ, ਬ੍ਰਿਸਤਾ ਹੁੰਦੇ ਹੋਏ ਤੁਸੀਂ, ਇੰਨੇ ਤਗੜੇ ਬ੍ਰਿਸਟ ਹੁੰਦੇ ਹੋਏ ਇਸ ਦਾਸ ਦੇ ਕੈਫੇ ਆਏ ਹੋ।
1: ਉਹੀ ਨਾ ਯਾਰ, ਸਮਝ ਨਹੀਂ ਆਉਂਦੀ ਕੀ ਕਰੀਏ ਯਾਰ, ਬਹੁਤ ਕੁਛ ਚੱਲ ਰਿਹਾ।
0: ਮੈਂ ਹਾਈ ਕਮਾਨ ਨਾਲ ਗੱਲ ਕਰਦਾ, ਆਪਾਂ ਇੱਥੇ ਰੇਡੀਓ ਹੀ ਲੈ ਆਉਂਦੇ ਹਾਂ 25-30 ਹਜ਼ਾਰ ਲਈ ਕਾਫੀ ਦੀ ਮਸ਼ੀਨ,
1: ਨਾ ਹੀ ਕਰਿਓ ਗੱਲ ਤੇ ਚੰਗੀ
0: ਸਹੀ ਕਿ ਨਹੀਂ। ਜਿਹੜੀ
1: ਕਾਫੀ ਮਸ਼ੀਨ ਆ
0: ਬਹੁਤ ਮਸ਼ਹੂਰ ਆ
1: ਉਹਦਾ ਮੈਂ ਤੁਹਾਨੂੰ ਦੱਸਦਾ ਵਾ, ਆਪਣਾ ਉਹ ਬੜੀਆਂ ਜਿੱਦਾਂ ਵੱਡੇ ਵੱਡੇ ਕੈਫਿਆਂ ਨੇ ਉਹੀ ਰੱਖੀਆਂ ਹੁੰਦੀਆਂ ਵਾ
0: ਉਹਨਾਂ ਦੇ, ਨਾ ਉਹਨਾਂ ਦੀ ਸਭ ਤੋਂ ਇੱਕ ਵਧੀਆ ਤੇ ਭਾਰੀ ਪੁਰਾਣੀ ਜਿਹੀ ਮਸ਼ੀਨ ਨਾ ਉੱਥੇ ਪਈ ਹੋਈ ਆ, ਕੈਂਬਰਵੈਲ, ਕੈਂਬਰਵੈਲ ਪਤਾ ਤੁਹਾਨੂੰ, ਕੈਂਬਰਵੈਲ ਹੈਗਾ, ਕੈਂਬਰਵੈਲ ਚ ਹੈਗਾ ਸੋਫੀਆਜ਼ ਰੈਸਟੋਰੈਂਟ ਆ, ਸੋਫੀਆ ਨਾਮ ਦਾ ਪ੍ਰੋਪਰ ਉਹ ਨਾ ਇਟਾਲੀਅਨ ਰੈਸਟੋਰੈਂਟ ਆ ਫਰੋਮ 1960s, ਉਹਨਾਂ ਨੇ ਬਹੁਤਾ ਕੁਝ ਚੇਂਜ ਨਹੀਂ ਕੀਤਾ ਉਦੋਂ ਦਾ, ਤੇ ਉਹ ਮਤਲਬ ਉਹ ਅੰਕਲ ਉਂਕਲ ਵੀ ਜਿਹੜੇ ਕੰਮ ਕਰਦੇ ਪਤਾ ਲੱਗਦਾ ਜਵਾਨੀ ਵੇਲੇ ਇੱਥੇ ਸ਼ੁਰੂ ਹੋਏ ਸੀਗੇ ਤੇ ਹੁਣ ਬਸ ਇੱਥੇ ਹੀ ਆ ਜਦ ਤੱਕ ਹੈਗੇ ਆ ਉਸ ਹਿਸਾਬ ਨਾਲ, ਤੇ ਉਹਨਾਂ ਨੇ ਇਹ ਵਾਲੀ ਮਸ਼ੀਨ ਰੱਖੀ ਹੋਈ ਆ,
1: ਆਉਂਦੀ
0: ਆਮ ਨਾਲੋਂ ਬਹੁਤ ਹਿਊਜ ਆ,
1: ਮਹਿੰਗੀ ਵੀ ਆ, ਇਹ ਮਹਿੰਗਾ ਸੌਦਾ। ਉਹ ਦੂਜੀ ਆਪਣਾ ਲਾ ਮਾਰਕੋਜ਼ੋ,
0: ਹਾਂ
1: ਜ਼ੋਕੋ ਜ਼ੈਡੋ ਜ਼ੀ ਕਹਿੰਦੇ ਵੈਸੇ ਇੱਥੇ ਜ਼ੈਡ ਨੂੰ,
0: ਜ਼ੀ ਜ਼ੀ ਜ਼ੀ
1: ਜ਼ੀ ਓ ਸੀ ਸੀ ਓ,
0: ਇਹਨਾਂ ਨੇ ਫਿਰ ਜ਼ੀ ਚੈਨਲ ਦੇਖਿਆ ਹੋਣਾ ਨਾ ਛੋਟੇ ਹੁੰਦੇ,
1: ਮਾਰਜ਼ੋਕੋ,
0: ਮਾਰਜ਼ੋਕੋ
1: ਲਾ ਮਾਰਜ਼ੋਕੋ,
0: ਹੁਣ ਤੂੰ ਨਾਮ ਸਹੀ ਲਾ ਦਿੱਤਾ ਨਾ, ਅੱਧਾ ਕੰਮ ਤੇ ਹੋ ਗਿਆ
1: ਹਨਾ, ਕਿਉਂਕਿ ਹੁਣ ਪਤਾ ਲੱਗ ਗਿਆ ਨਾ ਮੈਂ ਬ੍ਰਿਸ਼ਟਾ ਵਾਂ,
0: ਹੁਣ ਬਸ ਬਸ $25,000 ਹੀ ਚਾਹੀਦੇ ਆ।
1: ਹਾਂਜੀ, ਮਸ਼ੀਨ
0: ਆਪਾਂ ਮਸ਼ੀਨ ਲੈ
1: ਉਹਦੇ ਵਾਸਤੇ ਫੰਡ ਕੱਟੇਗਾ।
0: ਹਾਂਜੀ ਜੀ, ਅਸੀਂ ਆਪਣਾ ਗੋ ਫੰਡ ਸ਼ੁਰੂ ਕਰਨ ਲੱਗੇ ਆ।
1: ਓ ਨਹੀਂ ਨਹੀਂ
0: ਨਹੀਂ ਕਰਨ ਲੱਗੇ
1: ਆਪਾਂ, ਨਹੀਂ ਆਪਾਂ ਇੰਟਰਨਲ ਫੰਡ ਕੱਟਣਾ,
0: ਇੰਟਰਨਲ ਕਰਾਊਡ ਫੰਡਿੰਗ ਕਰਨੀ ਆ,
1: ਜਿਹੜਾ ਆਪਣੇ ਫੰਡ ਦੇ ਵਿੱਚ ਹਿੱਸਾ ਪਾਊਗਾ ਉਹਦੀ ਕਾਫੀ ਸਾਡੇ ਕੈਫੇ ਤੋਂ ਫ੍ਰੀ
0: ਫ੍ਰੀ।
1: ਹਾਂਜੀ, ਜਿੰਨਾ ਚਿਰ ਤੁਹਾਡੇ ਪੈਸੇ ਨਹੀਂ ਪੂਰੇ ਹੁੰਦੇ, ਇਹ ਨਹੀਂ ਆ ਵੀ ਆਪਾਂ ਪੈਸੇ ਤੁਹਾਡੇ ਵਾਪਸ ਕਰਾਂਗੇ,
0: ਨਹੀਂ ਨਹੀਂ ਪੈਸੇ ਨਹੀਂ ਵਾਪਸ ਹੋਣੇ, ਕਾਫੀ ਪੀ ਜਾਓ।
1: ਹਾਂ, ਇਹ ਨਾਲ ਅਸੀਂ ਇੰਨਾ ਕਰ ਸਕਦੇ ਹਾਂ ਕਿ ਜਿਹੜੀ ਬਾਹਰੋਂ ਤੁਸੀਂ $5 ਦੀ $6 ਦੀ ਪੀਣੀ ਉਹ ਤੁਹਾਨੂੰ ਅਸੀਂ 4 ਦੇ ਹਿਸਾਬ ਨਾਲ ਪੈਸੇ ਕਟਾ ਦਾਂਗੇ,
0: ਤੇ $2 ਜਿਹੜਾ ਤੁਸੀਂ, ਹਾਂ $2 ਫਿਰ ਉਹ ਤਦ ਤੱਕ ਆਫ ਹੋਊਗਾ ਜਿੰਨੇ ਕੁ ਪੈਸੇ ਉਹਨਾਂ ਨੇ ਪਾਏ ਆ, ਹਨਾ।
1: ਐਗਜੈਕਟਲੀ, ਮੰਨ ਲਓ ਸਾਲ ਚ ਪੈਸੇ ਪੂਰੇ ਹੋ ਗਏ ਆ, ਕਿਉਂਕਿ $4 ਹੁਣ ਜੇ
0: ਆਈਡੀਆ ਗੁੱਡ ਆ, ਸਮਝ
1: 6 ਮਹੀਨੇ ਚ
0: ਸਮਝ ਕੋਈ $50 ਦਿੰਦਾ,
1: 50,000 ਇੰਨੇ ਘੱਟ ਨੀ ਆਪਾਂ ਲੈਣੇ,
0: ਸਮਝ ਤੇ ਸਹੀ,
1: ਇਹ ਤੇ ਨਾ ਹੀ ਕਰਨ ਵਾਲੀ ਗੱਲ ਹੈ।
0: ਚੱਲ ਸੌਖਾ ਕਰਦੇ, 100 ਕਰਨਾ,
1: 500
0: ਮੈਥ ਸੌਖਾ, ਚੱਲ ਦਫਾ ਮਾਰ ਫਿਰ,
1: ਚੱਲ 100
0: ਜੇ ਸਵਾਦ ਹੀ ਲੈਣ ਤਾਂ 1,000 ਕੋ,
1: 1,000 25 ਜਾਣੇ ਕੋ 1,000 ਲੈਣਾ,
0: ਠੀਕ ਹੈ। ਹੁਣ ਤੁਸੀਂ ਸਾਨੂੰ $1,000 ਦੇ ਦਿੱਤਾ ਤੇ 6 ਦੀ ਕਾਫੀ ਅਸੀਂ ਤੁਹਾਨੂੰ 4 ਦੀ ਦੇਵਾਂਗੇ, ਤੇ ਉਹ 1,000 ਚੋਂ ਤੁਹਾਡੇ 2 ਮਾਈਨਸ ਹੋ ਜਾਇਆ ਕਰਨੇ ਆ,
1: ਹਾਂਜੀ
0: ਹਨਾ। ਫਿਰ ਤੁਸੀਂ ਜਦੋਂ 500 ਕੱਪ ਕਾਫੀ ਦੇ ਪੀ ਗਏ ਸਾਡੇ ਤੋਂ, ਸਾਡਾ ਤੁਹਾਡਾ ਹਿਸਾਬ ਖਤਮ ਹੋ ਗਿਆ,
1: ਕਿਆ ਫਿਰ ਤੁਹਾਨੂੰ ਨੋਰਮਲ ਪੈਸੇ ਤੇ ਲੱਗੂ।
0: ਹਾਂ ਵੈਰੀ ਗੁੱਡ
1: ਯਾਰ,
0: ਮੈਂ ਕਹਿੰਦਾ 100 ਕੱਪ ਫਿਰ ਆਪਾਂ 4 ਦੇ ਦੇਵਾਂਗੇ,
1: ਹਾਂ ਆਫ ਕਰਦੇ ਆ,
0: 600 ਕੱਪ ਮਤਲਬ ਤੁਹਾਡੀ 2 ਸਾਲ ਦੀ ਕਾਫੀ ਸਾਡੇ ਤੇ
1: ਯਾਰ, ਇੰਨਾ ਕੀਤਾ ਦੱਸੋ, ਕੋਈ ਚੱਕਰ ਹੀ ਨਹੀਂ।
0: ਉਹ ਵੈਰੀ ਗੁੱਡ ਯਾਰ,
1: ਅਸੀਂ 25 ਬੰਦਿਆਂ ਨੂੰ ਕਾਫੀ ਨਹੀਂ ਪਿਆ ਸਕਦੇ, ਦੱਸ
0: ਕਿਆ ਬਾਤ,
1: 2 ਸਾਲ ਪਿਆ ਦਾਂਗੇ,
0: ਵੈਰੀ ਗੁੱਡ,
1: ਪੈਸੇ ਵੀ ਵਾਪਸ ਹੋ ਜਾਣਗੇ ਤੇ ਕੰਮ ਵੀ ਆਪਣਾ ਚੱਲ ਪੂ, ਉਹ 25 ਤੇ ਆਉਣੀ ਹੈ।
0: ਮੈਨੂੰ ਲੱਗ ਰਿਹਾ ਕਿ ਸਾਨੂੰ ਸ਼ੁਰੂ ਕਰ ਹੀ ਦੇਣਾ ਚਾਹੀਦਾ।
1: ਉਹ ਯਾਰ ਸ਼ੁਰੂ ਤੁਸੀਂ ਕਰਦੇ ਨੀ, ਤੁਸੀਂ ਲਾਈਟਲੀ ਚੀਜ਼ਾਂ ਨੂੰ ਲੈਂਦੇ,
0: ਨਹੀਂ ਨਹੀਂ ਨਹੀਂ, ਇਹ ਮੈਂ
1: ਮੈਨੂੰ ਇੱਧਰ ਉੱਧਰ ਵਰਤਦੇ ਰਹਿੰਦੇ ਜਿੱਧਰ ਭਰਾ ਨੂੰ ਨਹੀਂ ਵਰਤਣਾ ਚਾਹੀਦਾ।
0: ਦੇਖੋ
1: ਭਰਾ ਦੀ ਤੁਸੀਂ ਸਾਰੀ ਕੁਆਲਿਟੀ ਮਾਰਤੀ,
0: ਤੂੰ ਸਾਡਾ ਵਿਸ਼ੇਸ਼ ਅੱਗ
1: ਭਰਾ ਵੇਖ ਲਓ ਪੁਰਾਣੀਆਂ ਜੇਲਾਂ ਦਾ ਪਤਾ ਕਰਦਾ ਏਦਾਂ
0: ਹੌਥਮ ਜਾਣਾ ਹੌਥਮ ਜਾਣਾ, ਫਿਰ ਆਈਡੀਆ ਇੱਦਾਂ ਦੇ ਆਉਣਗੇ ਤਾਂ ਹੀ ਹੈ ਨਾ
1: ਯਾਰ ਆਈਡੀਆ ਤੁਸੀਂ
0: ਸ਼ੁਰੂ ਨਹੀਂ, ਪਰ ਗੁੱਡ ਆਈਡੀਆ,
1: ਮੈਨੂੰ ਕੁਛ ਚਲਾ ਕੇ ਦਿਓ ਵੇਖਿਓ ਜੇ
0: ਮਜ਼ਾ ਹੁਣ ਅੱਜ ਐਪੀਸੋਡ ਚੱਲ ਜਾਣਾ ਇਹ ਤੇ ਫਿਰ ਸਾਨੂੰ ਨਾਲ ਹੀ ਫੋਨ ਆਉਣੇ ਸ਼ੁਰੂ ਹੋਣਾ ਕਿ ਬਾਈ ਬਲਕੀਰਤ ਨੂੰ $1,000 ਕਿੱਥੇ ਪਾਈ, 25 ਲੋਕ ਤਾਂ ਮਿਲ ਹੀ ਜਾਣਗੇ।
1: ਹਾਂਜੀ ਹਾਂਜੀ ਤੁਸੀਂ ਦੱਸੋ ਇਹਦੇ ਤੇ ਮੈਸੇਜ ਕਰੋ, ਅਕਾਊਂਟ ਨੰਬਰ ਤੁਹਾਨੂੰ ਆਪਾਂ ਭੇਜ ਦਾਂਗੇ,
0: ਅਸੀਂ ਤੁਹਾਨੂੰ ਅਕਾਊਂਟ ਨੰਬਰ ਭੇਜਾਂਗੇ।
1: ਇਹ ਨਾ ਸੋਚਿਓ ਕਿ ਪੈਸੇ ਲੈ ਕੇ ਭੱਜਾਂਗੇ,
0: ਨਾ ਨਾ ਨਾ ਨਾ,
1: ਅਸੀਂ ਇੱਦਾਂ ਦੇ ਫਰੋਡ ਨਹੀਂ ਕਰਦੇ,
0: ਨਹੀਂ ਨਹੀਂ ਨਹੀਂ ਨਹੀਂ, ਸਾਡੇ ਫਿਲਹਾਲ ਇੱਦਾਂ ਦੀ ਕੋਈ ਇੱਛਾ ਨਹੀਂ।
1: ਜੇ ਗਾਂਹ ਜਾ ਕੇ 25,000 ਸਾਡੇ ਖਾਤੇ ਇਕੱਠਾ ਹੋ ਗਿਆ, ਜੇ ਹੋਰ ਕੋਈ ਇਨਵੈਸਟਮੈਂਟ ਕਰ ਬੈਠੇ ਫੇਰ ਉਹ ਜ਼ਿਆਦਾ ਵਾ ਕਿ ਤੁਹਾਡਾ ਨਾ 6-7 ਮਹੀਨੇ ਫੋਨ ਚੁੱਕੀ ਹੈ,
0: ਪਰ 6-7 ਮਹੀਨੇ, 6-7 ਮਹੀਨੇ
1: ਯਾਰ ਤਾਂ ਟਾਈਮ ਫਰੇਮ ਹੈ ਨਾ,
0: 7-8 ਮਹੀਨੇ ਬਾਅਦ ਬੰਦਾ ਬੰਦਾ ਨੰਬਰ ਹੀ ਚੇਂਜ ਕਰਨਾ,
1: ਹਾਂ ਉਸ ਤੋਂ ਬਾਅਦ ਤੇ ਵੈਸੇ ਵੀ ਭੁੱਲ ਜਾਂਦਾ
0: ਬੰਦਾ, ਨਾਲੇ ਤੁਸੀਂ ਫੋਨ ਕਰਨ ਨੂੰ ਹਟ ਜਾਓਗੇ
1: ਯਾਰ 6 ਮਹੀਨੇ ਕੌਣ ਚੇਤਾ ਰੱਖੋ,
0: ਉਹ ਸਹੀ ਗੱਲ ਹੈ, ਨਾਲੇ ਤੁਸੀਂ ਵੀ ਅੱਕ ਜਾਓਗੇ ਯਾਰ,
1: ਇੱਥੇ 5,000 ਭੁੱਲ ਹੀ ਗਏ 5 ਸਾਲ ਦੇ।
0: ਹਾਂ ਸਹੀ ਗੱਲ ਹੈ ਜੀ, ਤੁਹਾਡੇ 1,000 ਦਾ ਸਵਾਦ ਪੂਰਾ ਹੋਊਗਾ ਭਾਵੇਂ ਕਾਫੀ ਥਰੂ ਹੋਵੇ, ਭਾਵੇਂ ਇੱਕ ਲੈਸਨ ਮਿਲੇ ਕਿ ਇੱਦਾਂ ਕਿਸੇ ਦੇ ਵੀ ਕਹੀ ਤੇ ਪੈਸੇ ਨਹੀਂ ਦੇ ਰਹੀ,
1: ਜ਼ਿੰਦਗੀ ਦਾ ਤੁਹਾਡਾ ਇੰਟਰਸਟਿੰਗ ਪਾਰਟ ਮੂਵਮੈਂਟ ਇੰਟਰਸਟਿੰਗ ਬਣ ਜਾਣੀ ਤੁਹਾਡੀ,
0: ਜਾਂ ਤਾਂ ਜੀਤ ਹੋਗੀ ਜਾਂ ਤਾਂ ਤਜਰਬਾ ਹੋਗਾ,
1: ਹਾਂ ਕਿਉਂਕਿ ਹਮ ਜੋ ਵੀ ਕਰਤੇ ਹੈ ਜਹਾਂ ਵੀ ਜਾਤੇ ਹੈ ਵਹਾਂ ਪੇ ਮੈਮਰੀ ਬਣ ਜਾਤੀ ਹੈ ਯਾਰ,
0: ਮੈਮਰੀ ਬਣ ਜਾਤੀ ਹੈ,
1: ਚਾਹੇ ਅੱਛੀ ਬਣੇ ਚਾਹੇ ਬੁਰੀ ਲੇਕਿਨ ਬਣ ਜਾਤੀ
0: ਹੈ। ਕਿਆ ਬਾਤ ਹੈ, ਕਿਆ ਬਾਤ ਹੈ,
1: ਔਰ ਹਮਾਰੇ ਆਸ ਪਾਸ ਵੀ ਬੰਦੇ ਐਸੇ ਹੀ ਹੈ ਕਿ ਵੋ ਮੈਮਰੀ ਬਣਾ ਦਿੱਤੇ ਹੈ, ਨਾ ਮੰਨੀ ਹੂੰ
0: ਮੈਮਰੀ ਸਾਡੀ ਨਾ ਕਿਤੇ ਬਣ ਜਾਵੇ, ਸੋ ਥੈਂਕ ਯੂ ਜੀ,
1: ਤੁਸੀਂ ਬਣਾ ਦੇਣੀ ਮੈਨੂੰ
0: ਲੱਗਦਾ, ਥੈਂਕ ਯੂ ਜੀ, ਮਜ਼ਾਕ ਹਾਸੇ ਠੱਠੇ ਦੀਆਂ ਗੱਲਾਂ ਸੀ ਉੱਚੀ ਰਹਿਣ ਦਿਓ,
1: ਮਾਫੀ ਮਾਫੀ
0: ਮਾਫੀ ਜੇ
1: ਤੁਹਾਨੂੰ ਕੋਈ ਪੈਸੇ ਦੀ ਆਪਾਂ ਲਈ ਨਹੀਂ, ਕਿਸੇ ਕੋ ਪੈਸੇ ਦਾ
0: ਪੈਸੇ ਪਹਿਲੀ ਗੱਲ ਦਿੱਤੇ ਨਹੀਂ, ਦੂਸਰੇ ਆਪਾਂ ਲੈਣੇ,
1: ਦੂਜੀ ਗੱਲ ਲਈ ਵੀ ਤਾਂ ਤੁਹਾਨੂੰ ਨਹੀਂ ਦੱਸਦੇ,
0: ਪਰ ਤੁਹਾਨੂੰ ਇਹ ਦੱਸ ਸਕਦੇ ਕਿ ਤੁਸੀਂ ਬਣੇ ਹੋਏ ਸੀਗੇ ਬੋਇਜ਼ ਮੀਟਅਪ ਦੇ ਇੱਕ ਹੋਰ ਐਪੀਸੋਡ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਜਦੋਂ ਤੁਹਾਡੇ ਨਾਲ ਰਾਬਤਾ ਹੋਵੇ ਤਾਂ ਫਿਰ ਦੁਬਾਰਾ ਜੈਸਾ ਲਾਈਵ ਕਰਦੇ ਸੀਗੇ ਉਸ ਤਰ੍ਹਾਂ ਹੀ ਲਾਈਵ ਕਰੀਓ, ਕਿ ਸਾਡੇ ਬਲਕੀਰਤ ਜੀ ਹੁਣ ਫਿੱਟ ਐਂਡ ਫਾਈਨ ਨੇ, ਤੇ ਆਸ ਕਰਦੇ ਹਾਂ ਇੱਦਾਂ ਹੀ ਫਿੱਟ ਫਾਈਨ ਰਹਿਣ, ਤੇ ਸਾਡੇ ਸੁਣਨ ਵਾਲੇ ਵੀ ਇਸ ਤਰ੍ਹਾਂ ਹੀ ਫਿੱਟ ਤੇ ਫਾਈਨ ਰਹਿਣ, ਪੂਰਾ ਫਨ ਸ਼ਨ ਕਰਨ ਲਾਈਫ ਦੇ ਅੰਦਰ। ਮੈਂ ਕ੍ਰਿਸ਼ਨਾ ਮੇਨਾ ਬਲਕੀਰਤ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-2522
1: ਤੇ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 18 ਤਰੀਕ ਹੈ ਜੂਨ ਦਾ ਮਹੀਨਾ। ਸਾਡੇ ਨਾਲ ਗੌਤਮ ਕਪਿਲ ਜੀ ਨੇ ਸਿਡਨੀ ਸਟੂਡੀਓ ਤੋਂ, ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਦੀਆਂ ਖਬਰਾਂ ਦੇ ਵਿੱਚ ਵੈਸੇ ਤਾਂ ਫੀਫਾ ਵਿਸ਼ਵ ਕੱਪ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ, ਪਰ ਪੌਲਿਨ ਹੈਨਸਨ ਦੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਹੋਈ ਹੈ, ਉਸ ਤੋਂ ਬਾਅਦ ਬਹੁਤ ਕੁਝ ਹੋ ਵਾਪਰਿਆ ਹੈਗਾ ਤੇ ਉਸ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਅੱਜ ਦੇ ਦਿਨ ਸਾਂਝੀਆਂ ਕਰਾਂਗੇ। ਪਰ ਇਸ ਦਰਮਿਆਨ ਕੌਮਾਂਤਰੀ ਖਬਰਾਂ ਦੇ ਵਿੱਚ ਹੁਣ ਉਹ ਖਬਰ ਜਿਹਦਾ ਪਿਛਲੇ ਕਈ ਦਿਨਾਂ ਤੋਂ ਇੰਤਜ਼ਾਰ ਵੀ ਸੀ, ਔਰ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਕਦੋਂ ਇਰਾਨ ਤੇ ਅਮਰੀਕਾ ਦੇ ਸਮਝੌਤੇ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਅਲੱਗ ਅਲੱਗ ਨੁਕਤੇ ਨੇ, ਪੁਆਇੰਟਸ ਨੇ, 14 ਪੁਆਇੰਟਸ ਕਹੀ ਜਾ ਰਹੇ ਸੀ, ਕਦੋਂ ਜਨਤਕ ਕੀਤੇ ਜਾਣਗੇ। ਔਰ ਟਰੰਪ ਨੇ ਇਹ G7 ਦੀ ਮੀਟਿੰਗ ਦੇ ਦਰਮਿਆਨ ਕਹਿ ਵੀ ਦਿੱਤਾ ਸੀ ਕਿ ਕਰਦੇ ਹਾਂਗੇ ਜਲਦੀ, ਸਬਰ ਰੱਖੋ। ਖੈਰ ਉਹ ਸਾਰੀ ਕਰਦੇ ਹਾਂ ਗੱਲਬਾਤ, ਪਰ G7 ਦੀ ਬੈਠਕ ਦੇ ਦਰਮਿਆਨ ਬੜਾ ਕੁਝ ਹੋਇਆ ਵਾਪਰਿਆ। ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਕ ਵਾਰ ਫੇਰ ਤੋਂ ਘੁੱਟ ਕੇ ਹੱਥ ਫੜਨਾ ਡੋਨਾਲਡ ਟਰੰਪ ਦਾ, ਤੇ ਨਿੱਕੀ ਜਿਹੀ ਗੱਲਬਾਤ ਜਾਂ ਫਿਰ ਫਰਾਂਸ ਦੇ ਮੰਤਰੀ ਦੇ ਦੁਆਰਾ ਡੋਨਾਲਡ ਟਰੰਪ ਨੂੰ ਫੋਟੋ ਕਰਵਾਉਣ ਦੇ ਲਈ ਰੋਕੇ ਜਾਣਾ ਪਰ ਉਹਨਾਂ ਦਾ ਤੁਰਦੇ ਬਣਨਾ, ਜਾਂ ਫਿਰ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੀ ਉਹ ਛੋਟੀ ਜਿਹੀ ਕਨਵਰਸੇਸ਼ਨ ਜਿਸਦੀ ਕੈਮਰੇ ਦੇ ਉੱਤੇ ਵੀ ਰਿਕਾਰਡ ਹੋਊਗੀ। ਜਾਰਜੀਆ ਮੈਲੂਨੀ ਨੇ ਆਖਿਰਕਾਰ ਸਿਗਰਟ ਪੀਣਾ ਛੱਡ ਦਿੱਤਾ ਹੈ। ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਇਹ ਖਬਰਾਂ ਬਹੁਤ ਵਧਾ ਚੜਾ ਕੇ ਚੱਲ ਰਹੀਆਂ ਨੇ, ਪਰ ਤੁਹਾਨੂੰ ਸੰਖੇਪ ਜਿਹੇ ਚ ਦੱਸ ਦਈਏ ਕਿ ਸਮੋਕਿੰਗ ਨੂੰ ਲੈ ਕੇ ਪਹਿਲਾਂ ਜਾਰਜੀਆ ਮੈਲੂਨੀ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਤੋਂ ਇਹ ਨਹੀਂ ਛੁੱਟਦੀ, ਪਰ ਪਿਛਲੇ ਸਾਲ ਜਦੋਂ ਮਿਸਰ ਦੇ ਵਿੱਚ ਗਜ਼ਾ ਪੀਸ ਸਮਿਟ ਹੋਈ ਸੀ ਤਾਂ ਉਸ ਵੇਲੇ ਵੀ ਇੱਕ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਬ ਅਰਦਵਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਚੰਗੇ ਲੱਗ ਰਹੇ ਹੋ ਕਿ ਮੈਂ ਚਾਹੁੰਦਾ ਕਿ ਤੁਸੀਂ ਹੁਣ ਸਮੋਕਿੰਗ ਵੀ ਛੱਡ ਦਿਓ। ਅਰਦਵਾਨ ਦੇ ਕਹਿਣ ਦੇ ਉੱਤੇ ਨਾਲ ਖੜੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਹੱਸ ਪਏ ਸੀ। ਮੈਕਰੋਂ ਨੇ ਉਦੋਂ ਕਿਹਾ ਸੀ ਕਿ ਇਹ ਇੰਪੋਸੀਬਲ ਹੈ, ਤੇ ਹੁਣ G7 ਦੇ ਵਿੱਚ ਮੈਲੋਨੀ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਮੈਂ ਇਹ ਛੱਡ ਦਿੱਤੀ। ਚਲੋ ਖੈਰ ਇਸ ਖਬਰ ਤੋਂ ਅੱਗੇ ਵਧੀਏ। ਸਮੋਕਿੰਗ ਦੀ ਆਦਤ ਇੰਨੀ ਮਾੜੀ ਨਹੀਂ ਹੈ ਜਿੰਨੀ ਮਾੜੀ ਆਦਤ ਕਹਿ ਕੇ ਮੁੱਕਰ ਜਾਣ ਦੀ ਹੁੰਦੀ ਹੈ। ਕੌਮਾਂਤਰੀ ਪੱਧਰ ਦੀ ਜਦੋਂ ਸਿਆਸਤ ਦੀ ਗੱਲ ਤੁਰਦੀ ਹੈ ਜਾਂ ਕੂਟਨੀਤੀ ਦੀ ਜਦੋਂ ਗੱਲ ਤੁਰਦੀ ਹੈ, ਅਮਰੀਕਾ ਤੇ ਇਰਾਨ ਦੇ ਦਰਮਿਆਨ ਸਮਝੌਤੇ ਦਾ ਹੁਣ ਫੁੱਲ ਟੈਕਸਟ ਸਾਹਮਣੇ ਆ ਗਿਆ, ਪਰ ਡਰ ਇਹੀ ਗੱਲ ਦਾ ਹੈ ਕਿ ਕੋਈ ਵੀ ਧਿਰ ਇਸ ਤੋਂ ਮੁੱਕਰ ਨਾ ਜਾਵੇ। ਅਮਰੀਕਾ ਨੇ ਬੁੱਧਵਾਰ ਦੇ ਦਿਨ ਇਸ ਨੂੰ ਜਾਰੀ ਕਰ ਦਿੱਤਾ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ। 14 ਬਿੰਦੂਆਂ ਵਾਲੇ ਇਸ ਇਤਿਹਾਸਿਕ ਸਮਝੌਤੇ ਦੇ ਵਿੱਚ ਬੇਹੱਦ ਮਹੱਤਵਪੂਰਨ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲਣ ਦੀ ਗੱਲ ਵੀ ਕਹੀ ਗਈ ਹੈ, ਪਰ ਇਸ ਦੇ ਨਾਲ ਇਸ ਦਾ ਇੱਕ ਬਦਲ ਜਿਹੜਾ ਉਹ ਇਰਾਨ ਨੂੰ ਵੀ ਦੇ ਦਿੱਤਾ ਗਿਆ, ਉਹ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝਾ ਕਰਦੇ ਹਾਂ। ਇਹਦੇ ਕੁਛ ਕੁ ਪੁਆਇੰਟਸ ਜਿਹੜੇ ਤੁਹਾਡੇ ਨਾਲ ਖਬਰਾਂ ਦੇ ਇਸ ਬੁਲੇਟਿਨ ਚ ਸਾਂਝੇ ਕਰ ਦਈਏ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤਾਂ ਅਮਰੀਕੀ ਰਾਸ਼ਟਰਪਤੀ ਨੇ ਵੀ ਪੜ੍ਹ ਦੇਣੇ ਨੇ ਤੇ ਤੁਸੀਂ ਖਬਰਾਂ ਤੋਂ ਉੱਥੋਂ ਵੀ ਸੁਣ ਲੈਣੀਆਂ ਨੇ, ਪਰ ਰੇਡੀਓ ਹਾਂਜੀ ਤੋਂ ਅਸੀਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੇ ਇਰਾਨ ਨੇ ਸਾਰੇ ਮੋਰਚਿਆਂ ਦੇ ਉੱਤੇ ਜੰਗ ਤੇ ਫਾਇਰਿੰਗ ਜਿਹਨੂੰ ਸੀਜ਼ ਫਾਇਰ ਕਹਿ ਲਿਆ ਜਾਂਦਾ, ਜੰਗਬੰਦੀ ਕਹਿ ਲਿਆ ਜਾਂਦਾ, ਔਰ ਇਹ 60 ਦਿਨਾਂ ਦੇ ਲਈ ਕਰਨੀ ਸੀ। ਪਰ ਇਹਨਾਂ 60 ਦਿਨਾਂ ਦੇ ਅੰਦਰ ਆਖਰੀ ਸਮਝੌਤੇ ਦੀ, ਜਿਹਨੂੰ ਅੰਤਰਮ ਸਮਝੌਤਾ ਕਹਿ ਲਿਆ ਜਾਂਦਾ, ਉਹਦੀ ਵੀ ਗੱਲਬਾਤ ਹੋਣੀ ਹੈ, ਯਾਨੀ ਕਿ ਫੁੱਲ ਐਂਡ ਫਾਈਨਲ ਕੀ ਡੀਲ ਹੋਏਗੀ ਦੋਹਾਂ ਦੇ ਵਿੱਚ, ਉਹ ਇਹਨਾਂ 60 ਦਿਨਾਂ ਦੇ ਅੰਦਰ ਕਰਨ ਦੇ ਲਈ ਦੋਵੇਂ ਦੇਸ਼ ਪਾਬੰਦ ਹੋਣਗੇ। ਇਹੀ ਸੀਜ਼ ਫਾਇਰ ਦੀ ਸ਼ਰਤ ਹੈ ਔਰ ਇਹੀ ਇਸ ਸਮਝੌਤੇ ਦੇ 14 ਪੁਆਇੰਟਸ ਦਾ ਪਹਿਲਾ ਪੁਆਇੰਟ ਹੈ। ਦੋਵੇਂ ਦੇਸ਼ ਇੱਕ ਦੂਸਰੇ ਦੇ ਉੱਤੇ ਨਾ ਤਾਂ ਹਮਲਾ ਕਰਨਗੇ ਤੇ ਨਾ ਹੀ ਧਮਕੀ ਦੇਣਗੇ। ਦੋਵੇਂ ਦੇਸ਼ ਇੱਕ ਦੂਸਰੇ ਦੀ ਸੋਵਰੈਨਿਟੀ ਔਰ ਸਰਹੱਦਾਂ ਦਾ ਸਨਮਾਨ ਕਰਨਗੇ। ਅਮਰੀਕਾ 30 ਦਿਨਾਂ ਦੇ ਅੰਦਰ ਇਰਾਨ ਦੇ ਵਿੱਚੋਂ ਨਾਕਾਬੰਦੀ ਖਤਮ ਕਰ ਰਹੇਗਾ, ਜਿਹੜੀ ਨੇਵੀ ਦੀ ਨਾਕਾਬੰਦੀ ਕਰ ਰੱਖੀ ਹੈ ਤੇ ਫੌਜ ਹਟਾ ਲਏਗਾ। ਇਰਾਨ ਹੋਰਮੁਜ਼ ਸਟ੍ਰੇਟ ਦੇ ਜਹਾਜ਼ਾਂ ਨੂੰ ਸੁਰੱਖਿਅਤ ਤੇ ਮੁਫ਼ਤ ਆਉਣ ਜਾਣ ਦੇ ਲਈ ਇਹ ਸੁਨਿਸ਼ਚਿਤ ਕਰੇਗਾ, ਤੈਅ ਕਰੇਗਾ ਕਿ ਉਹ ਸੁਰੱਖਿਅਤ ਤਰੀਕੇ ਦੇ ਨਾਲ ਰਾਹਦਾਰੀ ਉੱਥੋਂ ਕਰ ਸਕਣ। ਅਮਰੀਕਾ ਤੇ ਇਰਾਨ ਦੇ ਵਿਕਾਸ ਦੇ ਲਈ $300 ਅਰਬ ਦੀ ਯੋਜਨਾ ਬਣਾਏਗਾ, ਪਰ ਦਏਗਾ ਕਿ ਨਹੀਂ ਦਏਗਾ ਇਸ ਦੇ ਉੱਤੇ ਬਾਰ ਬਾਰ ਅਮਰੀਕੀ ਰਾਸ਼ਟਰਪਤੀ ਤੋਂ ਸਵਾਲ ਪੁੱਛੇ ਜਾ ਰਹੇ ਨੇ, ਤੇ ਉਹਨਾਂ ਕਿਹਾ ਕਿ ਅਜਿਹਾ ਕੁਝ ਹੈ ਨਹੀਂ, ਅਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕਰਨ ਲੱਗੇ। ਹਾਂ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਇਰਾਨ ਦੀਆਂ ਫਸੀਆਂ ਹੋਈਆਂ ਸੰਪੱਤੀਆਂ ਨੇ ਤੇ ਪੈਸਾ ਉਹ ਰਿਲੀਜ਼ ਕਰ ਦਿੱਤਾ ਜਾਏਗਾ, ਔਰ ਅਮਰੀਕਾ ਇਰਾਨ ਦੇ ਉੱਤੇ ਲੱਗੀਆਂ ਹੋਈਆਂ ਪਾਬੰਦੀਆਂ ਵੀ ਹਟਾਉਣ ਦੇ ਲਈ ਤਿਆਰ ਹੈ, ਬਸ਼ਰਤੇ ਇਰਾਨ ਪਰਮਾਣੂ ਹਥਿਆਰ ਨਹੀਂ ਬਣਾਏਗਾ। ਫਿਲਹਾਲ ਦੋਵੇਂ ਦੇਸ਼ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਗੇ। ਸਮਝੌਤੇ ਦੀ ਨਿਗਰਾਨੀ ਦੇ ਲਈ ਇੱਕ ਸਿਸਟਮ ਵੀ ਬਣਾਇਆ ਜਾਏਗਾ ਤੇ ਆਖਰੀ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਮਨਜ਼ੂਰੀ ਲਈ ਮਿਲੇਗੀ। ਇਹ ਸਾਰੇ ਨੁਕਤੇ ਜਿਹੜੇ ਨੇ ਇਸ ਸਮਝੌਤੇ ਦੇ ਵਿੱਚ ਫਿਲਹਾਲ ਤੈਅ ਕੀਤੇ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮਝੌਤੇ ਦੇ ਉੱਤੇ ਦੋਵੇਂ ਦੇਸ਼ ਕਿੰਨਾ ਕੁ ਨਿਭ ਪਾਉਂਦੇ ਨੇ, ਇਹ ਇੱਕ ਚੈਲੰਜ ਜ਼ਰੂਰ ਹੈ। ਖੈਰ ਅਮਰੀਕਾ ਦੇ ਲਈ ਤਾਂ ਹੈਗਾ ਹੀ ਹੈ, ਪਰ ਇੱਕ ਗੱਲ ਜਿਸਦਾ ਇਰਾਨੀ ਮੀਡੀਆ ਦੇ ਵਿੱਚ ਵੀ ਜ਼ਿਕਰ ਹੋ ਰਿਹਾ ਉਹ ਇਹ ਹੈ ਕਿ ਇਰਾਨ ਬਾਰ ਬਾਰ ਇਹ ਕਹਿ ਰਿਹਾ ਕਿ ਇਸ ਸਮਝੌਤੇ ਦੇ ਵਿੱਚ ਲੈਬਨਾਨ ਨੂੰ ਵੀ ਸ਼ਾਮਲ ਕਰਨਾ ਪਏਗਾ, ਕਿਉਂਕਿ ਜਦ ਤੱਕ ਲੈਬਨਾਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਇਰਾਨ ਦੀ ਸ਼ਾਂਤੀ ਬੁਰੀ ਨਹੀਂ ਹੈ, ਮੁਕੰਮਲ ਨਹੀਂ ਹੈ। ਹੁਣ ਅਮਰੀਕਾ ਨੇ ਹਾਲੇ ਤੱਕ ਲੈਬਨਾਨ ਨੂੰ ਇਸ ਸਮਝੌਤੇ ਦੀ ਹੱਦ ਦੇ ਅੰਦਰ ਨਹੀਂ ਰੱਖਿਆ, ਕਿਹਾ ਹੈ ਕਿ ਇਹ ਸਿਰਫ ਔਰ ਸਿਰਫ ਇਰਾਨ ਦੀਆਂ ਜਿਹੜੀਆਂ ਹੱਦਬੰਦੀਆਂ ਨੇ ਉਹਦੇ ਉੱਤੇ ਇਹ ਲਾਗੂ ਹੁੰਦਾ। ਉਧਰ ਦੂਸਰੇ ਪਾਸੇ ਜਿੱਥੇ G7 ਦੀ ਮੀਟਿੰਗ ਚੱਲ ਰਹੀ ਸੀ, ਬੈਠਕ ਚੱਲ ਰਹੀ ਸੀ, ਇੱਧਰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਦੇ ਦਿਨ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਜਿਨ੍ਹਾਂ ਨੂੰ ਆਸੀਆਨ ਕਿਹਾ ਜਾਂਦਾ ਉਹਨਾਂ ਦੇ ਆਗੂਆਂ ਦੀ ਇੱਕ ਬੈਠਕ ਕਰ ਛੱਡੀ। ਰੂਸ ਦੇ ਵਿੱਚ ਹੀ ਇਹਨਾਂ ਦੀ ਮੇਜ਼ਬਾਨੀ ਕੀਤੀ ਗਈ ਹੈ, ਰੂਸ ਦੇ ਵਿੱਚ ਇਹ ਆਸੀਆਨ ਦੇਸ਼ਾਂ ਦੀ ਬੈਠਕ ਹੋਈ ਹੈ। ਕ੍ਰੈਮਲਿਨ ਯਾਨੀ ਕਿ ਰੂਸੀ ਦਫ਼ਤਰ ਦੇ ਬੁਲਾਰੇ ਦੇ ਰੂਸੀ ਦਫ਼ਤਰ ਦੇ ਮੁਤਾਬਕ, ਰੂਸੀ ਰਾਸ਼ਟਰਪਤੀ ਦਫ਼ਤਰ ਦੇ ਮੁਤਾਬਕ ਯੂਰੀ ਉਸ਼ਾਕੋਵ ਨੇ ਦੱਸਿਆ ਹੈ ਕਿ ਕਾਜ਼ਾਨ ਸ਼ਹਿਰ ਦੇ ਵਿੱਚ ਇਹ ਦੋ ਰੋਜ਼ਾ ਬੈਠਕ ਹੋਈ ਹੈ। ਆਸੀਆਨ ਦੇ ਵਿੱਚ ਰੂਸ ਨੇ ਜਿਨ੍ਹਾਂ ਦੇਸ਼ਾਂ ਦੀ ਅਗਵਾਈ ਕੀਤੀ ਹੈ ਜਾਂ ਜਿਨ੍ਹਾਂ ਦੇਸ਼ਾਂ ਦੀ ਮੇਜ਼ਬਾਨੀ ਕੀਤੀ ਹੈ ਉਸ 'ਚ ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਸ, ਸਿੰਗਾਪੁਰ, ਥਾਈਲੈਂਡ, ਈਸਟ ਤੈਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉੱਥੇ ਅਗਲੀ ਖਬਰ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਇਹ ਖਬਰ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਦੇ ਨਾਲ ਤੇ ਇਕਲੌਤੇ ਬਿਲੀਅਨੇਅਰ ਟ੍ਰਿਲੀਅਨੇਅਰ ਐਲਨ ਮਸਕ ਲਗਾਤਾਰ ਆਪਣੀ ਕਮਾਈ ਦੇ ਵਿੱਚ ਵਾਧਾ ਕਰਦੇ ਜਾ ਰਹੇ ਨੇ। ਉਹਨਾਂ ਦੀ ਦੌਲਤ ਦੇ ਵਿੱਚ ਇੱਕ ਦਿਨ ਦੇ ਵਿੱਚ $164 ਬਿਲੀਅਨ ਦਾ ਹੈਰਾਨੀਜਨਕ ਵਾਧਾ ਹੋਇਆ, ਔਰ ਸਿਰਫ 24 ਘੰਟਿਆਂ ਦੇ ਅੰਦਰ ਮਸਕ ਦੀ ਦੌਲਤ 'ਚ ਇੰਨਾ ਵਾਧਾ ਹੋਇਆ, ਜਿਸ ਦੇ ਚੱਲਦਿਆਂ ਉਹਨਾਂ ਨੇ ਅਰਬਪਤੀ ਨਿਵੇਸ਼ਕ ਵਾਰਨ ਬਫਟ ਦੀ ਜੀਵਨ ਭਰ ਦੀ ਕਮਾਈ ਨੂੰ ਪਛਾੜ ਕੇ ਰੱਖ ਦਿੱਤਾ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਮੁਤਾਬਕ ਸਪੇਸ ਐਕਸ ਦੇ ਸ਼ੇਅਰ ਦੇ ਵਿੱਚ ਅਚਾਨਕ ਭਾਰੀ ਵਾਧਾ ਹੋਇਆ ਔਰ ਐਲਨ ਮਸਕ ਦੀ ਕੁੱਲ ਜਾਇਦਾਦ $1.27 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਦੁਨੀਆ ਦੇ ਪਹਿਲੇ ਖਰਬਪਤੀ ਵਜੋਂ ਉਹਨਾਂ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਦੱਸ ਦਈਏ ਕਿ ਇਨਵੈਸਟਰ ਵਾਰਨ ਬਫਟ ਦੀ ਕੁੱਲ ਜਾਇਦਾਦ $148 ਬਿਲੀਅਨ ਹੈ। ਐਲਨ ਮਸਕ ਦੀ ਦੌਲਤ ਦੇ ਵਿੱਚ ਸਿਰਫ ਇੱਕ ਦਿਨ ਦੇ ਅੰਦਰ ਹੀ $164 ਬਿਲੀਅਨ ਦਾ ਵਾਧਾ ਹੋਇਆ, ਯਾਨੀ ਕਿ ਜਿੰਨੀ ਹੈ ਵਾਰਨ ਬਫਟ ਦੀ ਕੁੱਲ ਜਾਇਦਾਦ ਹੈ, ਉਹਨਾਂ ਦਾ ਇੱਕ ਦਿਨ ਦੇ ਵਿੱਚ ਇਜ਼ਾਫਾ ਜਿਹੜਾ ਜਾਂ ਵਾਧਾ ਜਿਹੜਾ ਉਹ ਐਲਨ ਮਸਕ ਨੇ ਹਾਸਲ ਕਰ ਲਿਆ ਹੈ। ਗੂਗਲ ਦੇ ਕੋ ਫਾਊਂਡਰ ਲੈਰੀ ਪੇਜ $314 ਬਿਲੀਅਨ ਦੀ ਜਾਇਦਾਦ ਦੇ ਨਾਲ ਮਸਕ ਤੋਂ ਬਾਅਦ ਦੂਸਰੇ ਸਥਾਨ ਤੇ ਨੇ। ਸਰਗਈ ਬ੍ਰਿਨ ਦੀ ਕੁੱਲ ਜਾਇਦਾਦ $292 ਬਿਲੀਅਨ ਹੈ ਤੇ ਐਮਾਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਕੁੱਲ ਸੰਪਤੀ $267 ਬਿਲੀਅਨ ਦੱਸੀ ਗਈ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ। ਇੱਧਰ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਸਦਰ ਦੀ ਆਪਸ 'ਚ ਮੁਲਾਕਾਤ ਹੋਈ ਫਰਾਂਸ ਦੇ ਏਵੀਅਨ ਸ਼ਹਿਰ ਦੇ ਵਿੱਚ। G7 ਤੋਂ ਬਾਅਦ ਹਟ ਕੇ ਇਹ ਮੁਲਾਕਾਤ ਦੋਹੇ ਨੇਤਾਵਾਂ ਦੇ ਦਰਮਿਆਨ ਹੋਈ, ਜਿਸ ਦੇ ਵਿੱਚ ਮੋਦੀ ਨੇ ਭਾਰਤੀ ਮਲਾਹਾਂ ਦੀ ਮੌਤ ਦਾ ਮਸਲਾ ਜਿਹੜਾ ਉਹ ਅਮਰੀਕਾ ਦੇ ਸਾਹਮਣੇ ਰੱਖਿਆ। ਇੱਧਰ ਦੱਸਿਆ ਗਿਆ ਹੈ ਕਿ ਭਾਰਤ ਤੇ ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਕੋਈ ਰੱਖਿਆ ਸਮਝੌਤਾ ਨਹੀਂ ਹੋਇਆ ਹੋਇਆ, ਜੇਕਰ ਭਾਰਤ ਦੇ ਉੱਤੇ ਕੋਈ ਹਮਲਾ ਹੁੰਦਾ ਤਾਂ ਮਦਦ ਦੇ ਲਈ ਅਮਰੀਕਾ ਮੌਜੂਦ ਰਹੇਗਾ, ਪਰ ਇਸ ਦੀ ਉਮੀਦ ਕਰਨਾ ਗਲਤ ਹੋਏਗਾ। ਕਾਂਗਰਸ ਨੇ ਵੀ ਇਹੀ ਗੱਲ ਕਹੀ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਜਦੋਂ ਆਪਰੇਸ਼ਨ ਸਿੰਧੂਰ ਹੋਇਆ ਸੀ ਉਦੋਂ ਤਾਂ

ਭਾਰਤੀ ਮੀਡੀਆ ਦੇ ਵਿੱਚ ਇਹਨਾਂ ਖਬਰਾਂ ਨੂੰ ਵਧਾ ਚੜਾ ਕੇ ਵੀ ਪੇਸ਼ ਕੀਤਾ ਜਾ ਰਿਹਾ, ਪਰ ਦਵੱਲੀਆਂ ਮੁਲਾਕਾਤਾਂ ਦੇ ਵਿੱਚ ਅਕਸਰ ਉਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਨਹੀਂ ਹੁੰਦੀਆਂ ਕਈ ਵਾਰ ਜਿਵੇਂ ਮੀਡੀਆ ਦੇ ਇੱਕ ਧੜੇ ਦੀ ਤਰਫ ਤੋਂ ਦਿਖਾ ਦਿੱਤੀਆਂ ਜਾਂਦੀਆਂ ਨੇ। ਮੋਦੀ ਨੇ ਟਰੰਪ ਨੂੰ ਕਿਹਾ ਕਿ ਪੱਛਮ ਏਸ਼ੀਆ ਦੇ ਵਿੱਚ ਸ਼ਾਂਤੀ ਦੇ ਸਥਾਪਿਤ ਕਰਨ ਦੇ ਲਈ ਜਿਹੜੀ ਵੀ ਤੁਸੀਂ ਕਾਰਵਾਈ ਕੀਤੀ ਹੈ, ਜੋ ਵੀ ਤੁਸੀਂ ਕੁਝ ਕੀਤਾ, ਉਸ ਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਇਹ ਸ਼ਾਇਦ ਖਬਰ ਦਾ ਹਿੱਸਾ ਨਹੀਂ ਦਿਖਾਇਆ ਗਿਆ ਹੋਵੇਗਾ। ਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਵੀ ਹਾਂ ਕਿ ਹੋਰਮੁਜ਼ ਸਟ੍ਰੇਟ ਦਾ ਖੁੱਲ੍ਹਾ ਰਹਿਣਾ ਵਿਸ਼ਵ ਭਾਰਤੀ ਅਰਥ ਵਿਵਸਥਾ ਦੇ ਲਈ ਚੰਗਾ ਹੈ। ਅਸਲ ਦੇ ਵਿੱਚ ਹੋਰਮੁਜ਼ ਸਟ੍ਰੇਟ ਖੁੱਲ੍ਹਾ ਰਹਿਣ ਦੇ ਨਾਲ ਭਾਰਤ ਦੀ ਹੀ ਅਰਥ ਵਿਵਸਥਾ ਜਿਹੜੀ ਉਹ ਟਿਕਾਣੇ ਦੇ ਉੱਤੇ ਰਹਿ ਸਕਦੀ ਹੈ, ਕਿਉਂਕਿ ਭਾਰਤ ਖਾੜੀ ਮੁਲਕਾਂ ਤੋਂ ਆਪਣੇ ਤੇਲ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਦਾ। ਭਾਰਤ ਆਪਣਾ 80-85% ਤੇਲ ਜਿਹੜਾ ਉਹ ਇੰਪੋਰਟ ਕਰਦਾ, ਔਰ ਇਸ ਦੇ ਵਿੱਚ 60% ਹਿੱਸਾ ਜਿਹੜਾ ਉਹ ਸਿਰਫ ਖਾੜੀ ਮੁਲਕਾਂ ਦੇ ਉੱਤੇ ਨਿਰਭਰ ਕਰਦਾ। ਔਰ ਜੇਕਰ ਹੋਰਮੁਜ਼ ਸਟ੍ਰੇਟ ਹੀ ਬੰਦ ਰਹਿੰਦਾ ਤਾਂ ਅਜਿਹੇ ਦੇ ਵਿੱਚ ਭਾਰਤ ਦੀ ਜਿਹੜੀ ਸਪਲਾਈ ਚੇਨ ਆ ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦੀ ਹੈ। ਇੱਧਰ ਮੋਦੀ ਨੇ ਇਰਾਨ ਤੇ ਅਮਰੀਕਾ ਦੇ ਦਰਮਿਆਨ ਸਮਝੌਤੇ ਦੇ ਉੱਤੇ ਜਿਹੜੀ ਟਰੰਪ ਦੇ ਤਾਰੀਫ ਦੇ ਪੁਲ ਬੰਨਦਿਆਂ ਹੋਇਆ ਇਹ ਵੀ ਕਹਿ ਦਿੱਤਾ ਕਿ ਸਮਝੌਤੇ ਦੇ ਲਈ ਜੋ ਵੀ ਕੁਝ ਕੀਤਾ ਟਰੰਪ ਨੇ ਉਸ ਦੇ ਲਈ ਉਹ ਉਹਨਾਂ ਦਾ ਪੱਛਮੀ ਏਸ਼ੀਆ ਦੀ ਤਰਫ ਤੋਂ ਧੰਨਵਾਦੀ ਨੇ। ਬਾਅਦ ਦੇ ਵਿੱਚ ਮੋਦੀ ਨੇ ਇੱਕ ਬਿਆਨ ਤੇ ਬਾਅਦ ਡੋਨਾਲਡ ਟਰੰਪ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਹਾਲਾਂਕਿ ਜਵਾਬ ਦਿੰਦਿਆਂ ਹੋਇਆਂ ਉਹਨਾਂ ਨੇ ਮੋਦੀ ਦਾ ਜ਼ਿਕਰ ਜਿਹੜਾ ਇਸ ਬਾਰੇ ਨਹੀਂ ਕੀਤਾ ਕਿ ਉਹਨਾਂ ਨੇ 3 ਭਾਰਤੀ ਮਲਾਹਾਂ ਦੀ ਮੌਤ ਦੇ ਬਾਰੇ ਉਹਨਾਂ ਤੱਕ ਗੱਲ ਰੱਖੀ ਹੈ। ਸੋ ਇਸ ਕਿਸਮ ਦੀ ਕੋਈ ਗੱਲ ਨਹੀਂ ਕੀਤੀ ਗਈ, ਨਾ ਹੀ ਮੋਦੀ ਨੇ ਕਿਸੇ ਕਿਸਮ ਦੇ ਨਾਲ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਕੋਈ ਜਵਾਬ ਦਿੱਤਾ। ਇੱਕ ਟ੍ਰੇਡ ਡੀਲ ਦੇ ਉੱਤੇ ਲੈ ਕੇ ਇੱਕ ਸਵਾਲ ਦੇ ਉੱਤੇ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਮੋਦੀ ਬੜੇ ਸਖ਼ਤ ਵਾਰਤਾਕਾਰ ਨੇ, ਨੈਗੋਸ਼ੀਏਟਰ ਨੇ, ਅਸਲ ਦੇ ਵਿੱਚ ਬੜੇ ਸਖ਼ਤ ਲੋਕਾਂ ਦੇ ਵਿੱਚੋਂ ਇੱਕ ਨੇ, ਔਰ ਅਸਲ ਦੇ ਵਿੱਚ ਉਹ ਸਖ਼ਤ ਦਿਖਦੇ ਨੇ ਪਰ ਜਿਵੇਂ ਦੇ ਉਹ ਦਿਖਦੇ ਨੇ ਉਹ ਤੁਹਾਨੂੰ ਸਰਪ੍ਰਾਈਜ਼ ਕਰ ਦਿੰਦੇ ਨੇ। ਮੈਂ ਤਾਂ ਕਹਿੰਦਾ ਕਿ ਉਹ ਬਹੁਤ ਸਖ਼ਤ ਨੇ ਪਰ ਅਸੀਂ ਭਵਿੱਖ ਦੇ ਵਿੱਚ ਭਾਰਤ ਦੇ ਨਾਲ ਇਹ ਸਮਝੌਤਾ ਸਿਰੇ ਚੜਾ ਲਿਆਂਗੇ। ਖੈਰ ਅਮਰੀਕਾ ਦੇ ਨਾਲ ਟ੍ਰੇਡ ਡੀਲ ਸਿਰੇ ਚੜ੍ਹਦੀ ਹੈ ਕਿ ਨਹੀਂ ਪਤਾ, ਪਰ ਭਾਰਤ ਬ੍ਰਿਟੇਨ ਆਰਥਿਕ ਸਮਝੌਤੇ ਨੂੰ ਇਸ ਸਾਲ 15 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਣਾ, ਜਿੱਥੇ ਮੈਲੋਨੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉੱਥੇ ਹੀ ਮੋਦੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦੇ ਨਾਲ ਵੀ ਇੱਕ ਵੀਡੀਓ ਤੁਰ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਕੋਂਗ੍ਰੈਚੁਲੇਸ਼ਨ, ਵੀ ਹੈਵ ਡਨ ਇਟ, ਆਪਾਂ ਰਲ ਕੇ ਕਰ ਦਿੱਤਾ ਹੈ। ਇਹ ਦੱਸ ਦਈਏ ਕਿ ਮੋਦੀ ਨੇ ਐਕਸ ਦੇ ਉੱਤੋਂ ਇੱਕ ਟਵੀਟ ਕਰਦਿਆਂ ਲਿਖਿਆ ਕਿ ਇਹ ਦੱਸਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਬ੍ਰਿਟੇਨ ਟ੍ਰੇਡ ਡੀਲ 15 ਜੁਲਾਈ 2026 ਤੋਂ ਲਾਗੂ ਹੋਏਗੀ ਔਰ ਸਾਡੇ ਦਵੱਲੇ ਵਪਾਰ ਤੇ ਨਿਵੇਸ਼ ਨੂੰ ਇਹ ਵਧਾਏਗੀ। ਮੋਦੀ ਨੇ ਲਿਖਿਆ ਕਿ ਇਸ ਦੇ ਨਾਲ ਭਾਰਤੀ ਕਿਸਾਨਾਂ, ਮਜ਼ਦੂਰਾਂ, MSME, ਸਟਾਰਟਅਪ ਤੇ ਇਨੋਵੇਟਰਸ ਦੇ ਲਈ ਕਈ ਮੌਕੇ ਖੁੱਲਣਗੇ। G7 ਸਮਿਟ ਦੇ ਲਈ ਏਵੀਅਨ ਦੇ ਵਿੱਚ ਮੌਜੂਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਤੇ ਮੈਂ ਰਲ ਕੇ ਗੱਲਬਾਤ ਕੀਤੀ ਔਰ ਇਸ ਮਾਮਲੇ ਦੇ ਵਿੱਚ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਗੱਲਬਾਤ ਅੱਗੇ ਤੁਰੀ ਹੈ। ਉੱਥੇ ਹੀ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਚੱਲ ਰਹੇ। ਅੰਦਰੂਨੀ ਹਾਲਾਤਾਂ ਦੀ ਜੇਕਰ ਗੱਲ ਕਰੀਏ, ਇੱਕ ਪਾਸੇ ਨੀਟ ਪੇਪਰ ਲੀਕ ਦਾ ਮਾਮਲਾ, ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਵਿੱਚ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਇੱਕ ਅੱਲੜ ਕੁੜੀ ਨੇ ਖੁਦਕੁਸ਼ੀ ਕੀਤੀ ਹੈ। ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਪਟੇਲ ਨਗਰ ਥਾਣਾ ਖੇਤਰ ਦੇ ਵਿੱਚ ਚੰਦਰਬਨੀ ਨਾਮ ਦੇ ਇਲਾਕੇ ਚ ਰਹਿਣ ਵਾਲੀ ਇਸ 23 ਸਾਲਾ ਲੜੀ ਜਿਸਦਾ ਨਾਮ ਰੀਆ ਦੱਸਿਆ ਗਿਆ, ਉਸਨੇ ਮੰਗਲਵਾਰ ਸਵੇਰ ਵੇਲੇ ਆਤਮ ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸੋਮਵਾਰ ਰਾਤ ਉਹ ਆਪਣੇ ਕਮਰੇ ਦੇ ਵਿੱਚ ਪੜ੍ਹਨ ਗਈ ਸੀ ਪਰ ਮੰਗਲਵਾਰ ਸਵੇਰੇ ਜਦੋਂ 10:30 ਵੀ ਉਸਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਪਰਿਵਾਰ ਦੇ ਲੋਕਾਂ ਨੇ ਦਰਵਾਜ਼ਾ ਖੋਲ ਕੇ ਦੇਖਿਆ, ਉਹ ਮ੍ਰਿਤਕ ਅਵਸਥਾ ਦੇ ਵਿੱਚ ਸੀ। ਪੁਲਿਸ ਦੀ ਤਰਫ ਤੋਂ ਫਿਲਹਾਲ ਇੱਕ ਸੁਸਾਈਡ ਨੋਟ ਬਰਾਮਦ ਕਰਕੇ ਉਸਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮ੍ਰਿਤਕ ਲੜਕੀ ਦੇ ਪਿਤਾ ਫੌਜ ਤੋਂ ਰਿਟਾਇਰ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਉਸਦੀ ਆਤਮ ਹੱਤਿਆ ਦੀ ਵਜ੍ਹਾ ਤਨਾਅ ਦੇ ਚੱਲਦਿਆਂ ਹੋਏਗੀ। ਕੋਈ ਪਹਿਲੀ ਆਤਮ ਹੱਤਿਆ ਤਾਂ ਨਹੀਂ ਹੋਈ ਔਰ ਦੇਸ਼ ਦੇ ਵਿੱਚ ਨੀਟ ਪ੍ਰੀਖਿਆਵਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਉਸ ਤੋਂ ਬਾਅਦ ਸਰਕਾਰ ਖਾਮੋਸ਼ ਬੈਠੀ ਹੈ। ਉੱਧਰ ਦੂਸਰੇ ਪਾਸੇ ਇਹ 2 ਦਿਨਾਂ ਦੇ ਵਿੱਚ ਦੂਜੀ ਆਤਮ ਹੱਤਿਆ ਹੋਈ ਦੱਸੀ ਗਈ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ ਦੇ ਵਿੱਚ ਰਹਿਣ ਵਾਲੀ ਰੇਨੂ ਨਾਮ ਦੀ ਇੱਕ ਲੜਕੀ ਨੇ ਵੀ ਆਤਮ ਹੱਤਿਆ ਕਰ ਲਈ ਸੀ। ਉਸ ਤੋਂ ਕੁਝ ਦਿਨ ਪਹਿਲਾਂ ਸੀਕਰ ਦੇ ਵਿੱਚ ਇੱਕ ਨੀਟ ਦੇ ਵਿਦਿਆਰਥੀ ਨੇ ਆਤਮ ਹੱਤਿਆ ਕੀਤੀ ਸੀ। ਰਾਜਸਥਾਨ ਦੇ ਵਿੱਚ ਹੀ 2 ਆਤਮ ਹੱਤਿਆਵਾਂ
ਜਿਹੜੀਆਂ ਖੁਦਕੁਸ਼ੀਆਂ ਹੋ ਗਈਆਂ ਸੀ। ਔਰ ਹੁਣ 21 ਜੂਨ

0: ਇਸਦਾ ਦੁਬਾਰਾ ਪੇਪਰ ਹੋਣਾ ਨੀਟ ਦਾ, ਜਿਹੜਾ ਪਹਿਲਾਂ ਹੋਇਆ ਸੀ ਪਰ ਬਾਅਦ ਦੇ ਵਿੱਚ ਲੀਕ ਹੋਣ ਦੇ ਚੱਲਦਿਆਂ ਐਨਟੀਏ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਤੇ ਹੁਣ ਦੁਬਾਰਾ ਤੋਂ ਹੋ ਰਿਹਾ। ਔਰ ਜਿਹੜੇ ਵਿਦਿਆਰਥੀ ਨੇ ਉਹ ਸਾਲ ਭਰ ਮਿਹਨਤ ਕਰਨ ਤੋਂ ਬਾਅਦ ਮਾਨਸਿਕ ਤਣਾਅ ਦੇ ਵਿੱਚ ਆਏ ਹੋਏ ਨੇ। ਕੱਲ ਨੂੰ ਜਿਨ੍ਹਾਂ ਨੇ ਡਾਕਟਰ ਬਣਨਾ ਹੈ, ਮਰੀਜ਼ਾਂ ਦੀ ਜਾਨ ਬਚਾਉਣੀ ਹੈ, ਉਹ ਅੱਜ ਖੁਦ ਆਤਮ ਹੱਤਿਆਵਾਂ ਕਰ ਰਹੇ ਨੇ, ਇਹ ਕਹਿਣਾ ਸੀ ਅਸ਼ੋਕ ਗਹਿਲੋਤ ਦਾ। ਕਾਂਗਰਸ ਨੇਤਾ ਨੇ ਇਸ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਮੋਦੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ। ਉਧਰ ਇਸੇ ਮਸਲੇ ਨੂੰ ਲੈ ਕੇ ਰਾਹੁਲ ਗਾਂਧੀ ਰਾਜਸਥਾਨ ਪਹੁੰਚੇ ਸੀ। ਕਾਂਗਰਸ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਕੋਟਾ ਦੇ ਵਿੱਚ ਵਿਦਿਆਰਥੀਆਂ ਦੀ ਗੂੰਜ ਨਾਮਕ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਮੌਜੂਦ ਹੋਏ। ਰਾਹੁਲ ਗਾਂਧੀ ਨੇ ਕਿਹਾ ਕਿ ਕੋਟਾ ਤੁਹਾਡੇ ਸਭ ਦੇ ਸਾਹਮਣੇ ਖੜੇ ਹੋ ਕੇ ਮੈਂ ਬੜਾ ਸਨਮਾਨਿਤ ਮਹਿਸੂਸ ਕਰ ਰਿਹਾ ਔਰ ਇਹ ਸਾਫ਼ ਕਰ ਦੇਣਾ ਚਾਹੁੰਦਾ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ, ਤੁਹਾਡੇ ਭਵਿੱਖ ਦੇ ਬਾਰੇ ਹੈ, ਇਹ ਸ਼ਾਮ ਤੁਹਾਡੇ ਬਾਰੇ ਹੈ ਔਰ ਉਹਨਾਂ ਹਾਲਾਤਾਂ ਨੂੰ ਅਸੀਂ ਜਾਣਨਾ ਚਾਹੁੰਦੇ ਹਾਂ, ਉਹਨਾਂ ਚੁਣੌਤੀਆਂ ਨੂੰ ਜਾਣਨਾ ਚਾਹੁੰਦੇ ਹਾਂ ਜਿਨ੍ਹਾਂ ਦੇ ਨਾਲ ਤੁਸੀਂ ਰੋਜ਼ ਦੋ ਚਾਰ ਹੁੰਦੇ ਹੋ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਮੈਂ ਲੱਖਾਂ ਐਸੇ ਨੌਜਵਾਨਾਂ ਨੂੰ ਮਿਲਿਆ ਸੀ ਜੋ ਡਾਕਟਰ, ਇੰਜੀਨੀਅਰ, ਵਕੀਲ, IAS ਅਧਿਕਾਰੀ ਬਣਨਾ ਚਾਹੁੰਦੇ ਨੇ, ਫੌਜ 'ਚ ਸ਼ਾਮਲ ਹੋਣਾ ਚਾਹੁੰਦੇ ਨੇ, ਪਰ ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਦੇਸ਼ ਦੇ ਸਿੱਖਿਆ ਸਿਸਟਮ ਨੇ ਇਹਨਾਂ ਨੌਜਵਾਨਾਂ ਨੂੰ ਸਿਰਫ 4-5 ਵਿਕਲਪ ਹੀ ਕਿਉਂ ਦਿੱਤੇ ਨੇ। ਫਿਰ ਮੈਂ ਯਾਤਰਾ ਦੇ ਦਰਮਿਆਨ ਕੁੱਝ ਲੜਕੀਆਂ ਦੇ ਨਾਲ ਗੱਲਬਾਤ ਕੀਤੀ ਤੇ ਪੁੱਛਿਆ ਕਿ ਤੁਹਾਡੇ ਦਿਲ ਦੇ ਵਿੱਚ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਸਭ ਦੇ ਜਵਾਬ ਇਹਨਾਂ 5 ਪੇਸ਼ਿਆਂ ਤੋਂ ਅਲੱਗ ਮਿਲੇ, ਯਾਨੀ ਕਿ ਦੇਸ਼ ਦਾ ਸਿੱਖਿਆ ਸਿਸਟਮ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਿਹਾ, ਬਸ ਵਿਕਲਪ ਦੇ ਰਿਹਾ ਹੈ। ਉੱਥੇ ਹੀ ਭਾਰਤ ਸਰਕਾਰ ਦੇ ਖਿਲਾਫ ਇੱਕ ਹੋਰ ਮੋਰਚਾ ਵੀ ਖੁੱਲ੍ਹ ਗਿਆ। ਕੇਂਦਰ ਸਰਕਾਰ ਦੇ ਪ੍ਰਸਤਾਵਿਤ ਵਿਲੇਜ ਬੇਸਡ ਗਰੰਟਿਡ ਰੂਰਲ ਇੰਪਲਾਇਮੈਂਟ ਮਿਸ਼ਨ ਜੇ ਸਮਝ ਨਹੀਂ ਆਇਆ ਤਾਂ VBG ਰਾਮਜੀ ਬਿੱਲ ਸ਼ਾਇਦ ਤੁਹਾਨੂੰ ਯਾਦ ਹੋਏਗਾ। ਹੁਣ ਇਸ ਨੂੰ ਲੈ ਕੇ ਦਿੱਲੀ ਦੇ ਪ੍ਰੈਸ ਕਲੱਬ ਆਫ ਇੰਡੀਆ ਦੇ ਵਿੱਚ ਮਜ਼ਦੂਰ ਸੰਗਠਨਾਂ ਔਰ ਦੇਸ਼ ਭਰ ਦੇ ਰੁਜ਼ਗਾਰ ਦੇ ਨਾਲ ਜੁੜੇ ਹੋਏ ਕਾਰਕੁਨ ਜਿਹੜੇ ਨੇ, ਰੁਜ਼ਗਾਰ ਅਧਿਕਾਰਾਂ ਦੇ ਨਾਲ ਜੁੜੇ ਹੋਏ, ਉਹਨਾਂ ਨੇ ਵਿਰੋਧ ਜਤਾਇਆ। ਦੱਸ ਦਈਏ ਕਿ ਦੋਸ਼ ਇਹ ਲਗਾਇਆ ਗਿਆ ਹੈ ਕਿ ਜਿਹੜਾ ਪ੍ਰਸਤਾਵ ਪਹਿਲਾਂ ਮਨਰੇਗਾ ਸਕੀਮ ਨੂੰ ਬਦਲ ਕੇ ਲਿਆਂਦਾ ਗਿਆ, ਉਹ ਮਨਰੇਗਾ ਸਕੀਮ ਨੂੰ ਤਾਂ ਹੋਰ ਕਮਜ਼ੋਰ ਕਰ ਹੀ ਰਿਹਾ ਬਲਕਿ ਪੇਂਡੂ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਅਧਿਕਾਰਾਂ ਦੇ ਉੱਤੇ ਵੀ ਅਸਰ ਪਾਏਗਾ। ਬੁੱਧਵਾਰ ਦੇ ਦਿਨ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਨਰੇਗਾ ਸੰਘਰਸ਼ ਮੋਰਚਾ, ਅਖਿਲ ਭਾਰਤੀ ਖੇਤੀ ਮਜ਼ਦੂਰ ਯੂਨੀਅਨ ਤੇ ਦੂਸਰੇ ਸੰਗਠਨਾਂ ਨੇ ਕਿਹਾ ਕਿ VBG ਰਾਮਜੀ ਬਿੱਲ ਨੂੰ ਮਨਰੇਗਾ ਦੇ ਵਿਕਲਪ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਦੇ ਵਿੱਚ ਪ੍ਰਤੀ ਪਰਿਵਾਰ 125 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਾ ਦਾਅਵਾ ਤਾਂ ਕੀਤਾ ਗਿਆ ਪਰ ਇਹ ਫੰਡ ਕਿਵੇਂ ਹਾਸਲ ਹੋਣਗੇ। ਨਰੇਗਾ ਸੰਘਰਸ਼ ਮੋਰਚਾ ਦੀ ਤਰਫ ਤੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਇਸਦਾ ਢਾਂਚਾ ਹੀ ਬੜਾ ਕਮਜ਼ੋਰ ਹੈ, VBG ਰਾਮਜੀ ਬਿੱਲ ਨੂੰ ਵਾਪਸ ਲੈ ਕੇ ਮਨਰੇਗਾ ਨੂੰ ਮੁੜ ਤੋਂ ਬਹਾਲ ਕਰਨਾ ਹੋਏਗਾ ਜਾਂ ਫਿਰ ਉਸ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ। ਮਜ਼ਦੂਰ ਸੰਗਠਨਾਂ ਨੇ ਡਿਜੀਟਲ ਹਾਜ਼ਰੀ, EKYC, ਫੇਸ਼ੀਅਲ ਰੈਕੋਗਨੀਸ਼ਨ ਤੇ ਨੈਸ਼ਨਲ ਮੋਬਾਈਲ ਮੋਨੀਟਰਿੰਗ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਮੁੱਦਾ ਵੀ ਚੁੱਕਿਆ। ਉੱਥੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ, ਜਿੱਥੇ ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਤਾਂ ਖਬਰ ਕੁਆਂਟਸ ਦੀ ਤਰਫ ਤੋਂ ਸਾਹਮਣੇ ਆਈ ਹੈ। ਕੁਆਂਟਸ ਨੇ ਕਿਹਾ ਹੈ ਕਿ ਨਾਨ ਸਟੋਪ ਸਿਡਨੀ ਲੰਡਨ ਫਲਾਈਟਸ ਜਿਹੜੀਆਂ ਨੇ ਉਹ ਅਕਤੂਬਰ ਮਹੀਨੇ ਦੇ ਵਿੱਚ ਲਾਂਚ ਕਰ ਦਿੱਤੀਆਂ ਜਾਣਗੀਆਂ, ਪਰ ਇਸ ਸਾਲ ਨਹੀਂ ਅਗਲੇ ਸਾਲ। ਕੁਆਂਟਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਲੰਮੀ ਨਾਨ ਸਟੋਪ ਕਮਰਸ਼ੀਅਲ ਫਲਾਈਟ ਲਗਭਗ 20 ਘੰਟੇ ਦੀ ਇਹ ਫਲਾਈਟ ਹੋਏਗੀ, ਸਿਡਨੀ ਤੋਂ ਜਦੋਂ ਤੁਰੇਗੀ ਤੇ ਇਹਨੂੰ ਕੰਗਾਰੂ ਰੂਟ ਦਾ ਨਾਮ ਦਿੱਤਾ ਗਿਆ ਔਰ ਅਕਤੂਬਰ 2027 ਤੱਕ ਇਹ ਫਲਾਈਟਸ ਜਿਹੜੀ ਸ਼ੁਰੂ ਹੋ ਜਾਏਗੀ, ਪਰ ਇਸ ਦੀਆਂ ਟਿਕਟਾਂ ਅਗਲੇ ਸਾਲ ਹੀ ਫਰਵਰੀ ਦੇ ਵਿੱਚ ਵਿਕਣੀਆਂ ਸ਼ੁਰੂ ਹੋ ਜਾਣਗੀਆਂ। CEO ਵੈਨੇਸਾ ਹਡਸਨ ਦੀ ਤਰਫ ਤੋਂ ਫਰਾਂਸ ਦੇ ਵਿੱਚ ਇੱਕ ਇਵੈਂਟ ਦੇ ਦਰਮਿਆਨ ਇਹ ਐਲਾਨ ਕੀਤਾ ਗਿਆ। ਦੱਸਿਆ ਗਿਆ ਕਿ ਮੋਡੀਫਾਈਡ ਕੀਤੇ ਗਏ ਏਅਰਬੱਸ A350 ਜਿਹੜੇ ਨੇ ਉਹ ਜੈੱਟ ਜਹਾਜ਼ 22 ਘੰਟੇ ਤੱਕ ਸਫ਼ਰ ਕਰਨ ਦੇ ਲਈ ਕੈਪੇਬਲ ਨੇ। ਫਿਲਹਾਲ ਉਹਨਾਂ ਦੀ ਵਰਤੋਂ ਕੀਤੀ ਜਾਏਗੀ। ਹਰ ਇੱਕ ਜਹਾਜ਼ ਦੇ ਵਿੱਚ 238 ਯਾਤਰੀ ਤੇ ਜਿਹੜੇ ਕਰਮਚਾਰੀ ਨੇ, ਕਰੂ ਮੈਂਬਰ ਨੇ, ਉਹ ਸਵਾਰ ਹੋ ਸਕਦੇ ਨੇ। ਫਸਟ ਕਲਾਸ, ਬਿਜ਼ਨਸ ਕਲਾਸ, ਪ੍ਰੀਮੀਅਮ ਇਕੋਨਮੀ, ਇਕੋਨਮੀ ਦੀਆਂ ਇਹਨਾਂ ਦੇ ਵਿੱਚ ਸਹੂਲਤਾਂ ਹੋਣਗੀਆਂ ਔਰ 20,000 ਲੀਟਰ ਫਿਊਲ ਟੈਂਕ ਜਿਹੜਾ ਇੱਕ ਵਾਰ ਦੇ ਵਿੱਚ ਭਰ ਲਿਆ ਜਾਂਦਾ, ਯਾਨੀ ਕਿ ਲਗਭਗ 16,000 ਕਿਲੋਮੀਟਰ ਦਾ ਸਫ਼ਰ ਇਹ ਬਗੈਰ ਰੁਕੇ ਆ ਕਰ ਸਕਦਾ ਹੈ। ਹਾਲਾਂਕਿ ਏਅਰਬੱਸ ਦੇ ਨਾਲ ਜੁੜੀਆਂ ਹੋਈਆਂ ਕੁੱਝ ਚੁਣੌਤੀਆਂ ਵੀ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਇਸ ਦੇ ਵਿੱਚ ਕੁੱਝ ਸੋਧਾਂ ਵੀ ਕੀਤੀਆਂ ਜਾ ਸਕਦੀਆਂ ਨੇ। ਉਧਰ ਕੁਆਂਟਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੁਣ ਤਾਂ ਇਹ ਟ੍ਰਿਪ ਆਇਆ ਸਿੰਗਾਪੁਰ ਹੋ ਕੇ ਜਾਂਦਾ, ਯਾਨੀ ਕਿ ਆਸਟ੍ਰੇਲੀਆ ਸਿਡਨੀ ਤੋਂ ਪਹਿਲਾਂ ਸਿੰਗਾਪੁਰ, ਔਰ 24-25 ਘੰਟੇ ਵੀ ਲੱਗ ਜਾਂਦੇ ਨੇ ਜੇਕਰ ਇਸ ਦਾ ਸਿਰਫ ਫਲਾਈ ਟਾਈਮ ਯਾਨੀ ਕਿ ਜਿਹੜਾ ਇਹਦਾ ਹਵਾ ਦੇ ਵਿੱਚ ਉੱਡਣ ਦਾ ਸਮਾਂ ਹੀ ਕਾਊਂਟ ਕੀਤਾ ਜਾਵੇ। ਪਰ ਇਸ ਦੇ ਨਾਲ ਨਾ ਸਿਰਫ ਸਮਾਂ ਬਚੇਗਾ ਯਾਤਰੀਆਂ ਦਾ, ਇੱਕ ਸਿੱਧੀ ਸੇਵਾ ਵੀ ਮਿਲ ਸਕੇਗੀ। ਕੁਆਂਟਸ ਨੇ ਫਿਲਹਾਲ ਜਿਹੜਾ ਪਰਥ ਲੰਡਨ ਰੂਟ ਹੈ ਵਾਇਆ ਸਿੰਗਾਪੁਰ ਉਹ ਕੀਤਾ ਹੋਇਆ, ਕਿਉਂਕਿ ਉਹਦੇ ਵਿੱਚ ਵੀ ਕਿਉਂਕਿ ਮਿਡਲ ਈਸਟ ਦੇ ਵਿੱਚ ਫਿਲਹਾਲ ਹਾਲਾਤ ਵਧੀਆ ਨਹੀਂ ਨੇ, ਇਸ ਕਰਕੇ ਇਹ ਰੂਟ ਫਿਲਹਾਲ ਵਾਇਆ ਸਿੰਗਾਪੁਰ ਹੋ ਕੇ ਜਾ ਰਹੇ ਨੇ ਫਿਊਲਿੰਗ ਦੇ ਲਈ। ਤੇ ਕੁਆਂਟਸ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਇਸ ਜਿਹੜੇ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ 400 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਕਮਾਈ ਹੋਏਗੀ, ਕਿਉਂਕਿ ਬਹੁਤ ਸਾਰੇ ਲੋਕ ਸਿਡਨੀ ਲੰਡਨ ਤੱਕ ਉਡਾਨ ਭਰਨਾ ਚਾਹੁੰਦੇ ਨੇ। ਖੈਰ ਇੰਨੀਆਂ ਉਡਾਨਾਂ ਦਾ ਫਾਇਦਾ ਕੀ ਜਦੋਂ ਦੇਸ਼ ਨੂੰ ਮਲਟੀਕਲਚਰਲ ਰਹਿਣ ਹੀ ਨਹੀਂ ਦੇਣਾ, ਇਹ ਦਾਵਾ ਕੀਤਾ ਕੱਲ ਦੇ ਦਿਨ ਪੌਲਿਨ ਹੈਨਸਨ ਨੇ ਆਪਣੀ ਸਪੀਚ ਦੇ ਵਿੱਚ। ਰੈਡੀਕਲ ਇਸਲਾਮ ਤੋਂ ਲੈ ਕੇ ਕਲਾਈਮੇਟ ਚੇਂਜ ਤੱਕ, ਮਾਈਗ੍ਰੇਸ਼ਨ ਤੋਂ ਲੈ ਕੇ ਟਰਾਂਸਜੈਂਡਰਸ ਤੱਕ, ਮੀਡੀਆ ਨੂੰ ਬੰਦ ਕਰਨ ਤੋਂ ਲੈ ਕੇ ਤੇ ਹੋਰ ਤਨਖਾਹਾਂ ਦੇ ਮੁੱਦੇ ਤੱਕ ਪੌਲਿਨ ਹੈਨਸਨ ਨੇ ਲਗਭਗ ਹਰ ਇੱਕ ਮਸਲੇ ਨੂੰ ਛੇੜਿਆ ਔਰ ਹਰ ਇੱਕ ਮਸਲੇ ਦੇ ਉੱਤੇ ਇੱਕ ਅਲੱਗ ਅਲੱਗ ਖਬਰ ਅਲੱਗ ਅਲੱਗ ਸੁਰਖੀ ਬਣੀ। ਦੱਸ ਦਈਏ ਕਿ ਕੱਲ ਦੇ ਦਿਨ ਕੈਨਬਰਾ ਦੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਬੜੀਆਂ ਸਾਰੀਆਂ ਇਲਾਮਤਾਂ, ਬੜੀਆਂ ਸਾਰੀਆਂ ਲਾਹਨਤਾਂ ਪਾਈਆਂ। ਗਾਰਜੀਅਨ ਦੀ ਪੱਤਰਕਾਰ ਨੂੰ ਟ੍ਰੈਸ਼ੀ ਯਾਨੀ ਗੰਦਗੀ ਤੱਕ ਕਹਿ ਦਿੱਤਾ, ਕਲਾਈਮੇਟ ਚੇਂਜ ਨੂੰ ਇੱਕ ਸਟੰਟ, ਇੱਕ ਮਜ਼ਾਕ ਦੱਸ ਦਿੱਤਾ। ਰੈਡੀਕਲ ਇਸਲਾਮ ਦੇ ਲਈ ਉਹਨਾਂ ਨੇ ਬ੍ਰਿਟੇਨ ਤੇ ਫਰਾਂਸ ਨੂੰ ਅੰਗਰੇਜ਼ੀ ਦੇ ਵਿੱਚ ਇੱਕ ਅੱਖਰ ਹੁੰਦਾ SHIT ਹੋਲਸ ਤੱਕ ਕਹਿ ਦਿੱਤਾ, ਤੇ ਦੇਸ਼ ਦੇ ਵਿੱਚ ਰੈਡੀਕਲ ਇਸਲਾਮ ਤੇ ਮਲਟੀਕਲਚਰਿਜ਼ਮ ਨੂੰ ਖਤਮ ਕਰਨ ਦੀ ਗੱਲ ਕੀਤੀ। ਪਰ ਇਸ ਸਾਰੇ ਦੇ ਦਰਮਿਆਨ 51 ਮਿੰਟ ਦਾ ਉਹਨਾਂ ਦਾ ਭਾਸ਼ਣ ਸੀ। ਇਸ ਤੋਂ ਪਹਿਲਾਂ ਸ਼ੁਰੂਆਤੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਖੱਬੇ ਪੱਖੀ ਇੱਕ ਐਕਟਿਵਿਸਟ ਗਰੁੱਪ ਹੈ ਗੈਟਅਪ, ਉਹਨਾਂ ਦੀ ਤਰਫ ਤੋਂ ਇੱਕ ਵੱਡਾ ਸਾਰਾ ਪੋਸਟਰ ਲਗਾਇਆ ਗਿਆ ਸੀ। ਪੌਲਿਨ ਹੈਨਸਨ ਹੱਸ ਰਹੀ ਹੈ, ਅੱਖਾਂ ਦੇ ਉੱਤੇ ਐਨਕਾਂ ਲੱਗੀਆਂ ਹੋਈਆਂ, ਦੋਵੇਂ ਹੱਥਾਂ ਦੇ ਵਿੱਚੋਂ ਪੈਸੇ ਉੱਡ ਰਹੇ ਨੇ, ਤੇ ਪਿੱਛੇ ਲਿਖਿਆ ਹੋਇਆ ਆਇਆ ਪੋਸਟ ਦਾ ਪੇ ਰਾਈਜ਼ ਫਾਰ ਵਰਕਰਸ ਵਾਈਲ ਆਈ ਟੁੱਕ $100,000 ਪੇ ਰਾਈਜ਼ ਫਾਰ ਮਾਈਸੈਲਫ, ਯਾਨੀ ਕਿ ਮੈਂ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਦਾ ਵਿਰੋਧ ਕਰਦੀ ਹਾਂ ਪਰ ਮੈਂ ਖੁਦ $1,00,000 ਦਾ ਤਨਖਾਹ ਵਾਧਾ ਲਿਆ। ਖਬਰ ਦਾ ਪਿਛੋਕੜ ਸਮਝਣਾ ਹੋਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਕਿਉਂਕਿ ਪੌਲਿਨ ਹੈਨਸਨ ਦੇ ਸੈਨੇਟਰ ਦੀ ਗਿਣਤੀ ਵੱਧ ਗਈ ਹੈ, ਇਸ ਕਰਕੇ ਉਹਨਾਂ ਦਾ ਪੇ ਲੋਡ ਵਧਾਉਣ ਦੀ ਉਹਨਾਂ ਨੇ ਮੰਗ ਰੱਖੀ ਸੀ ਵੇਜ ਕਮਿਸ਼ਨ ਦੇ ਕੋਲ। ਤੇ ਇੱਕ ਕਿਸਮ ਦਾ ਇਹ ਵਿਰੋਧੀ ਧਿਰ ਨੇਤਾ ਦਾ ਜਿਹੜਾ ਵੇਜ ਕਮਿਸ਼ਨ ਹੈ ਉਹ ਉਹਨਾਂ ਨੂੰ ਦਿੱਤਾ ਜਾਏਗਾ। ਤੇ ਇਸ ਦਰਮਿਆਨ ਜਦੋਂ ਲੇਬਰ ਸਰਕਾਰ ਦੀ ਤਰਫ ਤੋਂ ਬੇਸਿਕ ਪੇ ਰੇਜ ਦੀ ਜਦੋਂ ਐਲਾਨ ਕੀਤਾ ਗਿਆ ਸੀ ਤਾਂ ਉਸੇ ਵਕਤ ਪੌਲਿਨ ਹੈਨਸਨ ਨੇ ਉਸਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਸੀ ਕਿ ਮੈਂ ਛੋਟੇ ਕਾਰੋਬਾਰੀਆਂ ਦੇ ਨਾਲ ਗੱਲ ਕਰਦੀ ਹਾਂ, ਇੰਨੀਆਂ ਤਨਖਾਹਾਂ ਉਹ ਨਹੀਂ ਦੇ ਸਕਦੇ। ਉਹਨਾਂ ਨੇ ਇੱਕ ਦੋ ਕਾਰੋਬਾਰੀਆਂ ਦੇ ਹਵਾਲੇ ਦੇ ਨਾਲ ਪੂਰੀ ਦੇਸ਼ ਦੀ ਤਸਵੀਰ ਵੀ ਬਿਆਨ ਕਰ ਛੱਡੀ, ਕਿਹਾ ਕਿ ਇੱਕ ਦੋ ਕਾਰੋਬਾਰੀ ਤਾਂ ਮੈਨੂੰ ਐਸੇ ਮਿਲੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਕੰਮ ਹੀ ਬੰਦ ਕਰ ਦਿਆਂਗੇ, ਪਰ ਹੁਣ $50,000-$50,000 ਕਿੱਥੋਂ ਕਰਮਚਾਰੀਆਂ ਨੂੰ ਦਈਏ, ਸਾਲ ਦੇ $1,00,000 ਕਿੱਥੋਂ ਦਈਏ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਕਾਰੋਬਾਰੀਆਂ ਦੀ ਬਾਂਹ ਫੜੀ ਹੈ ਇਸ ਮੌਕੇ ਦੇ ਉੱਤੇ। ਹਾਲਾਂਕਿ 9 ਨਿਊਜ਼ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਵੇਜ ਥੈਫਟ ਦੇ ਉੱਤੇ ਵੀ ਇਨਕਾਰ ਕਰਦੇ ਹੋ, ਤੁਸੀਂ ਤਨਖਾਹ ਵਾਧੇ ਤੋਂ ਵੀ ਇਨਕਾਰ ਕਰਦੇ ਹੋ, ਤੁਸੀਂ ਗਿਗ ਵਰਕਰਸ ਦੀ ਜੇ ਆਰਥਿਕ ਹਾਲਤ ਸੁਧਰਨੀ ਹੈ ਉਸ ਦੀ ਵੀ ਤੁਸੀਂ ਵਿਰੋਧਤਾ ਕਰਦੇ ਹੋ, ਤੁਸੀਂ ਕਲਾਈਮੇਟ ਚੇਂਜ ਦੇ ਬਿੱਲ ਦੇ ਉੱਤੇ ਵੀ ਰੋਕ ਲਗਾ ਦਿੰਦੇ ਹੋ, ਤੇ ਫਿਰ ਅਜਿਹੇ ਦੇ ਵਿੱਚ ਤੁਸੀਂ ਚਾਹੁੰਦੇ ਕੀ ਹੋ। ਹਾਲਾਂਕਿ ਪੌਲਿਨ ਹੈਨਸਨ ਨੇ ਬਾਕੀ ਸਾਰੇ ਸਵਾਲਾਂ ਨੂੰ ਦਰਕਿਨਾਰ ਕਰਕੇ ਸਿਰਫ ਇੱਕੋ ਹੀ ਸਵਾਲ ਦਾ ਜਵਾਬ ਦਿੱਤਾ ਤੇ ਗੋਲਮਾਲ ਗੱਲ ਕਰਕੇ ਕਿ ਤਨਖਾਹ ਵਾਧਾ ਹੋਣਾ ਚਾਹੀਦਾ ਪਰ ਦੋਹਾਂ ਸਾਈਡਸ ਦੀ ਬੈਲੈਂਸ ਸਟੋਰੀ ਦੇ ਨਾਲ। ਇਸ ਦਰਮਿਆਨ ਉਹਨਾਂ ਨੇ ਚਾਈਲਡ ਕੇਅਰ ਫੰਡਿੰਗ ਦੇ ਵਿੱਚ ਵੀ ਕਟੌਤੀ ਕਰਨ ਦੀ ਗੱਲ ਕੀਤੀ ਤੇ SBS ਤੇ ABC ਅਦਾਰਿਆਂ ਦੇ ਵਿੱਚ ਵੀ ਕਟੌਤੀ ਕਰਨ ਦੀ, SBS ਨੂੰ ਤਾਂ ਮੁਕੰਮਲ ਤੌਰ ਤੇ ਬੰਦ ਕਰਨ ਤੇ ABC ਨੂੰ ਸਬਸਕ੍ਰਿਪਸ਼ਨ ਬੇਸਡ ਮਾਡਲ ਬਣਾ ਕੇ ਇਹਦੇ ਚੋਂ ਬਚਦੀ ਰਕਮ ਹੋਮਲੈਸਨੈਸ ਸੋਸਾਇਟੀ ਦੇ ਉੱਤੇ ਖਰਚਣ ਦੀ ਗੱਲ ਕਹਿ ਦਿੱਤੀ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਕੁਝ ਇੱਕ ਐਸੇ ਸਰਵੇਖਣ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਨੇ ਔਰ ਦੇਸ਼ ਦੇ ਮੀਡੀਆ ਦੇ ਵਿੱਚ ਹਵਾ ਵੀ ਇਹ ਬਣੀ ਹੋਈ ਹੈ ਕਿ ਪੌਲਿਨ ਹੈਨਸਨ ਤੇ ਉਹਨਾਂ ਦੀ ਵਨ ਨੇਸ਼ਨ ਪਾਰਟੀ ਲਗਾਤਾਰ ਸੱਤਾਧਾਰੀ ਪਾਰਟੀ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਪਛਾੜਦੇ ਜਾ ਰਹੇ ਨੇ। ਅਜਿਹੇ ਦੇ ਵਿੱਚ ਉਹਨਾਂ ਦਾ ਇਹ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਦਾ ਸੰਬੋਧਨ ਸੀ ਉਹ ਹੋਰ ਵੀ ਜ਼ਿਆਦਾ ਮਾਇਨੇ ਬਣ ਗਿਆ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਆਸਟ੍ਰੇਲੀਆ ਇੱਕ ਮੋਨੋਕਲਚਰਲ ਸੋਸਾਇਟੀ ਹੈ, ਦੇਸ਼ ਦੇ ਵਿੱਚ ਮਲਟੀ ਰੇਸਿਸ ਤਾਂ ਹੈਗੀਆਂ ਨੇ, ਯਾਨੀ ਕਿ ਅਲੱਗ ਅਲੱਗ ਨਸਲਾਂ ਤਾਂ ਹੈਗੀਆਂ ਨੇ, ਪਰ ਇਸ ਨੂੰ ਮਲਟੀ ਕਲਚਰਿਜ਼ਮ ਨਹੀਂ ਕਿਹਾ ਜਾ ਸਕਦਾ। ਕਲਚਰ ਤਾਂ ਸਿਰਫ ਆਸਟ੍ਰੇਲੀਆ ਦਾ ਹੀ ਹੋਣਾ ਚਾਹੀਦਾ ਔਰ ਇਸ ਨੂੰ ਆਸਟ੍ਰੇਲੀਆ ਦੇ ਹੀ ਇੱਕ ਝੰਡੇ ਦੇ ਥੱਲੇ ਸਾਰੇ ਲੋਕਾਂ ਨੂੰ ਰਹਿਣਾ ਚਾਹੀਦਾ। ਘਰਾਂ ਦੇ ਵਿੱਚ ਬੋਲੀਆਂ ਜਾਂਦੀਆਂ ਅਲੱਗ ਅਲੱਗ ਭਾਸ਼ਾਵਾਂ ਦੇ ਮਸਲੇ ਦੇ ਉੱਤੇ ਵੀ ਉਹਨਾਂ ਨੇ ਆਪਣਾ ਬਿਆਨ ਦੇ ਛੱਡਿਆ ਤੇ ਕਿਹਾ ਕਿ ਦੇਸ਼ ਦੇ ਵਿੱਚ ਸਿਰਫ ਅੰਗਰੇਜ਼ੀ ਭਾਸ਼ਾ ਹੀ ਹੋਣੀ ਚਾਹੀਦੀ ਹੈ। ਤੇ ਮੈਂ ਇਸ ਗੱਲ ਦੀ ਨਫ਼ਰਤ ਕਰਦੀ ਹਾਂ ਕਿ ਜਿਹੜੇ ਮਾਈਗ੍ਰੈਂਟਸ ਦੇਸ਼ ਦੇ ਵਿੱਚ ਆ ਕੇ ਰੈਡੀਕਲ ਇਸਲਾਮ ਨੂੰ ਹੋਰ ਪ੍ਰਫੁੱਲਤ ਕਰਦੇ ਨੇ, ਉਹ ਇੱਥੇ ਆਉਂਦੇ ਨੇ, ਉਹਨਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ। ਜੇ ਉਹ ਇੱਥੇ ਜੰਮਦੇ ਨੇ ਤਾਂ ਉਹਨਾਂ ਨੂੰ ਇਸ ਕਾਨੂੰਨ ਦਾ ਸਾਹਮਣਾ ਕਰਨਾ ਹੋਏਗਾ ਸਾਰੀ ਉਮਰ। ਆਸਟ੍ਰੇਲੀਆ ਚ ਰਹਿ ਰਹੇ ਹੋ, ਆਸਟ੍ਰੇਲੀਆ ਦੇ ਕਾਨੂੰਨਾਂ ਦਾ ਸਾਹਮਣਾ ਕਰੋ, ਨਹੀਂ ਤੇ ਆਸਟ੍ਰੇਲੀਆ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ ਬਣਦਿਆਂ ਹੋਇਆ ਟਾਈਮ ਨਹੀਂ ਲਗਾਏਗਾ। ਤੇ ਉਹਨਾਂ ਨੇ ਇਹਨਾਂ ਦੇਸ਼ਾਂ ਨੂੰ ਗਾਲ ਵੀ ਕੱਢ ਛੱਡੀ। ਇਸ ਤੋਂ ਇਲਾਵਾ ਪੌਲਿਨ ਹੈਂਸਨ ਨੇ ਟਰਾਂਸਜੈਂਡਰ ਦੇ ਉੱਤੇ ਵੀ ਤੰਜ ਕਸਿਆ ਤੇ ਕਿਹਾ ਕਿ ਟਰਾਂਸਜੈਂਡਰ ਇਨਸਰਜੈਂਸੀ ਹੋ ਰਹੀ ਹੈ ਇਸ ਵਕਤ, ਔਰ ਮੈਂ ਅਥਾਰਟੀਜ਼ ਨੂੰ ਇਸ ਗੱਲ ਦੇ ਉੱਤੇ ਕਹਾਂਗੀ। ਉਹਨਾਂ ਕਿਹਾ ਕਿ ਜੇਕਰ ਉਹ ਸੱਤਾ ਚ ਆ ਜਾਂਦੇ ਨੇ ਤਾਂ ਸੈਕਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਤੇ ਹਿਊਮਨ ਰਾਈਟਸ ਕਮਿਸ਼ਨ ਨੂੰ ਤਾਂ ਉਹ ਪ੍ਰਧਾਨ ਮੰਤਰੀ ਬਣਦਿਆਂ ਸਾਰ ਛੇਕ ਦੇਣਗੇ, ਯਾਨੀ ਕਿ ਇਸ ਕਿਸਮ ਦਾ ਕੋਈ ਕਮਿਸ਼ਨ ਹੋਣਾ ਹੀ ਨਹੀਂ ਚਾਹੀਦਾ, ਮਨੁੱਖੀ ਅਧਿਕਾਰ ਕਮਿਸ਼ਨ ਤੇ ਜਿਹੜਾ ਜੈਂਡਰ ਬੇਸਡ ਇੱਕ ਕਮਿਸ਼ਨ ਹੁੰਦਾ। ਉਹਨਾਂ ਕਿਹਾ ਕਿ ਇਸ ਦੇ ਨਾਲ ਦੇਸ਼ ਦੇ ਉੱਤੇ ਵਾਧੂ ਬੋਝ ਵੀ ਪੈਂਦਾ। ਕਲਾਈਮੇਟ ਚੇਂਜ ਨੂੰ ਵੀ ਉਹਨਾਂ ਨੇ ਇੱਕ ਸਟੰਟ ਦੱਸ ਦਿੱਤਾ ਤੇ ਕਿਹਾ ਕਿ ਕਲਾਈਮੇਟ ਚੇਂਜ ਹੀ ਹੈ ਜਿਸਦੇ ਕਰਕੇ ਸਰਕਾਰ ਨੇ ਲਗਾਤਾਰ ਬਿਜਲੀ ਦੀਆਂ ਕੀਮਤਾਂ ਵਧਾਈਆਂ ਨੇ, ਤੇਲ ਦੀ ਰਿਫਾਈਨਰੀਜ਼ ਬੰਦ ਹੋ ਰਹੀਆਂ ਨੇ, ਇਸ ਦੇ ਨਾਲ ਦੇਸ਼ ਦੇ ਲੋਕਾਂ ਦੀ ਜੇਬ ਦੇ ਉੱਤੇ ਬੋਝ ਪੈ ਰਿਹਾ। ਤੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਸਰਕਾਰ ਦੀ ਵਿਰੋਧਤਾ ਕਰ ਦਿੱਤੀ। ਦੱਸ ਦਈਏ ਕਿ ਚਾਈਲਡ ਕੇਅਰ ਵਰਕਰਸ ਨੂੰ ਜਿਹੜਾ 15% ਦਾ ਪੇ ਰਾਈਜ਼ ਦਿੱਤਾ ਗਿਆ ਉਸ ਦੇ ਉੱਤੇ ਵੀ ਪੌਲਿਨ ਹੈਂਸਨ ਨੇ ਸਵਾਲ ਖੜੇ ਕੀਤੇ। ਕਿਹਾ ਕਿ ਇਸ ਦੇ ਨਾਲ ਤਾਂ ਸਰਕਾਰ ਦੇ ਹੱਥੋਂ ਕੰਟਰੋਲ ਹੀ ਨਿਕਲ ਜਾਏਗਾ। $16 billion ਸਰਕਾਰ ਸਿਰਫ ਵਾਧੂ ਤਨਖਾਹਾਂ ਦੇ ਵਿੱਚ ਦੇ ਰਹੀ ਹੈ, ਇਹਨਾਂ ਲੋਕਾਂ ਨੂੰ ਤਨਖਾਹਾਂ ਵਧਾ ਕੇ ਦੇਣ ਦੇ। ਗੱਲ ਮੁੱਕਦੀ ਇਹ ਕਿ ਇੱਕ ਤਰੀਕੇ ਦੇ ਨਾਲ ਪੌਲਿਨ ਹੈਂਸਨ ਕਰਮਚਾਰੀਆਂ ਕਾਮਿਆਂ ਦੇ ਉਲਟ ਵਪਾਰਾਂ ਛੋਟੇ ਜਾਂ ਮੱਧਮ ਜਾਂ ਉੱਚ ਜਿਹੜੇ ਹਾਈ ਇਨਕਮ ਜਨਰੇਟ ਕਰਦੇ ਵਪਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਦਿਖਾਈ ਦਿੱਤੇ। ਮਾਈਗ੍ਰੇਸ਼ਨ ਦੇ ਖਿਲਾਫ ਤਾਂ ਉਹ ਪਹਿਲਾਂ ਹੀ ਰਹੇ ਨੇ, ਪਰ ਇਸ ਦਰਮਿਆਨ ਉਹਨਾਂ ਦਾ ਇੱਕ ਪੱਖ ਖੁੱਲ ਕੇ ਸਾਹਮਣੇ ਆਇਆ। ਉਧਰ ਨੈਸ਼ਨਲ ਪਾਰਟੀ ਦੀ ਸੈਨੇਟਰ ਬ੍ਰਿਜਿਟ ਮਕੈਂਜੀ ਨੇ ਤੇ ਲੇਬਰ ਪਾਰਟੀ ਦੇ ਜਿਹੜੇ ਕੈਬਨਿਟ ਮੰਤਰੀ ਨੇ ਇਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ 9 News ਦੇ ਉੱਤੇ ਅੱਜ ਸਵੇਰ ਵੇਲੇ ਇੱਕ ਮਾਰਨਿੰਗ ਬ੍ਰੇਕਫਾਸਟ ਸ਼ੋਅ ਦੇ ਵਿੱਚ ਬੋਲਦਿਆਂ ਹੋਇਆ ਇਹ ਗੱਲ ਵੀ ਕਹਿ ਦਿੱਤੀ ਕਿ ਪੌਲਿਨ ਹੈਂਸਨ ਦੇ ਕੱਲ ਦੇ ਭਾਸ਼ਣ ਦੇ ਨਾਲ ਉਹ ਸਹਿਮਤ ਨਹੀਂ ਨੇ। ਦੱਸ ਦਈਏ ਕਿ ਬ੍ਰਿਜਿਟ ਮਕੈਂਜੀ ਦੀ ਤਰਫ ਤੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਇੰਜ ਲੱਗਦਾ ਹੈ ਕਿ ਪੌਲਿਨ ਡੋਨਾਲਡ ਟਰੰਪ ਦੇ ਆਈਡੀਆਜ਼ ਚੁੱਕ ਕੇ ਤੇ ਮੀਡੀਆ ਦੇ ਨਾਲ ਜਿਸ ਕਿਸਮ ਦੇ ਨਾਲ ਗੱਲਬਾਤ ਕਰਦੇ ਨੇ ਉਹ ਦੇਸ਼ ਦੀ ਲੋਕਤੰਤਰ ਪ੍ਰਣਾਲੀ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੈ। ਦੱਸ ਦਈਏ ਕਿ ਕੱਲ ਦੇ ਦਿਨ ਉਹਨਾਂ ਨੇ ਗਾਰਜੀਅਨ ਦੀ ਪੱਤਰਕਾਰ ਤੇ ਇੱਥੋਂ ਤੱਕ ਕਿ ਬਾਅਦ ਦੇ ਵਿੱਚ SBS ਦੀ ਪੋਲੀਟੀਕਲ ਐਡੀਟਰ ਦਾ ਕਰੀਅਰ ਖਤਮ ਕਰ ਦੇਣ ਦੀ ਧਮਕੀ ਵੀ ਦਿੱਤੀ ਤੇ ਕਿਹਾ ਕਿ ਮੈਂ ਤਾਂ ਤੁਹਾਡਾ ਪ੍ਰਧਾਨ ਮੰਤਰੀ ਬਣਦੇ ਸਾਰ ਪਹਿਲਾਂ ਬਿਸਤਰਾ ਗੋਲ ਕਰਾਂਗੀ। ਇਸ ਦਰਮਿਆਨ ਐਨਵਾਇਰਮੈਂਟ ਮਿਨਿਸਟਰ ਨੇ ਕਿਹਾ ਕਿ ਜੇਕਰ ਤੁਸੀਂ ਕੱਲ ਦੇ ਦਿਨ ਸੁਣਿਆ ਤਾਂ ਤੁਸੀਂ ਦੇਸ਼ ਦੇ ਵਿੱਚ ਨਫ਼ਰਤ ਪੈਦਾ ਕਰਨ ਵਾਲਿਆਂ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹੋ। ਜੇਕਰ ਉਹ ਕਰਮਚਾਰੀਆਂ ਦੇ ਪਿੱਛੇ ਹੈ, ਚਾਈਲਡ ਕੇਅਰ ਵਰਕਰ ਦੇ ਪਿੱਛੇ ਹੈ, ਮਾਈਗ੍ਰੈਂਟਸ ਦੇ ਪਿੱਛੇ ਹੈ, ABC ਦੇ ਪਿੱਛੇ ਹੈ, ਤਾਂ ਫਿਰ ਇਸ ਮਾਮਲੇ ਦੇ ਵਿੱਚ ਤੁਸੀਂ ਉਸ ਸਪੀਚ ਦੀ ਸਰਾਹਨਾ ਵੀ ਕਿਵੇਂ ਕਰ ਸਕਦੇ ਹੋ। ਉਧਰ ਦੂਸਰੇ ਪਾਸੇ ਇਸੇ ਖਬਰ ਦੇ ਨਾਲ ਜੁੜੀ ਹੋਈ ਮੁਰੇ ਵਾਟ ਨੇ ਇਹ ਵੀ ਗੱਲ ਕਹੀ ਕਿ ਜੇਕਰ ਪੌਲਿਨ ਹੈਂਸਨ ਕਹਿੰਦੇ ਨੇ ਕਿ ਵੈਸਟਰਨ ਸਿਡਨੀ ਦੀਆਂ ਸੀਟਾਂ ਦੇ ਉੱਤੇ ਉਹ ਟਾਕਰਾ ਲੈਣਗੇ ਤਾਂ ਫਿਰ ਟਾਕਰਾ ਇੱਕ ਬਰਾਬਰ ਨਹੀਂ ਹੋਏਗਾ, ਦੋਵਾਂ ਪਾਸੇ ਹੋਏਗਾ, ਅਸੀਂ ਵੀ ਤਿਆਰ ਹੈਗੇ ਹਾਂ। ਉਹਨਾਂ ਕਿਹਾ ਕਿ ਮੈਂ ਇਹ ਸਪਸ਼ਟ ਸੁਨੇਹਾ ਪੌਲਿਨ ਹੈਂਸਨ ਨੂੰ ਦੇਣਾ ਚਾਹੁੰਦਾ ਕਿ ਦੇਸ਼ ਇਕਜੁੱਟ ਹੋ ਕੇ ਖੜਾ ਰਹੇਗਾ ਤੇ ਵੰਡ ਪਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਕਦੇ ਵੀ ਉਹਨਾਂ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਏਗਾ। ਇਸ ਦਰਮਿਆਨ ਉਹਨਾਂ ਨੇ ਇਹ ਵੀ ਇਸ ਗੱਲ ਦੇ ਉੱਤੇ ਜਦੋਂ ਪੁੱਛਿਆ ਗਿਆ ਕਿ ਕੀ ਲੇਬਰ ਪਾਰਟੀ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਲੇਬਰ ਪਾਰਟੀ ਦੇ ਵੋਟਰਸ ਟੁੱਟਣਗੇ, ਗੱਠਜੋੜ ਦੇ ਟੁੱਟਣਗੇ, ਤਾਂ ਉਹਨਾਂ ਕਿਹਾ ਕਿ ਜੇਕਰ ਗੱਠਜੋੜ ਤੇ ਵਨ ਨੇਸ਼ਨ ਪਾਰਟੀ ਇਕੱਠੇ ਵੀ ਹੋ ਜਾਂਦੇ ਨੇ ਤਾਂ ਇਹ ਲੇਬਰ ਦੇ ਲਈ ਚਿੰਤਾ ਦਾ ਨਹੀਂ ਬਲਕਿ ਇਹ ਇੱਕ ਚੰਗੀ ਖਬਰ ਹੋਏਗੀ ਕਿਉਂਕਿ ਇਸ ਦੇ ਨਾਲ ਲੇਬਰ ਪਾਰਟੀ ਨੂੰ ਸਿਰਫ ਇੱਕ ਧੜੇ ਦੀ ਜਿਹੜੀ ਵਿਰੋਧਤਾ ਹੈ ਉਸਦਾ ਹੀ ਸਾਹਮਣਾ ਕਰਨਾ ਹੋਏਗਾ। ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੇ ਨਵੇਂ ਬਣੇ MP ਡੇਵਿਡ ਫਰਲੇ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਪੌਲਿਨ ਹੈਂਸਨ ਦੇ ਮੋਨੋਕਲਚਰ ਵਾਲੇ ਬਿਆਨ ਦੇ ਉੱਤੇ ਤੁਸੀਂ ਸਹਿਮਤ ਹੋ ਤਾਂ ਉਹਨਾਂ ਨੇ ਇਸ ਗੱਲ ਨੂੰ ਹੋਰ ਅੱਗੇ ਤੋੜ ਦਿੱਤਾ ਤੇ ਕਿਹਾ ਕਿ ਇਸ ਦੇ ਵਿੱਚ ਕੀ ਗਲਤ ਹੈ, ਵਨ ਨੇਸ਼ਨ ਇੱਕ ਦੇਸ਼ ਬਣਾਉਣਾ ਚਾਹੁੰਦੀ ਹੈ ਤੇ ਇੱਕ ਦੇਸ਼ ਤਾਂ ਹੀ ਬਣੇਗਾ ਜੇਕਰ ਅਸੀਂ ਚਾਹੇ ਉਹ ਮਾਈਗਰੈਂਟ ਹੀ ਕਿਉਂ ਨਾ ਹੋਣ, ਉਹ ਆਸਟ੍ਰੇਲੀਅਨ ਮਾਈਗਰੈਂਟ ਹੋ ਕੇ ਰਹਿਣ, ਉਹ ਆਸਟ੍ਰੇਲੀਅਨ ਇਟਾਲੀਅਨ ਹੋਣ, ਉਹ ਆਸਟ੍ਰੇਲੀਅਨ ਗ੍ਰੀਕ ਹੋਣ, ਆਸਟ੍ਰੇਲੀਅਨ ਅਫਰੀਕਨ ਹੋਣ, ਨਾ ਕਿ ਅਫਰੀਕਨ ਆਸਟ੍ਰੇਲੀਅਨ। ਯਾਨੀ ਕਿ ਆਸਟ੍ਰੇਲੀਅਨ ਪਹਿਲਾਂ ਲੱਗਣਾ ਚਾਹੀਦਾ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਤਾਂ ਤੁਹਾਡੀ ਐਥਨੀਸਿਟੀ ਮਗਰੋਂ ਆਉਂਦੀ ਹੈ, ਆਸਟ੍ਰੇਲੀਆ ਪਹਿਲਾਂ ਆਉਂਦਾ। ਔਰ ਜਦੋਂ ਇਹ ਪੁੱਛਿਆ ਗਿਆ ਕਿ ਆਸਟ੍ਰੇਲੀਅਨ ਕਲਚਰ ਤੋਂ ਤੁਹਾਡਾ ਕੀ ਭਾਵ ਹੈ ਤਾਂ ਡੇਵਿਡ ਫਰਲੇ ਨੇ ਕਿਹਾ ਕਿ ਉਹੀ ਜੋ ਕ੍ਰਿਸਚੀਅਨ ਜੂਡੋ ਸੋਸਾਇਟੀ ਦੇ ਵਿੱਚ ਹੁੰਦਾ ਔਰ ਇੱਕ ਲਾ ਸਟਰਕਚਰ ਸੋਸਾਇਟੀ ਚ ਹੁੰਦਾ। ਤੁਹਾਨੂੰ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਪਹਿਲਾਂ ਆਸਟ੍ਰੇਲੀਆ ਨੂੰ ਡਿਫੈਂਡ ਕਰਨਾ ਹੋਏਗਾ, ਆਸਟ੍ਰੇਲੀਅਨ ਲੋਕਾਂ ਦੇ ਹੱਕਾਂ ਨੂੰ, ਇੱਥੋਂ ਦੇ ਝੰਡੇ ਨੂੰ ਔਰ ਇਸ ਕੰਟਰੋਲ ਸਿਸਟਮ ਨੂੰ ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਉਸ ਨੂੰ ਸਮਝਣਾ ਹੋਏਗਾ ਔਰ ਉਸਦੇ ਲਈ ਤੁਹਾਨੂੰ ਬੰਨਣਾ ਹੋਏਗਾ। ਤੁਸੀਂ ਉਸ ਤੋਂ ਬਾਹਰ ਰਹਿ ਕੇ ਆਪਣੀਆਂ ਕਾਰਵਾਈਆਂ ਨਹੀਂ ਕਰ ਸਕਦੇ। ਅਜੇ ਦੇ ਵਿੱਚ ਅੱਜ ਦੇ ਦਿਨ ਹੋਰ ਵੀ ਇਸ ਤੇ ਪ੍ਰਤੀਕਰਮ ਸਾਹਮਣੇ ਆਉਣਗੇ। ਕੱਲ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਬੜਾ ਨਵਿਆ ਤੁਲਿਆ ਜਿਹਾ ਪ੍ਰਤੀਕਰਮ ਇਸ ਸਪੀਚ ਦੇ ਉੱਤੇ ਦਿੱਤਾ ਸੀ। ਖੈਰ ਸਿਆਸਤ ਦੀਆਂ ਖਬਰਾਂ ਨੂੰ ਅੱਗੇ ਤੋਰੀਏ ਤੇ ਵਿਕਟੋਰੀਆ ਦੇ ਵਿੱਚ ਫਿਲਹਾਲ ਪ੍ਰੀਮੀਅਰ ਜੈਸਿੰਟਾ ਐਲਨ ਦੇ ਲਈ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਪਿਛਲੇ ਹਫਤੇ ਦੇ ਅਖੀਰ ਤੋਂ ਹੀ ਤੁਹਾਨੂੰ ਇਹ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਵਿਕਟੋਰੀਆ ਦੇ ਵਿੱਚ ਲਗਾਤਾਰ ਪ੍ਰੀਮੀਅਰ ਜੈਸਿੰਟਾ ਐਲਨ ਦੇ ਲਈ ਮੁਸੀਬਤਾਂ ਬਣੀਆਂ ਹੋਈਆਂ ਨੇ। ਚਾਹੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਲੀਡਰਸ਼ਿਪ ਬਿੱਲ ਦਾ ਖਤਰਾ ਹੋਵੇ ਜਿਹਨੂੰ ਕਿ ਉਹਨਾਂ ਨੇ ਦੋ ਵਾਰ ਟਾਲ ਦਿੱਤਾ, ਤੇ ਹੁਣ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਅੱਜ ਦੇ ਦਿਨ ਦਿੱਤਾ ਗਿਆ ਨੋਟਿਸ। ਨੋਟਿਸ ਕਾਹਦਾ ਹੈ? ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਜਾਏਗਾ। ਪਾਰਲੀਮੈਂਟ ਦੀ ਕਾਰਵਾਈ ਜਦੋਂ ਅਗਲੇ ਮਹੀਨੇ ਸ਼ੁਰੂ ਹੋਏਗੀ, ਮੁੜ ਤੋਂ ਸੂਬਾਈ ਪਾਰਲੀਮੈਂਟ ਬੈਠਣਾ, ਵਿੰਟਰ ਬ੍ਰੇਕ ਚੱਲ ਰਹੀ ਹੈ ਹਾਲੇ ਤਾਂ, ਤੇ ਫਿਰ ਜਦੋਂ ਸੂਬਾਈ ਕਾਰਵਾਈ ਸ਼ੁਰੂ ਹੋਏਗੀ ਵਿਕਟੋਰੀਆ ਦੀ, ਤਾਂ ਇਸ ਦਰਮਿਆਨ ਵਿਰੋਧੀ ਧਿਰ ਇਹ ਗੈਰ ਭਰੋਸਗੀ ਮਤਾ ਜਿਹੜਾ ਲੈ ਕੇ ਆਏਗੀ। ਇਹਦਾ ਮਤਲਬ ਇਹ ਹੈ ਕਿ ਜੇਕਰ ਗੈਰ ਭਰੋਸਗੀ ਮਤੇ ਦੇ ਵਿੱਚ ਜੈਸਿੰਟਾ ਐਲਨ ਫੇਲ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਮੈਜੋਰਿਟੀ ਖਤਰੇ ਦੇ ਵਿੱਚ ਪੈ ਸਕਦੀ ਹੈ ਤੇ ਵਿਕਟੋਰੀਆ ਦੇ ਵਿੱਚ ਅਰਲੀ ਇਲੈਕਸ਼ਨ ਹੋ ਸਕਦੇ ਨੇ, ਯਾਨੀ ਕਿ ਪਹਿਲਾਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਇਸ ਕਿਸਮ ਦੇ ਮਾਹੌਲ ਵੀ ਬਣਦੇ ਦਿਖਾਈ ਦੇ ਰਹੇ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਫੋਨ ਤੇ ਸੀਟ ਬੈਲਟ ਵਾਲਾ ਕੈਮਰਾ ਸਹੀ ਢੰਗ ਦੇ ਨਾਲ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਇਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ। ਵਿਕਟੋਰੀਆ ਦੇ ਡਿਪਾਰਟਮੈਂਟ ਆਫ ਜਸਟਿਸ ਤੇ ਕਮਿਊਨਿਟੀ ਸੇਫਟੀ ਤੱਕ ਇੱਕ ਅਪੀਲ ਭੇਜੀ ਗਈ ਹੈ। ਕਿਹਾ ਗਿਆ ਹੈ ਕਿ ਵਿਕਟੋਰੀਆ ਦੇ ਆਡੀਟਰ ਜਨਰਲ ਦੇ ਦਫ਼ਤਰ ਦੇ ਹਵਾਲੇ ਦੇ ਨਾਲ ਕੁਝ ਇੱਕ ਕੈਮਰਿਆਂ ਦੀ ਪੜਤਾਲ ਕੀਤੀ ਗਈ ਸੀ। ਉਦਾਹਰਣ ਦੇ ਤੌਰ ਦੇ ਉੱਤੇ ਸੜਕਾਂ ਦੇ ਉੱਤੇ ਲੱਗੇ ਉਹ ਕੈਮਰੇ ਜਿਹੜੇ ਕਿ ਵਾਹਨ ਚਾਲਕ ਦੀ ਸੀਟ ਬੈਲਟ ਡਿਟੈਕਟ ਕਰਦੇ ਨੇ, DDS ਕਹਿ ਦਿੱਤਾ ਜਾਂਦਾ ਇਹਨਾਂ ਨੂੰ, ਡਿਸਟ੍ਰੈਕਟਿਡ ਡਰਾਈਵਰ ਸੀਟ ਬੈਲਟ ਡਿਟੈਕਸ਼ਨ ਕੈਮਰਾ, ਸ਼ਾਰਟ ਦੇ ਵਿੱਚ DDS ਕਿਹਾ ਗਿਆ ਹੈ ਕਿ DDS ਜਿਹੜੇ ਨੇ ਇਹ ਐਫੀਸ਼ੀਐਂਟ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਔਰ ਇਹਨਾਂ ਦੇ ਬਾਵਜੂਦ ਜਿਹੜੇ ਨੇ ਹਾਦਸੇ ਹੋ ਰਹੇ ਨੇ ਔਰ ਇਹਨਾਂ ਦੇ ਬਾਵਜੂਦ ਸੜਕਾਂ ਤੋਂ ਚਲਾਨ ਲੋਕਾਂ ਨੂੰ ਦਿੱਤੇ ਜਾ ਰਹੇ ਨੇ, ਪਰ ਫਿਰ ਵੀ ਇਹ ਠੀਕ ਢੰਗ ਦੇ ਨਾਲ ਕੰਮ ਨਹੀਂ ਕਰ ਪਾ ਰਹੇ ਔਰ ਇਹਨਾਂ ਦੀ ਜਿਹੜੀ ਇੱਕ ਵਾਰ ਜਾਂਚ ਕਰਵਾਈ ਜਾਵੇ। ਬਹਰਹਾਲ ਹਾਲ ਫਿਲਹਾਲ ਜਿਹੜਾ ਵਿਕਟੋਰੀਆ ਸਰਕਾਰ ਦੀ ਇਸ ਮਸਲੇ ਦੇ ਉੱਤੇ ਟਿੱਪਣੀ ਆਣੀ ਬਾਕੀ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਕ੍ਰਿਕਟ, ਜਿੱਥੇ ਕੱਲ ਦੇ ਦਿਨ ਭਾਰਤ ਤੇ ਅਫਗਾਨਿਸਤਾਨ ਦੇ ਦਰਮਿਆਨ ਦੂਸਰੇ ਇੱਕ ਦਿਨਾ ਮੈਚ ਨੂੰ ਭਾਰਤ ਨੇ 170 ਦੌੜਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਲਿਆ, ਕਿਉਂਕਿ ਕਪਤਾਨ ਸ਼ੁਭਮਨ ਗਿੱਲ ਨੇ 154, ਇਸ਼ਾਨ ਕਿਸ਼ਨ ਨੇ 79 ਗੇਂਦਾਂ ਚ 125 ਦੌੜਾਂ ਬਣਾਈਆਂ, ਰੋਹਿਤ ਸ਼ਰਮਾ ਨੇ ਵੀ 48 ਦੌੜਾਂ ਬਣਾਈਆਂ ਤੇ ਭਾਰਤ ਦੀ ਟੀਮ ਨੇ ਜਿਹੜਾ 402 ਦੌੜਾਂ ਦਾ ਇੱਕ ਵੱਡਾ ਟੀਚਾ ਖੜਾ ਕੀਤਾ। ਹਾਲਾਂਕਿ ਭਾਰਤ ਦੀ ਪੂਰੀ ਟੀਮ ਆਊਟ ਵੀ ਹੋ ਗਈ ਸੀ ਇੱਕ ਗੇਂਦ ਬਾਕੀ ਰਹਿੰਦੇ ਹੀ, ਪਰ ਅਫਗਾਨਿਸਤਾਨ ਨੇ ਇਸ ਦੇ ਜਵਾਬ ਦੇ ਵਿੱਚ ਮਜ਼ਬੂਤ ਸ਼ੁਰੂਆਤ ਜ਼ਰੂਰ ਕੀਤੀ। ਰਹਿਮੁੱਲਾ ਗਰਬਾਜ਼ ਨੇ 41, ਰਹਿਮਤ ਸ਼ਾਹ ਨੇ 79, ਸਦੀਕ ਅਲੀ ਅਟਲ ਨੇ 42 ਤੇ ਇਬਰਾਹਿਮ ਜ਼ਾਦਰਾਨ ਨੇ 21 ਦੌੜਾਂ ਬਣਾਈਆਂ, ਪਰ ਬਾਕੀ ਦੀ ਪੂਰੀ ਟੀਮ ਬਿਖਰਦੀ ਚਲੀ ਗਈ ਤੇ 44.1 ਤਿੰਨ ਓਵਰ ਦੇ ਵਿੱਚ ਹੀ 232 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਦੇ ਵੱਲੋਂ ਗੜਨੂਰ ਬਰਾੜ ਤੇ ਅਰਸ਼ਦੀਪ ਸਿੰਘ ਨੇ 3-3 ਵਿਕਟਾਂ ਹਾਸਲ ਕੀਤੀਆਂ, ਪ੍ਰਿੰਸ ਯਾਦਵ ਨੇ 2 ਤੇ ਵਾਸ਼ਿੰਗਟਨ ਸੁੰਦਰ ਨੂੰ 1 ਵਿਕਟ ਮਿਲੀ। ਫੀਫਾ ਵਿਸ਼ਵ ਕੱਪ ਦੀ ਵੀ ਗੱਲ ਕਰਦੇ ਚੱਲੀਏ। ਵੈਸੇ ਤਾਂ ਫੀਫਾ ਵਿਸ਼ਵ ਕੱਪ ਦੇ ਵਿੱਚ ਜਿਸ ਵੇਲੇ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹਾਂ, ਅੱਜ ਥੋੜੀ ਦੇਰ ਪਹਿਲਾਂ ਹੀ ਇੰਗਲੈਂਡ ਤੇ ਕੁਰੇਸ਼ੀਆ ਦਾ ਇੱਕ ਹਾਈ ਵੋਲਟੇਜ ਡਰਾਮਾ ਮੈਚ ਹੋ ਕੇ ਹਟਿਆ। ਬਰਾਬਰ ਦੀ ਟੱਕਰ ਦਾ ਮੈਚ ਸੀ, ਪਰ ਬਾਅਦ ਦੇ ਵਿੱਚ ਇੰਗਲੈਂਡ ਦੇ ਇਸ ਮੈਚ ਨੂੰ ਹੈਰੀ ਕੇਨ ਨੇ ਆਪਣੀ ਟੀਮ ਦੇ ਹੱਕ ਦੇ ਵਿੱਚ ਬਦਲ ਦਿੱਤਾ। ਹੈਰੀ ਕੇਨ ਨੇ 12ਵੇਂ ਮਿੰਟ ਦੇ ਵਿੱਚ ਪੈਨਲਟੀ ਦੇ ਨਾਲ ਇੱਕ ਗੋਲ ਕੀਤਾ ਤੇ 42ਵੇਂ ਮਿੰਟ ਦੇ ਵਿੱਚ ਇੱਕ ਗੋਲ ਕੀਤਾ। ਇਸ ਤੋਂ ਇਲਾਵਾ ਬੈਲਿੰਗਮ ਤੇ ਰੈਸ਼ਫੋਰਡ ਦੇ ਗੋਲ ਨੇ ਇੰਗਲੈਂਡ ਨੂੰ 4 ਤੇ ਦੂਸਰੇ ਪਾਸੇ ਕੁਰੇਸ਼ੀਆ ਨੂੰ 2 ਗੋਲ ਦੇ ਫਰਕ ਦੇ ਨਾਲ ਜਿਹੜਾ ਇੰਗਲੈਂਡ ਨੇ ਇਹ ਮੈਚ ਦੇ ਵਿੱਚ ਮਾਤ ਦੇ ਦਿੱਤੀ। ਖੈਰ ਇਹ ਤਾਂ ਅੱਜ ਸਵੇਰ ਵੇਲੇ ਦਾ ਮੈਚ ਹੈ, ਜਿਸ ਵੇਲੇ ਘਾਨਾ ਤੇ ਪਨਾਮਾ ਦਾ ਮੈਚ ਵੀ ਚੱਲ ਰਿਹਾ, ਪਰ ਇਸ ਤੋਂ ਪਹਿਲਾਂ ਜਿਹੜੇ ਮੈਚ ਕੱਲ ਦੇ ਦਿਨ ਹੋ ਕੇ ਹਟੇ ਉਹਨਾਂ ਦਾ ਜ਼ਿਕਰ ਵੀ ਤੁਹਾਡੇ ਨਾਲ, ਕੁਝ ਦਾ ਜ਼ਿਕਰ ਅਸੀਂ ਸੋਸ਼ਲ ਮੀਡੀਆ ਤੇ ਵੀ ਕੀਤਾ। ਉਦਾਹਰਣ ਦੇ ਤੌਰ ਦੇ ਉੱਤੇ ਅਰਜਨਟੀਨਾ ਤੇ ਅਲਜੀਰੀਆ ਦਾ ਮੈਚ, ਜਿਸ ਦੇ ਵਿੱਚ ਅਰਜਨਟੀਨਾ ਦੇ ਖਿਡਾਰੀ ਮੈਸੀ ਨੇ ਆਪਣਾ 6ਵਾਂ ਵਿਸ਼ਵ ਕੱਪ ਖੇਡਦਿਆਂ ਹੋਇਆਂ 16 ਗੋਲ ਕਰ ਲਏ, ਔਰ ਇਸ ਦਰਮਿਆਨ ਵਿਸ਼ਵ ਕੱਪ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਕਾਲਸੋਵ ਦੇ ਜਰਮਨੀ ਦੇ ਖਿਡਾਰੀ ਦੇ ਬਰਾਬਰ ਵੀ ਉਹ ਆ ਗਏ ਨੇ। ਉਹਨਾਂ ਨੇ ਬ੍ਰਾਜ਼ੀਲ ਦੇ ਰੋਨਾਲਡੋ ਦੇ 15 ਗੋਲ ਨੂੰ ਪਿੱਛੇ ਛੱਡ ਦਿੱਤਾ, ਔਰ ਬੜਾ ਦਿਲਚਸਪ ਮੈਚ ਇਹ ਹੋ ਨਿਬੜਿਆ। ਗਰੁੱਪ ਆਈ ਦੇ ਵਿੱਚ ਇਰਾਕ ਤੇ ਨਾਰਵੇ ਦਾ ਮੈਚ ਵੀ ਬੜਾ ਦਿਲਚਸਪ ਸੀ, ਹਾਲਾਂਕਿ ਨਾਰਵੇ ਇਸ ਮੈਚ ਨੂੰ 3-1 ਦੇ ਨਾਲ ਜਿੱਤ ਰਿਹਾ ਸੀ, ਪਰ ਆਖਰੀ ਮਿੰਟ ਦੇ ਵਿੱਚ ਇਰਾਕ ਦੇ ਲਈ ਇਕਲੌਤਾ ਗੋਲ ਕਰਨ ਵਾਲੇ ਹੁਸੈਨ ਨੇ ਆਪਣੇ ਹੀ ਗੋਲ ਪਿੱਟ ਦੇ ਵਿੱਚ ਗੋਲ ਦਾਗ ਦਿੱਤਾ ਤੇ ਨਾਰਵੇ ਨੂੰ ਜਿਹੜਾ 4-1 ਦੇ ਨਾਲ ਇਹ ਮੈਚ ਜਿਹੜਾ ਜਿਤਾ ਕੇ ਉਹਨਾਂ ਦੀ ਪਲੇਟ ਦੇ ਵਿੱਚ ਰੱਖ ਦਿੱਤਾ ਗਿਆ। ਇਸ ਤੋਂ ਪਹਿਲਾਂ ਅੱਜ ਦੇ ਦਿਨ ਦਾ ਇੱਕ ਹੋਰ ਮੈਚ ਸੀ ਜਿਸ ਦੇ ਵਿੱਚ ਸਟਾਰ ਖਿਡਾਰੀ ਰੋਨਾਲਡੋ ਤੋਂ ਤਵੱਕੋ ਰੱਖੀ ਜਾ ਰਹੀ ਸੀ, ਉਮੀਦ ਰੱਖੀ ਜਾ ਰਹੀ ਸੀ, ਪਰ ਅੱਜ ਦੇ ਦਿਨ ਸਵੇਰ ਵੇਲੇ ਉਹ ਮੈਚ ਜਿਹੜਾ ਪੁਰਤਗਾਲ ਤੇ ਡੀਆਰ ਕੋਂਗੋ ਦਾ ਹੋਇਆ ਉਹ ਬਰਾਬਰੀ ਦੇ ਉੱਤੇ ਮੁੱਕ ਗਿਆ। ਰੋਨਾਲਡੋ ਤਾਂ ਕੋਈ ਗੋਲ ਨਹੀਂ ਕਰ ਸਕੇ, ਪਰ ਨੀਵੀਜ਼ ਦੇ ਇੱਕ ਗੋਲ ਜਿਹੜਾ 6ਵੇਂ ਮਿੰਟ ਦੇ ਵਿੱਚ ਹੀ ਉਹਨਾਂ ਨੇ ਕਰ ਦਿੱਤਾ ਸੀ, ਉਸ ਤੋਂ ਬਾਅਦ ਡੀਆਰ ਕੋਂਗੋ ਨੇ ਵੀ ਇੱਕ ਗੋਲ ਕੀਤਾ ਤੇ ਇਹ ਮੁਕਾਬਲਾ 1-1 ਦੀ ਬਰਾਬਰੀ ਦੇ ਉੱਤੇ ਮੁੱਕ ਗਿਆ। ਕੱਲ ਦੇ ਦਿਨਾਂ ਦੇ ਜੇਕਰ ਹੋਰ ਮੈਚਾਂ ਦੀ ਸਾਂਝ ਪਾਈਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਤੁਹਾਡੇ ਨਾਲ ਉਹ ਗੇਮਾਂ ਸਾਂਝੀਆਂ ਵੀ ਕੀਤੀਆਂ ਨੇ। ਆਸਟਰੀਆ ਜਾਰਡਨ 3-1 ਦੇ ਮੁਕਾਬਲੇ ਦੇ ਨਾਲ ਇਹ ਮੈਚ ਮੁੱਕਿਆ, ਆਸਟਰੀਆ ਨੇ 3 ਗੋਲ ਕੀਤੇ। ਜਾਰਡਨ ਨੇ ਵਿਸ਼ਵ ਕੱਪ ਦੇ ਵਿੱਚ ਆਪਣੇ ਗੋਲਸ ਦੀ ਸ਼ੁਰੂਆਤ ਕੀਤੀ, ਪਹਿਲਾ ਮੈਚ ਜਾਰਡਨ ਦਾ ਇਹ ਹੋਇਆ ਕੱਲ ਦੇ ਦਿਨ। ਤੇ ਫਰਾਂਸ ਸੈਨੇਗਲ ਮੁਕਾਬਲਾ ਬਗੈਰ ਗੱਲ ਕਰਿਆ ਇਸ ਦੀ ਗੱਲ ਖਬਰਾਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਪੂਰਾ ਹਾਈ ਵੋਲਟੇਜ ਇਹ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਇਸ ਟੂਰਨਾਮੈਂਟ ਚ ਸਿਰਫ ਔਰ ਸਿਰਫ ਮੈਸੀ ਤੇ ਰੋਨਾਲਡੋ ਦੀ ਗੱਲ ਹੋਏਗੀ ਤੇ ਮਬਾਪੇ ਦੀ ਗੱਲ ਨਹੀਂ ਹੋਏਗੀ ਤਾਂ ਇਹ ਟੂਰਨਾਮੈਂਟ ਸਿਰੇ ਨਹੀਂ ਚੜੇਗਾ। ਮਬਾਪੇ ਨੇ ਆਪਣੀ ਕਲਾਸ ਦਿਖਾਈ, ਹਾਲਾਂਕਿ ਮੈਚ ਦੇ ਸ਼ੁਰੂਆਤੀ 25 ਮਿੰਟਾਂ ਦੇ ਵਿੱਚ ਮਬਾਪੇ ਦੇ ਕੋਲ ਮੁਸ਼ਕਲ ਦੇ ਨਾਲ 3 ਜਾਂ 4 ਵਾਰ ਗੇਂਦ ਆਈ, ਪਰ ਸੈਕਿੰਡ ਹਾਫ ਦੇ ਵਿੱਚ ਫਰਾਂਸ ਨੇ ਪੂਰੀ ਡੋਮੀਨੇਟਿੰਗ ਗੇਮ ਖੇਡੀ ਤੇ ਲੱਗਿਆ ਕਿ ਸੈਨੇਗਲ ਵਰਗੀ ਟੀਮ ਨੂੰ ਜੇਕਰ ਇਸ ਤਰੀਕੇ ਦੇ ਨਾਲ ਹਰਾ ਦਿੰਦਾ ਤੇ ਫਰਾਂਸ ਆਪਣੀ ਇਸ ਖੇਡ ਨੂੰ ਜਾਰੀ ਰੱਖਦਾ ਤੇ ਮਬਾਪੇ ਆਪਣੀ ਲੈਅ ਦੇ ਵਿੱਚ ਆ ਜਾਂਦੇ ਨੇ। ਬਾਰਕੋਲਾ ਨੇ ਵੀ ਇੱਕ ਗੋਲ ਦਾਗਿਆ 82ਵੇਂ ਮਿੰਟ ਦੇ ਵਿੱਚ, ਤਾਂ ਫਰਾਂਸ ਨੂੰ ਸ਼ਾਇਦ ਇਸ ਟੂਰਨਾਮੈਂਟ ਦੇ ਵਿੱਚ ਕੋਈ ਹੋਰ ਟੀਮ ਸ਼ਾਇਦ ਹੀ ਰੋਕ ਸਕੇ। ਬੜੀ ਵਧੀਆ ਖੇਡ ਦਾ ਇਹ ਮੁਜ਼ਾਰਾ ਰਿਹਾ, ਹਾਲਾਂਕਿ ਜਦੋਂ ਬਾਲ ਪੋਜੈਸ਼ਨ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਟੀਮਾਂ ਨੇ ਕਾਂਟੇ ਦੀ ਟੱਕਰ ਜਿਹੜੀ ਬਣਾਈ ਰੱਖੀ, ਪਰ ਫਿਰ ਵੀ ਸੈਕਿੰਡ ਹਾਫ ਦੇ ਵਿੱਚ ਇੰਜ ਲੱਗ ਰਿਹਾ ਸੀ ਕਿ ਸੈਨੇਗਲ ਦੀ ਪੂਰੀ ਟੀਮ ਦੇ ਖਿਲਾਫ ਸਿਰਫ ਕਿਲੀਅਨ ਮਬਾਪੇ ਹੀ ਖੇਡ ਰਹੇ ਨੇ। ਅੱਜ ਦੇ ਦਿਨ ਦੇ ਬਾਕੀ ਦੇ ਮੈਚਾਂ ਦਾ ਜ਼ਿਕਰ ਜਿਹੜਾ ਉਹ ਤੁਹਾਡੇ ਤੱਕ ਕਰਾਂਗੇ। ਉਜ਼ਬੇਕਿਸਤਾਨ ਤੇ ਕੋਲੰਬੀਆ ਦਾ ਮੈਚ ਜਿਹੜਾ ਅੱਜ ਦੇ ਦਿਨ ਹੋਣਾ ਹੈ, ਤੇ ਇਸ ਤੋਂ ਇਲਾਵਾ ਜਿਹੜੇ ਵੱਡੇ ਮੈਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੇ ਨੇ ਜਿਨ੍ਹਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਨਿਗਾਹ ਬਣੀ ਰਹੇਗੀ। ਕੈਨੇਡਾ ਤੇ ਕਤਰ ਦਾ ਮੈਚ ਕੱਲ ਦੇ ਦਿਨ ਹੋਣਾ ਹੈ ਗਰੁੱਪ ਬੀ ਦੇ ਵਿੱਚ, ਸਵਿਟਜ਼ਰਲੈਂਡ ਬੋਸਨੀਆ ਹਰਜ਼ੋਗਵੀਨਾ ਦਾ, ਚੈਕੀਆ ਤੇ ਸਾਊਥ ਅਫਰੀਕਾ ਤੇ ਮੈਕਸੀਕੋ ਤੇ ਸਾਊਥ ਕੋਰੀਆ ਦਾ ਮੈਚ। ਪਰ ਸ਼ਨੀਵਾਰ ਦੇ ਦਿਨ ਤਿਆਰ ਰਹੋ ਕਿਉਂਕਿ ਸ਼ਾਮ ਨੂੰ ਸਿਡਨੀ ਮੈਲਬਨ ਦੇ ਸਮੇਂ ਦੇ ਮੁਤਾਬਕ ਤੁਹਾਨੂੰ ਆਸਟ੍ਰੇਲੀਆ ਬਨਾਮ ਹੋਸਟ ਕੰਟਰੀ ਅਮਰੀਕਾ ਦਾ ਮੈਚ ਦੇਖਣ ਨੂੰ ਮਿਲੇਗਾ। ਇਸ ਮੈਚ ਨੂੰ ਜਿਹੜੀ ਵੀ ਟੀਮ ਜਿੱਤਦੀ ਹੈ ਬਿਨਾਂ ਸ਼ੱਕ ਗਰੁੱਪ ਡੀ ਦੀ ਉਹ ਧੁਰੰਦਰ ਟੀਮ ਹੋਏਗੀ, ਸ਼ਹਿਨਸ਼ਾਹ ਟੀਮ ਹੋਏਗੀ। ਹਾਲਾਂਕਿ ਦੋਵੇਂ ਟੀਮਾਂ ਜਿਹੜੀਆਂ ਨੇ ਉਹ ਕੁਆਟਰ ਫਾਈਨਲ ਦੇ ਵਿੱਚ ਜਾਣੀਆਂ ਚਾਹੁੰਦੀਆਂ ਨੇ, ਔਰ ਦੋਵੇਂ ਟੀਮਾਂ ਫਿਲਹਾਲ ਮਜ਼ਬੂਤ ਮੰਨੀਆਂ ਜਾ ਰਹੀਆਂ ਨੇ। ਆਸਟ੍ਰੇਲੀਆ ਨੇ ਪਿਛਲੇ ਮੈਚ ਦੇ ਵਿੱਚ ਟਰਕੀ ਨੂੰ ਹਰਾ ਕੇ ਆਪਣੀ ਸ਼ਾਨਦਾਰ ਸ਼ੁਰੂਆਤ ਦਾ ਜਿਹੜਾ ਆਗਾਜ਼ ਕਰ ਦਿੱਤਾ ਔਰ ਦੱਸ ਦਿੱਤਾ ਹੈ ਕਿ ਉਹ ਕਿਸ ਢੰਗ ਦੇ ਨਾਲ ਇਸ ਟੂਰਨਾਮੈਂਟ ਦੇ ਵਿੱਚ ਖੇਡਣਾ ਚਾਹੁੰਦੇ ਨੇ। ਹਾਲਾਂਕਿ ਅਮਰੀਕਾ ਨੇ ਵੀ ਪੈਰਾਗੁਏ ਨੂੰ ਪਹਿਲੇ ਮੈਚ ਦੇ ਵਿੱਚ 4-1 ਦੇ ਨਾਲ ਹਰਾ ਕੇ ਬੜੀ ਸ਼ਾਨਦਾਰ ਆਗਾਜ਼ ਕੀਤਾ ਸੀ ਇਸ ਟੂਰਨਾਮੈਂਟ ਦਾ, ਔਰ ਦਿਖਾਇਆ ਸੀ ਕਿ ਹੋਸਟ ਟੀਮ ਹੋਣ ਦੇ ਨਾਤੇ ਉਹ ਇਸ ਟੂਰਨਾਮੈਂਟ ਦੇ ਵਿੱਚ ਵੀ ਆਪਣੀ ਦਾਅਵੇਦਾਰੀ ਨੂੰ ਅੱਗੇ ਤੱਕ ਲਿਜਾਣਾ ਚਾਹਣਗੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: यार तू इत्थे इन्नी छेती आके पक्का भी हो गया, की जुगाड़ लाया है?
2: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनूं पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
4: सोना चाहिदा,
5: भरोसा चाहिदा,
4: क्वालिटी ते बाईबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बाईबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
6: रोज रोज शॉपिंग हुंदिया ने, पता नहीं केड़ा देवता राजी कीता है इन्हां ने।
7: सूरज देवता
6: की मतलब?
7: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
6: मैनू नहीं पता, आपां भी सोलर पैनल लगवाना है हुणे।
7: तुसी भी करो बचत ते लगवाओ सोलर पैनल, कॉल सन करंट 0448-06-494 ते। सालां तो बेस्ट सर्विस लई एक ही नाम, सन करंट, देओ रेडियो हांजी दा हवाला ते पाओ $200 दा डिस्काउंट भी।
4: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, radio हांजी रे हवाले नाल पाओ 3 साल दी free service। Chadston Ford, ready, set,
8: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
10: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ ਉਹ ਸਾਰਾ ਦਿਨ ਕਿਸੇ ਨਾ ਕਿਸੇ ਦੇ ਕੰਮ ਆਉਂਦਾ, ਅਤੇ ਜਿਹੜਾ ਕਿਸੇ ਦੇ ਕੰਮ ਆਉਂਦਾ ਉਹਨੂੰ ਪੁੰਨ ਲੱਗਦਾ, ਅਤੇ ਜਿਹਨੂੰ ਪੁੰਨ ਲੱਗਦਾ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਫਿਰ ਸੌਦਾ ਮਾੜਾ ਨਹੀਂ। ਆਓ ਸਵੇਰੇ ਸਵੇਰੇ ਦੇ ਸਮੇਂ ਨਾਲੇ ਆਪਣੇ ਆਪ ਦੇ ਲਈ ਕੁਛ ਕਰੀਏ, ਅਤੇ ਨਾਲੇ ਆਸ ਪਾਸ ਤੁਹਾਡੇ ਸਾਰਿਆਂ ਦੇ ਲਈ, ਉਹ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਦੇ ਲਈ ਵੀ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੇ ਲਈ ਵੀ, ਕਿਉਂਕਿ ਇਹ ਇੱਕ ਐਸੀ ਭਾਸ਼ਾ ਜਿਹੜੀ ਹਰ ਕੋਈ ਸਮਝ ਸਕਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਉੱਠ ਕੇ ਵੇਖਿਆ ਤੇ ਰਾਤੀ ਪਈ ਇੱਕ ਪੋਸਟ ਦੇ ਉੱਤੇ ਬੜੇ ਲਾਈਕ ਆਏ, ਬੜੇ ਕਮੈਂਟ ਆਏ, ਤੇ ਜਦੋਂ ਇਦਾਂ ਹੁੰਦਾ ਤੇ ਫਿਰ ਮਨ ਬੜਾ ਖੁਸ਼ ਹੋ ਜਾਂਦਾ, ਇਦਾਂ ਲੱਗਦਾ ਜਿੱਦਾਂ ਤੁਹਾਡੀ ਪਾਈ ਪੋਸਟ ਪ੍ਰਵਾਨ ਹੋ ਗਈ ਹੋਵੇ, ਲੋਕ ਤੁਹਾਨੂੰ ਪਿਆਰ ਕਰ ਰਹੇ ਹੋਣ, ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣ, ਤੁਹਾਡਾ ਕਾਫਲਾ ਹੌਲੀ ਹੌਲੀ ਵੱਧ ਰਿਹਾ ਹੋਵੇ। ਘਰ ਬੈਠੇ ਬੈਠੇ ਇਦਾਂ ਲੱਗਦਾ ਜਿੱਦਾਂ ਬਹੁਤ ਸਾਰੇ ਲੋਕ ਤੁਹਾਡੇ ਕਹੇ 'ਤੇ ਚੱਲਦੇ ਹੋਣ, ਤੁਹਾਡਾ ਕੀਤਾ ਪਸੰਦ ਕਰਦੇ ਹੋਣ। ਬਸ ਇੱਦਾਂ ਦੀ ਇੱਕ ਉੱਠਦੇ ਹੀ ਫੀਲਿੰਗ ਮਿਲ ਗਈ। ਇੱਕ ਦੋ ਵੜੇ ਹੋਏ ਕੰਮ, ਦੋ ਚਾਰ ਮੈਸੇਜ ਫਰੋਲੇ ਤਾਂ ਪਤਾ ਲੱਗਾ ਉਹ ਵੀ ਸੁਲਝ ਗਏ ਨੇ। ਬਸ ਫਿਰ ਕੀ ਸੀ, ਮਨ ਗਦਗਦ ਹੋ ਗਿਆ ਅੱਜ ਤਾਂ, ਸਵੇਰੇ ਉੱਠਦੇ ਹੀ ਗਦਗਦ। ਅੱਜ ਤਾਂ ਇੱਦਾਂ ਲੱਗ ਰਿਹਾ ਸੀ ਕਸਰਤ ਕਰਨ ਦੀ ਵੀ ਲੋੜ ਨਹੀਂ, ਅੱਜ ਤਾਂ ਇੱਦਾਂ ਲੱਗ ਰਿਹਾ ਸੀ ਰੱਬ ਦਾ ਨਾਂ ਲੈਣ ਦੀ ਵੀ ਕੀ ਲੋੜ ਹੈ। ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਪਰ ਫਿਰ ਵੀ ਨੇਮ ਦੇ ਮੁਤਾਬਿਕ ਹਲਕੀ ਫੁਲਕੀ ਕਸਰਤ ਕਰਦਿਆਂ ਸ਼ੀਸ਼ੇ ਵੱਲ ਵੇਖਿਆ, ਇੱਦਾਂ ਲੱਗਾ ਜਿੱਦਾਂ 20 ਸਾਲ ਪਹਿਲਾਂ ਵਾਲਾ ਉਹੀ ਨੌਜਵਾਨ ਹੋਵਾਂ। ਘੜੀ ਦੀਆਂ ਸੂਈਆਂ ਥੋੜ੍ਹੀਆਂ ਅੱਗੇ ਵਧੀਆਂ, ਨਹਾ ਧੋ ਕੇ ਤਿਆਰ ਹੋ ਕੇ ਸ਼ੀਸ਼ੇ ਦੇ ਅੱਗੇ ਪੱਗ ਬੰਨਣ ਦੇ ਲਈ ਖਲੋਤਾ। ਅੱਜ ਆਪਣਾ ਆਪ ਪਹਿਲਾਂ ਦੇ ਨਾਲੋਂ ਸੋਹਣਾ ਲੱਗੀ ਜਾਂਦਾ ਹੈ। ਇੱਦਾਂ ਲੱਗ ਰਿਹਾ ਹੈ ਜਿੱਦਾਂ ਆਪਣੇ ਆਪ ਨੂੰ ਪਹਿਲਾਂ ਕਦੀ ਇੰਨੇ ਧਿਆਨ ਦੇ ਨਾਲ ਵੇਖਿਆ ਨਹੀਂ, ਕਾਫੀ ਸਮਾਂ ਹੋ ਗਿਆ ਸ਼ਾਇਦ। ਕੁਛ ਇੱਕ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਵਿੱਚੋਂ ਦੋ ਚਾਰ ਧੌਲੇ ਵੀ ਚੁਣ ਲਏ। ਸਬੱਬ ਦੇ ਨਾਲ ਅੱਜ ਪੱਗ ਵੀ ਬੜੀ ਸੋਹਣੀ ਵੱਜ ਗਈ, ਮਨ ਹੋਰ ਖੁਸ਼ ਹੋ ਗਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣਾ ਆਪ ਬਾਕੀਆਂ ਤੋਂ ਕਿਤੇ ਬਿਹਤਰ ਹੋਵੇ, ਜਾਂ ਫਿਰ ਇੰਜ ਆਖ ਲਓ ਅੱਜ ਸਵੇਰੇ ਸਵੇਰੇ ਹੀ ਪੈਰ ਨਹੀਂ ਸੀ ਪੁੰਜੇ ਲੱਗਦੇ। ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਚੱਪਾ ਚੱਪਾ ਧਰਤੀ ਤੋਂ ਉੱਤੇ ਪੈਰ ਚੱਲਦੇ ਆ, ਬਸ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਪਤਾ ਨਹੀਂ ਕਿਉਂ ਇਸੇ ਨਸ਼ੇ ਦੇ ਵਿੱਚ ਗਵਾਚਿਆ, ਕਾਲੀ ਕਾਲੀ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ, ਅਚਾਨਕ ਪੌੜੀਆਂ ਦੇ ਇੱਕ ਸਟੈਪ ਦੇ ਨਾਲ ਪੈਰ ਅੜਿਆ। ਚੰਗੀ ਭਲੀ ਸੋਹਣੀ ਬਗਜੀ ਪੱਗ ਲੱਥ ਕੇ ਉਤਲੇ ਸਟੈਪ ਦੇ ਉੱਤੇ ਜਾਣ ਡਿੱਗੀ। ਪੱਗ ਵੱਲ ਤਾਂ ਧਿਆਨ ਹੀ ਨਹੀਂ ਗਿਆ ਕਿਉਂਕਿ ਪੈਰ 'ਤੇ ਪੀੜ ਜ਼ਿਆਦਾ ਮਹਿਸੂਸ ਹੋ ਰਹੀ ਸੀ। ਥੱਲੇ ਪੈਰਾਂ ਵੱਲ ਭੌਂ ਕੇ ਵੇਖਿਆ ਤਾਂ ਚੱਪਲ ਦੇ ਉੱਤੇ ਹਲਕਾ ਜਿਹਾ ਖੂਨ। ਲਹੂ ਵੇਖ ਕੇ ਅੰਗੂਠੇ ਵੱਲ ਝਾਤੀ ਵੱਜੀ ਤਾਂ ਅੱਧਾ ਨਹੁੰ ਟੁੱਟ ਚੁੱਕਾ ਸੀ। ਕੱਚਾ ਨਹੁੰ ਟੁੱਟਣਾ ਸਵੇਰੇ ਸਵੇਰੇ ਦੇ ਸਮੇਂ
ਕਿੰਨੀ ਕੁ ਪੀੜ ਦੇ ਸਕਦਾ। ਉਹ ਤੇ ਦੱਸਦਿਆਂ ਵੀ ਮਹਿਸੂਸ ਹੋ ਜਾਂਦਾ, ਸੱਟ ਹਲੇ ਗਰਮ ਸੀ। ਉਦੋਂ ਤਾਂ ਹਲੇ ਉਨੀ ਪੀੜ ਨਹੀਂ ਹੋਈ, ਪਰ ਘੜੀ ਕੁ ਮਗਰੋਂ ਪੀੜ ਵੱਧਦੀ ਗਈ। ਕੁੱਲ ਮਿਲਾ ਕੇ ਪੀੜ ਦੇ ਉੱਤੇ ਪੱਟੀ ਬੰਨਣੀ ਪਈ ਤੇ ਸਿਰ ਤੇ ਪੱਗ ਦੁਬਾਰਾ ਬੰਨਣੀ ਪਈ। ਸਾਰਾ ਕੁਛ ਦੁਬਾਰਾ ਹੋਇਆ, ਪੂਣੀ ਵੀ ਦੁਬਾਰਾ ਹੋਈ, ਸ਼ੀਸ਼ੇ ਅੱਗੇ ਵੀ ਦੁਬਾਰਾ ਖਲੋਣਾ ਹੋਇਆ। ਪਰ ਇਸ ਵਾਰੀ ਉਹ ਜਿਹੜਾ ਆਪਣਾ ਆਪ ਸੋਹਣਾ ਸੋਹਣਾ ਜਿਹਾ ਲੱਗਦਾ ਸੀ, ਉੱਧਰ ਧਿਆਨ ਨਹੀਂ ਗਿਆ। ਸਿਰਫ ਅਕਾਲ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਪੱਗ ਵੱਜ ਜਾਵੇ ਸਹੀ, ਸਮੇਂ ਸਿਰ ਦਫ਼ਤਰ ਪਹੁੰਚ ਜਾਵਾਂ ਸਹੀ। ਉਹ ਜਿਹੜਾ ਸਾਰਾ ਕੁਛ ਪਹਿਲਾਂ ਬੜਾ ਬੜਾ ਵਧੀਆ ਲੱਗ ਰਿਹਾ ਸੀ, ਸਵੇਰ ਦਾ ਜਿਹੜਾ ਪੱਬ ਨਹੀਂ ਸੀ ਭੁੰਜੇ ਲੱਗਦਾ, ਹੁਣ ਸੋਚ ਵਿਚਾਰ ਇਹ ਚੱਲ ਰਹੀ ਸੀ ਕਿ ਅੱਜ ਜੁੱਤੀ ਕਿਹੜੀ ਪਾਵਾਂ ਨਾ ਦੁੱਖਦਾ। ਕੰਮ ਤੋਂ ਲੇਟ ਹੋ ਰਿਹਾ ਸੀ, ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਲੱਗਾ। ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਿਆ ਅਤੇ ਗੱਡੀ ਚਲਾਉਂਦਿਆਂ ਇਹੋ ਸੋਚ ਰਿਹਾ ਕਿ ਆਖਰ ਅੱਜ ਮੇਰੇ ਨਾਲ ਹੋਇਆ ਕੀ ਆ। ਇਹ ਮੇਰੇ ਨਾਲ ਅੱਗੇ ਤਾਂ ਕਦੀ ਨਹੀਂ ਹੋਇਆ। ਫਿਰ ਅੰਦਰੋਂ ਆਪਣੀ ਅੰਦਰੋਂ ਆਵਾਜ਼ ਜੀ ਆਈ, ਦੋਸਤਾ ਇਹ ਤੇਰਾ ਨਾਂ ਨਹੀਂ, ਸਗੋਂ ਤੇਰਾ ਹੰਕਾਰ ਟੁੱਟਾਈ। ਉਹ ਹੰਕਾਰ ਜਿਹੜਾ ਅਕਸਰ ਹੀ ਇਹਨਾਂ ਹਾਲਾਤਾਂ ਦੇ ਵਿੱਚ ਚੰਗੇ ਭਲਿਆਂ ਦਾ ਦਿਮਾਗ ਖਰਾਬ ਕਰ ਦਿੰਦਾ, ਚੰਗੇ ਭਲਿਆਂ ਦੇ ਦਿਮਾਗ 'ਤੇ ਭਾਰੂ ਹੋ ਜਾਂਦਾ। ਪਰ ਫਿਰ ਵੀ ਸ਼ੁਕਰ ਮਨਾ, ਉਹ ਸ਼ੁਕਰ ਮਨਾ, ਸਸਤੇ ਦੇ ਵਿੱਚ ਤੇਰੀ ਖਲਾਸੀ ਹੋ ਗਈ, ਨਹੀਂ ਤਾਂ ਇਸ ਮਿੱਠੇ ਜ਼ਹਿਰ ਦੇ ਵਿੱਚ ਜਿਹੜਾ ਵੀ ਕਿਤੇ ਉਂਗਲ ਲਾ ਪੈਂਦਾ, ਕਈ ਵਾਰ ਉਹਨੂੰ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੁੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ, ਦੋਵਾਂ ਜੀਆਂ ਦਾ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ, ਜਿਉਂਦੇ ਵਾਸਤੇ ਰਹੋ। ਜ਼ਿੰਦਗੀ ਦੇ ਵਿੱਚ ਸ਼ਾਇਦ ਤੁਸੀਂ ਵੀ ਬੜੀ ਵਾਰੀ ਇਹ ਚੀਜ਼ ਵੇਖੀ ਹੋਵੇ, ਸਾਡੇ ਨਾਲ ਇਹ ਜਿਹੜੇ ਨਿੱਕੇ ਨਿੱਕੇ ਜਿਹੇ ਬਰਤਾਂਤ ਵਾਪਰਦੇ ਨੇ ਘਰ ਤੋਂ ਲੈ ਕੇ ਬਾਹਰ ਤੱਕ, ਆਪਣਿਆਂ ਤੋਂ ਲੈ ਕੇ ਬਗਾਨਿਆਂ ਤੱਕ, ਜਿਨ੍ਹਾਂ ਨੂੰ ਆਪਾਂ ਬੜੀ ਵਾਰੀ ਨਜ਼ਰ ਅੰਦਾਜ਼ ਕਰ ਦਿੰਦੇ। ਪਰ ਕਈ ਵਾਰੀ ਜੇ ਤੁਸੀਂ ਇਹਨਾਂ ਦਾ ਲਾਕਾ ਦੇਕਾ ਆਪਣੀ ਜ਼ਿੰਦਗੀ 'ਚ ਵਾਪਰੇ ਕਿਸੇ ਵੱਡੇ ਘਟਨਾਕ੍ਰਮ ਦੇ ਨਾਲ ਜੋੜੋ ਤੇ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਪੂਰੀ ਫਿਲਮ ਸੀ ਤੇ ਉਹ ਜਿਹੜਾ ਉਹ ਨਿਕਾ ਜਿਹਾ ਇੱਦਾਂ ਦਾ ਕੁਛ ਵਾਪਰਿਆ ਸੀ ਜਿਹਨੂੰ ਮੈਂ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਉਹ ਇਸੇ ਦਾ ਹੀ ਰਲਦਾ ਮਿਲਦਾ ਇੱਕ ਹਿੱਸਾ ਸੀ, ਇਸੇ ਦਾ ਹੀ ਇੱਕ ਟ੍ਰੇਲਰ ਸੀ। ਬੜੀਆਂ ਚੀਜ਼ਾਂ ਜ਼ਿੰਦਗੀ 'ਚ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਸਮਝਣ ਨੂੰ ਮਿਲਣਗੀਆਂ। ਇੱਕ ਨਿੱਕੇ ਜਿਹੇ ਠੇਡੇ ਨੂੰ ਤੁਸੀਂ ਕਿਸੇ ਬੜੇ ਵੱਡੇ ਐਕਸੀਡੈਂਟ ਦੇ ਨਾਲ ਵੀ ਕਈ ਵਾਰੀ ਮੇਚ ਕੇ ਵੇਖ ਸਕਦੇ ਹੋ। ਕਈ ਵਾਰੀ ਉਹ ਤੁਹਾਨੂੰ ਇੱਦਾਂ ਵੀ ਪ੍ਰਤੀਤ ਕਰਾਉਂਦਾ ਕਿ ਇਸ ਵਾਰੀ ਮੇਰੇ ਨਾਲ ਉਨਾ ਵੱਡਾ ਕੁਛ ਨਹੀਂ ਵਾਪਰਿਆ, ਇਸ ਵਾਰੀ ਉਹਦਾ ਅਨਿਕਾ ਜਿਹਾ ਟ੍ਰੇਲਰ ਮੇਰੇ ਨਾਲ ਵਾਪਰ ਗਿਆ। ਸਮਝਣ ਸਿੱਖਣ ਵਾਲੀ ਗੱਲ ਇਹ ਹੈ ਕਿ ਜੇ ਸਿੱਖਣਾ ਤਾਂ ਫਿਰ ਨਿੱਕੇ ਜਿਹੇ ਤੋਂ ਸਿੱਖ ਲਓ। ਤੇ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਬਹੁਤ ਵੱਡਾ ਵਾਪਰਨ ਦੇ ਉੱਤੇ ਵੀ ਫਿਰ ਦੋਸ਼ ਦੂਜਿਆਂ ਨੂੰ ਦਿੰਦੇ ਰਹਿੰਦੇ, ਹੱਲ ਕਦੀ ਵੀ ਨਹੀਂ ਲੱਭਦਾ। ਪਰ ਇਹ ਛੋਟਾ ਜਿਹਾ ਫਾਰਮੂਲਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖ ਸਕਦੇ ਹੋ, ਜਾਂ ਪਿੱਛੇ ਹੋਏ ਬੀਤੇ 'ਤੇ ਝਾਤੀ ਮਾਰ ਕੇ ਵੇਖ ਸਕਦੇ ਹੋ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਜਾਂ ਫਿਰ ਇਹ
ਜੋ ਤੁਹਾਨੂੰ ਲੱਗਦਾ ਬਹੁਤ ਵੱਡਾ। ਇਸ ਸਾਰੇ ਕੁਛ ਦੇ ਨਾਲ ਨਜਿੱਠਿਆ ਜਾ ਸਕਦਾ। ਉਹ ਕੁਦਰਤ, ਉਹ ਰੱਬ, ਉਹ ਸ਼ਕਤੀ ਜਿਹਨੂੰ ਤੁਸੀਂ ਮੰਨਦੇ ਹੋ, ਜਿਹਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ, ਉਹ ਹਮੇਸ਼ਾ ਤੁਹਾਨੂੰ ਨਿੱਕੇ ਨਿੱਕੇ ਸੰਕੇਤ ਦਿੰਦੀ ਰਹਿੰਦੀ ਹੈ, ਤੁਹਾਡੇ ਸੋਹਣੇ ਹੋਣ ਦੇ ਵੀ, ਤੁਹਾਡੇ ਹੰਕਾਰ ਦੇ ਵੀ, ਤੁਹਾਡੇ ਪਿਆਰ ਦੇ ਵੀ, ਤੁਹਾਡੀ ਚੰਗਿਆਈ ਦੇ ਵੀ, ਤੁਹਾਡੀ ਬੁਰਾਈ ਦੇ ਵੀ, ਤੁਹਾਡੇ ਲਾਲਚ ਦੇ ਵੀ, ਤੁਹਾਡੀ ਸ਼ਖਸੀਅਤ ਦੇ ਹਰ ਇੱਕ ਪੱਖ ਦੇ, ਜੋ ਸਾਡੇ ਸਾਰਿਆਂ ਦੇ ਅੰਦਰ ਕਿਸੇ ਨਾ ਕਿਸੇ ਮਾਤਰਾ ਦੇ ਵਿੱਚ ਜ਼ਰੂਰ ਮੌਜੂਦ ਨੇ। ਹਾਲੇ ਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਦੇ ਅੰਦਰੋਂ ਵੇਖਣਾ ਪੜ੍ਹਨਾ ਸ਼ੁਰੂ ਕਰ ਦਿੱਤਾ, ਫਿਰ ਇਹ ਆਪਣੇ ਆਪ ਹੀ ਦੂਰ ਹੋ ਜਾਣਗੇ, ਜਾਂ ਫਿਰ ਇੱਦਾਂ ਕਹਿ ਲਓ ਕਿ ਆਪਣੇ ਆਪ ਮੈਨੇਜ ਹੋਣੇ ਸ਼ੁਰੂ ਹੋ ਜਾਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਅੱਜ 18 ਤਰੀਕ ਹੈ ਜੂਨ ਦਾ ਮਹੀਨਾ ਦਿਨ ਵੀਰਵਾਰ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਬੀਜੇਪੀ ਪਾਰਲੀਮੈਂਟ ਚ ਆਪਣੇ ਹਮਾਇਤੀਆਂ ਦੀ ਗਿਣਤੀ ਵਧਾਉਣ ਲੱਗੀ ਹੈ। ਟੀਐਮਸੀ ਤੋਂ ਬਾਅਦ ਹੁਣ ਸ਼ਿਵ ਸੈਨਾ ਉਧਮ ਠਾਕਰੇ ਧੜੇ ਦੇ 6 ਲੋਕ ਸਭਾ ਮੈਂਬਰਾਂ ਵੱਲੋਂ ਬਗਾਵਤ ਦੇ ਸੰਕੇਤ ਮਿਲੇ ਨੇ। ਤੇ ਉਧਰ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਬਾਗੀ ਐਮਪੀਆਂ ਨੂੰ ਪੈਸੇ ਦੇਣ ਦਾ ਦੋਸ਼ ਵੀ ਲਾਇਆ, ਤੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਦਲ ਬਦਲੀ ਜਨਤਾ ਦੇ ਫਤਵੇ ਦਾ ਅਪਮਾਨ। ਦੂਜੀ ਖਬਰ, ਬੀਜੇਪੀ ਨੇ ਪੰਜਾਬ ਚ ਸਾਰੀਆਂ 117 ਸੀਟਾਂ ਤੇ ਇਕੱਲਿਆਂ ਚੋਣ ਲੜਨ ਦੀ ਗੱਲ ਦੁਹਰਾਈ ਹੈ। ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਆਨੰਦਪੁਰ ਸਾਹਿਬ ਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਤੇ ਚੰਡੀਗੜ੍ਹ ਚ ਵੀ ਜਿਹੜੀ ਹੈ ਉਹਨਾਂ ਨੇ ਪਾਰਟੀ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ। ਤੇ ਉਧਰ ਪੰਜਾਬ ਸਰਕਾਰ ਨੇ ਸਥਾਨਕ ਸਰਕਾਰ ਸੰਸਥਾਵਾਂ ਨਗਰ ਪਾਲਿਕਾਵਾਂ ਦੇ ਪ੍ਰਧਾਨਾਂ ਦੀ ਚੋਣ ਲਈ ਰਾਹ ਪੱਧਰਾ ਕਰ ਦਿੱਤਾ। 102 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਚ 11 ਪੋਸਟਾਂ ਜਿਹੜੀਆਂ ਉਹ ਰਿਜ਼ਰਵ ਕੀਤੀਆਂ ਗਈਆਂ ਨੇ। ਤੇ ਇਸ ਤੋਂ ਅਗਲੀ ਖ਼ਬਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਗੋਬਿੰਦ ਸਾਗਰ ਝੀਲ ਚੋਂ ਜਿਹੜਾ ਹੈ ਗਾਰ ਕੱਢਣ ਤੋਂ ਵਰਜਿਆ ਗਿਆ। ਹਿਮਾਚਲ ਸਰਕਾਰ ਨੇ ਕਿਹਾ ਕਿ ਜਿੰਨਾ ਚਿਰ NOC ਨਹੀਂ ਲਿਆ ਜਾਂਦਾ ਤੇ ਉਹਨਾਂ ਚਿਰ ਜਿਹੜੀ ਹੈ BBMB ਇਹਦੇ ਚ ਨਾਲ ਛੇੜਛਾੜ ਨਹੀਂ ਕਰ ਸਕਦਾ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਪਹਿਲੀ ਖਬਰ ਜਿਹੜੀ ਬਗਾਵਤ ਦੇ ਨਾਲ ਸੰਬੰਧਿਤ ਤੁਸੀਂ ਸ਼ੇਅਰ ਕੀਤੀ ਹੈ, ਵੈਸੇ ਤਾਂ ਬਗਾਵਤ ਚਾਰ ਚੁਫੇਰੇ ਸਾਨੂੰ ਹਰ ਰੋਜ਼ ਹੀ ਕੁਛ ਨਾ ਕੁਛ ਸੁਣਨ ਨੂੰ ਮਿਲ ਜਾਂਦਾ ਕਿਤੇ ਨਾ ਕਿਤੇ। ਹੁਣ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਤੋਂ ਜਿਹੜੀ ਠਾਕਰੇ ਦੀ ਪਾਰਟੀ ਦੇ ਵਿੱਚ ਫੁੱਟ ਵੇਖਣ ਨੂੰ ਮਿਲ ਗਈ ਹੈ, ਚਰਚਾ ਫਿਰ ਛਿੜੀ ਹੈ ਕਿ ਆਖਿਰਕਾਰ BJP ਨੇ ਚਾਰ ਚੁਫੇਰੇ ਇੰਨੇ ਬੰਦੇ ਪੁੱਟ ਕੇ ਨਾਂ ਰਲਾ ਕੇ ਸਿੱਧੇ ਸਿੱਧੇ ਤਰੀਕੇ ਦੇ ਨਾਲ ਹੁਣ ਕਰਨਾ ਕੀ ਹੈ। ਅਤੇ ਸੰਕੇਤ ਜਿਹੜੇ ਪਾਸੇ ਨੂੰ ਜਾ ਰਹੇ ਨੇ ਉਹ ਬਹੁਤੇ ਵਧੀਆ ਨਹੀਂ ਦੱਸੇ ਜਾ ਰਹੇ ਮਾਹਰਾਂ ਦੇ ਵੱਲੋਂ। ਹਰ ਇੱਕ ਥਾਂ ਦੇ ਉੱਤੇ ਸਰਕਾਰ ਆਪਣੀ ਆ, ਉਹਦੇ ਬਾਵਜੂਦ ਵੀ ਜਿਹੜੇ ਕਮਜ਼ੋਰ ਧੜੇ ਜਾਂ ਜਿਨ੍ਹਾਂ ਦੇ ਕੋਲ ਪਾਵਰ ਨਹੀਂ ਵੀ ਆ ਉਹਨਾਂ ਨੂੰ ਵੀ ਹੋਰ ਜ਼ਿਆਦਾ ਕਮਜ਼ੋਰ ਅਤੇ ਹੋਰ ਕਮਜ਼ੋਰ ਕਰਨ ਦੀ ਜਿਹੜੀ ਇਹ ਸਾਜ਼ਿਸ਼ ਹੈ, ਉਹ ਜਿਹੜੀਆਂ ਕਨਸੋਵਾਂ ਸੁਣੀਆਂ ਜਾ ਰਹੀਆਂ ਨੇ ਕਿ ਉਹ ਸੱਚ ਨੇ, ਕੀ ਇਹਦੇ ਪਿੱਛੇ ਅਸਲ ਮਕਸਦ ਹੈ ਕੀ ਅਤੇ ਕਿੰਨੀ ਕੁ ਦੂਰ ਹੈ BJP?
1: ਅਸਲ ਦੇ ਵਿੱਚ ਜਿਹੜੀ ਗੱਲ ਰਣਜੋਤ ਜੀ, ਜਿਹੜਾ ਤੁਸੀਂ ਵੀ ਸੰਕੇਤ ਦਿੱਤਾ, ਇਸ਼ਾਰਾ ਕੀਤਾ ਨਾ, BJP ਦਾ ਜਿਹੜਾ ਹੁਣ ਲਾਲਚ ਇਹ ਹੈ, ਚਲੋ ਉਹਨਾਂ ਨੇ ਜਿਹੜਾ ਹੈਗਾ 2 ਵਿਧਾਨ ਸਭਾਵਾਂ ਵੀ ਜਿਹੜੀਆਂ ਸਿੱਧੇ ਤੌਰ ਤੇ ਜਿੱਤ ਲਈਆਂ ਨੇ, ਤੇ ਪੁਡੂਚੇਰੀ ਦੇ ਵਿੱਚ ਵੀ ਦੁਬਾਰਾ ਉਹਨਾਂ ਦੀ ਹੀ ਹਮਾਇਤ ਦੇ ਨਾਲ ਉੱਥੇ ਸਰਕਾਰ ਬਣੀ ਹੈ। ਤੇ ਇਹਦੇ ਬਾਵਜੂਦ ਜਿਹੜਾ ਹੈ ਜਿਸ ਤਰੀਕੇ ਦਾ ਅਖਤਿਆਰ ਕੀਤਾ ਜਾ ਰਿਹਾ ਕਿ ਬਗਾਵਤ ਜਿਹੜੀ ਵਿਦਿਨ ਪਾਰਟੀ ਜਿਹੜੇ ਲੋਕ ਛੱਡ ਕੇ ਆ ਰਹੇ ਨੇ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜੋ BJP ਦੀਆਂ ਕੱਟੜ ਵਿਰੋਧੀ ਪਾਰਟੀਆਂ ਨੇ, ਤੇ ਉਹਦੇ ਚ ਜੋ ਗੱਲ ਜਿਹੜੀ ਆਪਾਂ ਜਿਹੜੀ ਆਪਾਂ ਸਮੈਲ ਜਿਹੜੀ ਗੱਲ ਦੀ ਉਹ ਆ ਰਹੀ ਹੈ, ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਕਿਉਂਕਿ BJP ਦੀ ਸਰਕਾਰ ਇਸ ਵਾਰੀ ਮੁਸ਼ਕਲ ਨਾਲ ਹੀ ਬਣੀ ਹੈ ਤੇ ਸਪਸ਼ਟ ਬਹੁਮਤ ਉਹਨਾਂ ਕੋਲੇ ਹੈ ਨਹੀਂ ਸੀ, ਤੇ ਦੂਸਰਾ ਇਹ ਕਿ 2/3 ਮੈਜੋਰਿਟੀ ਤੋਂ ਦੂਰ ਹੈ ਅਜੇ ਕਾਫੀ, ਜਿਸ ਕਰਕੇ ਕੋਈ ਵੱਡਾ ਉਹ ਸੰਵਿਧਾਨ ਦੇ ਵਿੱਚ ਤਰਮੀਮ ਨਹੀਂ ਕਰ ਸਕਦੇ, ਕੋਈ ਵੱਡਾ ਏਦਾਂ ਦਾ ਕਾਨੂੰਨ ਨਹੀਂ ਲਿਆ ਸਕਦੇ। ਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਅਜੇ ਇਹ ਲੱਗ ਰਿਹਾ ਕਿ ਅਜੇ 3 ਸਾਲ ਬਾਕੀ ਹੈ ਸਾਡੀ ਸਰਕਾਰ ਦੇ 2029 ਤੱਕ।
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
5: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: ਪੈਨ ਜੀ ਕੀ ਹਾਲ ਹੈ ਪਿੱਠ ਦਰਦ ਦਾ
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
9: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
10: ਸੋਨਾ ਚਾਹੀਦਾ
11: ਭਰੋਸਾ ਚਾਹੀਦਾ
10: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ ਬਾਈ ਕੈਰਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042
6: ਕਿੱਥੇ ਵੱਜ ਗਈ ਤੇਰੀ ਗੱਡੀ
12: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
13: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
14: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਰੀ ਡੋਟ ਕਾਮ
15: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ

खुदा करे जिंदगी में ये मकाम आए।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਆ ਕ੍ਰਿਸ਼ਨਾ ਤੇ ਅੱਜ ਹੁਣ ਸਮਾਂ ਹੋ ਚੱਲਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦਾ ਦਿਨ ਹੈ ਜੀ ਸ਼ੁੱਕਰਵਾਰ ਦਾ 19 ਜੂਨ ਤੇ ਸਾਡੇ ਨਾਲ ਖਬਰਾਂ ਸਾਂਝੀਆਂ ਕਰਨ ਲਈ ਜੁੜ ਗਏ ਨੇ ਪ੍ਰੀਤਮ ਰੁਪਾਲ ਜੀ। ਸਤਿ ਸ਼੍ਰੀ ਅਕਾਲ ਪ੍ਰੀਤਮ ਜੀ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਜੋ ਖਾਸ ਖਬਰਾਂ ਨੇ, ਪਹਿਲਾਂ ਆਪਾਂ ਉਹਨਾਂ ਤੇ ਝਾਤ ਪਾਉਂਦੇ ਹਾਂ ਜਿਹਦੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸੀ ਵਿਰੋਧੀਆਂ ਉੱਪਰ ਸਾਜਿਸ਼ ਘੜਨ ਦੇ ਦੋਸ਼ ਲਾਏ ਨੇ ਤੇ ਉਧਰ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਦੂਜੀ ਖਬਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕਬਾਇਲੀ ਸਮਾਜ ਬਣਵਾਸੀ ਨਹੀਂ ਬਲਕਿ ਆਦਿਵਾਸੀ ਹੈ। ਬੀਜੇਪੀ ਦੀ ਸਿਆਸੀ ਵਿਚਾਰਧਾਰਾ ਦੇ ਉਲਟ ਬਿਆਨ ਦਿੱਤਾ। ਐਲ ਕੇ ਅਡਵਾਨੀ ਨੇ ਕਿਸੇ ਸਮੇਂ ਇਹ ਜਿਹੜਾ ਬਣਵਾਸੀ ਸ਼ਬਦ ਘੜਿਆ ਸੀ ਆਦਿਵਾਸੀਆਂ ਲਈ। ਉਧਰ ਉੱਤਰਾਖੰਡ ਚ ਹੇਮਕੁੰਡ ਯਾਤਰਾ ਤੇ ਗਏ ਨਿਹੰਗਾਂ ਤੇ ਸਥਾਨਕ ਲੋਕਾਂ ਦੀ ਲੜਾਈ ਦਾ ਮਾਮਲਾ ਅਕਾਲ ਤਖ਼ਤ ਤੇ ਪਹੁੰਚਿਆ। ਅਕਾਲ ਤਖ਼ਤ ਦੇ ਜਥੇਦਾਰ ਨੇ ਨਿਹੰਗਾਂ ਦਾ ਪੱਖ ਲਿਆ ਤੇ ਉੱਤਰਾਖੰਡ

ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਤੇ ਕਾਂਗਰਸ ਨੇ ਐਨਡੀਏ ਨੂੰ ਕੌਮੀ ਦਲ ਬਦਲੂ ਗੱਠਜੋੜ ਦੱਸਿਆ। ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਨੇ ਕਿਹਾ ਕਿ ਅਮਿਤ ਸ਼ਾਹ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਵੇਗਾ। ਉਧਰ ਊਧਵ ਧੜੇ ਦੇ 6 ਲੋਕ ਸਭਾ ਮੈਂਬਰ ਕੱਲ ਪਾਰਟੀ ਦੀ ਮੀਟਿੰਗ ਚ ਸ਼ਾਮਲ ਨਹੀਂ ਹੋਏ ਵਿਪ ਜਾਰੀ ਕਰਨ ਦੇ ਬਾਵਜੂਦ, ਤੇ ਉਹਨਾਂ ਦੀ ਹੁਣ ਜਿਹੜੀ ਏਕਨਾਥ ਸ਼ਿੰਦੇ ਧੜੇ ਚ ਜਾਣ ਦੀ ਸੰਭਾਵਨਾ ਜਿਹੜੀ ਆ ਹੋਰ ਵੱਧ ਗਈ ਹੈ। ਇਹ ਖਾਸ ਖਬਰਾਂ ਨੇ। ਹਾਂਜੀ

0: ਜੀ ਭਾਅ ਜੀ, ਜਿਹੜੀ ਅੱਜ ਕੱਲ੍ਹ ਪੰਜਾਬ 'ਚ ਗੱਲਬਾਤ ਚੱਲਦੀ ਪਈ ਹੈ, ਕੰਟਰੋਵਰਸੀ ਚੱਲਦੀ ਪਈ ਹੈ ਸੀਐਮ ਮਾਨ ਦੀ ਇੱਕ ਵੀਡੀਓ ਨੂੰ ਲੈ ਕੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਸ ਵੀਡੀਓ 'ਚ ਉਹ ਹੁਣ ਨਹੀਂ ਨੇ, ਭਾਵੇਂ ਲੈਬ ਦੀ ਰਿਪੋਰਟ ਕਹਿੰਦੀ ਪਈ ਹੈ ਕਿ ਉਹਦੇ ਨਾਲ ਕੋਈ ਡਾਕਟਰ ਨਹੀਂ ਹੈ, ਉਹਦੇ ਉੱਪਰ ਜੇ ਤੁਸੀਂ ਥੋੜ੍ਹਾ ਹੋਰ ਚਾਨਣ ਪਾਓ ਤਾਂ।
1: ਕ੍ਰਿਸ਼ਨਾ ਜੀ, ਅਸਲ ਦੇ ਵਿੱਚ ਇਹ ਪਿਛਲੇ 4 ਦਿਨਾਂ ਤੋਂ ਇਹ ਮਾਮਲਾ ਕਾਫੀ ਇਹਨੇ ਤੂਲ ਫੜਿਆ ਹੋਇਆ ਸੋਸ਼ਲ ਮੀਡੀਆ ਤੇ, ਖਾਸ ਕਰਕੇ ਅਖਬਾਰਾਂ ਦੇ ਵਿੱਚ। ਤਾਂ ਚਲੋ ਜਿੰਨੀ ਕੋਈ ਸਟੇਟਮੈਂਟ ਆਫੀਸ਼ੀਅਲ ਜਿਸ ਤਰੀਕੇ ਨਾਲ ਆਉਂਦੀ ਹੈ ਉਹਨੇ ਜਾਂਦੀ ਹੈ। ਹੁਣ ਕੱਲ ਮੁੱਖ ਮੰਤਰੀ ਨੇ ਖੁਦ ਜਿਹੜਾ ਹੈਗਾ ਉਹ ਆਪਣੇ ਇੱਕ ਜਿਹੜੀ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਹਦੇ ਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦੁਬਾਰਾ ਫੇਰ ਜਿਹੜੀ ਹੈ ਇਸ ਜਿਹੜੀ ਹੈ ਇਹ ਵੀਡੀਓ ਹੈ ਇਹਦੀ ਜੋ ਅਕਾਲ ਤਖ਼ਤ ਦੇ ਜਥੇਦਾਰ ਨੇ ਉਦਣ ਵਿਖਾਈ ਸੀ, ਜਿਹਦੇ ਕਰਕੇ ਉਹਨੂੰ ਜਿਹੜਾ ਹੈ ਸੀ ਪੰਥ ਵਿਰੋਧੀ ਜਿਹੜਾ ਹੈਗਾ ਜਿਹੜਾ ਸਿੱਖ ਦੋਖੀ ਏਦਾਂ ਦੇ ਜਿਹੜੇ ਨਾਲ ਲਕਬ ਦਿੱਤੇ ਸੀਗੇ, ਤੇ ਉਹਦੇ ਕਰਵਾ ਕੇ ਉਹਨਾਂ ਨੇ ਕਿਹਾ ਕਿ ਦੋ ਲੈਬ ਤੋਂ ਉਹਨਾਂ ਨੇ ਵੀ ਜਿਹੜੀ ਹੈ ਇਹਦੀ ਜਾਂਚ ਕਰਾਈ ਹੈ, ਜਿਸ ਨੇ ਸਾਫ਼ ਕੀਤਾ ਕਿ ਫੋਰੈਂਸਿਕ ਲੈਬ ਨੇ ਕਿ ਇਹ ਬੰਦਾ ਜਿਹੜਾ ਹੈਗਾ ਉਹ ਭਗਵੰਤ ਮਾਨ ਨਹੀਂ ਹੈ, ਕੋਈ ਹੋਰ ਬੰਦਾ ਹੈ। ਤੇ ਮੁੱਖ ਮੰਤਰੀ ਨੇ ਇਹਦੇ ਤੇ ਕਿਹਾ ਕਿ ਸਿਆਸੀ ਵਿਰੋਧੀ ਹੈ ਜਿਹੜੇ ਉਹ ਉਹਦੇ ਤੇ ਉਹਦੇ ਖਿਲਾਫ਼ ਜਿਹੜੇ ਹੈਗੇ ਆ ਸਾਜ਼ਿਸ਼ ਘੜ ਰਹੇ ਨੇ ਇਸ ਮਾਮਲੇ ਨੂੰ ਲੈ ਕੇ। ਇਹ ਬਹੁਤ ਹੀ ਗੰਭੀਰ ਤੇ ਖਤਰਨਾਕ ਗੱਲ ਹੈ ਕਿ ਇਹਨੂੰ ਇਸ ਤਰੀਕੇ ਦੇ ਨਾਲ ਜਿਹੜੀ ਸਾਜ਼ਿਸ਼ ਘੜੀ ਜਾ ਰਹੀ ਹੈ, ਜਿਹੜਾ ਇੱਕ ਜਿਹੜਾ ਹੈਗਾ ਸਿੱਖ ਪਰਿਵਾਰ 'ਚ ਜਨਮੇ ਇੱਕ ਸਿੱਖ ਵਿਅਕਤੀ ਨੂੰ ਜਿਹੜਾ ਹੈਗਾ ਉਹ ਸਿੱਖ ਵਿਰੋਧੀ ਤੇ ਪੰਥ ਵਿਰੋਧੀ ਪੰਥ ਦੋਖੀ ਏਦਾਂ ਦਾ ਜਿਹੜੀ ਹੈ ਗੁਰੂ ਦੋਖੀ ਕਿਹਾ ਜਾ ਰਿਹਾ ਹੈਗਾ। ਤੇ ਸੋ ਇਹਦੇ ਤੇ ਉੱਧਰ ਕਾਂਗਰਸ ਨੇ ਵੀ ਫਿਰ ਇਹ ਕਿਹਾ ਕਿ ਐਡੀ ਛੇਤੀ ਲੈਬ ਤੋਂ ਜਿਹੜੀ ਰਿਪੋਰਟ ਉਹ ਕਿਵੇਂ ਆ ਗਈ, ਇਹ ਸਵਾਲ ਚੁੱਕਿਆ। ਤੇ ਅਕਾਲੀ ਦਲ ਨੇ ਕੱਲ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਜਿਹੜਾ ਹੈਗਾ ਧਰਮ ਯੁੱਧ ਮੋਰਚਾ ਸ਼ੁਰੂ ਕਰਨਗੇ, ਉਹਨਾਂ ਨੇ ਸਾਰੇ ਦੂਜੇ ਜਥੇਬੰਦੀਆਂ ਨੂੰ ਵੀ ਜਿਹੜਾ ਇਹ ਸੱਦਾ ਦਿੱਤਾ। ਮੇਰਾ ਖਿਆਲ ਹੈ ਕਿ ਹੁਣ ਇਹਦੇ 'ਚ ਜਿਹੜੀ ਹੈ ਇਸ ਇਸ਼ੂ ਨੂੰ ਲੈ ਕੇ ਇਹ ਲੜਾਈ ਜਿਹੜੀ ਹੈ ਇਹ ਸ਼ਬਦੀ ਜੰਗ ਹੈ ਜਾਂ ਕੁਛ ਵੀ ਕਹਿ ਲਓ, ਇੱਕੋ ਦਮ ਨੇ ਖਤਮ ਹੋਣ ਵਾਲੀ ਜਿਹੜੀ ਨਹੀਂ ਹੈ। ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਸ ਤਰ੍ਹਾਂ ਅਕਾਲ ਤਖ਼ਤ ਦੀ ਜਿਹੜੀ ਫਸੀਲ ਤੋਂ ਇਹ ਇੱਕ ਫਤਵਾ ਦਿੱਤਾ ਸੀ, ਉਹਦੇ ਤੇ ਕਾਫੀ ਤਿੱਖਾ ਜਿਹੜਾ ਹੈ ਰਿਐਕਸ਼ਨ ਹੋਇਆ। ਇਹ ਰਿਐਕਸ਼ਨ ਇਕੱਲਾ ਆਮ ਆਦਮੀ ਪਾਰਟੀ ਜਾਂ ਸੀਐਮ ਵੱਲੋਂ ਜਾਂ ਇਹ ਇੱਦਾਂ ਦਾ ਨਹੀਂ ਹੋਇਆ, ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਨੇ ਵੀ ਇਹਦੇ ਤੇ ਜਿਹੜਾ ਤਿੱਖਾ ਰਿਐਕਸ਼ਨ ਦਿੱਤਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਜੋ ਗੱਲ ਕਹੀ ਹੈ ਤੇ ਉਹਦੀ ਸੱਚਾਈ ਜਾਣੇ ਤੋਂ ਬਗੈਰ ਕਹੀ ਹੈ, ਇਹਦੇ ਪਿੱਛੇ ਜਿਹੜੀ ਸਾਰੀ ਗੱਲਬਾਤ ਉਹਦੇ ਪਿੱਛੋਂ ਜਿਹੜੀ ਇੱਕ ਸਿਆਸੀ ਜਿਹੜੀ ਹੈ ਉਹ ਬੋ ਆ ਰਹੀ ਹੈ। ਤੇ ਉਧਰ ਕਿਉਂਕਿ ਅਕਾਲੀ ਦਲ ਨੂੰ ਇਹ ਗੱਲ ਸਾਰੀ ਸੂਤ ਬੈਠਦੀ ਹੈ, ਇਸ ਕਰਕੇ ਅਕਾਲੀ ਦਲ ਹੁਣ ਕੋਈ ਹੋਰ ਉਹਨੂੰ ਨਾ ਗੱਲ ਲੱਭਦੇ ਆ। ਕਿਉਂਕਿ ਜਦੋਂ ਸੁਖਬੀਰ ਬਾਦਲ ਆਪਣੇ ਖਾਸ ਖਾਸ ਜਿਹੜੇ ਹੈਗੇ ਪ੍ਰੈਸ ਵਾਲੇ ਉਹਨਾਂ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕਰਦੇ, ਉਹ ਸੁਖਬੀਰ ਬਾਦਲ ਨੂੰ ਤਾਂ ਕੋਈ ਸਵਾਲ ਇੱਦਾਂ ਦਾ ਕਰਦੇ ਨਹੀਂ। ਤੇ ਉਹਨਾਂ ਨੇ ਫਿਰ ਜਿਹੜਾ ਸੋਸ਼ਲ ਮੀਡੀਆ ਤੇ ਬਾਦਲ ਪਰਿਵਾਰ ਦੇ ਖਿਲਾਫ਼ ਸੁਖਬੀਰ ਬਾਦਲ ਦੇ ਖਿਲਾਫ਼ ਬੜਾ ਕੁਛ ਚੱਲ ਰਿਹਾ, ਲੋਕ ਪੁਰਾਣੀਆਂ ਸਾਰੀਆਂ ਗੱਲਾਂ ਉਹ ਪਾ ਰਹੇ ਨੇ, ਕਾਂਗਰਸ ਦੇ ਖਿਲਾਫ਼ ਵੀ ਪਾ ਰਹੇ ਨੇ, ਕਿਉਂਕਿ ਹੁਣ ਇਹਦੇ ਤੇ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਇਹ ਸਾਰੇ ਇਕੱਠੇ ਹੋਏ ਹੋਏ ਨੇ ਇਸ ਮੁੱਦੇ ਨੂੰ ਲੈ ਕੇ, ਆਪ ਦੇ ਖਿਲਾਫ ਕਹਿ ਲਓ ਜਾਂ ਭਗਵੰਤ ਮਾਨ ਦੇ ਖਿਲਾਫ ਕਹਿ ਲਓ। ਤੇ ਸੋ ਇਹ ਹੁਣ ਇੱਕ ਪੂਰਾ ਇੱਕ ਸਿਆਸੀ ਇੱਕ ਤਰੀਕੇ ਦਾ ਅਖਾੜਾ ਬਣਾ ਦਿੱਤਾ ਗਿਆ ਇਸ ਸਾਰੀ ਗੱਲ ਨੂੰ। ਤੇ ਅਕਾਲੀ ਦਲ ਦੇ ਹੁਣ ਸਮਝ ਨਹੀਂ ਆਉਂਦਾ ਕਿ ਸਲਾਹਕਾਰ ਕੌਣ ਨੇ, ਕਿਉਂਕਿ ਸੁਖਬੀਰ ਬਾਦਲ ਨੇ ਆਪਣੇ ਦਿਮਾਗ ਦੀ ਕਾਢ ਤਾਂ ਇਹ ਹੋ ਨਹੀਂ ਸਕਦੀ ਕਿ ਹੁਣ ਧਰਮ ਯੁੱਧ ਮੋਰਚਾ ਜਿਹੜਾ ਹੈ ਇਹ ਸ਼ੁਰੂ ਕਰ ਦਿਓ। ਤੇ ਮੇਰਾ ਖਿਆਲ ਹੈ ਕਿ ਇਸ ਸਟੇਜ ਤੇ ਆ ਕੇ ਏਦਾਂ ਦਾ ਜਿਹੜਾ ਧਰਮ ਯੁੱਧ ਮੋਰਚੇ ਵਾਲੀ ਜਿਹੜੀ ਗੱਲ ਹੈ ਇਹ ਫੇਰ ਅਕਾਲੀ ਦਲ ਨੂੰ ਬੈਕਫਾਇਰ ਕਰ ਸਕਦੀ, ਜਿਸ ਤਰ੍ਹਾਂ ਪਹਿਲੀਆਂ ਗੱਲਾਂ ਨੇ ਜਿਹੜਾ ਕੀਤਾ। ਕਿਉਂਕਿ ਸਭ ਤੋਂ ਵੱਧ ਜੇ ਇਹ ਜਿੰਨੇ ਵੀ ਇਹ ਸੈਕਲਿਜ ਦੇ ਜਿਹੜੇ ਕੇਸ ਹੋਏ ਨੇ ਮਾਮਲੇ ਬੇਅਦਬੀ ਦੇ, ਸਭ ਤੋਂ ਵੱਧ ਉਹਦੇ ਚ ਅਕਾਲੀ ਦਲ ਜ਼ਿੰਮੇਵਾਰ ਹੈ। ਲੋਕ ਸੀਰੀਜ਼ ਦੀ ਸੀਰੀਜ਼ ਜਿਹੜਾ ਹੈ ਇਹਦੇ ਤੇ ਪਾਈ ਜਾ ਰਹੇ ਨੇ ਆਫੀਸ਼ੀਅਲ ਜਿਹੜੇ ਇੱਥੋਂ ਤੱਕ ਕਿ ਜਿਹੜੇ ਵੱਡੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਂ ਚੈਨਲ ਨੇ ਉੱਥੇ ਵੀ ਆ ਕੇ ਜਿਹੜੇ ਇਤਿਹਾਸਕਾਰ ਸਿੱਖ ਬੁੱਧੀਜੀਵੀ ਉਹ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਕੀਤਾ, ਕਿਸ ਤਰ੍ਹਾਂ ਜ਼ਿੰਮੇਵਾਰ ਹੈ, ਸਾਬਕਾ ਜਥੇਦਾਰ ਬੋਲ ਰਹੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਕਿਉਂ ਫਖਰੇ ਕੌਮ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ, ਏਦਾਂ ਦੀਆਂ ਜਿਹੜੀਆਂ ਗੱਲਾਂ ਨੇ। ਸੋ ਮੇਰਾ ਖਿਆਲ ਹੈ ਕਿ ਇਹ ਥੋੜੀ ਜਿਹੀ ਗੱਲ ਖਤਰਨਾਕ ਇਸ ਪਾਸੇ ਵੱਲ ਜਿਹੜੀ ਮੋੜ ਵੱਲ ਤਾਂ ਵੱਧ ਰਹੀ ਹੈ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕਿਸੇ ਵੀ ਜਿਹੜਾ ਹੈਗਾ ਸਿਆਸੀ ਮਸਲੇ ਦੇ ਨਾਲ ਜਦੋਂ ਧਰਮ ਨੂੰ ਤੁਸੀਂ ਜੋੜ ਲੈਂਦੇ ਹੋ ਜਾਂ ਹੋਰ ਹੈ ਤੇ ਉਹ ਸਾਰੀ ਗੱਲ ਹੇਠਾਂ ਤੱਕ ਨਹੀਂ ਜਾਂਦੀ, ਪਰ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਕਰਕੇ ਕਈ ਵਾਰੀ ਭੜਕਾਟ ਪੈਦਾ ਹੋਣ ਦਾ ਜਿਹੜਾ ਹੈਗਾ ਡਰ ਰਹਿੰਦਾ। ਹਾਲਾਂਕਿ ਲੋਕ ਕਾਫੀ ਹੁਣ ਸਿਆਣੇ ਹੋ ਗਏ ਨੇ ਤੇ ਹੁਣ ਜਿਹੜੇ ਜਿਵੇਂ ਅਕਾਲੀ ਦਲ ਨੇ ਕਿਹਾ ਕਿ ਧਰਮ ਯੁੱਧ ਮੋਰਚਾ ਜਿਹੜਾ ਹੈ ਉਹ ਸ਼ੁਰੂ ਕਰਨਗੇ, ਤੇ ਮੇਰਾ ਖਿਆਲ ਹੈ ਹੁਣ ਇਹ ਧਰਮ ਯੁੱਧ ਵਾਲਾ ਜਿਹੜਾ ਕੋਈ ਮਾਹੌਲ ਉਵੇਂ ਦਾ ਨਹੀਂ ਹੈ ਜਿਵੇਂ ਉਦੋਂ 1982 ਦੇ ਵਿੱਚ ਬਣ ਗਿਆ ਸੀ। ਤੇ ਉਦੋਂ ਵੀ ਅਸੀਂ ਦੇਖਦੇ ਹਾਂ ਕਿ ਇਹਦੇ ਰਿਜ਼ਲਟ ਫਿਰ ਬੜੇ ਮਾੜੇ ਨਿਕਲੇ ਸੀ ਜਦੋਂ ਇਹਨੂੰ ਧਰਮ ਯੁੱਧ ਨਾਲ ਜੋੜ ਲਿਆ ਗਿਆ। ਮਸਲਾ ਤਾਂ ਉਦੋਂ ਪਾਣੀਆਂ ਦਾ ਸੀਗਾ ਜਿਹੜਾ ਕਪੂਰੀ ਮੋਰਚਾ ਲੱਗਿਆ ਸੀ ਤੇ ਉਹ SYL ਨਹਿਰ ਨੂੰ ਲੈ ਕੇ ਲੱਗਿਆ ਸੀ। ਹੁਣ ਇਹ ਸਮਝ ਨਹੀਂ ਆਉਂਦੀ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਕਿਹਾ ਕਿ ਇਹ ਕਿਸ ਗੱਲ ਨੂੰ ਲੈ ਕੇ ਜਿਹੜਾ ਧਰਮ ਯੁੱਧ ਜਿਹੜਾ ਉਹ ਕੀਤਾ ਜਾ ਰਿਹਾ। ਅਸਲ ਦੇ ਵਿੱਚ ਅਕਾਲੀ ਦਲ ਦੀ ਵੱਧ ਤੋਂ ਵੱਧ ਤੇ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਹ ਭੁਲਾਇਆ ਜਾਵੇ, ਪਰ ਕਿਉਂਕਿ ਉਹ ਲੋਕਾਂ ਤੋਂ ਭੁੱਲਣ ਦੀ ਵੱਡੀ ਗੱਲ ਹੈ ਤੇ ਉਹ ਵੱਡੀ ਘਟਨਾ ਵੱਧ ਜਿਹੜੀ ਹੈ ਬੇਹੁਰਮਤੀ ਵਾਲੀ ਘਟਨਾ, ਬੇਹੁਰਮਤੀ ਵਾਲੀ ਇਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ, ਫਿਰ ਬੜੇ ਘਟੀਆ ਸ਼ਬਦ ਵਰਤ ਕੇ ਜਿਹੜੇ ਹੈ ਗੁਰੂ ਸਾਹਿਬ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਪੋਸਟਰ ਲਾਏ ਗਏ ਬਰਗਾੜੀ ਪਿੰਡ ਦੇ ਵਿੱਚ, ਤੇ ਫਿਰ ਨਾਲੇ ਚੈਲੰਜ ਕੀਤਾ ਗਿਆ ਕਿ ਸਾਡੇ ਕਬਜ਼ੇ ਦੇ ਵਿੱਚ ਹੈ, ਜੇ ਤੁਹਾਡੇ ਕੋਲ ਹੈ ਹਿੰਮਤ ਤਾਂ ਆਪਣੇ ਗੁਰੂ ਨੂੰ ਛੁਡਾ ਲਓ। ਤੇ ਇਹ ਸਾਰਾ ਕੁਛ ਡੇਰਾ ਸਰਸਾ ਵਾਲੇ ਨੂੰ ਜਿਹੜਾ ਹੈ ਖੁਸ਼ ਕਰਨ ਵਾਸਤੇ ਕੀਤਾ ਗਿਆ। ਤੇ ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹੈ ਜੋ ਉਹ ਹੈ ਪੰਨੇ ਪੱਤਰੇ ਆ ਉਹ ਖਿਲਾਰੇ ਗਏ ਪਾੜ ਕੇ। ਤੇ ਏਡੀ ਵੱਡੀ ਜਿਹੜੀ ਬੇਹੁਰਮਤੀ ਹੈ ਜਾਂ ਬੇਅਦਬੀ ਹੈ, ਇਦੋਂ ਵੱਡੀ ਘਟਨਾ ਕੋਈ ਜਿਹੜੀ ਹੋ ਨਹੀਂ ਸਕਦੀ। ਤੇ ਜਿਹੜੀਆਂ ਇਹ ਹੁਣ ਇਹ ਨਵੀਆਂ ਇਹ ਵੀਡੀਓ CM ਦੀਆਂ ਆ ਰਹੀਆਂ ਉਹਨੂੰ ਉਹਦੇ ਤੇ ਪਰਦਾ ਪਾਉਣ ਲਈ ਇਹ ਜਿਹੜਾ ਸਾਰਾ ਕੁਛ ਇਹ ਹੋ ਰਿਹਾ ਹੈਗਾ। ਤੇ ਸੋ ਇਹ ਜਿਹੜੀ ਹੁਣ ਇਹ ਇਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੇ ਕਹਿ ਲਓ ਜਾਂ ਅਕਾਲੀ ਦਲ ਦੇ ਇਹ ਸਾਰਾ ਮਾਮਲਾ ਪਿੱਛੇ ਇੱਕ ਤਰੀਕੇ ਦਾ ਪਿਆ ਹੋਇਆ, ਉਹਨੂੰ ਝਾੜਨਾ ਉਹਨੂੰ ਲਾਉਣਾ ਬਹੁਤ ਔਖਾ ਹੈ। ਤੇ ਹੁਣ ਠੀਕ ਹੈ ਕੁਛ ਅਕਾਲੀ ਦਲ ਦੇ ਪ੍ਰਭਾਵ ਵਾਲੇ ਕੁਛ ਨਿਹੰਗ ਵੀ ਹੈਗੇ ਆ, ਕੁਛ ਹੋਰ ਆ ਵੀ ਆ ਸਕਦੇ ਆ, ਕੁਛ ਸੋ ਕਾਲਡ ਬੁੱਧੀਜੀਵੀ ਵੀ ਆ ਸਕਦੇ ਆ। ਤੇ ਪਰ ਕਿਉਂਕਿ ਅਕਾਲ ਤਖ਼ਤ ਦੇ ਸੱਦੇ ਤੇ ਤਾਂ ਉੱਥੇ ਮੀਟਿੰਗ ਦੇ ਵਿੱਚ ਕੁਛ ਲੋਕ ਚਲੇ ਗਏ ਜਾਂ ਕੁਛ ਸੰਪਰਦਾਵਾਂ ਜਥੇਬੰਦੀਆਂ ਚਲੀਆਂ ਗਈਆਂ, ਤੇ ਪਰ ਮੈਨੂੰ ਇਹ ਲੱਗਦਾ ਨਹੀਂ ਕਿ ਸੁਖਬੀਰ ਬਾਦਲ ਦੇ ਸੱਦੇ ਤੇ ਜਿਹੜੀਆਂ ਹੈਗੀਆਂ ਇਹ ਜਥੇਬੰਦੀਆਂ ਇਹ ਚਲੀਆਂ ਜਾਣਗੀਆਂ। ਤੇ ਜਾਂ ਅਕਾਲ ਤਖ਼ਤ ਇਸ ਨੂੰ ਕਿੰਨੀ ਕੁ ਜਿਹੜੀ ਧਰਮ ਯੁੱਧ ਨੂੰ ਮਾਨਤਾ ਜਿਹੜਾ ਹੈ ਉਹ ਦਏਗਾ, ਤੇ ਇਹ ਇਸ ਪਾਸੇ ਨੂੰ ਹੁਣ ਅਕਾਲੀ ਦਲ ਜਿਹੜਾ ਤੁਰਿਆ ਹੋਇਆ। ਤੇ ਉਧਰੋਂ ਕਾਂਗਰਸ ਵੀ ਜਿਹੜਾ ਹੈਗਾ ਤੇ ਉਹ ਅਕਾਲੀ ਦਲ ਨੂੰ ਸਵਾਲ ਕਰਨ ਦੀ ਬਜਾਏ ਜਾਂ ਬੇਅਦਬੀ ਦੇ ਪਿਛਲੇ ਮਸਲਿਆਂ ਨੂੰ ਦੀ ਬਜਾਏ ਉਹ ਵੀ ਭਗਵੰਤ ਮਾਨ ਦੇ ਪਿੱਛੇ ਪਈ ਹੋਈ ਹੈ। ਤੇ BJP ਵੀ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਤੇ ਕੱਲ BJP ਦੇ ਨਵੇਂ ਚੁਣੇ ਰਾਜ ਸਭਾ ਮੈਂਬਰ ਮਿਸਟਰ ਤਰਨ ਚੁੱਗ ਤੇ ਨਵੇਂ ਚੁਣੇ ਜਿਹੜੇ ਪ੍ਰਧਾਨ ਨੇ ਕੇਵਲ ਢਿੱਲੋਂ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ। ਤੇ ਉਸ ਤੋਂ ਬਾਅਦ ਹੁਣ 3 ਦਿਨਾਂ ਦੌਰੇ ਤੇ ਜਿਹੜੇ ਹੈਗੇ ਆ ਇਹਦੇ ਜਿਹੜੇ ਕੌਮੀ ਪ੍ਰਧਾਨ ਹੈ ਨਿਤਿਨ ਨਵੀਨ ਉਹ ਵੀ ਆ ਰਹੇ ਨੇ, ਜਿਹਨੇ ਪੰਜਾਬ ਦੇ ਵਿੱਚ 21 ਤਰੀਕ ਨੂੰ ਜਿਹੜਾ ਯੋਗਾ ਦੇ ਇਸ ਤੇ ਮੌਕੇ ਤੇ ਜਲੰਧਰ ਚ ਯੋਗਾ ਕਰਾਉਣਾ ਹੈ ਤੇ ਉਹ 1 ਤਰੀਕੇ ਦਾ ਪ੍ਰਧਾਨ ਮੰਤਰੀ ਦਾ ਮੈਸੇਜ ਲੈ ਕੇ ਆ ਰਹੇ ਨੇ। ਪਰ ਨਾਲ ਨਾਲ ਜਿਹੜੀ ਇਹ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਗੱਲ ਆ ਉਹ ਵੀ ਜਿਹੜੀ ਚੱਲ ਰਹੀ ਹੈ। ਤੇ ਪਰ ਹੁਣ ਜਿਹੜਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਕਾਂਗਰਸ ਦੀ ਵੀ ਬੜੀ ਉਹ ਕੀਤੀ ਜਾ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਸੀਗੇ ਉਸ ਵੇਲੇ ਜਥੇਦਾਰ ਜੋ ਸਰਬੱਤ ਖਾਲਸਾ ਨੇ ਜਿਹਨਾਂ ਨੂੰ ਥਾਪਿਆ ਸੀ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਘਰੋਂ ਚੁੱਕ ਕੇ ਝੂਠੇ ਜਿਹੜਾ ਹੈਗਾ ਪੁਲਿਸ ਮੁਕਾਬਲੇ ਚ ਨਹੀਂ ਪੁਲਿਸ ਮੁਕਾਬਲੇ ਚ ਨਹੀਂ ਉਹਨਾਂ ਨੂੰ ਤਸੀਹ ਦੇ ਕੇ ਮਾਰਿਆ ਗਿਆ ਤੇ ਮਗਰੋਂ ਇਹ ਕਹਿਤਾ ਕਿ ਉਹ ਤਾਂ ਪੁਲਿਸ ਹਿਰਾਸਤ ਦੇ ਵਿੱਚੋਂ ਭੱਜ ਗਏ। ਤੇ ਇਹ ਜਿਹੜੀ ਹੈ ਇਹ ਪੁਰਾਣੀ ਘਟਨਾ ਕਾਫੀ ਤੇ ਉਹ ਉਸ ਇਸ਼ੂ ਨੂੰ ਲੈ ਕੇ ਤੇ ਜਾਂ 1984 ਦੇ ਵਿੱਚ ਜਦੋਂ ਤੋਪਾਂ ਨਾਲ ਟੈਂਕਾਂ ਨਾਲ ਜਿਹੜਾ ਅਕਾਲ ਤਖ਼ਤ ਤੇ ਹਮਲਾ ਕੀਤਾ ਗਿਆ ਉਸ ਇਸ਼ੂ ਨੂੰ ਲੈ ਕੇ ਵੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਕਿ ਹੁਣ ਕਾਂਗਰਸ ਨੂੰ ਜਿਹੜਾ ਇੱਕੋ ਦਮ ਅਕਾਲ ਤਖ਼ਤ ਦਾ ਸਤਿਕਾਰ ਜਾਂ ਜਥੇਦਾਰ ਦੀ ਰਿਸਪੈਕਟ ਇਹ ਕਿਵੇਂ ਆ ਗਈ ਜਿਹੜੇ ਕਾਂਗਰਸੀ ਜਿਹੜੇ ਲੀਡਰ ਨੇ ਸੂਬੇ ਦੇ ਉਹ ਕਿਉਂਕਿ ਵਾਰ ਵਾਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਦੇ ਬਿਆਨ ਆ ਰਹੇ ਨੇ ਇਸ ਇਸ਼ੂ ਤੇ ਰਾਜਾ ਵੜਿੰਗ ਦੇ ਤੇ ਇਹ ਇਹ ਜਿਹੜੀ ਹੈ ਇਹ ਸਾਰੀ ਕੁਛ ਹੁਣ ਨਾਲ ਨਾਲ ਜਿਹੜਾ ਇਹ ਚੱਲ ਰਿਹਾ। ਮੇਰਾ ਖਿਆਲ ਹੈ ਜਿਹੜੀ ਇਹਦੇ ਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਮਾੜੀ ਗੱਲ ਇਹ ਹੈ ਕਿ ਤੁਸੀਂ ਰਾਜਨੀਤੀ ਕਰੋ, ਮੁੱਦਿਆਂ ਤੇ ਰਾਜਨੀਤੀ ਕਰੋ, ਆਮ ਆਦਮੀ ਪਾਰਟੀ ਦੇ ਖਿਲਾਫ ਹੋਰ ਬਹੁਤ ਸਾਰੀਆਂ ਗੱਲਾਂ ਨੇ, ਮੌਜੂਦਾ ਸਰਕਾਰ ਦੇ ਐਂਟੀ ਇਨਕੰਬੈਂਸੀ, ਬਹੁਤ ਹੋਰ ਗੱਲਾਂ ਨੇ, ਮੁਲਾਜ਼ਮਾਂ ਦਾ DA ਰੋਕਿਆ ਹੋਇਆ ਹੋਰ, ਤੇ ਇਹਨਾਂ ਮੈਨੂੰ ਲੱਗਦਾ ਕਿ ਇਹ ਸਾਰੇ ਇਸ਼ੂਜ ਜਿਹੜੇ ਹੈ ਉਹ ਕਿਤੇ ਇੱਧਰ ਉੱਧਰ ਹੋ ਗਏ ਜਾਂ ਉਹਨਾਂ ਨੂੰ ਉਲਝਾਉਣ ਦੀ ਗੱਲ ਹੈ, ਕਿਉਂਕਿ ਜੇ ਕੱਲ ਨੂੰ ਕੋਈ ਹੋਰ ਸਰਕਾਰ ਆਉਂਦੀ ਹੈ, ਉਹਨਾਂ ਨੇ ਵੀ ਮੁਲਾਜ਼ਮਾਂ ਨੂੰ DA ਵਗੈਰਾ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਨਹੀਂ ਦਿੱਤਾ, ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ, ਤੇ ਗੱਲ ਇਹ ਹੈ ਕਿ ਇਹਨੂੰ ਸਿਰਫ ਇਸ ਜਿਹੜਾ ਹੈਗਾ ਆਲੇ ਦੁਆਲੇ ਜਿਹੜਾ ਧਾਰਮਿਕ ਇਸ਼ੂ ਦੇ ਵਿੱਚ ਉਲਝਾ ਦਿਓ, ਤੇ ਹੁਣ ਇਸ ਪਾਸੇ ਲੱਗੀਆਂ ਹੋਈਆਂ ਸਾਰੀਆਂ ਪਾਰਟੀਆਂ, ਇਸ ਕਰਕੇ ਵੀ ਇਹ ਗੱਲ ਜਿਹੜੀ ਆ ਉਹ ਠੀਕ ਨਹੀਂ ਹੈ ਪੰਜਾਬ ਵਾਸਤੇ, ਕਿਉਂਕਿ ਪੰਜਾਬ ਦਾ ਪਹਿਲਾਂ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਵਾਲੇ ਇਸ਼ੂ ਦੇ ਵਿੱਚ ਬਹੁਤ ਨੁਕਸਾਨ ਹੋਇਆ ਜਦੋਂ 1982 ਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਤੇ ਜਿਹੜੀਆਂ ਉਦੋਂ ਪਹਿਲਾਂ ਅਕਾਲੀ ਦਲ ਦੀਆਂ ਮੰਗਾਂ ਸੀ ਉਹ ਤਾਂ ਜਿਹੜੀਆਂ ਸਿਆਸੀ ਸੀ ਤੇ ਬੜੀਆਂ ਜਾਇਜ਼ ਮੰਗਾਂ ਸੀਗੀਆਂ ਉਹਦੇ ਚ, ਤੇ ਜਿਹਦੇ ਚ ਅਨੰਦਪੁਰ ਦਾ ਮਤਾ ਸੀ, ਹੋਰ ਬਹੁਤ ਸਾਰੀਆਂ, ਤੇ ਪਰ ਉਸ ਵੇਲੇ ਦੀ ਜਿਹੜੀ ਕਾਂਗਰਸ ਸੀਗੀ ਤੇ ਉਦੋਂ ਪੰਜਾਬ ਦੇ ਵਿੱਚ ਵੀ ਕਾਂਗਰਸ ਸੀ ਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਸੀ, ਉਹਨਾਂ ਨੇ ਵੀ ਇਸ ਤਰੀਕੇ ਨਾਲ ਇਹਨੂੰ ਧਾਰਮਿਕ ਉਹਦੇ ਚ ਉਲਝਾ ਕੇ ਰੱਖਿਆ, ਉਹਦੇ ਚ ਅਕਾਲੀ ਦਲ ਵੀ ਜ਼ਿੰਮੇਵਾਰ ਹੈ ਜਿਹਨੇ ਧਰਮ ਯੁੱਧ ਮੋਰਚੇ ਦਾ ਨਾਂ ਲੈ ਕੇ ਦਰਬਾਰ ਸਾਹਿਬ ਤੋਂ ਜਿਹੜਾ ਸਾਰਾ ਕੁਛ ਸ਼ੁਰੂ ਕੀਤਾ, ਹਾਲਾਂਕਿ ਪਹਿਲਾਂ ਵੀ ਜਿਹੜੇ ਮੋਰਚੇ ਅਕਾਲੀਆਂ ਨੇ ਲਾਏ ਆ ਜਿਵੇਂ ਐਮਰਜੈਂਸੀ ਦੇ ਖਿਲਾਫ਼ ਜਿਹੜਾ ਮੋਰਚਾ ਲਾਇਆ ਸੀ ਜਿਸ ਕਰਕੇ ਕਹਿੰਦੇ ਇੰਦਰਾ ਗਾਂਧੀ ਨੂੰ ਗੁੱਸਾ ਸੀ, ਤੇ ਉਹ ਵੀ ਦਰਬਾਰ ਸਾਹਿਬ ਤੋਂ ਹੀ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ, ਤੇ ਪਰ ਇਹ 84 ਦੇ ਵਿੱਚ ਜੋ ਕੁਝ ਹੋਇਆ 82 ਤੋਂ ਲੈ ਕੇ 84 ਫਿਰ 86 87 92 ਤੱਕ ਜਦੋਂ ਤੱਕ ਬੇਅੰਤ ਸਿੰਘ ਦੀ ਸਰਕਾਰ ਬਣਦੀ ਹੈ, ਤੇ ਪੰਜਾਬ ਦਾ ਜਿਹੜਾ ਸੀ ਇਹ 10 ਸਾਲ ਜਿਹੜੇ ਪੂਰੇ ਜਿਹਨੂੰ ਕਾਲਾ ਦੌਰ ਕਹਿੰਦੇ ਆ ਜਿਹਦੇ ਚ ਬਹੁਤ ਨੌਜਵਾਨ ਮਾਰੇ ਗਏ, ਸਿੱਖਾਂ ਦਾ ਬਹੁਤ ਨੁਕਸਾਨ ਹੋਇਆ, ਭਾਵੇਂ ਉਹ ਪੁਲਿਸ ਦੇ ਵਿੱਚ ਸੀਗੇ ਭਾਵੇਂ ਖਾੜਕੂ ਸੀ, ਤੇ ਇਹ ਸਾਰੇ ਕੁਛ ਲਈ ਜਿਹੜੀਆਂ ਇਹ ਸਿਆਸੀ ਪਾਰਟੀਆਂ ਸਿੱਧੇ ਤੌਰ ਤੇ ਜਿਹੜੀਆਂ ਜ਼ਿੰਮੇਵਾਰ ਨੇ ਜੋ ਹੁਣ ਫੇਰ ਇਸ ਪਾਸੇ ਨੂੰ ਜਿਹੜੀਆਂ ਤੁਰ ਰਹੀਆਂ ਨੇ, ਤੇ ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਹੈ ਇਹ ਜ਼ਿਆਦਾ ਇਹ ਖਤਰਨਾਕ ਹੈ, ਤੇ ਇਹਨੂੰ ਪਰ ਕਿਉਂਕਿ ਸਿਆਸਤ ਤਾਂ ਜਿਹੜੀ ਹੈ ਉਹ ਸ਼ਤਰੰਜ ਦੀ ਖੇਡ ਹੈਗੀ, ਤੇ ਇਹਦੇ ਨਾਲ ਲੀਡਰਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ, ਕਿਉਂਕਿ ਜਿਵੇਂ ਸ਼ਤਰੰਜ ਦੇ ਵਿੱਚ ਪਿਆਦਿਆਂ ਨੂੰ ਅੱਗੇ ਲਾਇਆ ਜਾਂਦਾ, ਇਹਦੇ ਚ ਵੀ ਜਿਹੜੇ ਆਮ ਲੋਕਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਹੁੰਦਾ, ਤੇ ਹੋ ਸਕਦਾ ਇਹਦੇ ਤੋਂ ਕੋਈ ਨਾ ਕੋਈ ਕੋਈ ਸਬਕ ਸਿੱਖ ਲੈਣ, ਪਰ ਅਜੇ ਕੋਈ ਗੱਲ ਸਾਹਮਣੇ ਆ ਨਹੀਂ ਰਹੀ।
0: ਜੀ
1: ਹਾਂਜੀ
0: ਜੀ ਜੀ ਤੇ ਸਟੇਟ ਦੀ ਖਬਰ ਤੋਂ ਬਾਅਦ ਆਪਾਂ ਜੇ ਨੈਸ਼ਨਲ ਨਿਊਜ਼ ਵੱਲ ਜਾਈਏ ਤੇ ਪ੍ਰੈਜ਼ੀਡੈਂਟ ਮੁਰਮੂ ਦੀ ਤੁਸੀਂ ਸਟੇਟਮੈਂਟ ਬਾਰੇ ਗੱਲ ਕਰਦੇ ਪਏ ਹੋ ਆਦਿਵਾਸੀਆਂ ਨੂੰ ਲੈ ਕੇ ਜੋ ਉਹਨਾਂ ਨੇ ਦਿੱਤੀ ਆ, ਤੇ ਜੋ ਆਪਾਂ ਕਹਿ ਸਕਦੇ ਹਾਂ ਕਿ ਹਾਲੀਆ ਸਰਕਾਰ BJP ਜੋ ਚਲਾਉਂਦੀ ਹੈ ਉਹਦੇ ਮਾਇੰਡਸੈਟ ਤੋਂ ਉਹਨਾਂ ਦੇ ਮੈਨੀਫੈਸਟੋ ਦੇ ਹਿਸਾਬ ਨਾਲ ਥੋੜ੍ਹਾ ਵੱਖਰਾ, ਤੇ ਉਹਦੇ 'ਤੇ ਜੇ ਤੁਸੀਂ ਥੋੜ੍ਹਾ ਜਿਹਾ ਡਿਟੇਲ 'ਚ ਦੱਸ ਸਕੋ ਤਾਂ।
1: ਇਹ ਇਸ ਕਰਕੇ ਦ੍ਰੌਪਦੀ ਮੁਰਮੂ ਦਾ ਜਿਹੜਾ ਬਿਆਨ ਹੈ ਇਸ ਕਰਕੇ ਜਿਹੜਾ ਹੈਗਾ ਕ੍ਰਿਸ਼ਨਾ ਜੀ ਜ਼ਿਆਦਾ ਮਹੱਤਵਪੂਰਨ ਹੈ, ਇੰਪੋਰਟੈਂਟ ਹੈ, ਕਿਉਂਕਿ ਜਦੋਂ ਜਿਹੜੀ ਹੈ 1996 ਦੇ ਵਿੱਚ ਪਹਿਲਾਂ ਥੋੜੇ ਦਿਨ BJP ਦੀ ਸਰਕਾਰ ਰਹੀ ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜੀ ਹੈ BJP ਦੀ ਸਰਕਾਰ 1998 ਦੇ ਵਿੱਚ ਬਣਦੀ ਹੈ, ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਫਿਰ 1999 ਦੇ ਵਿੱਚ ਬਣਦੀ ਹੈ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ, ਜਦੋਂ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਜਿਹੜੇ ਸੀ ਗ੍ਰਹਿ ਮੰਤਰੀ ਸੀਗੇ, ਤੇ ਉਸ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਵੱਖ ਵੱਖ ਪਲੇਟਫਾਰਮ ਤੇ ਜਿਹੜਾ ਇਹ ਬਿਆਨ ਦਿੱਤਾ, ਕਿਉਂਕਿ ਉਦੋਂ ਵੀ ਜਿਹੜਾ ਸੀ ਇਹ ਜਿਹੜਾ ਟ੍ਰਾਈਬਲ ਦਾ ਜਿਹੜਾ ਇਸ਼ੂ ਸੀ ਚੱਲ ਰਿਹਾ ਸੀ, ਤੇ ਜਿਹਦੇ ਤੇ ਹੁਣ BJP ਬਹੁਤ ਜ਼ਿਆਦਾ ਕਹਿ ਰਹੀ ਹੈ ਕਿ ਅਸੀਂ ਨਕਸਲੀ ਖਤਮ ਕਰਤੇ, ਅਸੀਂ ਨਕਸਲ ਵਾਲੀ ਮੂਵਮੈਂਟ ਖਤਮ ਕਰਤੀ ਏਦਾਂ ਦਾ, ਕਿਉਂਕਿ ਉਸ ਤੋਂ ਬਾਅਦ ਗ੍ਰੀਨ ਹੰਟ ਹੋਰ ਏਦਾਂ ਦੀਆਂ ਕਾਫੀ ਕੁਛ ਜਿਹੜਾ ਚੱਲਿਆ ਟ੍ਰਾਈਬਲ ਦੇ ਖਿਲਾਫ, ਤੇ ਉਹ ਉਦੋਂ ਇੱਕ ਇਹ ਸ਼ਬਦ ਕੋਇਨ ਕੀਤਾ LK ਅਡਵਾਨੀ ਜੀ ਨੇ ਕਿ ਨਹੀਂ ਨਹੀਂ ਇਹਨਾਂ ਨੂੰ ਆਦਿਵਾਸੀ ਕਹਿਣਾ ਤਾਂ ਬਿਲਕੁਲ ਗਲਤ ਹੈ, ਕਿਉਂਕਿ ਇਹ ਆਦਿਵਾਸੀ ਨਹੀਂ, ਇਹ ਤਾਂ ਬਣਵਾਸੀ ਨੇ ਜਿਹੜੇ ਬਣਾਂ 'ਚ ਰਹਿੰਦੇ ਨੇ ਤੇ ਜੰਗਲਾਂ 'ਚ ਜਿਹੜੇ ਰਹਿੰਦੇ ਨੇ, ਆਦਿਵਾਸੀ ਤਾਂ ਵੇਦਕ ਕਾਲ ਦੇ ਮੁਤਾਬਕ ਜਿਹੜੇ ਹੈਗੇ ਆ ਮੂਲ ਰੂਪ 'ਚ ਜਿਹੜੇ ਉਹ ਤਾਂ ਆਰੀਆ ਨੇ, ਇਸ ਐਂਗਲ ਤੋਂ, ਕਿਉਂਕਿ ਇਹ ਅਡਵਾਨੀ ਵਗੈਰਾ ਜਾਂ ਜੋ ਵੀ ਇਹ ਆਪਣੇ ਆਪ ਨੂੰ ਸਾਰੇ ਆਰੀਆ ਸਮਝਦੇ ਕਿ ਅਸੀਂ ਆਰੀਏ ਹਾਂ, ਅਸੀਂ ਮੂਲ ਵਾਸੀ ਹਾਂ ਇਸ ਧਰਤੀ ਦੇ, ਇੱਦਾਂ ਇਹਨਾਂ ਦਾ ਜਿਹੜਾ ਉਹ ਜੋ ਵੀ ਇਹ ਸਾਰੀ ਗੱਲ ਜਿਹੜੀ ਸੀ ਉਹ ਆਈਡੀਓਲੋਗ ਜਿਹੜਾ ਸੀ ਉਹ ਉੱਥੋਂ ਇਹ ਇਹਨਾਂ ਨੇ ਕੋਇਨ ਕੀਤਾ, ਤੇ ਪਰ ਹੁਣ ਕਿਉਂਕਿ ਜਿਹੜੇ ਸਾਡੇ ਇਹ ਨੇ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਇਹ ਖੁਦ ਆਪ ਉਹਨਾਂ ਟ੍ਰਾਈਬਲ ਏਰੀਏ ਦੇ ਵਿੱਚੋਂ ਨੇਗੇ ਤੇ ਪੜ੍ਹੇ ਲਿਖੇ ਨੇ, ਸਮਝਦਾਰ ਨੇ, ਤੇ ਹੁਣ ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਤੇ ਇਹ ਗੱਲ ਜਿਹੜੀ ਸੀ ਪਬਲਿਕਲੀ ਇਹ ਗੱਲ ਜਿਹੜੀ ਕੀਤੀ ਇੱਕ ਪਬਲਿਕ ਐਡਰੈਸ ਦੌਰਾਨ ਜਿਹੜੀ ਹੈ ਇਹ ਗੱਲ ਜਿਹੜੀ ਕੀਤੀ ਤੇ ਬੈਤੂਲ ਦੇ ਵਿੱਚ ਤੇ ਉਹਨਾਂ ਨੇ ਬਿਲਕੁਲ ਸਾਫ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਕਈ ਲੋਕ ਜਿਹੜੇ ਆ ਕਬਾਇਲੀਆਂ ਨੂੰ ਜਿਹੜੇ ਆ ਉਹ ਵਣਵਾਸੀ ਕਹਿੰਦੇ ਆ ਵੀ ਪਰ ਅਸਲ ਦੇ ਵਿੱਚ ਉਹ ਆਦਿਵਾਸੀ ਨੇ ਉਹੀ ਜਿਹੜੇ ਹੈਗੇ ਆ ਇਹਦੇ ਇਸ ਧਰਤੀ ਦੇ ਮੂਲ ਵਾਸੀ ਨੇ ਏਦਾਂ ਦੀ ਜਿਹੜੀ ਉਹਨਾਂ ਨੇ ਗੱਲ ਦੁਆਰਾ ਇਹ ਕੀਤੀ ਕਿਉਂਕਿ ਜੋ ਦ੍ਰੌਪਦੀ ਮੁਰਮੂ ਜੀ ਨੇ ਉਹ ਇੱਕ ਖਾਸ ਇੱਕ ਮਿਸ਼ਨ ਹੈ ਜਿਹੜਾ ਸਾਡੇ ਦੇਸ਼ ਦੇ ਵਿੱਚ ਚੱਲਦਾ ਜਿਹੜਾ ਬ੍ਰਹਮ ਕੁਮਾਰੀ ਦਾ ਉਹ ਖੁਦ ਆਪ ਉਸ ਸਕੂਲ ਦੇ ਵਿਦਿਆਰਥੀ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਸੀ ਇਸ ਜਿਹੜਾ ਪ੍ਰੋਗਰਾਮ ਸਮਾਗਮ ਜਿਹੜਾ ਉਹ ਕਰਾਇਆ ਗਿਆ ਤੇ ਹੁਣ ਉੱਥੇ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਤੇ ਇਹਦਾ ਨੋਟਿਸ ਭਾਵੇਂ ਸਾਰੇ ਮੀਡੀਆ ਨੇ ਉਸ ਰੂਪ ਚ ਨਹੀਂ ਲਿਆ ਪਰ ਇਹ ਗੱਲ ਬਹੁਤ ਵੱਡੀ ਹੈ ਜੇ ਦੇਖਿਆ ਜਾਵੇ ਕਿਉਂਕਿ ਜਿਹੜੇ ਰਾਸ਼ਟਰਪਤੀ ਹੁੰਦੇ ਨੇ ਉਹ ਹੈਡ ਆਫ ਦਾ ਸਟੇਟ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਦੇਸ਼ ਦੇ ਮੁਖੀ ਅਸਲ ਚ ਉਹੀ ਨੇ ਕਿਉਂਕਿ ਉਹਨਾਂ ਦੇ ਨਾਂ ਤੇ ਹਰ ਕਾਗਜ਼ ਪੱਤਰ ਜਿਹੜਾ ਹੈ ਉਹ ਚੱਲਦਾ ਜੇ ਕੋਈ ਮੁਲਾਜ਼ਮ ਭਰਤੀ ਹੁੰਦਾ ਉਹ ਵੀ ਜਿਹੜਾ ਹੈਗਾ ਸਹੁੰ ਜਿਹੜਾ ਚੁੱਕਦਾ ਤੇ ਉਹ ਵੀ ਜਿਹੜਾ ਹੈਗਾ ਰਾਸ਼ਟਰਪਤੀ ਨੂੰ ਸੰਬੋਧਨ ਹੋ ਕੇ ਸਹੁੰ ਚੁੱਕਦਾ ਤੇ ਜੇ ਅਪੁਆਇੰਟਮੈਂਟ ਲੈਟਰ ਕਿਸੇ ਨੂੰ ਜਾਂਦਾ ਤਾਂ ਉਹ ਵੀ ਰਾਸ਼ਟਰਪਤੀ ਵੱਲੋਂ ਇੱਕ ਤਰੀਕੇ ਦਾ ਜਾਂਦਾ ਤੇ ਦੇਸ਼ ਦਾ ਕੋਈ ਵੀ ਐਕਟੀਵਿਟੀ ਹੈ ਭਾਵੇਂ ਜਿਹੜੀ ਹੈ ਓਵਰਸੀਜ਼ ਹੈ ਭਾਵੇਂ ਦੂਸਰੇ ਦੇਸ਼ਾਂ ਨਾਲ ਹੈ ਭਾਵੇਂ ਇੰਟਰਨਲ ਆ ਉਹ ਸਾਰੇ ਰਾਸ਼ਟਰਪਤੀ ਦੇ ਨਾਂ ਤੇ ਜਿਹੜੀ ਆ ਉਹ ਚੱਲਦੀ ਹੈ ਤੇ ਹੁਣ ਉਹਨਾਂ ਵੱਲੋਂ ਇਹ ਕਿਹਾ ਜਾਣਾ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਜਿਹੜੀ ਆ ਉਹ ਗੱਲ ਹੈ ਕਿਉਂਕਿ ਜਿਹੜਾ ਜਿਹੜੀ ਬੀਜੇਪੀ ਦੀ ਜਾਂ ਜਿਹੜੀ ਬੀਜੇਪੀ ਦੇ ਪਿੱਛੇ ਇੱਕ ਥਿੰਕ ਟੈਂਕ ਹੈ ਆਰ ਐਸ ਐਸ ਜਿਹੜੀ ਉਹਦੀ ਉਹ ਵਿਚਾਰਧਾਰਾ ਹੈ ਜਿਹੜੇ ਉਹ ਕਹਿੰਦੇ ਆ ਕਿ ਨਹੀਂ ਜਿਹੜੇ ਆਰੀਆ ਨੇ ਜਾਂ ਜਿਹੜਾ ਜਦੋਂ ਵੈਦਿਕ ਕਾਲ ਸ਼ੁਰੂ ਹੁੰਦਾ ਤੇ ਉਹ ਉਹੀ ਜਿਹੜੇ ਨੇ ਅਸਲੀ ਇੱਥੇ ਦੇ ਮੂਲ ਵਾਸੀ ਨੇ ਕਿ ਇਹ ਤਾਂ ਲੋਕ ਜੰਗਲਾਂ ਚ ਜਿਹੜੇ ਰਹਿੰਦੇ ਸੀ ਇਹਨਾਂ ਦੀ ਡਿਵੈਲਪਮੈਂਟ ਨਹੀਂ ਹੋ ਸਕੀ ਇਹ ਵਣਵਾਸੀ ਨੇ ਇਸ ਤਰ੍ਹਾਂ ਦੀ ਗੱਲ ਜਿਹੜੀ ਸੀ ਉਹ ਇਹ ਕਰਦੇ ਸੀ ਤੇ ਪਰ ਹੁਣ ਬਿਲਕੁਲ ਰਾਸ਼ਟਰਪਤੀ ਨੇ ਇਹਦੇ ਉਲਟ ਜਿਹੜਾ ਸੀ ਇਹ ਕਹਿਣਾ ਇਹ ਸੂਤ ਬੈਠੇ ਜਾਂ ਨਾ ਬੈਠੇ ਬੀਜੇਪੀ ਨੂੰ ਇਹ ਅਲੱਗ ਗੱਲ ਹੈ ਤੇ ਪਰ ਇਹ ਮੈਨੂੰ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਤੇ ਇਹ ਜਿਹੜੀ ਹਾਲਾਂਕਿ ਜਿਹੜੇ ਭਾਸ਼ਣ ਹੁੰਦੇ ਆ ਰਾਸ਼ਟਰਪਤੀ ਵਗੈਰਾ ਦੇ ਜਾਂ ਹੋਰ ਉਹ ਸਾਰੇ ਪਹਿਲਾਂ ਆਲਰੇਡੀ ਉਹ ਤਿਆਰ ਕੀਤੇ ਹੋਏ ਹੁੰਦੇ ਨੇ ਤੇ ਸਕ੍ਰਿਪਟਡ ਹੁੰਦੇ ਨੇ ਉਹ ਤੇ ਪਰ ਉਹ ਕਿਉਂਕਿ ਉਹ ਇੱਕ ਆਪਣਾ ਮਿਸ਼ਨ ਜਿਹੜੇ ਮਿਸ਼ਨ ਨਾਲ ਉਹ ਪਹਿਲਾਂ ਤੋਂ ਬਚਪਨ ਤੋਂ ਜੁੜੇ ਹੋਏ ਨੇਗੇ ਤੇ ਉਸ ਮਿਸ਼ਨ ਦੇ ਪ੍ਰੋਗਰਾਮ ਚ ਜਿਹੜੇ ਨੇ ਉਹ ਬੋਲਦੇ ਨੇ ਤੇ ਉਹ ਜਿਹੜਾ ਹੈ ਇਸ ਕਰਕੇ ਉਹਨਾਂ ਨੇ ਬੇਬਾਕ ਤਰੀਕੇ ਨਾਲ ਜਿਹੜੀ ਉਹ ਆਪਣੀ ਉਹ ਗੱਲ ਕੀਤੀ ਹੈ ਤੇ ਮੇਰਾ ਖਿਆਲ ਹੈ ਇਹਨੂੰ ਵੈਲਕਮ ਕਰਨੀ ਬਣਦੀ ਹੈ ਇਸ ਗੱਲ ਨੂੰ ਤੇ ਇਹਦੇ ਬੜੇ ਦੂਰ ਰਸ ਸਿੱਟੇ ਨਿਕਲਦੇ ਕਿਉਂਕਿ ਗੱਲ ਜਿਹੜੀ ਰਿਕਾਰਡ ਹੋ ਜਾਂਦੀ ਹੈ ਕਿ ਰਾਸ਼ਟਰਪਤੀ ਨੇ ਉਸ ਵੇਲੇ ਇੰਨੀ ਤਰੀਕ ਨੂੰ ਆਹ ਸਾਲ ਦੇ ਵਿੱਚ ਆਹ ਗੱਲ ਕਹੀ ਸੀ ਤੇ ਇਹ ਇੱਕ ਪੂਰੇ ਦੀ ਤਰ੍ਹਾਂ ਇੱਕ ਰਿਕਾਰਡ ਦਾ ਹਿੱਸਾ ਹੁੰਦੀ ਹੈ ਜਿਹੜੀ ਆਉਣ ਵਾਲੇ ਸਮੇਂ ਚ ਇਤਿਹਾਸ ਵੀ ਬਣਦੀ ਹੈ ਹਿਸਟਰੀ ਵੀ ਬਣਦੀ ਹੈ ਤੇ ਇਸ ਗੱਲ ਤੇ ਮੋਹਰ ਵੀ ਲਾਉਂਦੀ ਹੈ ਜਿਹੜੀ ਗੱਲ ਪਹਿਲਾਂ ਤੋਂ ਸਾਡੇ ਦੇਸ਼ ਦੇ ਪੁਰਾਣੇ ਜਿਹੜੇ ਸਾਰੇ ਇਤਿਹਾਸਕਾਰ ਨੇ ਇੱਥੋਂ ਤੱਕ ਕਿ ਜਿਹੜੇ ਬਾਹਰਲੇ ਹੋਰ ਥਾਵਾਂ ਤੋਂ ਆ ਕੇ ਜਿਹਨਾਂ ਨੇ ਇਤਿਹਾਸਕਾਰਾਂ ਨੇ ਕੰਮ ਕੀਤਾ ਭਾਰਤ ਦੇ ਉੱਪਰ ਹਿੰਦੁਸਤਾਨ ਦੇ ਉੱਪਰ ਉਹਨਾਂ ਨੇ ਵੀ ਜਿਹੜੀ ਹੈ ਇਸ ਗੱਲ ਦੀ ਤਾਇਦ ਕੀਤੀ ਸੀ ਕਿ ਇੱਥੋਂ ਦੇ ਜਿਹੜੇ ਆਦਿਵਾਸੀ ਤਾਂ ਉਹੀ ਨੇ ਜਿਹੜੇ ਜੰਗਲਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਇਸ ਤਰੀਕੇ ਦੀ ਇਹ ਤਾਂ ਖੈਰ ਜਿਹੜੀ ਐਵੋਲਿਊਸ਼ਨ ਆਫ ਜਿਹੜੀ ਮੈਨ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਐਵੋਲਿਊਸ਼ਨ ਆਫ ਹਿਊਮਨ ਜਿਹੜੀ ਉਹ ਹਿਸਟਰੀ ਕਹਿੰਦੇ ਆ ਤੇ ਉਹ ਐਂਥਰੋਪੋਲੋਜੀਕਲੀ ਵੀ ਜਿਹੜਾ ਇਹ ਸਾਰੇ ਗੱਲ ਮੰਨਦੇ ਨੇ ਕਿ ਜੰਗਲਾਂ ਚ ਲੋਕ ਜਿਹੜਾ ਪਹਿਲਾਂ ਰਹਿੰਦੇ ਸੀ ਤੇ ਪਰ ਕਿਉਂਕਿ ਬੀਜੇਪੀ ਨੇ ਇਹਨੂੰ ਇੱਕ ਬੜੇ ਸਿਸਟ ਤਰੀਕੇ ਦੇ ਨਾਲ ਤੇ ਬੜੇ ਜਿਹੜਾ ਹੈਗਾ ਅਲੀਟ ਤਰੀਕੇ ਦੇ ਨਾਲ ਇਹ ਨਵਾਂ ਜਿਹੜਾ ਗੱਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ ਅਸੀਂ ਤਾਂ ਏਦਾਂ ਹੀ ਜਿਹੜੇ ਬੜੇ ਸੱਭਿਅਕ ਤੌਰ ਤੇ ਪੈਦਾ ਹੋਏ ਸੀ ਜਿਹੜੇ ਆਦਿਵਾਸੀ ਤਾਂ ਅਸੀਂ ਹਾਂ ਇਸ ਧਰਤੀ ਦੇ ਤੇ ਮੈਨੂੰ ਲੱਗਦਾ ਕਿ ਉਹਦੇ ਰਿਐਕਸ਼ਨ ਦੇ ਵਿੱਚ ਇਹ ਇੱਕ ਬੜੀ ਵੱਡੀ ਗੱਲ ਹੈ ਭਾਵੇਂ ਉਹ ਕਈ ਸਾਰੀ ਰੂਹਾਨੀਅਤ ਅਧਿਆਤਮਕ ਜਿਹੜੀ ਪੱਖ ਤੋਂ ਕਹੀ ਗਈ ਹੈ ਪਰ ਸਮਾਜ ਜਿਹੜਾ ਸਾਡਾ ਮੌਜੂਦ ਹੈ ਉਹਦੇ ਲਈ ਵੀ ਜਿਹੜਾ ਹੈ ਇਹਦੇ ਬੜੇ ਦੂਰ ਰਸ ਜਿਹੜੇ ਹੈ ਅਰਥ ਇਹ ਰੱਖਦੀ ਹੈ ਗੱਲ
0: ਜੀ ਜੀ ਥੈਂਕ ਯੂ ਪ੍ਰੀਤਮ ਜੀ ਅੱਜ ਦੀਆਂ ਸਾਡੇ ਨਾਲ ਮੁੱਖ ਖਬਰਾਂ ਸ਼ੇਅਰ ਕਰਨ ਲਈ
1: ਹਾਂਜੀ ਧੰਨਵਾਦ
0: ਜੀ ਜੀ ਤੁਸੀਂ ਸੁਣ ਰਹੇ ਸੀਗੇ ਜੀ ਅੱਜ ਦੀਆਂ ਕੁਛ ਮੇਨ ਖਬਰਾਂ ਇੰਡੀਆ ਵਾਲੀ ਸਾਈਟ ਤੋਂ ਹੁਣ ਤੁਹਾਡੇ ਤੋਂ ਅਸੀਂ ਲੈਂਦੇ ਹਾਂ ਇਜਾਜ਼ਤ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts, Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Kitchen ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ। ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Tension, nidi tension.
3: Ki hoya?
2: Athe immigration de inne pange ne yaar, mukde hi nahi.
3: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT appeals te skills assessments de mahir baithe ne. Hune hi appointment li call karo 0410 530 530
2: ya 90 77 97 33
3: ya email info@vyimmigration.com.au.
2: Yaad rakho 9077973.
3: VY Immigration and Education Consultant.
2: Har kadam tuade naal.
4: Haan ji haan.

0: ਵੀ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਨਾਕਾਬੰਦੀ ਖਤਮ ਹੋਏਗੀ। ਸ਼ਾਹਬਾਜ਼ ਸ਼ਰੀਫ ਨੇ ਡੋਨਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ। ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ, ਸਟੀਵ ਵਿਟਕੌਫ ਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਤੇ ਯੋਗਦਾਨ ਦੇ ਲਈ ਸਰਾਹਨਾ। ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਤੁੱਲਾ ਸੈਯਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ। ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ, ਅਬਾਸ ਅਰਾਕਚੀ, ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ੍ਹ ਸਕਿਆ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖ਼ਬਰ ਸ਼੍ਰੀਲੰਕਾ ਤੋਂ, ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ। ਯੋਸ਼ੀਤਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ। ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫ਼ਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ। ਹਾਈ ਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫ਼ਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ। ਇਹ ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ। ਖ਼ਬਰ ਏਜੰਸੀ PTA ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ। ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ। ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ। ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ। ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ। ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਇਸੇ ਆਧਾਰ 'ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫ਼ਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ। ਉੱਥੇ ਪਟਨਾ ਤੋਂ ਅਗਲੀ ਖ਼ਬਰ, ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ। ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ। ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ। ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ। ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ, ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ। ਪ੍ਰਿੰਸ ਯਾਦਵ ਦੇ ਭਰਾ ਰੌਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ, ਡਾਕਟਰ ਰਾਮ ਸ਼ੰਕਰ ਪ੍ਰਸਾਦ ਤੇ ਕਨਈਆ ਕੁਮਾਰ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੌਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੌਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੌਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ, ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੰਬੰਧਿਤ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ। ਕਦੇ

ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ ਹੈ। ਚੀਫ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ I4C ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਅਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ GRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ, ਅਤੇ ਦੂਜੇ ਪਾਸੇ MRM ਪੋਰਟਲ ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਰਕਮ ਵਾਪਸ ਦਿਵਾਉਣ ਦੇ ਵਿੱਚ ਮਦਦ ਕਰੇਗਾ। ਉਹਨਾਂ ਕਿਹਾ ਕਿ ਇਹ ਪੋਰਟਲ ਪੁਲਿਸ, ਬੈਂਕਾਂ ਅਤੇ ਕੌਮੀ ਸੁਰੱਖਿਆ ਅਪਰਾਧ ਰਿਪੋਰਟਿੰਗ ਪੋਰਟਲ ਯਾਨੀ NCRP ਦੇ ਨਾਲ ਸਿੱਧੇ ਤਾਲਮੇਲ ਸਥਾਪਿਤ ਕਰਨਗੇ। ਅਡਾਨੀ ਸਮੂਹ ਦੀ ਮਲਕੀਅਤ ਵਾਲੇ ਨਵੀਂ ਮੁੰਬਈ ਹਵਾਈ ਅੱਡੇ ਤੋਂ 15 ਜੁਲਾਈ ਨੂੰ ਕੌਮਾਂਤਰੀ ਉਡਾਨ ਸੇਵਾਵਾਂ ਸ਼ੁਰੂ ਹੋ ਸਕਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਮੁੰਬਈ ਮਹਾਂਨਗਰ ਦਾ ਇਹ ਦੂਜਾ ਕੌਮਾਂਤਰੀ ਹਵਾਈ ਅੱਡਾ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ। ਇਸ ਏਅਰਪੋਰਟ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 15 ਜੁਲਾਈ ਤੋਂ ਕਾਰਗੋ ਉਡਾਨਾਂ ਸ਼ੁਰੂ ਹੋ ਜਾਣਗੀਆਂ ਅਤੇ ਫਿਰ ਹਫ਼ਤਾਵਾਰੀ ਉਡਾਨਾਂ ਦੀ ਗਿਣਤੀ ਜਿਹੜੀ ਉਹ 18 ਤੱਕ ਹੋ ਜਾਏਗੀ ਅਤੇ ਨਾਲ ਹੀ ਜਿਹੜੀਆਂ ਇੰਟਰਨੈਸ਼ਨਲ ਉਡਾਨਾਂ ਨੇ ਉਹ ਵੀ ਜਲਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਅੰਤਮ ਪ੍ਰਕਿਰਿਆ ਇਸ ਦੀ ਪੂਰੀ ਕਰ ਲਈ ਗਈ ਹੈ ਔਰ ਇਸ ਦਰਮਿਆਨ 5 ਜੁਲਾਈ ਦੇ ਆਲੇ ਦੁਆਲੇ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਕਾਰਗੋ ਉਡਾਨਾਂ ਤਾਂ ਘੱਟੋ ਘੱਟ ਸ਼ੁਰੂ ਕਰ ਹੀ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ੍ਹ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਅਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ $80 billion ਤੱਕ ਡਾਲਰ ਤੱਕ ਹੋਰ ਚੱਕ ਦੇਣਗੇ, ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਹੈ ਕਿ GDP ਦਾ ਘੱਟੋ ਘੱਟ 4% ਤਾਂ ਬਜਟ ਕੀਤਾ ਜਾਵੇ, ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ, ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਅਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4.5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ, ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ, ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ। ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ਼ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ, ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ, ਕਿਵੇਂ ਇਹ ਬੈਨਰ ਟੰਗਿਆ, ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੀ ਉਹ ਜਾਂਚ ਕਰਵਾਉਣਗੇ। ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ, SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ, ABC ਨੂੰ ਅਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ ਕਿ ਮੇਰੇ ਆਲੇ ਦੁਆਲੇ ਨਾ ਦਿਖਿਓ, ਨੇੜੇ ਤੇੜੇ ਨਾ ਦਿਖਿਓ। ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜਿਹੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ੍ਹ ਦੀ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਜਾਂ ਇੰਜ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ, ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ, ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ, ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ, ਫੈਡਰਲ ਚੋਣਾਂ ਜਿੱਤ ਕੇ, ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ
ਆਲਸੀ ਹੋ ਗਏ ਨੇ ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ ਪੌਲਿਨ ਹੈਂਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ ਪਰ ਐਂਗਸ ਟੇਲਰ ਨੇ ਪੌਲਿਨ ਹੈਂਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ ਇਹ ਨਹੀਂ ਚੱਲਣੀ ਚਾਹੀਦੀ ਇਸ ਦੇ ਨਾਲ ਹੀ ਗਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ ਪਰ ਗਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ ਉਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਂਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ ਉਹਨਾਂ ਕਿਹਾ ਕਿ ABC ਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ ਉਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ 50% ਤੱਕ ਦਾ ਉਹ ਡਿਸਕਾਊਂਟ ਹੈ ਉਹ ਪਹਿਲਾਂ $2 million ਦੀ ਟਰਨਓਵਰ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਜਾਂ ਅਦਾਰੇ ਸੀ ਜਾਂ ਸਮਾਲ ਬਿਜ਼ਨਸ ਸੀ ਉਹਨਾਂ ਨੂੰ ਹੀ ਦਿੱਤਾ ਜਾਣਾ ਸੀ ਪਰ ਹੁਣ ਉਸ ਨੂੰ ਵਧਾ ਕੇ $10 million ਤੱਕ ਕੀਤਾ ਜਾ ਸਕਦਾ ਯਾਨੀ ਕਿ $10 million ਜਾਂ ਇਸ ਤੋਂ ਵੱਧ ਘੱਟ ਕਮਾਈ ਕਰਨ ਵਾਲੇ ਤੁਸੀਂ ਅਦਾਰੇ ਹੋ ਤਾਂ ਐਕਸਟਰਾ ਕੈਪੀਟਲ ਗੇਨਸ ਟੈਕਸ ਜਿਹੜਾ ਉਹ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ ਇਸ ਦਾ ਮਕਸਦ ਇਹੀ ਹੈ ਕਿ ਲੇਬਰ ਪਾਰਟੀ ਕਾਰੋਬਾਰੀਆਂ ਨੂੰ ਵੀ ਆਪਣੇ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ ਜ਼ਿਆਦਾਤਰ ਬਿਜ਼ਨਸਿਸ ਜਿਹੜੇ ਨੇ ਉਹਨਾਂ ਨੂੰ ਐਕਟਿਵ ਐਸੈਟ ਡਿਸਕਾਊਂਟ ਦੇ ਨਾਮ ਦੇ ਉੱਤੇ 50% ਡਿਸਕਾਊਂਟ ਦਿੱਤਾ ਜਾਂਦਾ ਸੀ ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਹੋ ਰਿਹਾ ਸੀ ਜਿਨ੍ਹਾਂ ਦੀ ਸਾਲਾਨਾ ਟਰਨਓਵਰ $2 million ਸੀ ਪਰ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਨਵਾਂ ਪ੍ਰਪੋਜ਼ਲ ਵੱਡੇ ਵਪਾਰਕ ਅਦਾਰਿਆਂ ਨੂੰ ਜਾਂ ਮੱਧਮ ਦਰਜ ਦੇ ਅਦਾਰਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰੇਗਾ ਜਿਨ੍ਹਾਂ ਤੋਂ ਲੇਬਰ ਪਾਰਟੀ ਟੁੱਟਦੀ ਜਾ ਰਹੀ ਸੀ ਉਧਰ ਐਨੂਅਲ ਕੁਆਕੇਲੀ ਸਿੰਡੋਮਸ ਯਾਨੀ QS ਯੂਨੀਵਰਸਿਟੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ ਦੁਨੀਆਂ ਦੀਆਂ 500 ਦੇ ਕਰੀਬ ਯੂਨੀਵਰਸਿਟੀਆਂ ਸਿਖਰ ਲੀਆਂ ਉਹਨਾਂ ਦੀ ਰੈਂਕਿੰਗ ਹਾਲਾਂਕਿ 1500 ਦੇ ਕਰੀਬ ਯੂਨੀਵਰਸਿਟੀਆਂ ਦੀ ਰੈਂਕਿੰਗ ਜਾਰੀ ਹੋਈ ਹੈ ਪਰ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀ ਲਿਸਟ ਦੇ ਵਿੱਚ ਆਸਟ੍ਰੇਲੀਆ ਦੀਆਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀਆਂ ਨੇ ਨਾਮ ਨਾ ਖਟਿਆ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੁਨੀਆਂ ਦੀਆਂ ਬਿਹਤਰੀਨ ਟੋਪ 500 ਯੂਨੀਵਰਸਿਟੀਜ਼ ਦੇ ਵਿੱਚੋਂ 19ਵੇਂ ਨੰਬਰ ਦੇ ਉੱਤੇ ਆਉਂਦੀ ਹੈ ਯਾਨੀ ਕਿ ਟੋਪ 20 ਦੇ ਵਿੱਚ ਨਾਮ ਸ਼ੁਮਾਰ ਕਰਾਉਣ 'ਚ ਇਹ ਯੂਨੀਵਰਸਿਟੀ ਕਾਮਯਾਬ ਰਹੀ ਹੈ ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਟੋਪ 100 ਦੇ ਵਿੱਚ ਨੇ ਉਹਨਾਂ 'ਚ ਯੂਨੀਵਰਸਿਟੀ ਆਫ ਮੈਲਬਰਨ 22ਵੇਂ ਰੈਂਕ ਦੇ ਉੱਤੇ ਹੈ ਦੁਨੀਆ ਭਰ ਦੇ 'ਚ ਯੂਨੀਵਰਸਿਟੀ ਆਫ ਸਿਡਨੀ 28ਵੇਂ ਰੈਂਕ 'ਤੇ 29ਵੇਂ 'ਤੇ ਵੀ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਕੈਨਬਰਾ ਦੇ ਵਿੱਚ ਸਥਿਤ ANU ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ 31ਵੇਂ ਨੰਬਰ ਦੇ ਉੱਤੇ ਮਨਾਸ਼ ਯੂਨੀਵਰਸਿਟੀ 40ਵੇਂ 'ਤੇ ਯੂਨੀਵਰਸਿਟੀ ਆਫ ਕੁਇਨਜ਼ਲੈਂਡ ਦੁਨੀਆਂ ਦੀਆਂ ਬਿਹਤਰੀਨ ਟੋਪ 100 ਯੂਨੀਵਰਸਿਟੀਜ਼ ਦੇ ਵਿੱਚੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 77ਵੇਂ ਨੰਬਰ 'ਤੇ ਅਤੇ ਐਡੀਲੇਡ ਯੂਨੀਵਰਸਿਟੀ 79ਵੇਂ 'ਤੇ ਟੋਪ 100 'ਚ ਆਖਰੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ UTS ਸਿਡਨੀ ਦੀ ਯਾਨੀ ਕਿ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਇਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸੁਧਾਰ ਹੀ ਹੋਇਆ ਦੱਸਿਆ ਗਿਆ ਯਾਨੀ ਕਿ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਿਹਤਰੀਨ ਕੰਮਕਾਜ ਦੇਖਣ ਨੂੰ ਮਿਲਿਆ ਹਾਲਾਂਕਿ ਵਰਕਲੋਡ ਜਿਹੜਾ ਹੈ ਨਾ ਯੂਨੀਵਰਸਿਟੀਜ਼ 'ਚ ਵੱਧ ਰਿਹਾ ਉਹ ਇੱਥੋਂ ਦੇ ਕਰਮਚਾਰੀਆਂ ਦੀ ਇੱਕ ਸ਼ਿਕਾਇਤ ਜ਼ਰੂਰ ਹੈ 500 ਤੋਂ ਵਧੇਰੇ ਕਰਮਚਾਰੀਆਂ ਦੇ ਨਾਲ ਕੀਤੇ ਗਏ ਇੱਕ ਵੱਖਰੇ ਸਰਵੇਖਣ 'ਚ ਆਸਟ੍ਰੇਲੀਆ ਦੇ ਕਰਮਚਾਰੀਆਂ ਨੇ ਇਹ ਦੱਸਿਆ ਕਿ ਉਹਨਾਂ ਦੇ ਉੱਤੇ ਕੰਮਕਾਜ ਦਾ ਵਾਧੂ ਬੋਝ ਪੈ ਰਿਹਾ ਹੈ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ ਜਿੱਥੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਕੈਬਰਾਮੈਟਾ ਦੇ ਵਿੱਚ ਕੰਬਰਲੈਂਡ ਹਾਈਵੇ ਦੇ ਉੱਤੇ ਕੱਲ੍ਹ ਦੇ ਦਿਨ ਸ਼ਾਮੀ 3:15 ਇੱਕ ਹਾਦਸਾ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪ੍ਰੈਮ ਦੇ ਵਿੱਚ ਬੈਠੇ 2 ਛੋਟੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ ਉਸ ਮਾਮਲੇ 'ਚ ਹੁਣ ਮਾਪਿਆਂ ਦਾ ਬੁਰਾ ਹਾਲ ਹੈ ਦੱਸ ਦਈਏ ਕਿ ਇਸ ਦੇ ਵਿੱਚ 5 ਸਾਲ ਦੀ ਕੈਥਰੀਨ ਅਤੇ 14 ਮਹੀਨਿਆਂ ਦਾ ਹੈਰੀ ਇੱਕ ਪ੍ਰੈਮ 'ਚ ਮੌਜੂਦ ਸੀ ਜਦੋਂ ਉਹਨਾਂ ਦੀ ਮਾਂ 100 ਗ੍ਰਾਮ ਉਹਨਾਂ ਨੂੰ ਸੜਕ ਤੋਂ ਲੈ ਕੇ ਜਾ ਰਹੀ ਸੀ ਅਚਾਨਕ ਇੱਕ ਰਫ਼ਤਾਰ ਆਉਂਦੀ ਹੈ ਉਹਨਾਂ ਦੀ ਪ੍ਰੈਮ ਦੇ ਵਿੱਚ ਕਾਰ ਮਾਰਦੀ ਹੈ ਹਾਲਾਂਕਿ ਮਾਂ ਨੂੰ ਤਾਂ ਭੀੜ ਦੀ ਤਰਫ ਤੋਂ ਬਚਾ ਲਿਆ ਗਿਆ ਮੌਕੇ 'ਤੇ ਮੌਜੂਦ ਲੋਕਾਂ ਦੀ ਤਰਫ ਤੋਂ ਪਰ ਛੋਟੇ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲ ਫਿਲਹਾਲ ਇੱਕ ਫੰਡਰੇਜ਼ਰ ਪੇਜ ਹੈ ਜਿਹੜਾ ਪਰਿਵਾਰ ਦੇ ਲਈ ਖੜ੍ਹਾ ਕੀਤਾ ਗਿਆ $5,000 ਇਕੱਠੇ ਵੀ ਕਰ ਲਏ ਗਏ ਨੇ ਪਰ ਇਸ ਖਬਰ ਤੋਂ ਬਾਅਦ ਇਹਨਾਂ ਛੋਟੇ ਬੱਚਿਆਂ ਦੇ ਮਾਤਾ ਪਿਤਾ ਵਿਊਂਡੀ ਥਾ ਅਤੇ ਸੈਮ ਰੌਕ ਸੌਕਰੈਮ ਨੇ ਫਿਲਹਾਲ ਆਪਣੇ ਬੱਚਿਆਂ ਨੂੰ ਖੋ ਦੇਣ ਦੇ ਉੱਤੇ
ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੇ ਬੱਚੇ ਇੱਕ ਰਾਤ ਦੇ ਵਿੱਚ ਉਹਨਾਂ ਦੇ ਕੋਲ ਹੁਣ ਨਹੀਂ ਨੇ, ਉਹਨਾਂ ਦੀ ਗੋਦੀ ਸੱਖਣੀ ਕਰ ਗਏ ਨੇ ਔਰ ਇਸ ਸੋਗ ਤੋਂ ਕਦੇ ਵੀ ਉੱਭਰ ਨਹੀਂ ਪਾਣਗੇ। ਉੱਧਰ ਵੋਡਾਫੋਨ ਦੀ ਤਰਫ ਤੋਂ ਹੁਣ ਉਸ ਮਾਮਲੇ ਦੇ ਵਿੱਚ ਆਪਣੀ ਗਲਤੀ ਮੰਨੀ ਗਈ ਹੈ, ਜਿਸ ਦੇ ਵਿੱਚ ਦੇਸ਼ ਭਰ ਦੇ ਅੰਦਰ ਇਸ ਟੈਲੀਕਾਮ ਕੰਪਨੀ ਦਾ ਨੈੱਟਵਰਕ ਇੱਕ ਤਰੀਕੇ ਦੇ ਨਾਲ ਖੜ ਗਿਆ ਸੀ, ਰੁਕ ਗਿਆ ਸੀ ਪੂਰੀ ਤਰ੍ਹਾਂ ਦੇ ਨਾਲ। ਦੱਸ ਦਈਏ ਕਿ ਵੋਡਾਫੋਨ ਕੰਪਨੀ ਨੇ ਕੱਲ੍ਹ ਦੇ ਦਿਨ ਸਵੇਰੇ 8 ਵਜੇ ਤੋਂ ਜਿਹੜਾ ਕੰਪਨੀ ਦੀ ਸਰਵਿਸਿਜ ਦੇ ਵਿੱਚ ਆਊਟੇਜ ਦੇਖੀਆਂ ਗਈਆਂ ਸੀ ਉਸ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਕਿਹਾ ਹੈ ਕਿ ਵੋਡਾਫੋਨ ਦੇ ਕਸਟਮਰਸ ਨੂੰ 000 ਦੇ ਉੱਤੇ ਕਨੈਕਟ ਕਰਨ ਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀ। ਹੁਣ ਬੇਸ਼ੱਕ ਨੈੱਟਵਰਕ ਦਰੁਸਤ ਕਰ ਲਿਆ ਗਿਆ ਪਰ ਆਈਆਂ ਇਹਨਾਂ ਸਮੱਸਿਆਵਾਂ ਦੇ ਲਈ ਉਹ ਮਾਫ਼ੀ ਮੰਗਦੇ ਨੇ। ਜਾਣ ਤੋਂ ਪਹਿਲਾਂ ਕੁਝ ਕੁ ਵੇਰਵਾ ਤੁਹਾਨੂੰ ਅੱਜ ਦੇ ਹੋਏ ਮੈਚਾਂ ਦਾ ਦੱਸਦੇ ਚੱਲੀਏ। ਇੰਗਲੈਂਡ ਅਤੇ ਕੁਰੇਸ਼ੀਆ ਦਾ ਮੈਚ 4-2 ਦੇ ਨਾਲ ਮੁਕਿਆ, ਯਾਨੀ ਕਿ ਇੰਗਲੈਂਡ ਨੇ ਇਸ ਫਸਵੇਂ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 4 ਗੋਲ ਕੀਤੇ, ਜਿਸ ਦੇ ਵਿੱਚ ਹੈਰੀ ਕੇਨ ਦੇ 2, ਜੂਡ ਬਿਲਿੰਗਮ ਦੇ 1 ਅਤੇ ਮਾਰਕਸ ਰੈਸ਼ਫੋਰਡ ਦਾ 1 ਗੋਲ ਸ਼ਾਮਲ ਸੀ। ਕੁਰੇਸ਼ੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਹਾਲਾਂਕਿ ਗੇਂਦ ਦੇ ਪੋਜੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ, 54% ਇੰਗਲੈਂਡ ਦੇ ਕੋਲ ਰਹੀ, ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ ਉਹ ਜਾਂ ਪਾਸ ਸੀ ਉਹ ਓਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ, ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ। ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਮੈਚ ਜਿੱਤ ਲਿਆ। ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਅਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ, ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਅਤੇ ਜੈਮਿਸਟਨ ਕੈਂਪਾਸ ਨੇ ਗੋਲ ਕੀਤੇ। ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ, 1 ਗੋਲ ਜਿਹੜਾ ਡੈਨੀਅਲ ਮੁਫਿਆਜ਼ ਦਾ ਜਿਹੜਾ ਸੀ 40ਵੇਂ ਮਿੰਟ ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ ਜਦੋਂ 60ਵੇਂ ਮਿੰਟ ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਅਤੇ 95ਵੇਂ ਮਿੰਟ ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ ਅਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ। ਉਸ ਦੇ ਚੱਲਦਿਆਂ 90ਵੇਂ ਮਿੰਟ ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ। ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਹੈ, DR ਕਾਂਗੋ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ DR ਕਾਂਗੋ ਦੇ ਨਾਲ, ਇਸ ਕਰਕੇ ਉਹ ਤੀਜੇ ਨੰਬਰ 'ਤੇ, ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁਕਿਆ, ਘਾਨਾ ਨੇ ਇਹ ਮੈਚ ਜਿੱਤ ਲਿਆ, ਔਰ ਚੈਕੀਆ ਅਤੇ ਸਾਊਥ ਅਫਰੀਕਾ, ਸਵਿਟਜ਼ਰਲੈਂਡ ਅਤੇ ਬੋਸਨੀਆ ਹਰਜ਼ੋਗਵੀਨਾ ਦੇ ਮੈਚ ਬਕਾਇਆ ਪਏ ਨੇ। ਫੀਫਾ ਵਿਸ਼ਵ ਕੱਪ ਆਸਟ੍ਰੇਲੀਆ ਅਤੇ ਭਾਰਤ ਦੀਆਂ ਇਹਨਾਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: वर्कर्स। अपने इंश्योरेंस की हर लोड़ ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: रेडी सेट गो। चेस्टन फोर्ड डेंडेनोंग रोड ते तुहानू उड़ीक रहा है। फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो। बिजनेस प्लेट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट Ford.
2: टेंशन टेंशन मेरी टेंशन
3: क्यों
2: इमिग्रेशन दे इन्ने पंगे ने यार मुकदे ही नहीं।
3: काका जी टेंशन छोड़ो, फोन चको, कॉल करो वीवाई इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-500-500
2: या 90-77-97-33
3: या ईमेल info@vivaimmigration.com.au।
2: याद रखो 9077-9733।
3: वीवा इमिग्रेशन एंड एजुकेशन कंसल्टेंट,
2: हर कदम तुहाडे नाल।
4: पेंजी की हाल है पिट दर्द दा?
0: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
4: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदने लई कॉन्टैक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
5: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਦੋਂ ਵੀ ਕਿਤੇ ਚੇਤਾ ਆਵੇ ਉਦੋਂ ਹੀ ਚਿਹਰੇ 'ਤੇ ਮੁਸਕਰਾਹਟ ਆਵੇ, ਮਨ ਦੇ ਵਿੱਚ ਉਸ ਰੱਬ ਦਾ ਨਾਂ ਆਵੇ। ਸਮਾਂ ਆ ਚੁੱਕਾ ਅੱਜ ਦੀ ਕਹਾਣੀ ਦਾ। ਗਾਵਾਂ ਅਤੇ ਪਾਲਾ ਦੋ ਭਰਾ ਸਨ। ਅੱਜ ਸਵੇਰੇ ਸਵੇਰੇ ਉਹਨਾਂ ਦੇ ਘਰ ਕੰਨੀ ਕਾਫੀ ਰੌਲਾ ਰੱਪਾ ਜਿਹਾ ਪਈ ਜਾਵੇ। ਲਾਗੇ ਲਾਗੇ ਜਾਣ 'ਤੇ ਚੀਕ ਝਾੜਾ ਇੰਨਾ ਕਿ ਸਪਸ਼ਟ ਕੁਛ ਵੀ ਨਾ ਪਤਾ ਲੱਗਾ। ਇੰਨਾ ਜ਼ਰੂਰ ਪਤਾ ਲੱਗਦਾ ਕਿ ਜਨਾਨੀਆਂ ਆਪਸ ਦੇ ਵਿੱਚ ਲੜ ਝਗੜ ਰਹੀਆਂ ਨੇ, ਵਿੱਚੇ ਬੱਚੇ, ਵਿੱਚੇ ਬੰਦੇ। ਥੋੜ੍ਹੀ ਜਿਹੀ ਗਾਂਹ ਹੋ ਕੇ ਪਤਾ ਲੱਗਾ ਕਿ ਦੋਵਾਂ ਘਰਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ। ਭਰਾਵਾਂ ਦੀ ਜ਼ਮੀਨ ਹੁਣ ਥੋੜ੍ਹੀ ਬਚੀ ਸੀ। ਪਿਓ ਨੇ ਜਾਣ ਤੋਂ ਪਹਿਲਾਂ ਸਿਆਣਪ ਕੀਤੀ। ਲਾਗੇ ਪੈਂਦੇ ਕਸਬੇ ਦੇ ਵਿੱਚ ਇੱਕ ਦੁਕਾਨ ਖੋਲ੍ਹ ਲਈ। ਘਰ ਦਾ ਗੁਜ਼ਾਰਾ ਠੀਕ ਚੱਲਦਾ ਸੀ। ਪਿਓ ਚਲਿਆ ਗਿਆ ਤਾਂ ਬਹੁਤੀ ਦੇਰ ਉਹ ਦੁਕਾਨ ਇੱਕ ਨਾ ਰਹਿ ਸਕੀ। ਉਸੇ ਇੱਕ ਤੋਂ ਦੁਕਾਨਾਂ ਹੁਣ ਦੋ ਹੋ ਗਈਆਂ। ਖੈਰ ਉਹਨਾਂ ਕੁ ਕਸਬਾ ਵੀ ਵੱਧ ਗਿਆ, ਉਨੀ ਆਬਾਦੀ ਵੱਧ ਗਈ, ਗੁਜ਼ਾਰੇ ਜੋਗੀਆਂ ਦੋਵੇਂ ਦੁਕਾਨਾਂ ਚਲੀ ਜਾਂਦੀਆਂ। ਫਿਰ ਅੱਜ ਲੜਾਈ ਕਾਹਦੀ? ਪਾਲੇ ਦੀ ਬੋਟੀ ਨੇ ਦੋਸ਼ ਲਾਇਆ ਕਿ ਸਾਡੇ ਘਰ ਦੇ ਬਾਹਰ ਕੋਈ ਟੂਣਾ ਟੱਪਾ ਕਰ ਜਾਂਦਾ। ਅੱਜ ਦੋਵੇਂ ਮੈਂ ਸਵੇਰੇ ਵਿਹੜਾ ਸੁੰਬਰਦੀ ਹਾਂ, ਇੱਥੇ ਕੁਛ ਨਿੰਬੂ ਪਏ ਹੁੰਦੇ ਨੇ, ਥੋੜ੍ਹਾ ਜਿਹਾ ਸੰਦੂਰ ਲੱਗਾ ਹੁੰਦਾ, ਕਈ ਵਾਰੀ ਨਾਲ ਹੋਰ ਵੀ ਨਿਸ਼ ਖੁਸ਼ ਜਿਹਾ ਹੋਵੇ ਨਾ, ਤਾਂ ਸਾਰਾ ਕੁਛ ਮੇਰੀ ਦਰਾਣੀ ਕਰਦੀ। ਇਹ ਸਾਡੇ 'ਤੇ ਟੂਣੇ ਟੱਪੇ ਕਰਦੀ ਹੈ। ਮੈਂ ਵੇਖਿਆ ਇਹਨੂੰ ਸਵੇਰੇ ਸਵੇਰੇ ਇੱਧਰੋਂ ਲੰਘਦੀ। ਬੜੇ ਦਿਨਾਂ ਤੋਂ ਮੈਂ ਧਿਆਨ ਰੱਖਦੀ ਹਾਂ, ਅੱਜ ਮੈਂ ਆਖਿਰਕਾਰ ਇਹਨੂੰ ਫੜ ਲਿਆ। ਦਰਾਣੀ ਕੇ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ। ਉਹ ਕਵੇ ਤੁਸੀਂ ਨਹੀਂ ਸਾਨੂੰ ਵੇਖ ਕੇ ਚੰਗੇ ਲੱਗਦੇ, ਉਹ ਕਹੇ ਤੁਸੀਂ ਸਾਨੂੰ ਵੇਖ ਕੇ ਸੜਦੇ। ਇਸ ਸਾਰੇ ਚੀਕ ਝਾੜੇ 'ਚ ਬੰਦਿਆਂ ਦੀ ਕੋਈ ਸੁਣੇ ਹੀ ਨਾ। ਆਖਿਰਕਾਰ ਪਾਲੇ ਦੀ ਸਿਆਣਪ ਉਹਨੇ ਆਪਣੀ ਜਨਾਨੀ ਬਾਹੋਂ ਫੜੀ, ਔਖੇ ਸੌਖੇ ਉਹਨੂੰ ਆਪਣੇ ਘਰ ਦੇ ਅੰਦਰ ਲੈ ਗਏ। ਪਤਾ ਨਹੀਂ ਅੰਦਰ ਜਾ ਕੇ ਕੀ ਸਮਝਾਇਆ, ਫਿਰ ਨਹੀਂ ਉਹ ਬੋਲੀ। ਇੱਧਰ ਥੋੜ੍ਹਾ ਥੋੜ੍ਹਾ ਰੌਲਾ ਰੱਪਾ ਫਿਰ ਵੀ ਪੈਂਦਾ ਰਿਹਾ। ਕਾਫੀ ਸਮੇਂ ਬਾਅਦ ਠੰਡ ਠੰਡ ਰੌਲਾ ਹੋਇਆ। ਅਗਲੇ ਦਿਨ ਦੋਵੇਂ ਭਰਾ ਦੁਕਾਨ 'ਤੇ ਇੱਕ ਦੂਸਰੇ ਦੇ ਮੂੰਹ ਮੱਥੇ ਲੱਗੇ। ਕੋਲ ਕੋਲ ਦੁਕਾਨਾਂ ਹੋਣ ਦੇ ਕਰਕੇ ਇੱਕ ਦੂਸਰੇ ਦੇ ਮੱਥੇ ਲੱਗਣੋਂ ਨਹੀਂ ਸੀ ਰਹਿ ਸਕਦੇ। ਪਾਲਾ ਗਾਮੇ ਦੀ ਦੁਕਾਨ 'ਤੇ ਗਿਆ ਅਤੇ ਜਾ ਕੇ ਕਹਿਣ ਲੱਗਾ ਜੋ ਸਾਰਾ ਕੁਛ ਕੱਲ੍ਹ ਹੋਇਆ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਮੈਂ ਆਪਣੀ ਵਹੁਟੀ ਨੂੰ ਸਮਝਾਇਆ, ਤੂੰ ਵੀ ਤਾਂ ਮੇਰਾ ਭਰਾ ਹੈ, ਤੂੰ ਵੀ ਤਾਂ ਮੇਰਾ ਆਪਣਾ ਹੈ। ਤੈਨੂੰ ਪਤਾ ਮੈਂ ਆਪਣੀ ਵਹੁਟੀ ਨੂੰ ਕੀ ਕਿਹਾ ਸੀ? ਮੈਂ ਜੇਬ 'ਚੋਂ ਨਿੰਬੂ ਕੱਢ ਕੇ ਉਹਨੂੰ ਇਹ ਕਿਹਾ ਕਿ ਇਹ ਟੂਣਾ ਟੱਪਾ ਉਹ ਨਹੀਂ ਕਰਦੇ, ਇਹ ਤਾਂ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਕਿ ਜੇ ਆਪਣੇ ਘਰ ਦੇ ਮੂਹਰੇ ਮੈਂ ਇਹ ਚੀਜ਼ਾਂ ਰੱਖੂੰਗਾ ਤਾਂ ਸਾਡੇ ਕਾਰੋਬਾਰ ਦੇ ਵਿੱਚ ਵਾਧਾ ਪਊਗਾ। ਫਿਰ ਜਾ ਕੇ ਤੇਰੀ ਭਾਬੀ ਚੁੱਪ ਹੋਈ, ਅਤੇ ਇੱਦਾਂ ਪਤਾ ਮੈਂ ਕਿਉਂ ਕੀਤਾ? ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਮੈਂ ਤੈਨੂੰ ਵੇਖ ਲਿਆ ਸੀ। ਪਿਛਲੇ 2-3 ਦਿਨਾਂ ਤੋਂ ਮੈਂ ਨੋਟ ਕਰ ਰਿਹਾ, ਇਹ ਸਾਰਾ ਕੁਛ ਤੂੰ ਸਾਡੇ ਬੂਹੇ ਅੱਗੇ ਰੱਖ ਕੇ ਜਾਂਦਾ। ਮੈਂ ਤੇਰੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ, ਕਿਉਂਕਿ ਮੈਨੂੰ ਵਿਸ਼ਵਾਸ ਆ ਉਸ ਰੱਬ ਦੇ ਉੱਤੇ। ਮੈਨੂੰ ਲੱਗਦਾ ਸੀ ਕਿ ਜੇ ਤੇਰੇ ਦਿਲ ਨੂੰ ਤਸੱਲੀ ਮਿਲਦੀ ਹੈ ਤਾਂ ਮੇਰਾ ਕੀ ਵਿਗੜਦਾ। ਹੋ ਸਕਦਾ ਇਸੇ ਤਰੀਕੇ ਦੇ ਨਾਲ ਤੂੰ ਖੁਸ਼ ਰਵੇਂ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਮਾਮਲਾ ਜਨਾਨੀਆਂ ਤੱਕ ਪਹੁੰਚ ਜਾਣਾ, ਆਪਸ ਦੇ ਵਿੱਚ ਲੜਾਈ ਝਗੜੇ ਤੱਕ ਪਹੁੰਚ ਜਾਣਾ। ਪਾਪਾ ਜੀ ਜਾਂਦੇ ਮੈਨੂੰ ਕਹਿ ਗਏ ਸੀ ਮੈਂ ਤੇਰਾ ਖਿਆਲ ਰੱਖਾਂ, ਔਲਾਦ ਵਾਂਗੂ ਰੱਖਾਂ ਤੈਨੂੰ, ਭਰਾਵਾਂ ਤੋਂ ਵੀ ਕਿਤੇ ਵੱਧ ਕੇ ਕਰਾਂ ਤੇਰੇ ਨਾਲ, ਕਿਤੇ ਲੋੜ ਹੋਵੇ ਤਾਂ ਤੇਰੇ ਨਾਲ ਖੜਾ। ਸੱਚ ਜਾਣੀ ਮੈਂ ਅੱਜ ਵੀ ਤੇਰੇ ਨਾਲ ਖੜਾ, ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੂੰ ਮੈਨੂੰ ਕਹਿ ਸਕਦਾ। ਆ ਵੇਖ ਆ ਤੇਰਾ ਉਹ ਸੰਧੂਰ ਵਾਲਾ ਨਿੰਬੂ, ਆ ਮੌਲੀ, ਆ ਕੁਛ ਲੌਂਗ ਲਾਚੀਆਂ, ਇਹ ਮੈਂ ਅੱਜ ਵੀ ਜੇਬ 'ਚ ਪਾ ਕੇ ਲੈ ਆਇਆ। ਮੇਰੇ ਭਰਾ ਨੂੰ ਇਹ ਕੰਮ ਕਿਉਂ ਕਰਨਾ ਪਵੇ? ਜੇ ਉਹਦਾ ਕੁਛ ਚੰਗਾ ਹਾਲ ਵਿੱਚ ਹੋ ਸਕਦਾ ਤਾਂ ਫਿਰ ਮੈਂ ਆਪ ਹੀ ਜੇਬ 'ਚ ਪਾ ਲੈਂਦਾ। ਜੇ ਅੱਗੇ ਤੋਂ ਤੈਨੂੰ ਇੱਦਾਂ ਦਾ ਲੱਗੇ ਤਾਂ ਇੱਥੇ ਦੁਕਾਨ 'ਤੇ ਹੀ ਮੈਨੂੰ ਫੜਾ ਦਿਆ ਕਰ, ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਮੈਂ ਜਾ ਕੇ ਇਹ ਤੇਰਾ ਸਮਾਨ ਆਪਣੇ ਬੂਹੇ ਅੱਗੇ ਰੱਖ ਲਵਾਂ। ਮੇਰਾ ਘਰ ਤੇਰਾ ਘਰ, ਮੇਰੀ ਦੁਕਾਨ ਤੇਰੀ ਦੁਕਾਨ, ਮੈਂ ਤਾਂ ਗਾਮਿਆ ਕਦੀ ਫਰਕ ਹੀ ਨਹੀਂ ਸਮਝਿਆ। ਮੈਨੂੰ ਤਾਂ ਤੇਰਾ ਘਰ ਵੀ ਆਪਣਾ ਲੱਗਦਾ, ਹੱਥੀਂ ਤਾਂ ਬਣਾ ਕੇ ਦਿੱਤਾ ਤੈਨੂੰ। ਪਤਾ ਨਹੀਂ ਤੈਨੂੰ ਮੇਰਾ ਘਰ ਆਪਣਾ ਕਿਉਂ ਨਹੀਂ ਲੱਗਦਾ, ਪਹਿਲਾਂ ਉਸੇ 'ਚ ਇਕੱਠੇ ਰਹੇ ਹਾਂ, ਤੇਰੀ ਵੀ ਤਾਂ ਓਨੀ ਮਿਹਨਤ ਲੱਗੀ ਉਸ ਘਰ ਨੂੰ। ਉਹੀ ਭਾਬੀ ਹੈ ਉਹ ਭਤੀਜੇ ਭਤੀਜੀਆਂ ਆਪਣੇ ਮੂੰਹ ਚੋਂ ਕੱਢ ਕੱਢ ਕੇ ਬੁਰਕੀਆਂ ਪਾਉਂਦਾ ਰਿਹਾ। ਹੁਣ ਤੈਨੂੰ ਇੱਦਾਂ ਕਿਉਂ ਲੱਗਦਾ ਕਿ ਆਪਾਂ ਜ਼ਿਆਦਾ ਰਜਵੀਂ ਖਾਣ ਲੱਗ ਪਏ ਹੋਏ? ਖੈਰ ਕਿਤੇ ਵੀ ਮੇਰੀ ਮਦਦ ਦੀ ਜ਼ਰੂਰਤ ਹੋਵੇ, ਅੱਧੀ ਰਾਤ ਆਵਾਜ਼ ਮਾਰ ਲਈ, ਮੈਂ ਭਰਾਵਾਂ ਵਾਂਗੂ ਨਹੀਂ ਮੈਂ ਪਿਓ ਵਾਂਗੂ ਖੜਾ ਹੋਊਂਗਾ ਜਿੱਥੇ ਵੀ ਕਹੇਗਾ। ਇਹ ਵੱਡੀ ਗੱਲ ਸੀ, ਇਹ ਵੱਡਾ ਦਿਲ ਸੀ ਵੱਡੇ ਭਰਾ ਦਾ। ਗਮਾ ਇੱਕ ਸ਼ਬਦ ਨਹੀਂ ਬੋਲਿਆ, ਬੋਲ ਵੀ ਕੀ ਸਕਦਾ ਹੈ? ਉਹਨੂੰ ਪਤਾ ਸੀ ਜੋ ਉਹ ਕਰ ਰਿਹਾ ਸੀ ਗਲਤ ਕਰ ਰਿਹਾ ਹੈ। ਬਸ ਦਿਖ ਰਹੇ ਸੀ ਤੇ ਅੱਖਾਂ 'ਚ ਅੱਥਰੂ। ਇਹਨਾਂ ਟੂਣੇ ਟੱਪਿਆਂ ਦੇ ਨਾਲ ਕਾਰੋਬਾਰ 'ਚ ਤਾਂ ਪਤਾ ਨਹੀਂ ਵਾਧਾ ਹੋਣਾ ਜਾਂ ਨਹੀਂ ਹੋਣਾ, ਪਰ ਇੰਨਾ ਚੰਗਾ ਭਰਾ ਜ਼ਰੂਰ ਦੁਖੀ ਹੋਣਾ। ਸ਼ਾਇਦ ਉਹ ਇਸ ਚੀਜ਼ ਕਰਕੇ ਦੁਖੀ ਸੀ। ਜਦੋਂ ਗੱਲਾਂ ਕਾਰੋਬਾਰ 'ਤੇ ਆ ਜਾਂਦੀਆਂ, ਜਦੋਂ ਗੱਲਾਂ ਪੈਸੇ 'ਤੇ ਆ ਜਾਂਦੀਆਂ, ਜਦੋਂ ਛੱਤ ਇੱਕ ਤੋਂ ਦੋ ਹੋ ਜਾਂਦੀਆਂ, ਫਿਰ ਖੂਨ ਦੇ ਰਿਸ਼ਤਿਆਂ ਦੇ ਵਿੱਚ ਵੀ ਵੱਖਰੇਵੇਂ ਦਿਖਣੇ ਸ਼ੁਰੂ ਹੋ ਜਾਂਦੇ, ਫਿਰ ਆਪਣਾ ਘਰ ਭਰਨ ਵੱਲ ਸਾਰਿਆਂ ਦਾ ਧਿਆਨ ਪਹਿਲਾਂ ਜਾਂਦਾ। ਅਤੇ ਇੱਦਾਂ ਪਤਾ ਨਹੀਂ ਕਿਉਂ ਆ, ਜੇ ਕਿਸੇ ਘਰ ਦੇ ਵਿੱਚੋਂ ਤੁਸੀਂ ਹਿੱਸੇਦਾਰੀ ਲੈਣੀ ਚਾਹੁੰਦੇ ਹੋ, ਜਾਂ ਤੁਹਾਨੂੰ ਜੇ ਕਿਸੇ ਘਰ 'ਚ ਲੱਗਦਾ ਵੀ ਇੱਥੇ ਬਹੁਤੀ ਕਮਾਈ ਆ, ਉਹ ਪਤਾ ਨਹੀਂ ਆਪਣੇ ਕਿਉਂ ਹੁੰਦੇ। ਹੋਰ ਸਾਰੇ ਵੱਸਦੇ ਪਿੰਡ ਦੇ ਵਿੱਚੋਂ ਸਿਰਫ ਆਪਣੇ ਘਰਾਂ 'ਚ ਹੀ ਜ਼ਿਆਦਾ ਰਿਜਕ ਕਿਉਂ ਜਾਪਦਾ? ਉੱਥੇ ਕਿਉਂ ਜ਼ਿਆਦਾ ਜਲਨ ਹੁੰਦੀ ਹੈ? ਉੱਥੇ ਕਿਉਂ ਜ਼ਿਆਦਾ ਜੈਲਸੀ ਇੰਨੀ ਵੱਧ ਜਾਂਦੀ ਹੈ ਕਿ ਆਪਾਂ ਉਸ ਪਰਿਵਾਰ ਦੀ ਹੀ ਬੁਰਕੀ ਖੋਣ ਬਹਿ ਜਾਂਦੇ ਹਾਂ ਜਿੱਥੇ ਸਾਡੀ ਕਦੇ ਬੁਰਕੀ ਸਾਂਝੀ ਹੁੰਦੀ ਹੈ? ਪਤਾ ਨਹੀਂ ਇਨਸਾਨ ਇੱਦਾਂ ਦਾ ਕਿਉਂ, ਕਿਉਂ ਇਨਸਾਨ ਨੂੰ ਇਹ ਚੀਜ਼ ਭੁੱਲ ਜਾਂਦੀ ਹੈ ਕਿ ਦੇਣ ਵਾਲਾ ਰੱਬ ਹੈ। ਇਹ ਚੀਜ਼ ਸਿਰਫ ਜ਼ਬਾਨ ਤੱਕ ਹੀ ਸੀਮਤ ਰਹਿ ਜਾਂਦੀ ਹੈ, ਦੇਣ ਵਾਲਾ ਰੱਬ ਆ, ਜੋ ਦਿੱਤਾ ਉਹਨੇ ਦੇਣਾ, ਉਹਦੇ ਕੋਲ ਹੀ ਮੰਗਣਾ, ਜੋ ਉਹ ਕਰਦਾ ਚੰਗਾ ਕਰਦਾ, ਜਿਹੜੇ ਹਾਲਾਤਾਂ 'ਚ ਰੱਖੂਗਾ ਚੰਗਾ ਹੀ ਹੋਊਗਾ। ਇਹ ਗੱਲਾਂ ਸਿਰਫ ਜ਼ਬਾਨ ਤੱਕ ਸੀਮਤ ਰਹਿ ਜਾਂਦੀਆਂ, ਬੋਲਣ ਤੱਕ ਸੀਮਤ ਰਹਿ ਜਾਂਦੀਆਂ। ਪਤਾ ਨਹੀਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਿਉਂ ਨਹੀਂ ਕਰ ਪਾਉਂਦੇ, ਅਤੇ ਜਿਨ੍ਹਾਂ ਨੇ ਕਰ ਲਿਆ ਉਹ ਬਹੁਤ ਸੁਖੀ ਨੇ, ਉਹਨਾਂ ਦੇ ਕਾਰੋਬਾਰ ਬਹੁਤ ਸੋਹਣੇ ਚੱਲਦੇ ਨੇ, ਇੰਨੇ ਸੋਹਣੇ ਕਿ ਉਹਨਾਂ ਨੂੰ ਕਿਸੇ ਆਸਰੇ ਦੀ ਲੋੜ ਹੀ ਨਹੀਂ ਪੈਂਦੀ, ਉਹ ਆਪ ਹੀ ਇੱਕ ਦੂਸਰੇ ਦਾ ਆਸਰਾ ਬਣ ਜਾਂਦੇ ਨੇ। ਪਤਾ ਨਹੀਂ ਕਿਉਂ ਹਰ ਕੋਈ ਸ਼ਾਰਟਕੱਟ ਮਾਰਨ ਦੇ ਚੱਕਰ 'ਚ ਫਿਰਦਾ, ਹਰ ਕਿਸੇ ਨੂੰ ਲੱਗਦਾ ਕਿ ਮਿਹਨਤ ਦੇ ਪੈਂਡੇ ਬੜੇ ਲੰਮੇ ਨੇ ਅਤੇ ਆਪਾਂ ਛੇਤੀ ਛੇਤੀ ਮੰਜ਼ਿਲ 'ਤੇ ਪਹੁੰਚਣਾ। ਪਤਾ ਨਹੀਂ ਆਪਾਂ ਕਿਉਂ ਭੁੱਲ ਜਾਂਦੇ ਹਾਂ, ਇਹ ਕਾਲੀ ਅੱਗੇ ਟੋਏ ਹੁੰਦੇ ਆ। ਅਤੇ ਜਦੋਂ ਇੱਕ ਇਨਸਾਨ ਨੂੰ ਇਹ ਪਤਾ ਲੱਗਦਾ ਬਾਕੀ ਸਾਰੇ ਇਨਸਾਨ ਕਾਲੀ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਲੰਘਣਾ ਚਾਹੁੰਦੇ ਆ, ਸ਼ਾਰਟਕੱਟ ਮਾਰ ਕੇ ਉਹ ਤਰੱਕੀ ਕਰਨਾ ਚਾਹੁੰਦੇ ਆ, ਅਤੇ ਫਿਰ ਕੁਛ ਇੱਕ ਸਾਡੇ ਵਿੱਚੋਂ ਹੀ ਇਨਸਾਨ ਉਹਨਾਂ ਚੀਜ਼ਾਂ ਨੂੰ ਕੈਸ਼ ਕਰਨ ਤੁਰ ਪੈਂਦੇ ਆ, ਫਿਰ ਉਸੇ ਦੇ ਵਿੱਚੋਂ ਟੂਣੇ ਟੱਪੇ ਨਿਕਲਦੇ ਆ, ਉਸੇ ਦੇ ਵਿੱਚੋਂ ਹੋਰ ਪਤਾ ਨਹੀਂ ਕੀ ਕੀ ਕਿੱਦਾਂ ਕਿੱਦਾਂ ਦੇ ਟੂਣੇ ਟੱਪਣੇ, ਕਿੱਦਾਂ ਕਿੱਦਾਂ ਦੇ ਉਪਾਅ ਨਿਕਲਦੇ ਆ। ਅਤੇ ਜਦੋਂ ਆਪਾਂ ਇਸ ਪਾਸੇ ਤੁਰ ਪੈਂਦੇ ਹਾਂ ਫਿਰ ਆਪਾਂ ਮਿਹਨਤ ਤੋਂ ਹੋਰ ਪਰੇ ਜਾਣਾ ਸ਼ੁਰੂ ਕਰ ਦਿੰਦੇ ਹਾਂ। ਇਹ ਸਭ ਕੁਛ ਦੇ ਦਰਮਿਆਨ ਸਾਡਾ ਵਿਸ਼ਵਾਸ ਰੱਬ 'ਤੇ ਘੱਟ ਜਾਂਦਾ ਅਤੇ ਹੋਰ ਹੋਰ ਨਜਾਇਜ਼ ਸ਼ਕਤੀਆਂ 'ਤੇ ਜ਼ਿਆਦਾ ਵਧਣ ਲੱਗ ਪੈਂਦਾ। ਅਤੇ ਇਸ ਸਭ ਕੁਛ ਦੇ ਵਿੱਚ ਜੇ ਕੋਈ ਕਮਾਉਂਦਾ ਤਾਂ ਉਹ ਲੋਕ ਜਿਹੜੇ ਛਾਤਰ ਹੁੰਦੇ ਨੇ, ਉਹ ਲੋਕ ਜਿਹੜੇ ਤੁਹਾਡੀ ਬਿਰਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ, ਉਹ ਲੋਕ ਜਿਹੜੇ ਤੁਹਾਡੇ ਭੋਲੇਪਨ ਦਾ ਫਾਇਦਾ ਉਠਾਉਂਦੇ ਨੇ। ਕਾਰੋਬਾਰ 'ਚ ਤਾਂ ਪਤਾ ਨਹੀਂ ਵਾਧਾ ਹੋਣਾ ਜਾਂ ਨਹੀਂ ਹੋਣਾ, ਪਰ ਜੋ ਤੁਸੀਂ ਕਮਾ ਰਹੇ ਹੁੰਦੇ ਹੋ ਉਹਦੇ ਵਿੱਚੋਂ ਵੀ ਇੱਕ ਵੱਡਾ ਹਿੱਸਾ ਇਹਨਾਂ ਲੋਕਾਂ ਨੂੰ ਜਾਣਾ ਸ਼ੁਰੂ ਹੋ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਜ਼ਰੂਰ ਸਾਨੂੰ ਕੁਛ ਨਾ ਕੁਛ ਦੱਸ ਕੇ, ਕੁਛ ਨਾ ਕੁਛ ਸਿਖਾ ਕੇ ਗਈ ਹੋਵੇਗੀ। ਕਹਾਣੀ ਕਹਿੰਦਿਆਂ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ। ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਵਿੰਦਰ ਕੌਰ ਜੀ ਨੇ। ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਧੰਨਵਾਦ।

0: सोना चाहिदा,
1: भरोसा चाहिदा,
0: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वर्यां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਹਾਂਜੀ

0: ਰੇਡੀਓ ਹਾਂਜੀ 1674 ਐਮ ਦੋਸਤੋ, ਸਵਾਗਤ ਤੁਹਾਡਾ ਸਾਰਿਆਂ ਦਾ। ਅੱਜ ਬੁੱਧਵਾਰ ਦਾ ਦਿਨ ਆ ਤੇ ਬੁੱਧਵਾਰ ਦੀ ਸ਼ਾਮ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਸੁਣ ਰਹੇ ਹੋ ਤੇ ਵੇਖ ਰਹੇ ਹੋ ਤੇ ਨਾਲ ਦੀ ਨਾਲ ਰੇਡੀਓ ਦੇ ਉੱਤੇ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ। ਹੋ ਸਕਦਾ ਤੁਸੀਂ ਟਿਕਟੋਕ ਜੇ ਨਾ ਜਾਂ ਨਹੀਂ ਯੂਜ਼ ਕਰਦੇ ਤੇ ਫਿਰ ਤੁਸੀਂ ਲੇਟਰ ਆਨ ਜਿਹੜੀਆਂ ਸਾਡੀਆਂ ਵੀਡੀਓਜ਼ ਨੇ ਜਾਂ ਫਿਰ ਰੀਲਾਂ ਜੇ ਅਸੀਂ ਕੱਟ ਕੱਟ ਕਿਸੇ ਤੋਂ ਪਾਵਾਂਗੇ ਤੇ ਫਿਰ ਤੁਸੀਂ ਉਹ ਵੇਖ ਲਿਓ ਤੇ ਇਨਕੁਆਇਰੀ ਜਿਹੜੀ ਹੋ ਗਈ ਉਹ ਫਿਰ ਤੁਸੀਂ ਉਦੋਂ ਸਾਨੂੰ ਭੇਜ ਦਿਓ। ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਗੈਸਟ ਨੇ ਉਹ ਅੱਜ ਮਰਸਡੀਜ਼ 'ਤੇ ਆਏ ਨੇ ਕਿ ਕਿਹੜੀ ਗੱਡੀ 'ਤੇ ਆਏ ਨੇ ਉਹ ਚਲੋ ਇਹਨਾਂ ਨੇ ਆਪ ਹੀ ਪੁੱਛਾਂਗੇ ਵੀ ਇਹ ਦੱਸਣਗੇ ਕਿਹੜੀ ਗੱਡੀ 'ਤੇ ਆਏ ਨੇ, ਪਰ ਇਹ ਕੰਮ ਜਿਹੜਾ ਉਹ ਗੱਡੀਆਂ ਤਾਂ ਕਰਦੇ ਨੇ। ਮੋਹਿਤ ਅਰੋੜਾ ਜੀ ਐੱਮ ਏ ਕਾਰਜ਼ ਆਟੋਮੋਟਿਵ ਤੋਂ ਸਾਡੇ ਨਾਲ ਨੇ ਅਤੇ ਉਹ ਇਹਨਾਂ ਦਾ ਸਵਾਗਤ ਕਰਦੇ। ਮੋਹਿਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਜੀ?
1: ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ।
0: ਕਿੱਦਾਂ, ਠੀਕ ਠਾਕ? ਸਿਹਤਾਂ?
1: ਬਹੁਤ ਵਧੀਆ, ਬਹੁਤ ਵਧੀਆ।
0: ਗੱਡੀਆਂ ਦਾ ਮਾਹੌਲ ਚੱਲ ਕੇ ਚੱਲਣ ਡਿਆ ਫਿਰ? ਕਿਹੜੀ ਗੱਡੀ 'ਤੇ ਆਏ ਤੁਸੀਂ
1: ਅੱਜ? ਇੱਕ ਫਿਰ
0: ਮੈਂ ਪਤਾ ਕਿਉਂ ਪੁੱਛਿਆ ਤੁਹਾਨੂੰ, ਕਿਉਂਕਿ ਤੁਸੀਂ ਜਦੋਂ ਆਉਂਦੇ ਜੇ ਨਾ ਤੁਸੀਂ ਵੱਖਰੀ ਗੱਡੀ 'ਤੇ ਆਉਂਦੇ ਜੇ, ਕਦੀ ਵੀ ਨਹੀਂ ਹੋਇਆ ਕਿ ਇਹ ਸੇਮ ਗੱਡੀ 'ਤੇ ਆਉਣ। ਇਹ ਜਦੋਂ ਆਉਣਗੇ ਇਹਨਾਂ ਕੋਈ ਵੱਖਰੀ ਜਿਹੀ ਗੱਡੀ ਹੋਊਗੀ।
1: ਨਾਲ ਇਹ ਵੀ ਦੱਸ ਦਿਓ ਵੀ ਆਪਣੀ 'ਤੇ ਵੀ ਨਹੀਂ ਆਉਂਦੇ, ਕਿਉਂਕਿ ਜੀ ਅਲੱਗ ਅਲੱਗ ਬ੍ਰਾਂਡ ਗੱਡੀਆਂ ਚਲਾਉਣ ਲਈ ਦਿੰਦੇ ਨੇ, ਕਿਉਂਕਿ ਓਬਵੀਅਸਲੀ ਜਦੋਂ ਮੈਂ ਯੂਨੋ ਗੱਲ ਕਰਦਾ ਵਾਂ ਕਿਸੇ ਨਾਲ ਵੀ, ਤੇ ਐਟਲੀਸਟ ਮੈਨੂੰ ਤੇ ਪਤਾ ਹੋਣਾ ਚਾਹੀਦਾ ਵੀ ਉਹ ਗੱਡੀ ਦੇ ਅੰਦਰ ਕਿਹੜੇ ਕਿਹੜੇ ਫੀਚਰਸ ਨੇ ਜਾਂ ਕਿਵੇਂ ਚੱਲਦੀ ਆ ਜਾਂ ਕਿੰਨੀ ਸਪੇਸ ਆ ਜਾਂ ਚੱਲਣ 'ਚ ਕਿਹੜੀ ਗੱਡੀ ਵਧੀਆ ਵਾ ਕਿਹੜੀ ਮਾੜੀ ਆ। ਇਸ ਲਈ ਫਿਰ ਜਿਹੜੇ ਜਿਹੜੇ ਡੀਲਰ ਕੋਲ ਜਾਂਦੇ ਹਾਂ ਉਹ ਅਲੱਗ ਅਲੱਗ ਗੱਡੀਆਂ ਦਿੰਦੇ ਨੇ, ਆਪਾਂ ਉਹਨਾਂ ਨੂੰ ਟੈਸਟ ਕਰਦੇ ਹਾਂ। ਕੋਈ ਗੱਡੀਆਂ 2-4 ਦਿਨ ਰੱਖਦੇ ਹਾਂ, ਕਈਆਂ ਨੂੰ ਹਫ਼ਤਾ 2 ਹਫ਼ਤੇ ਵੀ ਰੱਖਣਾ ਪੈਂਦਾ ਵਾ ਜਾਂ ਰੱਖ ਲਈਦਾ ਵਾ। ਤੇ ਇਸ ਲਈ ਜਿੰਨੀ ਵਾਰੀ ਇੱਥੇ ਪਹੁੰਚੇ ਹਾਂ ਕੁਦਰਤੀ ਅਲੱਗ ਅਲੱਗ ਗੱਡੀਆਂ ਹੁੰਦੀਆਂ ਨੇ, ਪਰ ਅਗੇਨ ਆਪਾਂ ਉਹ ਨਹੀਂ ਕਹਿੰਦੇ ਵੀ ਜੀ ਆਪਣੀਆਂ ਨੇ, ਪਰ ਇਹ ਸਾਰੀਆਂ ਆਪਾਂ ਨੂੰ ਗੱਡੀਆਂ ਚਲਾਉਣ ਲਈ ਮਿਲਦੀਆਂ। ਤੇ ਅੱਜ ਜਿਹੜਾ ਮੈਂ ਬ੍ਰਾਂਡ ਚਲਾ ਰਿਹਾ ਵਾਂ ਉਹ ਆ ਜੀ ਜੀਲੀ। ਇਹ ਵੀ ਇੱਕ ਨਵਾਂ ਬ੍ਰਾਂਡ ਆਇਆ ਵਾ ਜਿਹੜਾ ਕਿ ਹੋ ਰਿਹਾ ਵਾ ਪ੍ਰਚਲਿਤ ਆਪਣੇ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਸੁਣਨ ਨੂੰ ਮਿਲਦਾ ਪਿਆ ਵਾ, ਕਿਉਂਕਿ ਹੁਣ ਤਾਂ ਜਦੋਂ ਕੋਈ ਲੋਕੀ ਗੱਲ ਕਰਦੇ ਨਾ ਪਹਿਲਾਂ ਅਲੱਗ ਅਲੱਗ ਮਾਡਲ ਹੁੰਦਾ ਸੀ, ਹੁਣ ਤਾਂ ਕਈ ਵਾਰੀ ਮਾਡਲ ਤੇ ਬਾਅਦ ਦੀਆਂ ਗੱਲਾਂ ਵਾ, ਪਹਿਲਾਂ ਬ੍ਰਾਂਡ ਹੀ ਯੂਨੋ ਸਾਰੇ ਨਵੇਂ ਬ੍ਰਾਂਡ ਨੇ, ਰੋਜ਼ ਨਵਾਂ ਬ੍ਰਾਂਡ ਆਉਂਦਿਆ ਵਾ। ਕੋਈ ਕਿਸੇ ਨੂੰ ਸਲਾਹ ਦੇ ਦਿੰਦਾ ਵੀ ਆਹ ਬ੍ਰਾਂਡ ਜਾ ਕੇ ਵੇਖ ਕੇ ਆਓ ਤੇ ਉਹ ਕਹਿੰਦੇ ਭਾਜੀ ਇਹ ਕਿਹੜਾ ਬ੍ਰਾਂਡ ਆ। ਮੈਂ ਕਿਹਾ ਇਹ ਵੀ ਇੱਕ ਨਵਾਂ ਬ੍ਰਾਂਡ ਆ, ਇਹਨਾਂ ਦੇ ਵਿੱਚ 2 ਗੱਡੀਆਂ ਇਹਨਾਂ ਦੀਆਂ ਆਲਰੇਡੀ ਆ ਚੁੱਕੀਆਂ ਨੇ, 2 SUV ਆ ਤੇ ਹੁਣ ਇਹਨਾਂ ਦੀ ਇੱਕ ਗੱਡੀ ਛੋਟੀ ਲਾਂਚ ਹੋ ਰਹੀ ਆ ਬਹੁਤ ਜਲਦੀ, ਇਹਦਾ ਨਾਮ ਆ ਜੀ ਜੀਲੀ। ਇਹ ਵੀ ਇੱਕ ਚਾਈਨੀਜ਼ ਬ੍ਰਾਂਡ ਆ ਜਿਹੜਾ ਕਿ ਹੁਣੇ ਹੁਣੇ ਆਸਟ੍ਰੇਲੀਆ ਪਹੁੰਚਿਆ ਵਾ, ਪਰ ਇਹਨਾਂ ਦੇ ਅੱਗੇ ਕਾਫੀ ਹੋਰ ਬ੍ਰਾਂਡਸ ਆ ਜਿਹਨਾਂ ਦੇ ਨਾਲ ਇਹਨਾਂ ਦੇ, ਕਿਉਂਕਿ ਇਹਨਾਂ ਦੇ ਨਾਲ ਹੀ ਇਹਨਾਂ ਦਾ ਬ੍ਰਾਂਡ ਹੈਗਾ ਵਾ ਪੋਲ ਸਟਾਰ ਜਿਹੜਾ ਤੁਸੀਂ ਪੁਰਾਣਾ ਸੁਣਿਆ ਹੋਊਗਾ ਇਲੈਕਟ੍ਰਿਕ ਗੱਡੀਆਂ ਦੇ ਵਿੱਚ, ਵੋਲਵੋ ਵੀ ਇਹਨਾਂ ਦੇ ਅੰਡਰ ਆਉਂਦਾ ਵਾ। ਤੇ ਇੱਕ ਨਵਾਂ ਬ੍ਰਾਂਡ ਹੋਰ ਹੈਗਾ ਆਸਟ੍ਰੇਲੀਆ ਜਿਹੜਾ ਆਇਆ ਵਾ ਪ੍ਰੀਮੀਅਮ ਗੱਡੀਆਂ 'ਚ, ਸੀਕਰ। ਜ਼ਿਕਰ ਵੀ ਇਹਨਾਂ ਦਾ ਹੀ, ਮਤਲਬ ਕਿ ਜਿੱਦਾਂ ਸਭ ਬ੍ਰਾਂਡ ਲਾ ਲਓ ਜਾਂ ਸਿਸਟਰ ਬ੍ਰਾਂਡ ਲਾ ਲਓ, ਸਿਸਟਰ ਕੰਪਨੀ ਜਿਹਨੂੰ ਕਹਿੰਦੇ ਆ। ਅਤੇ ਕਾਫੀ ਕਾਫੀ ਗੱਡੀਆਂ ਜਿਹੜੀਆਂ ਕਿ ਆਪਣੀ ਕਮਿਊਨਿਟੀ 'ਚ ਲੋਕ ਦੇਖ ਰਹੇ ਨੇ ਜਾਂ ਟੈਸਟ ਡਰਾਈਵ 'ਤੇ ਜ਼ਰੂਰ ਕਰ ਰਹੇ ਨੇ।
0: ਜੀ ਬਿਲਕੁਲ, ਜੇ ਤੁਸੀਂ ਟਿਕਟੋਕ ਦੇ ਉੱਤੇ ਵੇਖ ਰਹੇ ਹੋ ਅਤੇ ਨਾਲ ਦੀ ਨਾਲ ਸਾਨੂੰ ਦੱਸਦੇ ਚੱਲਿਓ ਕਿ ਆਵਾਜ਼ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆ, ਕਿਉਂਕਿ ਇਹ ਬੜਾ ਜ਼ਰੂਰੀ ਆ ਕਿ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਤੱਕ ਜਿਹੜੀ ਉਹ ਕਲੀਅਰ ਪਹੁੰਚੇ, ਅਤੇ ਨਾਲ ਦੀ ਨਾਲ ਤੁਸੀਂ ਜਿਹੜਾ ਉਹ ਸ਼ੇਅਰ ਵੀ ਕਰ ਦਿਓ ਜੇ ਕਿਸੇ ਨੇ ਗੱਡੀ ਲੈਣੀ ਆ, ਜੇ ਕੋਈ ਇਨਫੋਰਮੇਸ਼ਨ ਚਾਹੁੰਦਾ ਗੱਡੀਆਂ ਦੇ ਬਾਰੇ, ਕਿਉਂਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਆ ਜਿਹੜਾ ਉਹਦੇ ਵਿੱਚ ਕੁਛ ਕੀ ਦੇਣੀ ਬਾਕੀ ਨੇ, ਫਿਊ ਡੇਜ਼ ਓਨਲੀ ਲੈਫਟ ਆ 30 June ਆਉਣ ਦੇ ਵਿੱਚ, ਅਤੇ ਉਹਦੀਆਂ ਕਾਫੀ ਸਾਰੀਆਂ ਜਿਹੜੀਆਂ ਉਹ ਸੇਲਸ ਚੱਲ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਇਸ ਦੇ ਬਾਰੇ ਦੱਸੋ ਮੋਹਿਤ ਜੀ।
1: ਹਾਂਜੀ, ਅਗੇਨ ਸਭ ਤੋਂ ਬਿਜ਼ੀ ਪੀਰੀਅਡ ਆ ਜੀ ਕਾਰ ਇੰਡਸਟਰੀ ਦੇ ਵਿੱਚ ਐਂਡ ਆਫ ਫਾਈਨੈਂਸ਼ੀਅਲ ਈਅਰ। ਬਹੁਤ ਲੋਕ ਆਪਣੇ ਅਕਾਊਂਟੈਂਟ ਦੇ ਕੋਲ ਜਾਂਦੇ ਨੇ ਅਤੇ ਉਹ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਗੱਡੀ ਲੈਣੀ ਚਾਹੀਦੀ ਆ ਉਹਨਾਂ ਦੇ ਬਿਜ਼ਨਸ ਨੂੰ ਵੇਖ ਕੇ, ਅਤੇ ਜਾਂ ਉਵੇਂ ਵੀ ਸਾਰੇ ਜਣੇ ਜਿਨ੍ਹਾਂ ਨੇ ਕੋਈ, ਬਹੁਤ ਲੋਕ ਮਾਰਚ ਅਪ੍ਰੈਲ ਦੇ ਵਿੱਚ ਆਪਣੇ ਪਲੈਨ ਹੋਲਡ ਕਰ ਲੈਂਦੇ ਆ ਕਿ 2 May ਚ ਆਪਾਂ ਗੱਡੀਆਂ ਵੇਖਾਂਗੇ, ਕਿਉਂਕਿ ਉਦੋਂ ਸਾਰੇ ਪਾਸੇ ਐਂਡ ਆਫ ਫਾਈਨੈਂਸ਼ੀਅਲ ਈਅਰ ਡੀਲਾਂ ਲੱਗੀਆਂ ਹੁੰਦੀਆਂ ਨੇ। ਤੇ ਇਹਦੇ ਕਰਕੇ ਅੱਜ ਤੁਸੀਂ ਕਿਤੇ ਵੀ ਜਿੱਦਾਂ ਨੈਟ ਦੇ ਉੱਤੇ ਕਿਸੇ ਵੀ ਬ੍ਰਾਂਡ ਦਾ ਨਾਮ ਪਾ ਦਿਓ, ਫੇਸਬੁੱਕ ਤੇ ਤੁਹਾਡੇ ਯੂਨੋ ਇੰਸਟਾਗ੍ਰਾਮ ਟਿਕਟੋਕ ਦੇ ਸਾਰੇ ਪਾਸੇ ਤੁਹਾਨੂੰ ਫਿਰ ਗੱਡੀਆਂ ਹੀ ਗੱਡੀਆਂ ਵਿਖਲ ਆ ਜਾਂਦੀਆਂ ਨੇ, ਤੇ ਸਾਰਿਆਂ ਨੇ ਵੱਡਾ ਵੱਡਾ ਲਿਖ ਕੇ ਲਾਇਆ ਹੋਇਆ ਜੀ ਐਂਡ ਆਫ ਫਾਈਨੈਂਸ਼ੀਅਲ ਈਅਰ ਸੇਲ। ਤੇ ਇਹਦੇ ਵਿੱਚ ਹੁਣ ਬਾਹਰ ਬਹੁਤ ਜ਼ਿਆਦਾ ਬ੍ਰਾਂਡ ਨੇ ਤੇ ਉਹਨਾਂ ਦੇ ਵਿੱਚ ਅਲੱਗ ਅਲੱਗ ਡੀਲਸ ਨੇ। ਕਈਆਂ ਨੇ ਲਾਈਆਂ ਹੋਈਆਂ ਨੇ ਫਰੀ ਸਰਵਿਸਿੰਗ, ਕੋਈ 3 ਦੀ ਫ੍ਰੀ ਸਰਵਿਸਿੰਗ ਦੇ ਰਿਹਾ, ਕੋਈ 2 ਦੀ, ਕੋਈ 5 ਦੀ, ਕੋਈ ਦੇ ਰਿਹਾ ਵਾ ਬਹੁਤ ਘੱਟ ਇੰਟਰਸਟ ਰੇਟ, ਕਿਉਂਕਿ ਅੱਜ ਦੀ ਰੇਟ 'ਚ ਸਾਰੇ ਜਣੇ ਕੰਸਿਡਰ ਕਰਦੇ ਨੇ ਜਦੋਂ ਕੋਈ ਵੀ ਗੱਡੀ ਲੈਣ ਦੀ, ਅਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਖਰਚਾ ਹੁੰਦਾ ਵਾ ਜਿਹੜਾ ਕਿ ਕਦੀ ਵੀ ਤੁਹਾਨੂੰ ਮੁੜਦਾ ਨਹੀਂ ਆ, ਉਹ ਇੰਟਰਸਟ ਆ ਜਿਹੜਾ ਤੁਸੀਂ ਗੱਡੀ ਲੈਣ ਲਈ ਦੇਣਾ ਵਾ। ਅਤੇ ਬੜੇ ਲੋਕ ਆ ਜਦੋਂ ਮਾਰਕੀਟ 'ਚ ਜਾਂਦੇ ਨੇ ਨਾ, ਉਹ ਆਪਣਾ ਬਜਟ ਆ ਜਦੋਂ ਤੁਸੀਂ ਗਿਣਦੇ ਹੋ, ਉਹਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਖਰਚਾ ਹੁੰਦਾ ਵਾ ਜਿਹੜਾ ਕਿ ਇੱਕ ਰੀਸੇਲ ਵੈਲਿਊ ਜਾਂ ਇੱਕ ਕਹੀ ਵੀ ਖਰਚੇ ਦੇ ਵਿੱਚ ਜਿਹੜਾ ਗਿਣਦੇ ਨਹੀਂ ਆ ਉਹ ਹੈਗਾ ਤੁਹਾਡਾ ਫਾਈਨੈਂਸ। ਬਹੁਤ ਲੋਕੀ ਆ ਕੇ ਕਹਿੰਦੇ ਨੇ ਜੀ ਮੈਂ ਗੱਡੀ ਕੈਸ਼ ਹੀ ਲੈ ਰਿਹਾ, ਕਈ ਵਾਰੀ ਉਹ ਕੈਸ਼ ਵੀ ਕੈਸ਼ ਨਹੀਂ ਹੁੰਦਾ ਜੇ ਤੁਹਾਡਾ ਹੋਮ ਲੋਨ ਹੋਵੇ, ਤੇ ਕਿਉਂਕਿ ਕਿਤੇ ਨਾ ਕਿਤੇ ਤੇ ਆਪਾਂ ਵਿਆਜ ਦੇ ਰਹੇ ਹਾਂ ਨਾ, ਤੇ ਉਹ ਤੁਸੀਂ ਸਾਰਾ ਕੈਲਕੂਲੇਟ ਕਰਨਾ ਹੁੰਦਾ ਕਿ ਗੱਡੀ ਤੁਹਾਨੂੰ ਐਕਚੁਅਲ ਕਿੰਨੇ ਦੀ ਪੈ ਰਹੀ ਆ। ਸੋ ਅੱਜ ਹੀ ਜਿੱਦਾਂ ਕੋਈ ਕਸਟਮਰ ਆਏ ਸੀ ਉਹ ਗੱਡੀ ਲੈ ਰਹੇ ਸੀ 50 ਦੀ, ਉਹਦੇ ਉੱਤੇ ਇੰਟਰਸਟ ਰੇਟ ਪੈ ਰਿਹਾ ਸੀ 8%, ਪਰ ਫਿਰ ਉਹਨਾਂ ਨੂੰ ਜਦੋਂ ਦੋ ਤਿੰਨ ਗੱਲਾਂ ਕੀਤੀਆਂ ਸਮਝਾਇਆ ਤੇ ਉਹਨਾਂ ਨੇ ਜਾ ਕੇ ਜਦੋਂ ਗੱਡੀ ਦੇਖੀ, ਤੇ ਜੇ ਹੁਣ ਉਹ 55 ਜਾਂ 60 ਵਾਲੀ ਗੱਡੀ 1.8 ਜਾਂ ਕੋਈ ਯੂ ਨੋ ਉਹ ਤੋਂ ਵੀ ਘੱਟ ਇੰਟਰਸਟ ਰੇਟ ਤੇ ਵਧੀ, ਬਹੁਤ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਨੇ ਜਦੋਂ ਕੈਲਕੂਲੇਸ਼ਨ ਕੀਤੀ ਤੇ ਉਹਨਾਂ ਨੂੰ 50 ਵਾਲੀ ਗੱਡੀ ਮਹਿੰਗੀ ਪੈ ਰਹੀ ਸੀ ਤੇ 58 ਵਾਲੀ ਗੱਡੀ ਸਸਤੀ ਪੈ ਰਹੀ ਸੀ। ਸੋ ਕਈ ਵਾਰੀ ਆਪਾਂ ਪ੍ਰਾਈਸ ਤੇ ਇੰਨਾ ਕੁ ਜ਼ਿਆਦਾ ਖੁੱਭ ਜਾਂਦੇ ਹਾਂ ਵੀ ਬਾਕੀ ਚੀਜ਼ਾਂ ਦੇਖਦੇ ਹੀ ਨਹੀਂ। ਤੇ ਕਈ ਵਾਰੀ ਹੁੰਦਾ ਕੀ ਆ ਕਿ ਤੁਸੀਂ ਮਾਰਕੀਟ 'ਚ ਇੱਕ ਚੀਜ਼ ਵੇਖੀ ਸੀ ਅੱਜ ਤੋਂ 3 ਮਹੀਨੇ ਪਹਿਲਾਂ, ਤੁਸੀਂ ਉਹੀ ਮਾਇੰਡ ਸੈੱਟ ਨਾਲ ਚੱਲ ਗਏ, ਪਰ ਇਹ ਜਿਹੜੀ ਕਾਰ ਮਾਰਕੀਟ ਆ ਅੱਜ ਦੇ ਟਾਈਮ 'ਤੇ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ। ਬੜੇ ਬ੍ਰਾਂਡ ਆ ਜਿਹੜੇ ਪਹਿਲਾਂ ਕਦੀ ਵੀ ਡਿਸਕਾਊਂਟ ਨਹੀਂ ਦਿੰਦੇ ਸੀ ਅਤੇ ਉਹਨਾਂ ਨੇ ਵੀ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ ਬਹੁਤ ਡੀਲਸ ਲਾਈਆਂ ਹੋਈਆਂ ਨੇ, ਕਿਉਂਕਿ ਇੱਕ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਪਹਿਲਾਂ ਵਿਕਦੀਆਂ ਹੁੰਦੀਆਂ ਸੀ ਪੈਟਰੋਲ ਜਾਂ ਡੀਜ਼ਲ ਨੋਰਮਲ ਗੱਡੀਆਂ, ਉਹਨਾਂ ਦੇ ਉੱਤੇ ਤਾਂ ਇਨਕੁਆਇਰੀ ਬਹੁਤ ਜ਼ਿਆਦਾ ਘੱਟ ਗਈ ਆ। ਅਤੇ ਉਹ ਘਟਣ ਦਾ ਰੀਜ਼ਨ ਆ ਕਿ ਓਬਵੀਅਸਲੀ ਜੋ ਆਪਣਾ ਵਾਰ ਦਾ ਸਾਰੀ ਸਿਚੁਏਸ਼ਨ ਬਣੀ ਸੀ ਤੇਲ ਦੇ ਪ੍ਰਾਈਸਿਸ ਕਰਕੇ, ਤਾਂ ਕਰਕੇ ਵੀ ਕਈ ਗੱਡੀਆਂ ਨੇ 2000 ਦਾ, ਕਿਸੇ ਨੇ 5000 ਦਾ, ਅਪ ਟੂ 5000 ਤੱਕ ਦਾ ਫਿਊਲ ਕਾਰਡ ਵੀ ਲਾਇਆ ਹੋਇਆ ਕਈ ਬ੍ਰਾਂਡਾਂ ਨੇ ਕਿ ਤੁਸੀਂ ਫਿਊਲ ਕਾਰਡ ਮਤਲਬ ਕਿ ਫਿਊਲ ਤੋਂ ਡਰਦੇ ਹੋ, ਆ ਲਓ 5000 ਦਾ ਫਿਊਲ ਕਾਰਡ। ਤੇ ਜਿਹੜੀ ਬੰਦੇ ਦੀ ਗੱਡੀ ਚੱਲਦੀ ਹੈ ਓਨਲੀ 15-20 ਹਜ਼ਾਰ, ਉਹਨੂੰ ਆਲਮੋਸਟ 3-4 ਮਹੀਨੇ ਫਿਊਲ ਭਰਾਉਣ ਦੇ ਪੈਸੇ ਕੰਪਨੀ ਵਾਲੇ ਕਹਿੰਦੇ ਸਾਡੇ ਕੋਲ ਲੈ ਜਾਓ ਪਰ ਗੱਡੀ ਲੈ ਜਾਓ। ਸੋ ਇਸ ਲਈ ਬਹੁਤ ਡੀਲਾਂ ਚੱਲ ਰਹੀਆਂ ਨੇ, ਤੁਸੀਂ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ ਬਹੁਤ ਜ਼ਿਆਦਾ ਸੇਵਿੰਗ ਲੈ ਸਕਦੇ ਹੋ ਕਿਸੇ ਵੀ ਗੱਡੀ ਦੇ ਉੱਤੇ, ਨਵੀਂ ਹੋਵੇ, ਡੈਮੋ ਹੋਵੇ ਜਾਂ ਯੂਜ਼ਡ ਹੋਵੇ, ਪਰ ਜ਼ਿਆਦਾਤਰ ਡੀਲਾਂ ਹਮੇਸ਼ਾ ਨਵੀਂ ਅਤੇ ਡੈਮੋ 'ਤੇ ਹੁੰਦੀਆਂ ਨੇ। ਅਤੇ ਜੇ ਤੁਸੀਂ ਮਾਰਕੀਟ 'ਚ ਪੁਰਾਣੀ ਗੱਡੀ ਵੇਖ ਰਹੇ ਹੋ, ਕਿਤੇ ਵੀ ਪੁਰਾਣੀ ਗੱਡੀ ਡਿਪੋਜ਼ਿਟ ਦੇਣ ਤੋਂ ਪਹਿਲਾਂ ਉਹੀ ਬ੍ਰਾਂਡ ਦੀ ਨਵੀਂ ਗੱਡੀ ਇੱਕ ਵਾਰੀ ਚੈੱਕਆਊਟ ਜ਼ਰੂਰ ਕਰ ਲਿਓ, ਨਹੀਂ ਤਾਂ ਬਹੁਤ ਬੰਦੇ ਇੱਦਾਂ ਦੇ ਹੁੰਦੇ ਨੇ ਉਹ ਪੁਰਾਣੀ ਗੱਡੀ ਨਵੀਂ ਨਾਲੋਂ ਮਹਿੰਗੀ ਲੈ ਜਾਂਦੇ ਆ। ਅਤੇ ਕਈਆਂ ਨੂੰ ਸੁਣ ਕੇ ਲੱਗੂਗਾ ਇੱਦਾਂ ਕਿੱਦਾਂ ਹੋ ਸਕਦਾ, ਪਰ ਇਹ ਰੋਜ਼ ਹੁੰਦਾ ਵਾ, ਕਿਉਂਕਿ ਨਵੀਂ ਗੱਡੀ ਹੁਣ ਜਿੱਦਾਂ ਇੱਕ ਬ੍ਰਾਂਡ ਦੀ ਮੇਰੇ ਤੋਂ ਗੱਡੀ ਆ, ਉਹਨਾਂ ਦਾ ਪ੍ਰਾਈਸ ਨੋਰਮਲੀ ਹੁੰਦਾ 55, ਅਤੇ ਜੇ ਉਹਨਾਂ ਦੀ ਪੁਰਾਣੀ ਵੇਖਦੀ ਹੋਊਗੀ ਤਾਂ ਵੇਖਦੀ ਹੋਊਗੀ, ਮਤਲਬ ਕਿ ਜੇ ਸਾਲ ਪੁਰਾਣੀ ਹੋਵੇ ਤਾਂ ਉਹ 40-42 ਦੀ ਵੇਖਦੀ ਹੁੰਦੀ ਆ, ਪਰ ਉਹਨਾਂ ਨੇ ਇਸ ਵਕਤ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ 5000 ਦਾ ਆਫ ਲਾਇਆ ਆ, ਨਾਲ 2000 ਦਾ ਕੈਸ਼ ਬੈਕ ਵੱਖਰਾ ਲੱਗਾ ਆ, ਅਤੇ ਮਤਲਬ ਕਿ ਉਹ ਗੱਡੀ ਰਹਿ ਗਈ 48 ਦੀ। ਹੁਣ ਜੇ ਤੁਸੀਂ 42 ਦੀ ਇੱਕ ਸਾਲ ਪੁਰਾਣੀ 15000 ਚੱਲੀ ਲੱਲੀ, ਤੁਹਾਡੇ ਹਿਸਾਬ ਨਾਲ ਤੁਹਾਨੂੰ 42 'ਤੇ ਬਹੁਤ ਵਧੀਆ ਡੀਲ ਮਿਲੀ ਆ, ਪਰ ਨਾ ਤਾਂ ਉਹਦੇ ਵਿੱਚ ਸਾਲ ਦੀ ਰਹਿਜੋ ਆ, ਉਹ ਗੱਡੀ ਸਾਲ ਜਾਂ 1.5 ਸਾਲ ਪੁਰਾਣੀ ਆ, ਉਹਦੇ ਵਿੱਚ ਵਾਰੰਟੀ ਵੀ ਘੱਟ ਆ, ਉਹਦਾ ਇੰਟਰਸਟ ਰੇਟ ਤੁਹਾਨੂੰ ਪੈਣਾ ਵਾ 7-8-9%, ਹੋ ਸਕਦਾ ਜ਼ਿਆਦਾ ਵੀ ਪੈ ਜਾਵੇ ਜਾਂ ਘੱਟ ਪੈ ਜਾਵੇ, ਪਰ ਜਿਹੜੀ ਨਵੀਂ ਗੱਡੀ ਆ ਉਹਦੇ ਉੱਤੇ ਇੰਟਰਸਟ ਰੇਟ 20 ਲੱਗਾ ਹੋਇਆ ਵਾ ਘੱਟ। ਸੋ ਪਲੱਸ ਉਹਦੇ ਉੱਤੇ ਅਸੀਂ ਐਜ ਐਮਏ ਕਾਸ ਤੁਹਾਨੂੰ ਉਹਦੇ ਉੱਤੇ ਡਿਸਕਾਊਂਟ ਵੀ ਦਵਾ ਦਿੰਦੇ ਹਾਂ, ਅਤੇ ਕਈ ਵਾਰੀ ਉਹ ਗੈਪ ਘੱਟ ਕੇ ਇੰਨਾ ਕੁ ਥੋੜ੍ਹਾ ਹੋ ਜਾਂਦਾ ਕਿ ਲੋਕੀ ਕਹਿੰਦੇ ਯਾਰ ਮੈਂ ਤਾਂ ਪੁਰਾਣੀ ਲੈਣ ਲੱਗਾ ਸੀ, ਚੰਗੇ ਵੇਲੇ ਆਪਾਂ ਚੈੱਕ ਕਰ ਲਿਆ। ਸੋ ਆਪਾਂ ਨਹੀਂ ਕਹਿ ਰਹੇ ਕਿ ਆਪਣੇ ਕੋਲੋਂ, ਪਰ ਮਾਰਕੀਟ ਦੇ ਵਿੱਚ ਇੱਕ ਵਾਰੀ ਜ਼ਰੂਰ ਚੈੱਕ ਕਰੋ ਕੀ ਡੀਲਸ ਚੱਲ ਰਹੀਆਂ ਨੇ, ਪਰ ਡੀਲਸ ਬਹੁਤ ਜ਼ਿਆਦੀਆਂ ਨੇ, ਹਰ ਬ੍ਰਾਂਡ ਦੇ ਉੱਤੇ ਕੁਛ ਨਾ ਕੁਛ ਲੱਗਾ ਹੋਇਆ ਵਾ ਐਂਡ ਆਫ ਫਾਈਨੈਂਸ਼ੀਅਲ ਸੇਲਸ ਦੇ ਉੱਤੇ।
0: ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਆ ਸਸਤੇ ਕਰਾਉਣ ਦੀ, ਉਹਦੇ ਨਾਲ ਨਾਲ ਜਿਹੜਾ ਉਹ ਮੈਨੂੰ ਜਿਹੜੀ ਵਧੀਆ ਚੀਜ਼ ਲੱਗਦੀ ਉਹ ਹੈ ਕਿ ਇੱਕ ਤੁਹਾਨੂੰ ਇਨਫੋਰਮੇਸ਼ਨ ਪ੍ਰੋਡਕਟ ਦੇ ਬਾਰੇ ਮਿਲ ਜਾਂਦੀ ਆ, ਜਿਹੜੀ ਕਿ ਹੋਣੀ ਬੜੀ ਜ਼ਰੂਰੀ ਆ, ਕਿਉਂਕਿ ਆਪਾਂ ਕੀ ਕਰਦੇ ਹਾਂ ਕਿ ਹੁਣ ਟਾਈਮ 'ਤੇ ਸਾਰਿਆਂ ਕੋਲ ਉਨਾ ਕਿਆ ਗਿਣਿਆ ਚੁਣਿਆ ਹੈ ਨਾ, ਕੱਢ ਕੇ ਆਪਾਂ ਸੋਚੀਦਾ ਕਿ ਯਾਰ ਆਪਾਂ ਆਹ ਚੀਜ਼ ਲੈਣੀ ਆ, ਅਤੇ ਪੈਸੇ ਵੀ ਆਪਾਂ ਉਨੇ ਖਰਚਣੇ ਹੁੰਦੇ ਆ, ਅਤੇ ਉਹ ਜਦੋਂ ਆਪਾਂ ਲੈ ਲੈਂਦੇ ਹਾਂ ਫਿਰ 4-5 ਦਿਨਾਂ ਬਾਅਦ ਆਪਾਂ ਅਨੈਲਿਸ ਕਰੀਦਾ, ਅਤੇ ਫਿਰ ਆਪਾਂ ਉਸ ਮੋਡ 'ਤੇ ਜਾ ਕੇ ਸੋਚੀਦਾ ਕਿ ਨਹੀਂ ਯਾਰ ਆਹ ਨਹੀਂ ਲੈਣੀ ਚਾਹੀਦੀ, ਆਹ ਲੈ ਲੈਂਦੇ, ਪਹਿਲਾਂ ਇਹ ਆਪਾਂ ਕਿਉਂ ਨਹੀਂ ਸੋਚਿਆ ਭਲਾ, ਜਾਂ ਆਪਾਂ ਪਹਿਲਾਂ ਕਿਸੇ ਬੰਦੇ ਦੀ ਕਿਉਂ ਨਹੀਂ ਸਲਾਹ ਲਈ, ਆਪਾਂ ਇਹ ਕਿਉਂ ਲੈ ਲਈ, ਅਤੇ ਉਹ ਜਿਹੜਾ ਕਿਉਂ ਆ ਨਾ ਜਿਹੜਾ ਬਾਅਦ 'ਚ ਆਪਾਂ ਡਿਸਕਸ ਕਰਦੇ ਹਾਂ, ਉਹਦਾ ਜਿਹੜਾ ਪਹਿਲਾ ਹੱਲ ਆ ਉਹ ਇਹ ਕਰਦੇ ਨੇ, ਉਹ ਕਰਦਾ ਜੀ ਐਮ ਏ ਕਾਰਸ ਤੋਂ ਮੋਹਿਤ ਅਰੋੜਾ ਜੀ, ਉਹਨਾਂ ਨੂੰ ਤੁਸੀਂ ਕਾਲ ਕਰਨੀ ਆ, ਅਤੇ ਤੁਸੀਂ ਕਾਲ ਕਰਕੇ ਆਪਣਾ ਸਾਰਾ ਸਿਨੈਰੀਓ ਡਿਸਕਸ ਕਰੋ ਕਿ ਮੈਂ ਆਹ ਜਿਹੜੀ ਗੱਡੀ ਸੋਚ ਰਿਹਾ ਵਾਂ, ਕਿੱਦਾਂ ਮੈਨੂੰ ਇਹਦੇ ਉੱਤੇ ਇਨਫੋਰਮੇਸ਼ਨ ਦਿਓ। ਹਾਂ ਬਾਕੀ ਜਿਹਨੇ ਲੈਣੀ ਆ ਚਲੋ ਉਹ ਤਾਂ ਉਹਦੀ ਸਲਾਹ ਹੋ ਗਈ, ਉਹਦੇ ਲਈ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ, 0413-001-181, ਇੰਗਲਿਸ਼ 'ਚ ਵੀ ਦੱਸ ਦਿੰਦਾ ਕਿਉਂਕਿ ਕਿਸੇ ਵੇਲੇ 81 ਨੂੰ ਥੋੜ੍ਹਾ ਸਮਝਣਾ ਔਖਾ ਹੋ ਜਾਂਦਾ, ਅਤੇ ਉਹਦੇ ਵਿੱਚ ਹੈ ਜੀ 0413-001-181, ਸੌਖਾ ਜਿਹਾ ਨੰਬਰ ਆ, ਇਹਦੇ 'ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈਣੀ ਆ। ਅਤੇ ਮੋਹਿਤ ਜੀ ਤੁਸੀਂ ਜਿੱਦਾਂ ਦੱਸਿਆ ਵਾ ਕਿ ਨਵੀਂ ਗੱਡੀ ਦੇ ਨਾਲੋਂ ਜਿਹੜਾ ਮਹਿੰਗੀ ਆਪਾਂ ਪੁਰਾਣੀ ਗੱਡੀ ਲੈ ਲੈਂਦੇ ਹਾਂ, ਅਤੇ ਉਹ ਲੈਣ ਦਾ ਬੇਸਿਕਲੀ ਰੀਜ਼ਨ ਆਪਣਾ ਇਹੋ ਹੀ ਆ ਕਿ ਲੈਕ ਆਫ ਨੌਲੇਜ ਹੋ ਗਈ
1: 100% ਆ, ਉਹ ਵੀ ਉਹ
0: ਕਿ ਜਾਂ ਫਿਰ ਜਿਹੜੀ ਆਪਾਂ ਨੂੰ ਇੱਧਰੋਂ ਉੱਧਰੋਂ ਨਜਾਇਜ਼ ਜਿਹਾ ਕੋਈ ਬੰਦਾ ਸਲਾਹ ਦੇ ਦਿੰਦਾ,
1: ਫਰਕ ਉਹੀ ਹੈ ਜੀ। ਬੜੇ ਬੜੇ ਲੋਕ

0: ਪੁੱਛਦੇ ਜੇ ਸੱਚ ਹੋਵੇ ਫਿਰ ਨਵੀਆਂ ਗੱਡੀਆਂ ਲੈਣ ਕੌਣ ਦਿਆ ਵਾ
1: ਪੁਰਾਣੀ ਵੀ ਤੇ ਨਵੀਂ ਹੋਈ ਆ ਗਾ
0: ਮਿਲੀਅਨ ਮਿਲੀਅਨ ਪਲੱਸ ਗੱਡੀਆਂ ਪਿਛਲੇ ਸਾਲ ਵਿਕੀਆਂ ਨੇ ਤੇ ਇਸ ਵਕਤ ਧੜਾ ਧੜ ਵਿਕਣ ਦਈਆਂ ਨੇ ਪਰ ਇਹ ਨਵੀਆਂ ਗੱਡੀਆਂ ਕੌਣ ਲਈ ਜਾਂਦੇ ਇਹਨਾਂ ਕੋਲ ਗੂਗਲ ਨਹੀਂ ਹੈਗੀ ਕਿ ਇਹਨਾਂ ਕੋਈ ਯਾਰ ਮਿੱਤਰ ਨਹੀਂ ਹੈਗੇ ਕਿ ਇਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਇਹਨਾਂ ਚੋਂ ਬਹੁਤ ਜ਼ਿਆਦਾ ਲੋਕੀ ਉਹ ਨੇ ਜਿਹਨਾਂ ਦੀ ਪੁਰਾਣੀ ਗੱਡੀ ਲੈ ਕੇ ਹੱਥ ਲੱਗੇ ਹੋਏ ਨੇ ਕੰਨਾਂ ਨੂੰ ਕਿ ਕੋਈ ਪ੍ਰੋਬਲਮ ਆ ਗਈ ਜਾਂ ਕਈ ਵਾਰੀ ਪਤਾ ਲੱਗਾ ਵੀ ਇਹ ਤੇ ਮੈਂ ਬਾੜੀ ਮਹਿੰਗੀ ਚੁੱਕ ਲਿਆ ਹੁਣ ਕੱਲ੍ਹ ਦੀ ਗੱਲ ਆ ਮੈਂ ਅਗੇਨ ਇੱਕ ਜਗ੍ਹਾ ਤੇ ਗੱਡੀ ਛੱਡੀ ਸੀ ਮੈਂ ਇੱਕ ਗੱਡੀ ਚਲਾ ਰਿਹਾ ਸੀ ਉਹ ਬ੍ਰਾਂਡ ਦੀ ਗੱਡੀ ਛੱਡੀ ਤੇ ਮੈਂ ਦੂਜੇ ਬ੍ਰਾਂਡ ਦੀ ਗੱਡੀ ਲੈਣ ਜਾਣਾ ਸੀ ਤੇ ਓਬਵੀਅਸਲੀ ਤੇ ਮੈਂ ਉਬਰ ਮੰਗਵਾਈ ਹੁਣ ਉਬਰ ਆਈ ਉਹਨਾਂ ਨੇ ਉਹ ਗੱਡੀ ਜਿਹੜੀ ਗੱਡੀ ਤੋਂ ਮੈਨੂੰ ਲੈਣ ਆਇਆ ਤੇ ਅਸੀਂ ਉਦਾਂ ਹੀ ਗੱਲਬਾਤ ਚੱਲ ਗਈ ਹੁਣ ਮੇਰੇ ਨਾਲ ਜਿਹੜਾ ਬੈਠਾ ਵਾ ਮੇਰੇ ਨਾਲ ਗੱਲ ਹੀ ਗੱਡੀਆਂ ਦੀ ਹੋਣੀ ਆ ਤੇ ਅਸੀਂ ਕੁਦਰਤੀ ਮੈਂ ਉਹਨਾਂ ਨਾਲ ਗੱਲਾਂ ਸ਼ੁਰੂ ਕਰ ਲਈਆਂ ਵੀ ਕਿੰਨੀ ਚੱਲ ਗਈ ਆ ਕਿਵੇਂ ਆ ਉਹਦੇ ਕੋਲ ਇਲੈਕਟ੍ਰਿਕ ਗੱਡੀ ਸੀ ਉਹ ਕਹਿੰਦਾ ਮੈਨੂੰ ਬਹੁਤ ਵਧੀਆ ਡੀਲ ਮਿਲੀ ਤੇ ਮੈਂ ਆਹ ਪ੍ਰਾਈਸ ਤੇ ਲਿੱਤੀ ਤੇ ਕੁਦਰਤੀ ਉਹ ਮੈਂ ਹਫ਼ਤਾ ਕੁ ਪਹਿਲਾਂ ਜਾਂ 15 ਦਿਨ ਪਹਿਲਾਂ ਕਿਸੇ ਨੂੰ ਦਿਖਾਈ ਸੀ ਉਹ ਜਦੋਂ ਮੈਂ ਉਹਨੂੰ ਦਿਖਾ ਤਾ ਪੇਪਰ ਵਰਕ ਤੇ ਉਹ ਕਹਿੰਦਾ ਬਾਈ ਜੀ ਹੁਣ ਨੀਂਦ ਨਹੀਂ ਆਉਣੀ ਕਿਉਂਕਿ ਜੋ ਪ੍ਰਾਈਸ ਮੈਂ ਲਿਆ ਵਾ ਤੇ ਜੋ ਤੁਸੀਂ ਮੈਨੂੰ ਵਿਖਾਇਆ ਵਾ ਉਹ ਚ ਕੋਈ 500-700 ਦਾ ਨੀ ਫਰਕ ਬਹੁਤ ਜ਼ਿਆਦਾ ਫਰਕ ਸੀ ਤੇ ਉਹ ਹੋ ਜਾਂਦਾ ਵਾ ਤੇ ਉਹ ਬਹੁਤ ਆਰੀ ਹੁੰਦਾ ਵਾ ਕਿਉਂਕਿ ਬੜੇ ਲੋਕੀ ਮੇਰੇ ਤੋਂ ਪਹੁੰਚਦੇ ਨੇ ਡੀਲਾਂ ਲੈਣ ਤੋਂ ਬਾਅਦ ਤੇ ਕਈ ਇਹ ਨਹੀਂ ਹੁੰਦਾ ਕਿ ਮੇਰੇ ਕੋਈ ਹਮੇਸ਼ਾ ਸਸਤੀ ਆ ਕਈ ਵਾਰੀ ਕਸਟਮਰ ਆਉਂਦੇ ਉਹਨਾਂ ਨੂੰ ਬਹੁਤ ਵਧੀਆ ਡੀਲ ਲੱਭੀ ਹੁੰਦੀ ਆ ਤੇ ਆਪਾਂ ਟਾਈਮ ਨਹੀਂ ਵੇਸਟ ਕਰਦੇ ਉਹਨਾਂ ਨੂੰ ਕਹਿੰਦੇ ਜਿੱਥੋਂ ਮਿਲਦੀ ਪਈ ਆ ਲੈ ਲਓ ਪਰ ਜਿਹੜੀ ਤੁਸੀਂ ਸਲਾਹ ਲੈਣੀ ਆ ਨਾ ਉਹ ਮੇਰੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਮੇਰੀ ਸਲਾਹ ਮੰਨਣੀ ਨਹੀਂ ਮੰਨਣੀ ਪਰ ਡਿਫਰੈਂਸ ਸਨਾਰੀਓ ਆ ਬਟ ਜਿਹੜੀ ਆਪਾਂ ਨੂੰ ਆਲੇ ਦੁਆਲੇ ਸਲਾਹ ਮਿਲਦੀ ਪਈ ਆ ਨਾ ਉਹ ਕੋਈ ਵੀ ਜਣਾ ਇਹ ਫੀਲਡ 'ਚ ਕੰਮ ਨਹੀਂ ਕਰਦਾ ਸਾਰਿਆਂ ਕੋਲ ਸੁਣੀਆਂ ਸੁਣਾਈਆਂ ਗੱਲਾਂ ਨੇ ਤੇ ਬੜੇ ਲੋਕੀ ਪੁਰਾਣੀਆਂ ਗੱਡੀਆਂ ਨਵੀਆਂ ਨਾਲੋਂ ਮਹਿੰਗੀਆਂ ਖਰੀਦਦੇ ਨੇ ਕਿਉਂਕਿ ਜਦੋਂ ਪੁਰਾਣੀ ਗੱਡੀ ਵੇਖਦੇ ਆ ਉਦੋਂ ਵੇਖਦੇ ਨੇ ਪ੍ਰਾਈਜ਼ ਤੇ ਜਦੋਂ ਨਵੀਂ ਗੱਡੀ ਹੁੰਦੀ ਆ ਜਾਂ ਡੈਮੋ ਗੱਡੀ ਹੁੰਦੀ ਆ ਉਹਨੂੰ ਕਹਿੰਦੇ ਆਪਾਂ ਵੈਲਿਊ ਫੋਰ ਮਨੀ ਕਿ ਉਹਨੂੰ ਕੰਸਿਡਰ ਕੀ ਕਰਨਾ ਵਾ ਅਗੇਨ ਆਪਾਂ ਹਾਈ ਐਂਡ ਗੱਡੀਆਂ ਦੀ ਨਹੀਂ ਗੱਲ ਕਰ ਰਹੇ ਜਿਹੜੀ ਗੱਡੀ 1.5 ਲੱਖ ਦੀ ਆ ਤਾਂ ਤੁਹਾਨੂੰ ਮਿਲੀ ਆ 1 ਲੱਖ ਦੀ ਉਹ 'ਚ ਬਹੁਤ ਜ਼ਿਆਦਾ ਫਰਕ ਹੋ ਗਿਆ 50,000 ਦਾ ਪਰ ਜਿਹੜੇ ਕਈ ਬ੍ਰਾਂਡ ਇੱਦਾਂ ਦੇ ਜਿਹੜੇ ਨੋਰਮਲੀ ਜੈਪਨੀਜ਼ ਚਾਈਨੀਜ਼ ਜਾਂ ਕੋਰੀਅਨ ਬ੍ਰਾਂਡ ਆ ਉਹਦੇ ਵਿੱਚ ਕਈ ਵਾਰੀ ਓਨਲੀ 7-8-10,000 ਦਾ ਹੀ ਫਰਕ ਹੁੰਦਾ ਨਵੀਂ ਅਤੇ 1 ਸਾਲ ਪੁਰਾਣੀ 'ਚ ਹੈ ਨਾ ਪਰ ਉਹ ਕਈ ਵਾਰੀ ਆਪਾਂ ਨੂੰ ਲੱਗਦਾ ਆਪਾਂ 10,000 ਬਚਾ ਰਹੇ ਹਾਂ ਪਰ ਆਪਾਂ ਨਵੀਂ ਵੇਖਣ ਹੀ ਨਹੀਂ ਜਾਂਦੇ ਅਤੇ ਨਵੀਂ 'ਚ ਜਿਹੜੀਆਂ ਚੀਜ਼ਾਂ ਦਾ ਫਰਕ ਪੈ ਜਾਂਦਾ ਵਾ ਉਹ ਇੰਟਰਸਟ ਰੇਟ ਦਾ ਕਈ ਵਾਰੀ 2 ਸਾਲ ਪੁਰਾਣੀ ਗੱਡੀ ਦੀ ਇੰਸ਼ੋਰੈਂਸ ਤੁਹਾਨੂੰ ਥੋੜ੍ਹੀ ਮਹਿੰਗੀ ਮਿਲਦੀ ਹੁੰਦੀ ਆ ਕਿਉਂਕਿ ਫੇਸ ਲਿਫਟ ਹੋ ਗਿਆ ਹੁੰਦਾ ਮਤਲਬ ਕਿ ਜੇ ਕੋਈ ਗੱਡੀ ਤੁਸੀਂ 2024 'ਚ ਵੇਖੋ ਅਤੇ 2026 'ਚ ਵੇਖੋ ਜੇ ਤੁਹਾਨੂੰ ਨਾ ਪਤਾ ਹੋਵੇ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਉਹ ਗੱਡੀ ਕਿਹੜੀ ਆ ਕਿਉਂਕਿ ਉਹ ਪੂਰੀ ਫੇਸ ਲਿਫਟ ਹੋ ਗਈ ਹੁੰਦੀ ਆ ਚੇਂਜ ਹੋ ਗਈ ਹੁੰਦੀ ਆ ਹੁਣ ਉਹ ਹਰ ਬ੍ਰਾਂਡ 2-3 ਸਾਲ ਬਾਅਦ ਆਪਣੀ ਗੱਡੀ ਚੇਂਜ ਕਰ ਦਿੰਦੇ ਆ ਅਤੇ ਉਹਨਾਂ ਦੀ ਪੁਰਾਣੀ ਗੱਡੀ ਦਾ ਪ੍ਰਾਈਜ਼ ਡਿੱਗ ਜਾਂਦਾ ਵਾ ਅਤੇ ਜੇ ਉਹ ਪੁਰਾਣੀ ਤੁਸੀਂ ਲੈ ਲਓ 1-2 ਸਾਲ ਬਾਅਦ ਹੀ ਅਤੇ ਉਹਦਾ ਅੱਗੇ ਜਾ ਕੇ ਪ੍ਰਾਈਜ਼ ਹੋਰ ਵੀ ਘੱਟ ਜਾਣਾ ਕਿਉਂਕਿ ਬਾਅਦ 'ਚੋਂ ਗੱਡੀਆਂ ਜਿਹੜੀਆਂ ਮਾਰਕੀਟ 'ਚ ਆਉਣੀਆਂ ਨੇ ਉਹ ਫੇਸ ਲਿਫਟ ਵਾਲੀਆਂ ਆਉਣੀਆਂ ਨੇ ਅਤੇ ਲੋਕਾਂ ਨੇ ਅੰਦਰ ਵੇਖ ਕੇ ਕਹਿ ਦੇਣਾ ਜੀ ਇਹਦੇ ਵਿੱਚ ਤਾਂ ਉਹ ਵੱਡੀ ਸਕਰੀਨ ਨਹੀਂ ਹੈਗੀ ਛੋਟੀ ਸਕਰੀਨ ਆ ਇਹਦੇ ਪੁਰਾਣੀ ਆ ਇਹ ਤਾਂ 2019 ਤੋਂ ਪਹਿਲਾਂ ਵਾਲੀ ਆ ਜਾਂ 2022-23 ਵਾਲੀ ਆ ਸੋ ਇਹ ਚੀਜ਼ਾਂ ਤੁਹਾਨੂੰ ਨਹੀਂ ਪਤਾ ਹੁੰਦਾ ਤੁਸੀਂ ਜਿਹੜੀ ਮਾਡਲ 'ਤੇ ਰਿਸਰਚ ਕੀਤੀ ਹੁੰਦੀ ਤੁਹਾਨੂੰ ਉਨਾ ਕੀ ਪਤਾ ਹੁੰਦਾ ਪਰ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ ਜਾਂ ਅਸੀਂ ਮਾਰਕੀਟ 'ਚ ਓਬਵੀਅਸਲੀ ਮੈਨੂੰ ਅੱਜ ਆਲਮੋਸਟ 14 ਸਾਲ ਹੋ ਗਿਆ ਇਹ ਇੰਡਸਟਰੀ 'ਚ ਉਹ ਵੀ ਆਸਟ੍ਰੇਲੀਆ ਦੇ ਵਿੱਚ 2012 ਤੋਂ ਮੈਂ ਗੱਡੀਆਂ ਦੇ ਵਿੱਚ ਡੀਲ ਕਰ ਰਿਹਾ ਵਾਂ ਅਤੇ ਮੈਨੂੰ ਕਈ ਬ੍ਰਾਂਡਾਂ ਦਾ ਤਾਂ ਮੈਨੂੰ 2012 ਤੋਂ ਲੈ ਕੇ ਹੁਣ ਤੱਕ ਦਾ ਪਤਾ ਹੈ ਕਿ ਕੀ ਹੋਇਆ ਉਹ ਬ੍ਰਾਂਡ 'ਚ ਕਿਹੜੇ ਸਾਲ ਕਿਹੜਾ ਮਾਡਲ ਆਇਆ ਸੀ ਓਬਵੀਅਸਲੀ ਇੱਕ ਜਿਹੜਾ ਨਵਾਂ ਬੰਦਾ ਵਾ ਉਹਨੂੰ ਜਿਹੜੇ ਉਹ ਜੋਬ 'ਚ ਕੰਮ ਕਰਦੇ ਆ ਉਹਨਾਂ ਨੂੰ ਉਹਦਾ ਜ਼ਿਆਦਾ ਪਤਾ ਹੋਊਗਾ ਗੱਡੀਆਂ ਬਾਰੇ ਘੱਟ ਪਤਾ ਹੋਊਗਾ ਅਤੇ ਇਸ ਲਈ ਸਲਾਹ ਲੈਣ 'ਚ ਕੋਈ ਹਰਜ ਨਹੀਂ ਹੁੰਦਾ ਪਰ ਅਗੇਨ ਮੈਂ ਤੁਹਾਨੂੰ ਇਕੱਲੀ ਸਲਾਹ ਦੇਣੀ ਆ ਤੁਹਾਨੂੰ ਸਮਝਾਉਣਾ ਵਾ ਕਿ ਕਿਹੜੀ ਕਿਹੜੀ ਗੱਡੀ 'ਚ ਕੀ ਫਰਕ ਆ ਡਿਸੀਜਨ ਹਮੇਸ਼ਾ ਐਂਡ 'ਤੇ ਤੁਸੀਂ ਆਪਣਾ ਬਣਾਉਣਾ ਪਰ ਅਗੇਨ ਮਾਰਕੀਟ ਦੇ ਵਿੱਚ ਚੈੱਕ ਜ਼ਰੂਰ ਕਰਨਾ ਵਾ ਜਦੋਂ ਤੁਸੀਂ ਪੁਰਾਣੀ ਗੱਡੀ ਲੈਣ ਗਏ ਹੋ ਉਹੀ ਬ੍ਰਾਂਡ ਦੀ ਨਵੀਂ ਗੱਡੀ ਇੱਕ ਵਾਰੀ ਜ਼ਰੂਰ ਜਾ ਕੇ ਵੇਖੋ ਨਹੀਂ ਤੇ ਹੱਦ ਇੱਕ ਡੈਮੋ ਤੇ ਜ਼ਰੂਰ ਵੇਖੋ ਕਿਉਂਕਿ ਹੁਣੇ ਇੱਕ ਬ੍ਰਾਂਡ ਆ ਜਿੰਨੀ ਦੀ ਗੱਡੀ ਲਾਂਚ ਹੋਈ ਸੀ ਲੋਕਾਂ ਨੇ ਉਹ ਗੱਡੀਆਂ 1,97,000 ਤੇ ਲਈਆਂ ਨੇ
1: ਹਾਂਜੀ
0: ਤੇ ਸੇਮ ਗੱਡੀ ਬ੍ਰਾਂਡ ਨਿਊ 97 ਦੀ ਵੀ ਕਹਿੰਦੀ ਆ ਸੇਮ ਗੱਡੀ ਬ੍ਰਾਂਡ ਨਿਊ 88 ਦੀ ਵੀ ਕਹਿੰਦੀ ਆ
1: ਓਕੇ
0: ਇੰਨਾ ਫਰਕ ਹੈਗਾ ਪਰ ਜੇ ਤੁਸੀਂ 97 ਵਾਲੇ ਦੇ ਬੈਠੇ ਹੋ ਤੇ ਉਹਨੇ ਘਟਾ ਕੇ 95 ਕਰਤੀ ਤੇ ਤੁਹਾਡੇ ਦੋਸਤ ਨੇ 1,00,000 ਦੀ ਲਈ ਸੀ ਤੁਸੀਂ ਤੇ ਕਹਿਣਾ ਕਿ ਆਪਾਂ ਤੇ ਜਿੱਤ ਲਿਆ 95 ਤੇ ਲੈ ਕੇ ਪਰ ਹੋ ਸਕਦਾ ਤੁਹਾਨੂੰ 88 ਦੀ ਵੀ ਮਿਲ ਜੇ ਤੇ ਅੱਜ ਅਸੀਂ ਸੇਮ ਗੱਡੀ ਡੈਮੋ 84,500 ਦੀ ਚੱਕਵਾਈ ਆ
1: ਓਕੇ ਹਿਊਜ ਸੇਵਿੰਗ ਹੈ
0: ਸੋ ਗੱਡੀ 4,000 ਚੱਲੀ ਸੀ
1: ਜੀ
0: ਬ੍ਰਾਂਡ ਨਿਊ ਦਾ ਪ੍ਰਾਈਜ਼ 98 ਤੇ ਡੈਮੋ ਮਿਲੀ ਆ 84,500 ਦੀ ਪਰ ਉਹਦੇ ਨਾਲ ਦੀਆਂ ਯੂਜ਼ ਗੱਡੀਆਂ 82-87 ਦੀਆਂ ਲੱਗੀਆਂ ਹੋਈਆਂ ਨੇ ਸਾਲ ਪੁਰਾਣੀਆਂ ਜਿਹੜੀਆਂ 10-15,000 ਚੱਲੀਆਂ ਹੋਈਆਂ ਨੇ ਓਬਵੀਅਸਲੀ ਪਰ ਹੁਣ ਜੇ ਕੋਈ ਜਣਾ ਉਹ ਲੈ ਲੂਗਾ ਇਟਸ ਨਾਟ ਅ ਗੁੱਡ ਡੀਲ ਤੇ ਇਸ ਲਈ ਚੈੱਕ ਕਰਨਾ ਬਣਦਾ ਵਾ
1: ਬਿਲਕੁਲ ਐਕਸਪਲੋਰ ਕਰਨਾ ਮਾਰਕੀਟ ਨੂੰ ਜਿਹੜਾ ਉਹ ਜ਼ਰੂਰੀ ਆ
0: ਕਿਉਂਕਿ ਰਿਸਰਚ ਆਪਣੇ ਬਾਅਦ 'ਚ ਸ਼ੁਰੂ ਹੁੰਦੀ ਆ ਲੈਣ ਤੋਂ ਮਤਲਬ ਜਦੋਂ ਲੈ ਲੈਂਦੇ ਆ ਉਸ ਤੋਂ ਬਾਅਦ ਰਿਸਰਚ ਸ਼ੁਰੂ ਹੁੰਦੀ ਆ ਉਹ ਫਿਰ ਔਖਾ ਹੋ ਜਾਂਦਾ

0: ਬੜੇ ਬ੍ਰਾਂਡ ਅਲੱਗ ਅਲੱਗ ਨਾਮ ਵਰਤਣਦੇ ਆ, ਕਈਆਂ ਦੀ ਚੀਜ਼ ਸੇਮ ਆ ਪਰ ਨਾਮ ਅਲੱਗ ਅਲੱਗ ਆ ਕਿਉਂਕਿ ਮਾਰਕੀਟਿੰਗ ਗਿਮਕ ਆ, ਕੋਈ ਸੁਪਰ ਕਹਿਣ ਦਿਆ, ਕੋਈ ਪਲੱਗ ਇਨ ਕਹਿਣ ਦਿਆ, ਕੋਈ ਹੁਣ ਪਹਿਲਾਂ ਗੱਡੀਆਂ ਹੁੰਦੀਆਂ ਸੀ ਪੈਟਰੋਲ ਤੇ ਡੀਜ਼ਲ, ਓਬਵੀਅਸਲੀ ਉਹ ਤੋਂ ਬਾਅਦ ਆ ਗਈਆਂ ਜੀ ਹਾਈਬ੍ਰਿਡ, ਤੇ ਜਦੋਂ ਹਾਈਬ੍ਰਿਡ ਦਾ ਬਹੁਤ ਜ਼ਿਆਦਾ ਬੋਲਬਾਲਾ ਹੋਇਆ ਤੇ ਕਈਆਂ ਨੇ ਜਿਨ੍ਹਾਂ ਨੂੰ ਨਹੀਂ ਹਾਈਬ੍ਰਿਡ ਵੱਲ ਲੈ ਕੇ ਜਾਣਾ ਸੀ ਉਹਨਾਂ ਨੇ ਕਹਿਤਾ ਜੀ ਮਾਈਲਡ ਹਾਈਬ੍ਰਿਡ। ਹੁਣ ਕਈ ਬ੍ਰਾਂਡ ਦੀਆਂ ਗੱਡੀਆਂ ਆਉਂਦੀਆਂ ਨੇ ਮਾਈਲਡ ਹਾਈਬ੍ਰਿਡ, ਹੁਣ ਉਹ ਕਹਿੰਦੇ ਜੀ ਮਾਈਲਡ ਹਾਈਬ੍ਰਿਡ ਕੀ ਆ, ਆਪਾਂ ਸਾਰਿਆਂ ਨੇ ਸੁਣਿਆ ਹੋਗਾ ਜਦੋਂ ਆਪਾਂ ਗੱਡੀ ਚਲਾਉਂਦੇ ਹੁੰਦੇ ਹਾਂ ਨਾ ਤੇ ਜਦੋਂ ਤੇਲ ਰਹਿ ਜਾਂਦਾ ਥੋੜਾ ਤੇ ਆਪਾਂ ਪਹਿਲੀ ਚੀਜ਼ ਕੀ ਕਰਦੇ ਹਾਂ, ਕਹਿੰਦਾ ਤੇ ਏਸੀ ਉਸੀ ਬੰਦ ਕਰ ਦੋ ਤੇ ਆ ਵਿੰਡੋ ਖੋਲ ਲੋ ਵੀ ਜਿਹੜੇ 2-4 ਕਿਲੋਮੀਟਰ ਸ਼ਾਇਦ ਵੱਧ ਜਾਣਗੇ ਕਿਉਂਕਿ ਅਗੇਨ ਤੇਲ ਦਾ ਹੀ ਜਿਹੜਾ ਵੀ ਫੰਕਸ਼ਨ ਕਰਕੇ ਅੱਗੇ ਚੀਜ਼ਾਂ ਚੱਲਣ ਦੀਆਂ। ਤੇ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ ਬੈਟਰੀ ਲਾਈ ਆ ਹੁਣ ਅੰਦਰ ਉਹ ਵੀਲਸ ਦੇ ਨਾਲ ਕਨੈਕਟਡ ਨਹੀਂ ਆ, ਜਿੱਦਾਂ ਕਈ ਗੱਡੀਆਂ ਹਾਈਬ੍ਰਿਡ ਹੁੰਦੀਆਂ ਕਿ ਕਈ ਵਾਰੀ ਬੈਟਰੀ ਤੇ ਚੱਲਦੀ ਆ, ਕਈ ਵਾਰੀ ਤੇਲ ਤੇ ਚੱਲਦੀ ਆ, ਜਿੱਦਾਂ ਜਿੱਦਾਂ ਚਾਰਜ ਹੋਈ ਜਾਂਦੀ ਫਿਰ ਉਹ ਬੈਟਰੀ ਤੇ ਚੱਲਦੀ ਆ, ਪਰ ਉਹਨਾਂ ਨੇ ਮਾਈਲਡ ਹਾਈਬ੍ਰਿਡ ਲਾਈ ਆ ਕਿ ਜਿਹੜੀ ਬੈਟਰੀ ਵਾਲੀਆਂ ਜਿੱਦਾਂ ਮਿਊਜ਼ਿਕ ਸਿਸਟਮ ਹੋ ਗਿਆ, ਏਅਰ ਕੰਡੀਸ਼ਨਿੰਗ ਐਂਡ ਆਲ ਦੈਟ, ਉਹ ਉੱਤੇ ਚੱਲਣ ਦਿਆ ਵਾ, ਤੇਲ ਤੇ ਕੱਲੀ ਗੱਡੀ ਚੱਲਣ ਦੀ ਆ ਤੇ ਉਹ ਥੋੜਾ ਜਿਹਾ ਤੇਲ ਉੱਧਰ ਬਚ ਜਾਂਦਾ, ਉਹ ਮਾਈਲਡ ਹਾਈਬ੍ਰਿਡ ਆ ਪਰ ਉਹ ਜ਼ਿਆਦਾ ਇੰਨੀਆਂ ਪਾਪੂਲਰ ਨਹੀਂ ਆ। ਪਰ ਉਹ ਇੱਕ ਕਈਆਂ ਦਾ ਨਾ ਹੁਣ ਉਹ ਕੱਲੀ ਪੈਟਰੋਲ ਵਾਲੀ ਗੱਡੀ ਨਹੀਂ ਕਹਿੰਦੇ, ਉਹ ਕਹਿੰਦੇ ਜੀ ਹੁਣ ਇਹ ਮਾਈਲਡ ਹਾਈਬ੍ਰਿਡ ਆ, ਪਰ ਉਹ ਜਿਹੜੀ ਕੱਲੀ ਫਿਊਲ ਵਾਲੀ ਹੋ ਗਈ ਗੱਡੀ। ਉਹ ਤੋਂ ਬਾਅਦ ਨੋਰਮਲ ਹਾਈਬ੍ਰਿਡ ਜਿਹੜੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸਭ ਤੋਂ ਵੱਧ ਡਿਮਾਂਡ 'ਚ ਰਹੀ ਆ ਪਿਛਲੇ ਕੋਈ 4-5 ਸਾਲਾਂ ਤੋਂ, ਪਰ ਅੱਜ ਦੀ ਡੇਟ 'ਚ ਨਾ ਹੀ ਜਿਹੜੀ ਡਿਮਾਂਡ ਸਭ ਤੋਂ ਵੱਧ ਆ ਉਹ ਨਾ ਹੀ ਪੈਟਰੋਲ 'ਤੇ ਆ, ਨਾ ਡੀਜ਼ਲ 'ਤੇ ਆ, ਨਾ ਹੀ ਹਾਈਬ੍ਰਿਡ 'ਤੇ ਆ, ਨਾ ਮਾਈਲਡ 'ਤੇ ਆ, ਉਹ ਹੁਣ ਆ ਗਈ ਆ ਪਲੱਗ ਇਨ ਹਾਈਬ੍ਰਿਡ ਜਾਂ ਇਲੈਕਟ੍ਰਿਕ ਗੱਡੀ 'ਤੇ। ਜਿਹੜੇ ਬੰਦੇ 'ਤੇ ਇਲੈਕਟ੍ਰਿਕ ਗੱਡੀ ਲਈ ਰੈਡੀ ਨੇ ਉਹ ਤਾਂ ਲੈ ਰਹੇ ਨੇ ਇਲੈਕਟ੍ਰਿਕ, ਕਿਉਂਕਿ ਟ੍ਰਾਂਜੀਸ਼ਨ ਹੋ ਰਿਹਾ ਵਾ। ਇਹ ਮਹੀਨੇ ਵੀ ਬਹੁਤ ਜ਼ਿਆਦਾ ਇਲੈਕਟ੍ਰਿਕ ਗੱਡੀਆਂ ਮੈਂ ਡਿਲੀਵਰ ਕੀਤੀਆਂ ਨੇ, ਜਿੰਨੀਆਂ ਮੈਂ ਪਿਛਲੀ ਵਾਰੀ ਵੀ ਦੱਸ ਕੇ ਗਿਆ ਸੀ, ਜਿੰਨੀਆਂ ਮੈਂ 5 ਸਾਲਾਂ 'ਚ ਨਹੀਂ ਵੇਚੀਆਂ ਉਨੀਆਂ ਮੈਂ ਕੁਛ ਮਹੀਨਿਆਂ 'ਚ ਵੇਚਦੀਆਂ ਨੇ, ਅਤੇ ਹੁਣ ਜਿੰਨੀਆਂ ਅਸੀਂ ਕੁਛ ਸਾਲਾਂ 'ਚ ਟੋਟਲ ਵੇਚੀਆਂ ਨਹੀਂ ਉਨੀਆਂ ਕੁ ਹੁਣ ਅਸੀਂ ਮਹੀਨੇ 'ਚ ਡਿਲੀਵਰ ਕਰਨ ਲੱਗ ਗਏ ਹਾਂ, ਕਿਉਂਕਿ ਬਹੁਤ ਜ਼ਿਆਦਾ ਰੁਝਾਨ ਵੱਧ ਗਿਆ ਵਾ। ਅਤੇ ਇੱਕ ਇਹਦੇ ਵਿੱਚ ਕੀ ਹੁੰਦਾ ਵਾ, ਜਦੋਂ ਕਮਿਊਨਿਟੀ 'ਚ ਬੜਿਆਂ ਨੇ ਲੱਲੀ, ਜਿਹੜੇ ਡਰਦੇ ਸੀ ਉਹਨਾਂ ਨੂੰ ਪੁੱਛ ਲਿਆ, ਉਹਨਾਂ ਨੇ ਜਦੋਂ ਦੱਸਿਆ ਵੀ ਲੈ ਵੀ ਤੇਲ ਦਾ ਤਾਂ ਖਰਚਾ ਹੀ ਮੁੱਕ ਗਿਆ, ਹੁਣ ਕਈ ਜਣੇ ਜਦੋਂ ਕੋਈ ਗੱਲ ਹੁੰਦੀ ਆ ਉਹ ਫਨੀ ਵੇਚ ਕਹਿ ਦਿੰਦੇ ਆ, ਮੈਨੂੰ ਸਭ ਤੋਂ ਵੱਧ ਇਹ ਖੁਸ਼ੀ ਆ ਕਿ ਮੈਨੂੰ ਪੈਟਰੋਲ ਪੰਪ 'ਤੇ ਜਾਣਾ ਹੀ ਨਹੀਂ ਪੈਂਦਾ। ਉਹ ਕਹਿੰਦਾ ਤੇਲ ਦਾ ਤਾਂ ਵੱਖਰਾ ਖਰਚਾ ਵਾ, ਉੱਤਰ ਕੇ ਇੱਕ ਡਰਿੰਕ ਲੱਲੀ, ਕਦੀ ਕੋਈ ਖਾਣ ਨੂੰ ਲੱਲਿਆ, ਕਦੀ ਕੋਈ ਲੱਲਿਆ, ਉਹ ਤੋਂ ਟਾਈਮ ਲੱਗਦਾ। ਕਹਿੰਦਾ ਘਰੇ ਆਈਦਾ ਅਰਮਾਨ ਨਾਲ ਇਹਨੂੰ ਚਾਰਜਿੰਗ 'ਤੇ ਲਾ ਦਈਦਾ, ਸਵੇਰੇ ਰੈਡੀ ਆ, ਫਿਰ ਆਪਾਂ ਲੈ ਕੇ ਨਿਕਲ ਜਾਈਦਾ। ਹੁਣ ਉਹ ਜਿਹੜਾ ਸਟੋਪ ਓਵਰ ਇਹ ਵਿਚਕਾਰ ਉਹ ਹੁਣ ਨਹੀਂ ਹੁੰਦਾ, ਅਤੇ ਦੂਜੀਆਂ ਜਿਹੜੀਆਂ ਗੱਡੀਆਂ ਵਾ ਜਿਹੜੇ ਹਜੇ ਵੀ ਡਰਦੇ ਪਏ ਨੇ ਕਿ ਪਲੱਗ ਬਲਕਿ ਇਲੈਕਟ੍ਰਿਕ ਲਈਏ ਕਿ ਨਾ ਲਈਏ, ਫਿਰ ਉਹ ਕਹਿੰਦੇ ਆ ਜੀ ਸਾਰਿਆਂ ਜਣਿਆਂ ਦਾ ਕੁਐਸਚਨ ਆ ਵੀ ਜੇ ਅਸੀਂ ਦੂਰ ਜਾਣਾ ਹੋਇਆ, ਮੈਲਬਰਨ ਤੋਂ ਜਿਹੜੇ ਬੈਠੇ ਨੇ, ਜੇ ਸਿਡਨੀ ਜਾਣਾ ਹੋਇਆ ਤੇ ਮੈਂ ਕਈ ਵਾਰੀ ਪੁੱਛਦਾ ਨਾ ਤੁਸੀਂ ਲਾਸਟ ਕਦੋਂ ਗਏ, ਕਹਿੰਦੇ ਜੀ 5 ਸਾਲ ਪਹਿਲਾਂ। ਮੈਂ ਕਿਹਾ ਤੁਸੀਂ ਜਾਣਾ ਹੀ ਨਹੀਂ ਆ, ਕਿਉਂਕਿ ਜਿਹੜੇ 5 ਸਾਲਾਂ 'ਚ ਤੁਸੀਂ ਇੱਕ ਵਾਰੀ ਗਏ ਹੋ। ਪਰ ਬੜੇ ਲੋਕਾਂ ਦਾ ਕੁਐਸਚਨ ਹੁੰਦਾ ਯਾਰ ਮੈਂ ਲੱਲੀ ਜੇ ਮੈਂ ਜਾਣਾ ਹੋਇਆ, ਪਰ ਉਹਦਾ ਹੱਲ ਵੀ ਹੈਗਾ ਵਾ, ਤੁਸੀਂ ਗੱਡੀ ਇਲੈਕਟ੍ਰਿਕ ਗੱਡੀ ਨੂੰ ਵੀ ਨੋਰਮਲ ਗੱਡੀਆਂ ਨੂੰ ਰੋਕ ਕੇ ਤੁਸੀਂ ਚਾਰਜ ਕਰ ਸਕਦੇ ਹੋ। ਓਬਵੀਅਸਲੀ ਹੁਣ ਸਟੇਸ਼ਨ ਹੌਲੀ ਹੌਲੀ ਵੱਧ ਰਹੇ ਨੇ, ਪਰ ਜਿਹੜੀ ਚੀਜ਼ ਤੁਸੀਂ 5 ਸਾਲਾਂ 'ਚ ਇੱਕ ਵਾਰੀ ਕਰਨੀ ਆ ਤੁਸੀਂ ਉਹਦੇ ਲਈ ਜ਼ਿਆਦਾ ਵਰਿਡ ਹੋ, ਪਰ ਜਿਹੜੀ ਰੋਜ਼ ਤੁਸੀਂ ਹਰ ਹਫ਼ਤੇ ਕਰ ਰਹੇ ਹੋ ਤੇਲ ਭਰਾ ਰਹੇ ਹੋ,
1: ਉਹ ਇਗਨੋਰੈਂਸ
0: ਉਹ ਉਹਦੇ ਬਾਰੇ ਹਨਾ। ਪਰ ਫਿਰ ਉਹ ਤੋਂ ਬਾਅਦ ਇੱਕ ਹੁਣ ਨਵੀਆਂ ਗੱਡੀਆਂ ਜਿਹੜੀਆਂ ਕਿ ਹਰ ਬ੍ਰਾਂਡ ਹੁਣ ਉਹ 'ਤੇ ਕੰਮ ਕਰ ਰਿਹਾ, ਉਹਨੂੰ ਕਹਿੰਦੇ ਆ ਪਲੱਗ ਇਨ ਹਾਈਬ੍ਰਿਡ ਜਾਂ ਸੁਪਰ ਹਾਈਬ੍ਰਿਡ ਜਾਂ ਅਲੱਗ ਅਲੱਗ ਉਹਦੇ ਨਾਮ ਦਿੱਤੇ ਗਏ ਨੇ। ਉਹ ਗੱਡੀ ਆ ਕਿ ਉਹਦੀ ਗੱਡੀ ਦੇ ਵਿੱਚ ਬੈਟਰੀ ਵੀ ਆ ਤੇ ਬੈਟਰੀ ਐਕਸਟਰਨਲੀ ਚਾਰਜ ਵੀ ਹੁੰਦੀ ਆ ਤੇ ਉਹ ਚ ਤੇਲ ਵੀ ਪੈਂਦਾ ਵਾ।
1: ਓਕੇ,
0: ਤੇ ਉਹ ਇਸ ਵਕਤ ਸਭ ਤੋਂ ਵੱਧ ਕਾਇੰਡ ਆਫ ਡਿਮਾਂਡ ਚ ਉਹ ਗੱਡੀਆਂ ਵਾ ਹਰ ਬ੍ਰਾਂਡ ਦੀਆਂ, ਜਿਹੜੇ ਵੀ ਆਪਾਂ ਬ੍ਰਾਂਡ ਦਾ ਨਾਮ ਲੈ ਲਈਏ ਉਹਨਾਂ ਦੇ ਵਿੱਚ ਉਹਨੂੰ ਗੱਡੀਆਂ ਆ ਰਹੀਆਂ ਵਾ। ਪੁਰਾਣੇ ਬ੍ਰਾਂਡ ਜਿਹਨਾਂ ਕੋਲ ਨਹੀਂ ਹੈਗੀਆਂ ਉਹ ਵੀ ਉਹਨੂੰ ਟੈਕਨੋਲੋਜੀ ਤੇ ਕੰਮ ਕਰ ਰਹੇ ਨੇ। ਉਹਦੇ ਵਿੱਚ ਕੀ ਹੁੰਦਾ ਵਾ ਕਿ ਤੁਸੀਂ ਉਹ ਗੱਡੀ ਹਾਈਬ੍ਰਿਡ ਵੀ ਆ ਤੇ ਪਲੱਗ ਇਨ ਹਾਈਬ੍ਰਿਡ, ਮਤਲਬ ਕਿ ਉਹਨੂੰ ਸੁਪਰ ਹਾਈਬ੍ਰਿਡ ਤਾਂ ਕਿਹਾ ਤਾਂ ਕਿ ਉਹਨੂੰ ਤੁਸੀਂ ਬਾਹਰੋਂ ਜੇ ਚਾਰਜ ਕਰ ਲਿਆ ਵਾ ਤੇ ਅਗਲੇ ਦਿਨ ਉਹ ਤੁਹਾਡੀ ਗੱਡੀ 100 ਕਿਲੋਮੀਟਰ, 80 ਕਿਲੋਮੀਟਰ ਜਾਂ 130, ਕੋਈ 150 ਤੇ ਵੱਧ ਤੋਂ ਵੱਧ 180 ਵਾਲੀਆਂ ਹਜੇ ਤੱਕ ਅਸੀਂ ਗੱਡੀਆਂ ਵੇਖੀਆਂ ਨੇ ਜਿਹੜੀਆਂ ਕਿ ਚੱਲਦੀਆਂ ਨੇ ਬੈਟਰੀ ਦੇ ਉੱਤੇ ਐਜ਼ ਆ ਇਲੈਕਟ੍ਰਿਕ ਗੱਡੀ। ਜਦੋਂ ਬੈਟਰੀ ਮੁੱਕ ਜਾਂਦੀ ਆ ਤੇ ਮੰਨ ਲਓ ਤੁਸੀਂ ਇੱਕ ਦਿਨ ਚ 600 ਕਿਲੋਮੀਟਰ ਚਲਾਉਣੀ ਆ, ਬਾਕੀ ਜਿਹੜਾ 400-500 ਕਿਲੋਮੀਟਰ ਉਹ ਚੱਲੂਗੀ ਤੇਲ ਦੇ ਉੱਤੇ। ਜੇ ਤੁਸੀਂ ਦੂਰ ਜਾਣਾ ਵਾ ਤੁਸੀਂ ਉਹਨੂੰ ਤੇਲ ਭਰਾਈ, ਚਲੋ ਬੈਟਰੀ ਉਹ ਡੈਡ ਹੋ ਗਈ ਹੋਈ ਆ ਕੋਈ ਚੱਕਰ ਨਹੀਂ ਆ, ਪਰ ਉਹ ਹਾਈਬ੍ਰਿਡ ਵਾਂਗੂ ਨਾਲ ਕੰਮ ਕਰਨ ਦੀ ਆ, ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ, ਉੱਥੇ ਜਾ ਕੇ ਫਿਰ ਚਾਰਜਿੰਗ ਤੇ ਲਾਤੀ ਤੇ ਅਗਲੇ ਦਿਨ ਤੁਹਾਡੇ ਕੋਲ 100 ਕਿਲੋਮੀਟਰ ਫਿਰ ਰੈਡੀ ਆ। ਹੁਣ ਇਹਦੇ ਵਿੱਚ ਕੀ ਹੋ ਰਿਹਾ ਵਾ, ਕਿਉਂਕਿ ਉਹ ਭਾਵੇਂ 100 ਕਿਲੋਮੀਟਰ ਹੀ ਚੱਲਦੀ ਆ ਬੈਟਰੀ ਦੇ ਉੱਤੇ, ਪਰ ਤੁਹਾਡਾ ਬੜਾ ਡਰ ਸੀ ਕਿ ਕਦੀ ਵੀ ਬੈਟਰੀ ਬਿਲਕੁਲ ਹੀ ਨਾ ਮੁੱਕ ਜੇ ਤੇ ਅਸੀਂ ਰਸਤੇ 'ਚ ਹੀ ਨਾ ਖੜੇ ਰਹਿ ਜਾਈਏ, ਕਿਉਂਕਿ ਕੱਲ੍ਹ ਪਰਸੋਂ ਇਹਦੇ ਉੱਤੇ ਵੀ ਬਹੁਤ ਵੱਡੀ ਨਿਊਜ਼ ਆਈ, ਕਿਉਂਕਿ ਜਦੋਂ ਦਾ ਉਹ ਨੰਬਰ ਵਧਿਆ ਵਾ ਉਦੋਂ ਦਾ ਅਗੇਨ ਤੇਲ ਵਾਲੇ 'ਚ ਤਾਂ ਇਹ ਹੁੰਦਾ ਸੀ ਵੀ ਜੇ ਤੁਸੀਂ ਉਹਨੂੰ ਕਾਲ ਕੀਤੀ ਆ ਕਿਸੇ ਵੀ ਰੋਡ ਸਾਈਡ ਅਸਿਸਟੈਂਸ ਨੂੰ, ਉਹ ਤੇਲ ਲਿਆਏ ਪਾਇਆ ਤੁਸੀਂ ਤੁਰ ਪਏ ਤੇ ਅੱਗੇ ਪੈਟਰੋਲ ਪੰਪ ਤੇ ਚਲ ਗਏ। ਹੁਣ ਜੇ ਤੁਹਾਡੀ ਬੈਟਰੀ ਵਾਲੀ ਗੱਡੀ ਆ ਤੇ ਜਨਰੇਟਰ ਆਊਗਾ ਜਾਂ ਵੱਡੀ ਬੈਟਰੀ ਕੋਈ ਆਊਗੀ ਤੇ ਤੁਹਾਨੂੰ ਚਾਰਜ ਕਰੋਗੇ ਜਾਂ ਤੁਹਾਨੂੰ ਟੋ ਕਰਨਾ ਪੈਣਾ। ਜਦੋਂ ਤੇਲ ਮੁੱਕਦਾ ਸੀ ਉਦੋਂ ਟੋ ਨਹੀਂ ਕਰਨਾ ਪੈਂਦਾ ਸੀ, ਉਦੋਂ ਇਕੱਲਾ ਤੇਲ ਪਾ ਦਿੰਦਾ ਸੀ ਤੁਸੀਂ, ਯੂ ਕੈਨ ਗੋ ਟੂ ਦ ਨੈਕਸਟ ਸਟੇਜ। ਤੇ ਉਹਦੇ ਕਰਕੇ ਲੋਕਾਂ ਨੂੰ ਉਹ ਡਰ ਬਹੁਤ ਆ, ਸਭ ਤੋਂ ਵੱਡਾ ਡਰ ਹੀ ਉਹਦੇ ਇਲੈਕਟ੍ਰਿਕ ਦੇ ਵਿੱਚ ਇਹ ਆ ਕਿ ਕੀ ਜੇ ਮੇਰੀ ਰੇਂਜ ਖਤਮ ਹੋ ਗਈ, ਜੇ ਮੈਨੂੰ ਚਾਰਜਿੰਗ ਕਰਾਉਣੀ ਭੁੱਲ ਗਈ, ਜਾਂ ਮੈਂ ਕਿਸੇ ਮਿੱਤਰ ਦੇ ਘਰੇ ਗਿਆ ਸੀ ਤੇ ਮੈਂ 2 ਦਿਨ ਅਸੀਂ ਕਿਸੇ ਜਿੱਦਾਂ ਰਿਸ਼ਤੇਦਾਰ ਤੇ ਚਲ ਗਏ, ਨਹੀਂ ਉੱਥੇ ਚਾਰਜਿੰਗ ਤੇ ਲਾਈ ਕਿਉਂਕਿ ਉਹਨਾਂ ਦੇ ਘਰੇ ਵਾਲ ਚਾਰਜਰ ਨਹੀਂ ਹੈਗਾ, ਕਿਉਂਕਿ ਜਿਹੜਾ ਨੋਰਮਲ ਚਾਰਜਰ ਉਹਨਾਂ ਟਾਈਮ ਬਹੁਤ ਲੱਗਦਾ, ਲੋਕੀ ਸਾਰੇ ਚਲ ਗਏ ਇਹਦੇ ਉੱਤੇ। ਹੁਣ ਮੈਂ ਕਿਸੇ ਕਸਟਮਰ ਨੂੰ ਗੱਡੀ ਡਿਲੀਵਰ ਕੀਤੀ ਆ ਪਲੱਗ ਇਨ ਹਾਈਬ੍ਰਿਡ, ਉਹ ਗੱਡੀ 100 ਕਿਲੋਮੀਟਰ ਜਾਂ 120 ਕਿਲੋਮੀਟਰ ਚੱਲਦੀ ਆ ਚਾਰਜ ਹੋਣ ਤੇ ਵਾਚੋ ਤੇਲ ਤੇ, ਉਹਨਾਂ ਨੇ 3 ਮਹੀਨਿਆਂ 'ਚ ਹਜੇ ਤੱਕ ਤੇਲ ਪਵਾਇਆ ਹੀ ਨਹੀਂ ਆ।
1: ਓਕੇ, ਉਹ ਤੇਜ਼ ਚਲਾਈ ਜਾਂਦੇ
0: ਕਿਉਂਕਿ ਉਹ ਕਹਿੰਦੇ ਸਾਡੀ ਚੱਲਦੀ ਆ 50-60 ਕਿਲੋਮੀਟਰ ਦਿਹਾੜੀ ਦੀ, ਅਸੀਂ ਰੋਜ਼ ਰਾਤੀ ਆ ਕੇ ਚਾਰਜਿੰਗ ਤੇ ਲਾ ਦੀ ਦੀ ਆ, ਅਗਲੇ ਦਿਨ ਅਸੀਂ ਫਿਰ ਕੰਮ ਤੇ ਚੱਲ ਜਾਈਦਾ, ਫਿਰ ਵਾਪਸ ਆ ਕੇ ਫਿਰ ਚਾਰਜਿੰਗ ਤੇ ਲਾ ਦਿਓ, ਤੇ ਸਾਡੀ ਜਦੋਂ ਚੱਲਦੀ 50-60 ਆ ਉਹ ਚੱਲੀ ਉੱਤੇ ਜਾਂਦੀ ਆ, ਤੇ ਪਰ ਜੇ ਦੂਰ ਜਾਣਾ ਵਾ ਉਦੋਂ ਤੇਲ ਪਵਾਉਣਾ ਪੈਂਦਾ। ਤੇ ਜੇ ਇੱਕ ਟੈਂਕ ਦੇ ਉੱਤੇ, ਜਿੱਦਾਂ ਮੈਂ ਹੁਣੇ ਥੋੜ੍ਹੇ ਦਿਨ ਪਹਿਲਾਂ ਗੱਡੀ ਦੀ ਵੀਡੀਓ ਪਾਈ ਸੀ, ਉਹ ਫੁੱਲ ਚਾਰਜ ਤੇ ਇੱਕ ਫੁੱਲ ਟੈਂਕ ਫਿਊਲ ਦੇ ਉੱਤੇ 1200 ਕਿਲੋਮੀਟਰ ਚੱਲਦੀ ਆ, ਤੇ ਜੇ ਉਹਨਾਂ ਨੇ ਮਹੀਨੇ ਦੇ ਵਿੱਚ ਉਹ ਜਿਹੜਾ 1000 ਕਿਲੋਮੀਟਰ ਵਰਤਿਆ ਹੀ ਨਹੀਂ ਤੇ ਉਹ ਤੇਲ ਪੈਣਾ ਹੀ ਨਹੀਂ, ਕਿਉਂਕਿ ਉਹ ਚਾਰਜ ਕਰੀ ਜਾਂਦੇ 50-100 ਚਲਾਈ ਜਾਂਦੇ। ਤੇ ਜ਼ਿਆਦਾਤਰ ਜਿਹੜੇ ਲੋਕੀ ਨੇ ਉਹ ਚਲਾਉਂਦੇ ਇੰਨੀ ਕੀ ਆ 50-100-150। ਓਬਵੀਅਸਲੀ ਜੇ ਤੁਸੀਂ ਕੰਮ ਕਰ ਰਹੇ ਹੋ ਦੂਰ ਤੇ ਤੁਹਾਨੂੰ ਨਹੀਂ ਵਾਰਾ ਖਾਣ ਦੀ, ਫਿਰ ਤੁਸੀਂ ਇਲੈਕਟ੍ਰਿਕ ਗੱਡੀ ਵੱਲ ਜਾਂਦੇ ਹੋ, ਜਾਂ ਲੋਕੀ ਤਾਂ ਇਹ ਕਹਿੰਦੇ ਹਾਈਬ੍ਰਿਡ 'ਚ ਵੀ ਤੇਲ ਪਵਾਉਣਾ ਪੈਣਾ, ਇਹਦੇ ਵਿੱਚ ਇਹ ਆਪਸ਼ਨ ਹੋ ਗਈ ਤੇਲ ਵੀ ਨਹੀਂ ਪਵਾਉਣਾ ਪੈਣਾ, ਕਿਉਂਕਿ ਹੁਣ ਬੜੇ ਲੋਕਾਂ ਨੇ ਘਰੇ ਸੋਲਰ ਲਵਾਇਆ, ਬੜੇ ਲੋਕਾਂ ਨੇ ਘਰੇ ਬੈਟਰੀਆਂ ਲਵਾਈਆਂ ਨੇ, ਤੇ ਉਹਨਾਂ ਦੀ ਉਹ ਪਾਵਰ ਉੱਧਰ ਯੂਜ਼ ਹੋ ਜਾਂਦੀ ਆ ਤੇ ਉਹ ਤੇਲ ਦਾ ਬਿਲਕੁਲ ਵੀ ਖਰਚਾ ਨਹੀਂ ਦੇ ਰਹੇ। ਸੋ ਇਹ ਹੋ ਗਈ ਪਲੱਗ ਇਨ ਹਾਈਬ੍ਰਿਡ ਜਾਂ ਸੁਪਰ ਹਾਈਬ੍ਰਿਡ, ਤੇ ਫਿਰ ਆਪਣੇ ਕੋਲ ਬਚਦੀ ਆ ਈਵੀ। ਤੇ ਹੁਣ ਈਵੀ ਵੱਲ ਤੇ ਓਬਵੀਅਸਲੀ ਸਾਰੇ ਪਾਸੇ ਹੀ ਈਵੀ ਦੀ ਚਰਚਾ ਹੋ ਰਹੀ ਆ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਲੋਕੀ ਇਹਦੇ ਉੱਤੇ, ਮੈਂ ਹੁਣ ਐਡ ਕਰਦਾ ਵੀ ਜੇ ਤੁਸੀਂ ਕੰਮ ਕਰਦੇ ਹੋ ਯੂਨੋ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਤੇ ਤੁਹਾਨੂੰ ਆਪਣੇ ਕੰਮ ਤੋਂ ਲੀਜ਼ਿੰਗ ਮਿਲਦੀ ਆ, ਨੋ ਵੇ ਰਿਲੀਜ਼, ਉਹ ਕਿਸੇ ਵੀ ਬ੍ਰਾਂਡ ਦੀ ਹੋ ਸਕਦੀ ਆ, ਕਿਸੇ ਨੂੰ ਐਸ ਜੀ, ਕਿਸੇ ਨੂੰ ਸਮਾ, ਕਿਸੇ ਨੂੰ ਬਹੁਤ ਜ਼ਿਆਦਾ ਬ੍ਰਾਂਡ ਨੇ, ਤੇ ਬੜੇ ਲੋਕਾਂ ਤੋਂ ਉਹਨੇ ਸੁਣਿਆ ਹੋਣਾ ਕਿ ਮੈਂ ਗੱਡੀ ਲੀਜ਼ ਤੇ ਲਈ ਆ, ਮੈਂ ਗੱਡੀ ਲੀਜ਼ਿੰਗ ਤੇ ਲਈ ਆ। ਜੇ ਉਹਦੇ ਉੱਤੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਤੇ ਤੁਸੀਂ ਲੀਜ਼ਿੰਗ ਛੱਡ ਕੇ ਇੱਕ ਨੋਰਮਲ ਫਾਈਨੈਂਸ ਤੇ ਗੱਡੀ ਲੈਣ ਲੱਗੇ ਹੋ, ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕਿਉਂਕਿ ਇਲੈਕਟ੍ਰਿਕ ਗੱਡੀਆਂ ਦੇ ਉੱਤੇ ਇਸ ਵਕਤ ਬਹੁਤ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ ਜੇ ਤੁਸੀਂ ਐਲੀਜੀਬਲ ਹੋ ਲੀਜ਼ਿੰਗ ਦੇ ਲਈ। ਸੋ ਜੇ ਤੁਹਾਨੂੰ ਲੀਜ਼ਿੰਗ ਮਿਲਦੀ ਆ ਜਾਂ ਤੁਸੀਂ ਆਪਣੇ ਕੰਮ ਤੇ ਕਦੀ ਲੀਜ਼ਿੰਗ ਵਰਡ ਸੁਣਿਆ ਵਾ ਤੇ ਤੁਸੀਂ ਉਹਨੂੰ ਕਦੀ ਐਕਸਪਲੋਰ ਨਹੀਂ ਕੀਤਾ, ਦਿਸ ਇਜ਼ ਅ ਟਾਈਮ ਟੂ ਲੁੱਕ ਇਨ ਟੂ ਇਟ, ਕਿਉਂਕਿ ਤੁਹਾਨੂੰ ਐਕਚੁਅਲੀ ਬਹੁਤ ਜ਼ਿਆਦਾ ਬੈਨੀਫਿਟ ਹੋ ਸਕਦਾ ਵਾ ਓਵਰਆਲ ਡੀਲ ਦੇ ਉੱਤੇ, ਤੇ ਨੰਬਰਸ ਵਿਲ ਬੀ ਸ਼ੌਕਿੰਗ ਜਦੋਂ ਤੁਸੀਂ ਬਹਿ ਕੇ ਨੰਬਰਸ ਕਰੋਗੇ। ਤੇ 20-25 ਹਜ਼ਾਰ ਜਾਂ 30 ਹਜ਼ਾਰ ਵਾਲੀ ਪੈਟਰੋਲ ਗੱਡੀ ਹੋ ਸਕਦਾ ਤੁਹਾਨੂੰ ਮਹਿੰਗੀ ਪਵੇ, ਤੇ 40-50 ਹਜ਼ਾਰ ਵਾਲੀ ਇਲੈਕਟ੍ਰਿਕ ਗੱਡੀ ਸਸਤੀ ਪਵੇ। ਉਹ ਕਿਵੇਂ ਤੇ ਕਿੱਦਾਂ ਹੁੰਦਾ ਵਾ, ਉਹਦੇ ਲਈ ਆਪਾਂ ਨੂੰ ਕਿਹੜੇ ਕੰਮ ਤੇ ਤੁਸੀਂ ਕੀ ਕੰਮ ਕਰਦੇ ਹੋ, ਕਿਹੜੀ ਕੰਪਨੀਆਂ ਨੂੰ ਤੁਹਾਡੀ ਲੀਜ਼ਿੰਗ ਹੁੰਦੀ ਆ, ਉਹਦੇ ਉੱਤੇ ਆਪਾਂ ਨੂੰ ਕੁਐਸਚਨ ਆਨਸਰ ਲਾਈਕ ਉਹ ਕਰਨੇ ਪੈਣੇ ਆ ਕਿ ਕਿਵੇਂ ਆ। ਪਰ ਜੇ ਤੁਹਾਨੂੰ ਲੀਜ਼ਿੰਗ ਮਿਲਦੀ ਆ, ਲੁੱਕ ਇਨ ਟੂ ਇਟ, ਜੇ ਤੁਸੀਂ ਮਾਰਕੀਟ 'ਚੋਂ ਤੇ ਤੁਸੀਂ ਪੁਰਾਣੀ ਗੱਡੀ ਲੈਣ ਚੱਲੇ ਹੋ, ਰੁਕ ਜਾਓ ਇੱਕ ਵਾਰੀ ਉਹਨੂੰ ਜ਼ਰੂਰ ਚੈੱਕਆਊਟ ਕਰ ਲਿਓ। ਬੜਿਆਂ ਨੂੰ ਲੱਗਦਾ ਉਹ ਮਹਿੰਗੀ ਪੈਂਦੀ ਆ, ਉਹ ਮਹਿੰਗੀ ਨਹੀਂ ਪੈਂਦੀ, ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਵੇਖਣੀਆਂ ਹੁੰਦੀਆਂ, ਜਿਹੜੀਆਂ ਆਪਾਂ ਫਿਰ ਨਹੀਂ ਸੋਚਦੇ ਕਿਉਂਕਿ ਉਹਦੇ ਵਿੱਚ ਸਾਰੇ ਖਰਚੇ ਵਿੱਚ ਹੀ ਹੁੰਦੇ ਨੇ, ਤੇ ਆਪਾਂ ਇਕੱਲਾ ਗੱਡੀ ਦਾ ਖਰਚਾ ਤੇ ਇੱਕ ਬਜਟ ਦਿਮਾਗ 'ਚ ਲੈ ਕੇ ਚੱਲਦੇ ਹੁੰਦੇ ਹਾਂ। ਪਰ ਇੰਸ਼ੋਰੈਂਸ ਵੀ ਆਪਾਂ ਦੇਣੀ ਆ, ਤੇਲ ਵੀ ਆਪਾਂ ਕਰਾਉਣੇ ਆ, ਸਰਵਿਸ ਵੀ ਆਪਾਂ ਕਰਾਉਣੀ ਆ, ਤੇ ਨਾਲ ਦੇ ਨਾਲ ਜੇ ਟਾਇਰ ਬ੍ਰੇਕਾਂ ਖਤਮ ਹੋ ਗਈਆਂ ਉਹ ਵੀ ਖਰਾਬ ਹੋ ਗਈ ਕੋਈ ਵੀ ਚੀਜ਼ ਉਹ ਵੀ ਆਪਾਂ ਹੀ ਕਰਨੀ ਆ। ਸੋ ਲੁੱਕ ਇਨ ਟੂ ਇਟ ਜੇ ਤੁਸੀਂ ਮਾਰਕੀਟ ਚੋਂ।
1: ਜੀ ਬਿਲਕੁਲ, ਨਵੀਂ ਗੱਡੀ ਲਿਆਂਦੀ ਵਾਸ਼ ਵੀ ਤੇ ਕਰਨੀ ਪੈਣੀ ਨਾ, ਉਹ ਵੀ ਆਪ ਹੀ ਕਰਾਉਣੀ ਪੈਣੀ। ਤੇ ਇੱਧਰ ਜੇ ਇੱਧਰ ਇੱਕ ਮੈਸੇਜ ਆਇਆ ਜੀ, ਕਹਿੰਦੇ ਨੇ ਕਿ 20,000 ਦੇ ਵਿੱਚ ਕੋਈ ਗੁੱਡ ਰਿਲਾਇਬਲ ਕਾਰ ਆ ਸਕਦੀ ਹੈ?
0: ਹਾਂਜੀ, 20,000 ਦੇ ਇਸ ਵਕਤ 20,000 ਤੋਂ ਲੈ ਕੇ 25,000-26,000 ਤੱਕ ਇਸ ਵਕਤ ਮਾਰਕੀਟ 'ਚ ਘੱਟੋ ਘੱਟ ਨਹੀਂ ਤੇ 7-8 ਡਿਫਰੈਂਟ ਗੱਡੀਆਂ ਨੇ
1: ਜੀ,
0: ਬ੍ਰੈਂਡ ਨਿਊ, ਪੁਰਾਣੀਆਂ ਨਹੀਂ ਆਪਾਂ ਗੱਲ ਕਰ ਰਹੇ, ਆਪਾਂ ਗੱਲ ਕਰ ਰਹੇ ਹਾਂ ਬ੍ਰੈਂਡ ਨਿਊ। ਤੇ ਉਹੀ ਗੱਡੀਆਂ ਡੈਮੋ ਤੁਹਾਨੂੰ 20 ਦੇ ਬਹੁਤ ਲਾਗੇ ਮਿਲ ਜਾਣਗੀਆਂ, 20-21-22 ਦੇ ਵਿੱਚ ਤੁਹਾਨੂੰ ਡੈਮੋਜ਼ ਮਿਲ ਜਾਣਗੀਆਂ। ਤੇ ਅੱਜ ਵੀ ਇੱਕ ਗੱਡੀ ਅਸੀਂ ਬ੍ਰੈਂਡ ਨਿਊ ਡਿਲੀਵਰ ਕੀਤੀ ਆ ਜਿਹਦਾ ਪ੍ਰਾਈਜ਼ ਸੀ ਓਨਲੀ 23,490, ਤੇ ਉਹਨਾਂ ਨੂੰ ਨਾਲ ਮਿਲਿਆ 7 ਸਾਲ ਦੀ ਵਾਰੰਟੀ, 7 ਸਾਲਾਂ ਦੀ ਯੂਨੋ ਰੋਡ ਸਾਈਡ ਅਸਿਸਟੈਂਸ, ਤੇ ਬ੍ਰੈਂਡ ਨਿਊ ਗੱਡੀ ਉਹਨਾਂ ਨੂੰ ਮਿਲੀ ਆ ਜਿਹਦੇ ਵਿੱਚ ਕਿ ਓਬਵੀਅਸਲੀ ਕੋਈ ਕਿਲੋਮੀਟਰ ਨਹੀਂ ਹੈਗੀ। ਤੇ ਜੇ ਉਹੀ ਆਪਾਂ 20-22,000 ਦੀ ਕੋਈ ਬਰਾੜੀ ਗੱਡੀ ਲੱਭਣ ਜਾਈਏ, ਜਿਹੜੇ ਇਹਦੇ ਵਿੱਚ ਨਾ ਟਾਈਮ ਜਿਹੜਾ ਫੈਕਟਰ ਆ ਉਹ ਵੀ ਨਹੀਂ ਕੋਈ ਕੰਸਿਡਰ ਕਰਦਾ। ਮੈਂ ਕਈਆਂ ਨਾਲ 2 ਮਹੀਨੇ ਪਹਿਲਾਂ ਗੱਲ ਕੀਤੀ ਆ ਤੇ ਅੱਜ ਗੱਲ ਕੀਤੀ, ਉਹ ਹਜੇ ਵੀ ਪੁਰਾਣੀ ਗੱਡੀ ਲੱਭਣ ਦਾ ਹੈ, ਕਿਉਂਕਿ ਪੁਰਾਣੀ ਗੱਡੀ ਪਸੰਦ ਆਉਣੀ ਵੀ ਕਈ ਵਾਰੀ ਔਖੀ ਹੋ ਜਾਂਦੀ ਹੈ, ਕਿਉਂਕਿ ਤੁਸੀਂ ਵੇਖਣ ਜਾਂਦੇ ਹੋ, ਕਈਆਂ ਦੇ ਸਕਰੈਚ ਹੁੰਦੇ ਨੇ, ਕੋਈ ਚੱਲੀ ਮਾੜੀ ਹੁੰਦੀ ਆ, ਕਿਸੇ ਦੀ ਅੰਦਰੋਂ ਗੱਡੀ ਇੰਟੀਰੀਅਰ ਬਹੁਤ ਗੰਦੇ ਹੁੰਦੇ ਨੇ, ਕਈਆਂ ਦਾ ਐਕਸਟੀਰੀਅਰ ਉਹ ਹੁੰਦਾ ਵਾ, ਕਈਆਂ ਦੇ ਫਿਰ ਵਿੱਚ ਸਕਰੀਨ ਨਹੀਂ ਹੈਗੀ, ਐਪਲ ਕਾਪਲੇ ਨਹੀਂ ਹੈਗਾ, ਫੀਚਰ ਨਹੀਂ ਹੈਗੇ, ਸੇਫਟੀ ਨਹੀਂ ਹੈਗੀ,
1: ਪੈਸਿਆਂ ਦੀ ਨੈਗੋਸ਼ੀਏਸ਼ਨ ਦੀ ਨਹੀਂ ਗੱਲ ਪਾਉਂਦੀ।
0: ਫਿਰ ਬੜੇ ਲੋਕੀ ਪੁਰਾਣੀਆਂ ਗੱਡੀਆਂ ਵੇਖਣ ਜਾਂਦੇ ਨੇ, ਜਦੋਂ ਕਿੱਥੇ ਜਾਂਦੇ ਨੇ ਪ੍ਰਾਈਵੇਟਲੀ, ਤੇ ਸਭ ਤੋਂ ਵੱਧ ਧੱਕਾ ਕਿੱਥੇ ਹੋ ਸਕਦਾ ਵਾ, ਉਹ ਪ੍ਰਾਈਵੇਟ ਗੱਡੀ ਦੇ ਵਿੱਚ ਹੀ ਹੋ ਸਕਦਾ, ਕਿਉਂਕਿ ਉਹਦੇ ਵਿੱਚ ਕੋਈ ਵੀ ਡੀਲਰ ਇਨਵੋਲਵ ਨਹੀਂ ਹੈਗਾ, ਕੋਈ ਵੀ ਤੁਹਾਡੀ ਤੁਹਾਨੂੰ 1 ਮਿੰਟ ਦੀ ਵਾਰੰਟੀ ਨਹੀਂ ਮਿਲ ਜਾਂਦੀ ਉਹਨਾਂ ਦੇ ਘਰੋਂ ਨਿਕਲੇ। ਤੇ ਜੇ ਗੱਡੀ 2015 ਮਤਲਬ ਕਿ ਓਬਵੀਅਸਲੀ ਜੇ ਵਾਰੰਟੀ ਤੋਂ ਬਾਹਰ ਆ, ਉਹਨਾਂ ਦੇ ਘਰੋਂ ਬਾਹਰ ਨਿਕਲੀ, ਉਹ ਗੱਡੀ ਤੁਹਾਡੀ ਆ, ਉਹ ਚੰਗੀ ਆ ਮਾੜੀ ਆ, ਜੇ ਪੇਪਰ ਵਰਕ ਤੇ ਸਾਈਨ ਹੋ ਗਿਆ ਉਹ ਗੱਡੀ ਤੁਹਾਡੀ ਆ, ਕੋਈ ਵਾਲੀ ਵਾਰਸ ਨਹੀਂ ਹੈਗਾ ਉਹਦਾ। ਤੇ ਬਹੁਤ ਲੋਕਾਂ ਨਾਲ ਹੁੰਦਾ ਵਾ, ਕਈਆਂ ਨੇ ਆਕਸ਼ਨ ਤੋਂ ਪੁਰਾਣੀ ਖਰੀਦ ਲਈ, ਘਰੇ ਆਈ ਤੇ ਉਹ ਕਹਿੰਦੇ ਜੀ ਇਹ ਤੇ 10,000 ਵਾਲੀ ਗੱਡੀ ਆ, ਇਹ 'ਚ ਤਾਂ ਪ੍ਰੋਬਲਮ 10,000 ਵਾਲੀ ਆ। ਹੋ ਸਕਦਾ ਵਾ, ਇਹ ਕੋਈ ਸਟ੍ਰੇਂਜ ਨਹੀਂ ਆ, ਪਰ ਜਿਹਨਾਂ ਹੋ ਜਾਂਦਾ ਉਹ ਦੱਸਦਾ ਵੀ ਨਹੀਂ ਅੱਗੇ, ਰੌਲਾ ਇਹ ਆ। ਕਿਉਂਕਿ ਹੁਣੇ ਮੇਰੇ ਨਾਲ ਕਿਸੇ ਦੀ ਗੱਲ ਹੋਈ ਸੀ, ਉਹਨੇ 8,000 ਦੀ ਗੱਡੀ ਲਈ ਤੇ ਬਹੁਤ ਵਧੀਆ ਬ੍ਰੈਂਡ ਦੀ ਲਈ, ਤੇ ਪਰ ਉਹ ਬ੍ਰੈਂਡ ਇਜ਼ ਐਜ਼ ਗੁੱਡ, ਪਰ ਉਹ ਜਦੋਂ ਗੱਡੀ ਦੀ ਲਾਈਫ ਕਿੱਥੇ ਰਹੀ ਆ, ਕਿੰਨੇ ਚਲਾਈ ਆ, ਕਿੱਦਾਂ ਚਲਾਈ ਆ, ਸਰਵਿਸ ਕਰਾਈ ਕਿ ਨਹੀਂ ਕਰਾਈ, ਉਹ ਚੀਜ਼ਾਂ ਨਹੀਂ ਵੇਖਦੇ। ਕਈ ਵਾਰੀ ਬ੍ਰੈਂਡ ਨਾਲ ਹੀ ਅਟਰੈਕਸ਼ਨ ਇੰਨੀ ਕੁ ਹੁੰਦੀ ਆ ਕਿ ਹੋਰ ਕੋਈ ਵੇਖਦਾ ਹੀ ਨਹੀਂ ਆ ਫਿਰ ਸਾਹਮਣੇ। ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਉਹ ਹੁਣ ਉਹ ਇੱਕ ਚੀਜ਼ ਆ ਮਨ 'ਚ, ਉਹੀ ਬ੍ਰੈਂਡ ਆ ਮਨ 'ਚ, ਉਹੀ ਵੇਖ ਗਿਆ, ਆਪਾਂ ਗਏ ਉਹੀ ਲੈ ਲਿਆ, ਬਾਕੀ ਤਾਂ ਆਪਾਂ ਕੋਈ ਦੇਖਿਆ ਹੀ ਨਹੀਂ। ਅਤੇ ਉਹ ਗੱਡੀ ਲੈ ਕੇ ਆਇਆ ਵਾ ਅਤੇ 4 ਮਹੀਨਿਆਂ ਦੇ ਵਿੱਚ ਉਹਦੀ ਟਰਾਂਸਮਿਸ਼ਨ ਚੱਲ ਗਈ। 8,000 ਦੀ ਗੱਡੀ ਲਿੱਤੀ ਸੀ, 5,000 ਦਾ ਹੁਣ ਫੋਲਟ ਸੀ, ਅਤੇ 2-2,500 ਦੀ ਉਹਨੇ ਕਿਸੇ ਨੂੰ ਸ਼ਾਇਦ ਵੇਚੀ ਹੈ, ਅਤੇ ਉਹਦਾ 6-7,000 ਦਾ ਨੁਕਸਾਨ ਵਿਦਿਨ ਕੁਛ
1: 4 ਮਹੀਨਿਆਂ 'ਚ
0: ਹੋ ਗਿਆ। ਅਤੇ ਹੁਣ ਉਹ ਰੈਡੀ ਆ, ਅਤੇ ਮੈਨੂੰ ਫੋਨ ਕੀਤਾ ਸੀ, ਕੀਤਾ ਅਜੇ ਵੀ ਫਿਰ ਉਹੀ ਬ੍ਰੈਂਡ ਲਈ, ਅਤੇ ਮੈਂ ਹਜੇ ਉਹਨੂੰ ਹਜੇ ਪੂਰਾ
1: ਇਨਫੋਰਮੇਸ਼ਨ ਨਹੀਂ
0: ਲੱਗੀ ਨਹੀਂ ਉਹਨੂੰ, ਹੁਣ ਮੈਨੂੰ ਨਹੀਂ ਪਤਾ ਕਿਹੜਾ ਬ੍ਰੈਂਡ ਵੇਖ ਰਹੇ ਨੇ। ਬਟ ਬਹੁਤ ਵਾਰੀ ਹੁੰਦਾ ਵਾ ਕਿ ਉਹ ਜਿਹੜੀ ਪੁਰਾਣੀ, ਪਹਿਲਾਂ ਤਾਂ ਇਹ ਸੋਚੋ ਵੀ ਜਿਹੜਾ ਪੁਰਾਣੀ ਗੱਡੀ ਵੇਚਣ ਦਿਆ ਵਾ, ਉਹ ਵੇਚਣ ਕਿਉਂ ਦਿਆ ਵਾ, ਉਹ ਲਿਆਉਣ ਦਿਆ ਵਾ ਨਵੀਂ, ਤੇ ਜਿਹੜੀ ਉਹਨੂੰ ਪ੍ਰੋਬਲਮ ਦੇ ਰਹੀ ਆ, ਜਿਹੜੇ ਉਹਦੇ ਮਕੈਨਿਕ ਨੇ ਕਿਹਾ ਵੀ ਇਹਨੂੰ ਕੱਢ ਦਿਓ, ਇਹਦੇ ਦਿਨ ਰਹਿ ਗਏ ਨੇ ਥੋੜੇ, ਉਹ ਆਪਾਂ ਆਪਣੇ ਘਰੇ ਲਿਆਏ। ਓਬਵੀਅਸਲੀ ਜਿਹੜੀ ਹੁਣ ਇੱਕ ਗੱਡੀ ਹੁੰਦੀ ਆ ਕਿ 2 ਸਾਲ ਬਾਅਦ ਕੋਈ ਵੇਚਣ ਦਿਆ, 3 ਸਾਲ ਬਾਅਦ ਉਹਦੇ ਵਿੱਚ ਹੋ ਗਿਆ ਕਿ ਚਲੋ ਜੀ ਪੈਸਾ ਆਇਆ, ਉਹਨੇ ਅਪਗ੍ਰੇਡ ਕਰਨੀ ਆ ਜਾਂ ਸਾਈਜ਼ ਛੋਟਾ ਹੀ ਵੱਡਾ। ਇੱਕ ਬਹੁਤ ਪੁਰਾਣੀ ਗੱਡੀ, ਜ਼ਿਆਦਾਤਰ ਲੋਕੀ ਮੈਨੂੰ ਫੋਨ ਕਰਕੇ ਕਹਿੰਦੇ ਜੀ ਹੁਣ ਮਕੈਨਿਕ ਨੇ ਕਹਿ ਤਾ ਵੀ ਇਹ ਗੱਡੀ ਪੈਸੇ ਲਵਾਊਗੀ, ਤੁਸੀਂ ਨਾ ਨਵੀਂ ਗੱਡੀ ਲੈ ਲਓ
1: ਬਦਲੇ।
0: ਉਹ ਜਦੋਂ ਟ੍ਰੇਡਿੰਗ ਕਰਾਉਣ ਜਾਂਦੇ ਆ ਟ੍ਰੇਡਿੰਗ, ਤੇ ਡੀਲਰ ਨੂੰ ਤੇ ਪਤਾ ਵਾ ਵੀ ਇਹ ਗੱਡੀ 'ਚ ਕੀ ਪ੍ਰੋਬਲਮ ਹੋ ਸਕਦੀ ਆ। ਡੀਲਰ ਕਹਿੰਦਾ ਜੀ 3,000, ਉਹ ਬਾਹਰ ਲਾ ਦਿੰਦੇ 6,000 ਦੀ, ਤੇ ਆਪਣੇ ਵਾਲਾ ਕੋਈ ਪਹੁੰਚ ਜਾਂਦਾ 6,000 ਦੀ ਲੈ ਆਉਂਦਾ, ਉਹ ਤੇ ਪਤਾ ਲੱਗਦਾ ਵੀ ਇਹ 2 ਵਾਲੀ ਵੀ ਨਹੀਂ ਹੈਗੀ, ਪਰ ਉਹ ਪਤਾ ਲੇਟ ਲੱਗਦਾ। ਤੇ ਇਸ ਲਈ ਮੈਂ ਤੇ ਉਹੀ ਕਹਿੰਦਾ ਨਾ ਵੀ ਜਾਂ ਬਹੁਤ ਥੋੜੇ ਲਾਓ, ਤੇ ਜਾਂ ਫਿਰ ਥੋੜੇ ਜਿਹੇ ਵੱਧ ਲਾ ਦਿਓ, ਵਿੱਚ ਵਿਚਾਲੇ ਵਾਲੇ ਪ੍ਰਾਈਜ਼ ਬਹੁਤ ਜ਼ਿਆਦਾ ਕਈ ਵਾਰੀ ਤੁਹਾਨੂੰ ਯੂਨੋ ਕੰਮ ਖਰਾਬ ਕਰ ਸਕਦੇ ਨੇ, ਕਿਉਂਕਿ ਵਾਰੰਟੀ ਨਹੀਂ ਹੁੰਦੀ, ਕੋਈ ਉਹਦੇ ਵਿੱਚ ਵਾਲੀ ਵਾਰਸ ਨਹੀਂ ਹੁੰਦਾ ਉਹਦਾ।
1: ਜੀ ਬਿਲਕੁਲ। ਤੇ ਇੱਧਰ ਨਵੇਂ ਬ੍ਰੈਂਡਸ ਵੀ ਕੋਈ ਆਏ ਨੇ ਮਾਰਕੀਟ ਦੇ ਵਿੱਚ?
0: ਨਵੇਂ ਬ੍ਰੈਂਡ
1: ਵੈਸੇ ਤੇ ਪਹਿਲੇ ਹੀ ਨਹੀਂ ਗਿਣੇ ਚੁਣੇ ਜਾਣ ਡੇ, ਪਰ ਮੈਂ ਵੇਖਣ ਡਿਆ ਹਾਂ ਵੀ ਹੋਰ ਦੂਰ ਆਈ ਜਾਣ ਡੇ।
0: ਬੜੇ ਲੋਕਾਂ ਨਾਲ ਜਦੋਂ ਗੱਲ ਹੁੰਦੀ ਹੈ ਨਾ, ਤੇ ਕਿ ਕਿੰਨੇ ਕੁ ਤੁਸੀਂ ਕਿਹੜੇ ਕਿਹੜੇ ਬ੍ਰੈਂਡ 'ਚ ਡੀਲ ਕਰਦੇ ਹੋ, ਤਾਂ ਅਸੀਂ ਉਹਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਬ੍ਰੈਂਡਾਂ 'ਚ ਡੀਲ ਕਰਦੇ ਹਾਂ, ਕਿਉਂਕਿ ਮੈਂ ਕਦੀ ਮੈਂ ਨਾ ਕਿਸੇ ਡੀਲਰ 'ਤੇ ਕੰਮ ਕਰ ਰਿਹਾ, ਨਾ ਮੈਂ ਇੱਕ ਜਗ੍ਹਾ 'ਤੇ ਕੋਈ ਯੂਨੋ
1: ਸਪੈਸੀਫਿਕ
0: ਕਿਸੇ 'ਤੇ ਬੈਠਾ ਹੋਇਆ ਵਾਂ ਬ੍ਰੈਂਡ ਦੇ ਉੱਤੇ ਜਾਂ ਇੱਕੋ ਬ੍ਰੈਂਡ ਦੀ ਗੱਲ ਕਰਦਾ ਵਾਂ, ਮੇਰੇ ਕੋ ਆਈ ਕੈਨ ਡੀਲ ਵਿਦ ਐਨੀਥਿੰਗ। ਅਤੇ ਮੈਂ ਹੁਣ ਤੱਕ 38 ਬ੍ਰੈਂਡ ਵੇਚ ਕੇ ਡਿਲੀਵਰ ਕਰ ਚੁੱਕਾ।
1: ਓਕੇ
0: ਤੇ ਜੇ ਆਪਾਂ ਲਿਖਣੇ ਹੋਣ ਤੇ 38 ਬ੍ਰਾਂਡ ਵੀ ਬੜੇ ਔਖੇ ਆ ਬੜੇ ਦੇਸ਼ਾਂ ਦੇ 38 ਬ੍ਰਾਂਡ ਹੁੰਦੇ ਵੀ ਨਹੀਂ ਆ ਆਸਟ੍ਰੇਲੀਆ ਨੇ ਬੂਹੇ ਖੋਲੇ ਹੋਏ ਨੇ ਤੇ ਵਿਚ ਇਜ਼ ਗੁੱਡ ਫੋਰ ਕਸਟਮਰਸ ਕਿਉਂਕਿ ਨੈਗੋਸੀਏਸ਼ਨ ਪਾਵਰ ਵੱਧਦੀ ਆ ਕਿਉਂਕਿ ਹੁਣ ਉਹ ਇੰਨੇ ਬ੍ਰਾਂਡ ਆ ਗਏ ਉਹ ਆਪਸ ਚ ਫਾਈਟ ਕਰਨ ਦੇ ਕੰਪੀਟੀਸ਼ਨ ਕਰਕੇ ਤੇ ਫਾਇਦਾ ਤੁਹਾਨੂੰ ਮਿਲਣ ਦਿਆ ਐਜ਼ ਅ ਕਸਟਮਰ ਕਿਉਂਕਿ ਹਰ ਇੱਕ ਨੇ ਜੇ ਕਿਸੇ ਨੇ ਫਿਊਲ ਕਾਰਡ ਲਾਇਆ ਉਹਨੇ ਫਿਊਲ ਕਾਰਡ ਦੇ ਨਾਲ ਸਰਵਿਸਾਂ ਲਾਈਆਂ ਉਹਨੇ ਫਿਊਲ ਕਾਰਡ ਦੇ ਨਾਲ ਸਰਵਿਸ ਲਾਈ ਆ ਤੇ ਤੀਜਾ ਕਹਿੰਦਾ ਮੈਂ ਨਾਲ ਫਾਇਨੈਂਸ ਰੇਟ ਵੀ ਦਊਂਗਾ ਜਿਹਨੇ ਫਾਇਨੈਂਸ ਰੇਟ ਲਾਇਆ ਵਾ ਉਹ ਕਹਿੰਦਾ ਜੀ ਮੈਂ ਨਾਲ ਐਕਸੈਸਰੀਆਂ ਵੀ ਦਊਂਗਾ ਸੋ ਫਾਇਦਾ ਆਪਾਂ ਨੂੰ ਹੋ ਰਿਹਾ ਤੇ ਫਿਰ ਜਗ੍ਹਾ ਜਗ੍ਹਾ ਤੇ ਜਦੋਂ ਡੀਲਰ ਖੋਲਦੇ ਨੇ ਤੁਸੀਂ ਜਾ ਕੇ ਨੈਗੋਸੀਏਸ਼ਨ ਪਾਵਰ ਤੁਹਾਡੀ ਵੱਧਦੀ ਆ ਤੇ ਬ੍ਰਾਂਡ ਇਸ ਵਕਤ ਜਿਹੜੇ ਪਿਛਲੇ ਕੁਛ ਮਹੀਨਿਆਂ ਚ ਤੁਹਾਨੂੰ ਬ੍ਰਾਂਡ ਵਿਖਣ ਲੱਗੂਗੇ ਜਿਹਦੀ ਆਪਾਂ ਅੱਜ ਹੀ ਗੱਲ ਕੀਤੀ ਹੈ ਜੀਲੀ ਇਹ ਬ੍ਰਾਂਡ ਵੀ ਤੁਹਾਨੂੰ ਦਿਖ ਰਿਹਾ ਵਾ ਫਿਰ ਇੱਕ ਬਹੁਤ ਜਲਦੀ ਇੱਕ ਬ੍ਰਾਂਡ ਆ ਰਿਹਾ ਵਾ ਤੇ ਜਿਹੜਾ ਇੱਕ ਬ੍ਰਾਂਡ ਕੁਛ ਮਹੀਨੇ ਪਹਿਲਾਂ ਡੀਲਰਸ਼ਿਪਾਂ ਖੁੱਲਣ ਲੱਗ ਗਈਆਂ ਤੇ ਆਹ ਮਹੀਨੇ ਤੁਹਾਨੂੰ ਡੀਲਰਸ਼ਿਪਾਂ ਉਹਨਾਂ ਦੀਆਂ ਸਾਰੇ ਪਾਸੇ ਦਿਖਣ ਲੱਗ ਜਾਣਗੀਆਂ ਉਹ ਬ੍ਰਾਂਡ ਆ ਜੀ ਏ ਸੀ ਮੈਂ ਆਲਰੇਡੀ ਉਹਦੀਆਂ ਕੁਛ ਗੱਡੀਆਂ ਡਿਲੀਵਰ ਕਰ ਚੁੱਕਾ ਵਾਂ ਉਹਨਾਂ ਦੀ ਇੱਕ ਬ੍ਰਾਂਡ ਨਿਊ ਗੱਡੀ ਐਮ ਜ਼ੂਮ ਗੱਡੀ ਵੇਖਣੀ ਜ਼ਰੂਰ ਬਣਦੀ ਹੈ ਮੈਂ ਥੋੜੇ ਦਿਨ ਪਹਿਲਾਂ
1: ਦੁਬਾਰਾ ਨਾਮ ਦੱਸੋ
0: ਐਮ ਜ਼ੂਮ
1: ਐਮ
0: ਈ ਐਮ ਤੇ ਜ਼ੈਡ ਡਬਲਯੂ ਐਮ
1: ਐਮ ਜ਼ੂਮ
0: ਐਮ ਜ਼ੂਮ
1: ਓਕੇ
0: ਉਹ ਗੱਡੀ ਪੂਰੀ ਸਪੋਰਟੀਅਰ ਲੋਕਾਂ ਨਾਮ ਦੇ ਨਾਲ ਜਾਂਦੀ ਆ ਉਹਦੇ ਵਿੱਚ ਸੁਣ ਕੇ ਲੈਦਰ ਸੀਟਾਂ ਇਲੈਕਟ੍ਰਿਕ ਸੀਟਾਂ ਹੀਟਡ ਸੀਟਾਂ ਨੈਵੀਗੇਸ਼ਨ ਜਾਂ ਜਿਹੜੀ ਯੂ ਨੋ 14 ਸਮਥਿੰਗ ਇੰਚ ਦੀ ਸਕਰੀਨ
1: ਓਕੇ
0: ਸਨਰੂਫ ਵਿਦ ਪੈਨਾਰੋਮਿਕ ਰੂਫ ਨਾਲ ਟੇਲਗੇਟ ਆਟੋਮੈਟਿਕ ਨਾਲ ਡੇਲਾਈਟ ਰਨਿੰਗ ਲਾਈਟਸ ਐਵਰੀਥਿੰਗ ਇਹ ਸਾਰਾ ਕੁਛ ਤੇ ਇੱਕ ਮਿਡ ਸਾਈਜ਼ ਐਸ ਯੂ ਵੀ ਬ੍ਰੈਂਡ ਨਿਊ ਗੱਡੀ ਅੱਜ ਆਹ ਮਹੀਨੇ ਜੇ ਤੁਸੀਂ ਲੈਣੀ ਹੋਵੇ ਤੇ ਆ 26,990 ਪਲੱਸ $1,000 ਦਾ ਗਿਫਟ ਕਾਰਡ ਦੇ ਰਿਹਾ ਮਤਲਬ ਕਿ 26,000 ਚ ਪਲੱਸ ਪੇਂਟ ਮਤਲਬ ਕਿ 26,500 ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਤੇ ਕਿਆ ਹੀ ਮਸਤ ਕਲਰ ਆ ਤੇ ਕਿਆ ਹੀ ਮਸਤ ਗੱਡੀ ਆ ਤੇ ਬਹੁਤ ਵਧੀਆ ਚੱਲਣ ਚ ਆ ਤੇ ਇਹ ਬ੍ਰਾਂਡ ਕਾਫੀ ਵੱਡਾ ਵਾ ਜਿੱਥੋਂ ਇਹ ਆਇਆ ਵਾ ਉੱਥੇ ਤੇ ਬਹੁਤ ਵੱਡੇ ਬ੍ਰਾਂਡਸ ਨਾਲ ਇਹਨਾਂ ਦੇ ਕੋਲੈਬਸ ਨੇ ਬ੍ਰਾਂਡ ਦਾ ਨਾਮ ਆ ਜੀ ਏ ਸੀ ਨਾਲ ਦੇ ਨਾਲ ਹੀ ਇਹਨਾਂ ਨੇ ਦੋ ਗੱਡੀਆਂ ਲਾਂਚ ਕੀਤੀਆਂ ਨੇ ਇਲੈਕਟ੍ਰਿਕ ਜਿਹਦਾ ਨਾਮ ਆ ਜੀ ਏਓਨ ਵੀ ਤੇ ਏਓਨ ਯੂ ਟੀ ਤੇ ਫਿਰ ਇਹਨਾਂ ਦੀ ਇੱਕ ਵੱਡੀ ਲਗਜ਼ਰੀ ਵੈਨ ਆ ਜਿਹੜੀ ਕਿ ਮੈਂ ਆਪਣੇ ਪੇਜ ਦੇ ਉੱਤੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਵੀਡੀਓ ਪਾਈ ਸੀ ਉਹ ਅਸੀਂ ਆਲਰੇਡੀ ਇੱਕ ਕਸਟਮਰ ਨੂੰ ਡਿਲੀਵਰ ਕਰ ਚੁੱਕੇ ਹਾਂ ਉਹ ਲਗਜ਼ਰੀ ਵੈਨ ਆ 7 ਸੀਟਰ ਜਿਹਦੇ ਵਿੱਚ 2 ਸੀਟਾਂ ਅੱਗੇ 2 ਪਿੱਛੇ ਪਰ ਉਹ ਜਿਹੜੀਆਂ 2 ਪਿੱਛੇ ਸੀਟਾਂ ਵਾ ਉਹ ਆਲਮੋਸਟ ਇੱਦਾਂ ਲੱਗਦਾ ਕਿ ਤੁਸੀਂ ਬਿਜ਼ਨਸ ਕਲਾਸ ਦੇ ਵਿੱਚੋਂ ਪ੍ਰੋਪਰ ਰਿਕਲਾਈਨਰ ਮਸਾਜ ਚੇਅਰਜ਼ ਐਂਡ ਸਨਰੂਫ ਐਂਡ ਆਲ ਦੈਟ
1: ਸਿੰਗਾਪੁਰ ਏਅਰਲਾਈਨ
0: ਤੇ ਪੂਰਾ ਪੂਰਾ ਤੇ ਉਹ ਪੂਰੀ ਵੈਨ ਮਤਲਬ ਕਿ ਜਿਹੜੀ ਪ੍ਰੋਪਰ ਪੀਪਲ ਮੂਵਰ ਗੱਡੀ ਆ ਬਹੁਤ ਖੁੱਲੀ ਡੁੱਲੀ ਆ ਪੂਰੀ ਲਗਜ਼ਰੀ ਆ ਤੇ ਪ੍ਰਾਈਜ਼ ਵੀ ਬਹੁਤ ਵਧੀਆ ਪ੍ਰਾਈਜ਼ ਦੇ ਵਿੱਚ ਉਹ ਗੱਡੀ ਲਾਂਚ ਹੋਈ ਆ ਤੇ ਇਹ ਬ੍ਰਾਂਡ ਦਾ ਨਾਮ ਹੀ ਜੀ ਏ ਸੀ ਫਿਰ ਜੀ ਲੀ ਫਿਰ ਓਬਵੀਅਸਲੀ ਬੜੇ ਲੋਕਾਂ ਨੇ ਹੁਣ ਜ਼ੀਕਰ ਵੀ ਸੁਣ ਲਿਆ ਹੋਊਗਾ ਉਹ ਵੀ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਆ ਚੁੱਕੀ ਆ ਉਹਨਾਂ ਦੇ ਵਿੱਚ ਵੀ ਇੱਕ ਛੋਟੀ ਗੱਡੀ ਲਾਂਚ ਹੋ ਰਹੀ ਆ ਇੱਕ ਉਹਨਾਂ ਦੀ ਵੱਡੀ ਗੱਡੀ ਆ ਯੂਨੋ 007 ਫਿਰ ਉਹਨਾਂ ਦੀ ਇੱਕ ਅਗੇਨ ਪੀਪਲ ਮੂਵਰ ਗੱਡੀ ਆ ਤੇ ਨਾਲ ਦੇ ਨਾਲ ਬੀ ਵਾਈ ਡੀ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੋਇਆ ਸੀ ਪਰ ਹੁਣ ਬੀ ਵਾਈ ਡੀ ਵਾਲਿਆਂ ਦੇ ਨਾਲ ਹੀ ਇੱਕ ਉਹਨਾਂ ਦਾ ਹੋਰ ਅਪਰ ਬ੍ਰਾਂਡ ਆ ਰਿਹਾ ਜਿਹਦੇ ਵਿੱਚ ਉਹਨਾਂ ਨੇ 2 ਫੋਰ ਵੀਲ ਡਰਾਈਵ ਵੱਡੀਆਂ ਗੱਡੀਆਂ ਤੇ ਨਾਲ ਦੇ ਨਾਲ ਸੇਮ ਇੱਕ ਇਲੈਕਟ੍ਰਿਕ ਪੀਪਲ ਮੂਵਰ ਵੈਨ ਟਾਈਪ ਗੱਡੀ 7 ਸੀਟਰ ਫਿਰ ਲਗਜ਼ਰੀ ਉਹ ਲਾਂਚ ਕੀਤੀ ਆ ਉਹ ਬ੍ਰਾਂਡ ਦਾ ਨਾਮ ਆ ਡੈਂਜ਼ਾ ਤੇ ਆਲਰੇਡੀ ਆਪਣੀ ਕਮਿਊਨਿਟੀ ਨੇ ਉਹ ਬ੍ਰਾਂਡ ਵੇਖ ਲਿਆ ਹੋਊਗਾ ਡੈਂਜ਼ਾ ਉਹਨਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ B5 ਤੇ B8 ਤੇ ਨਾਲ ਦੇ ਨਾਲ D9 ਜਿਹੜੀ ਕਿ ਉਹਨਾਂ ਦੀ 7 ਸੀਟਰ ਇੱਕ ਵੈਨ ਆ ਤੇ ਇਹ ਇੱਕ ਬ੍ਰਾਂਡ ਕੁਛ ਮਹੀਨੇ ਪਹਿਲਾਂ ਪਹੁੰਚ ਚੁੱਕਾ ਵਾ ਤੇ ਹੁਣ ਉਹਨਾਂ ਦੇ ਵੀ ਸ਼ੋਰੂਮ ਅਲੱਗ ਅਲੱਗ ਜਗ੍ਹਾ ਤੇ ਖੁੱਲ ਰਿਹਾ ਐਕਸਪੈਂਗ ਇੱਕ ਵਾਰੀ ਵਾਪਸ ਜਾ ਚੁੱਕਿਆ ਸੀ ਮਤਲਬ ਕਿ ਉਹ ਆਏ ਸੀ ਪਰ ਹੁਣ ਉਹਨਾਂ ਦੇ ਪਹਿਲਾਂ ਇੰਨੇ ਸ਼ੋਰੂਮ ਨਹੀਂ ਦਿਖੇ ਹੁਣ ਤੁਹਾਨੂੰ ਉਹ ਵੀ ਕੁਛ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਗੱਡੀਆਂ ਦੇ ਅੱਗੇ ਬੋਨਟ ਦੇ ਥੱਲੇ ਇੱਕ ਐਕਸ ਲਿਖਿਆ ਹੋਇਆ ਉਹ ਐਕਸਪੈਂਗ ਉਹ ਵੀ ਤੁਹਾਨੂੰ ਹੁਣ ਸੜਕਾਂ ਦੇ ਉੱਤੇ ਕਾਫੀ ਦਿਖਣ ਲੱਗ ਜੂਗੀ ਉਹਨਾਂ ਦੀਆਂ ਵੀ ਇਲੈਕਟ੍ਰਿਕ ਗੱਡੀਆਂ ਨੇ ਸੋ ਬ੍ਰਾਂਡ ਬਹੁਤ ਜ਼ਿਆਦਾ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਹੀ ਸਾਲ ਦੇ ਵਿੱਚ ਆਈ ਥਿੰਕ 2 ਜਾਂ 3 ਬ੍ਰਾਂਡ ਹੋਰ ਆਜੂਗੇ ਪਹਿਲਾਂ ਚੈਰੀ ਬ੍ਰਾਂਡ ਸੀ ਚੈਰੀ ਵਾਲਿਆਂ ਦਾ ਨਵਾਂ ਬ੍ਰਾਂਡ ਆਇਆ ਸੀ ਪਿਛਲੇ ਸਾਲ ਜੇਕੂ ਤੇ ਹੁਣ ਉਹ ਜੇਕੂ ਦੀ ਗੱਡੀ ਆ J5 ਜਿਹੜੀ ਕਿ ਫੁੱਲੀ ਇਲੈਕਟ੍ਰਿਕ ਗੱਡੀ ਵਿਕ ਰਹੀ ਆ 37,000 ਤੋਂ ਥੱਲੇ 36,990 ਡਰਾਈਵ ਹੋਵੇ ਪਲੱਸ ਪੇਂਟ ਆਮ ਮਹੀਨੇ ਉਹਦੇ ਔਫਰ ਆ ਤੇ ਫੁੱਲੀ ਇਲੈਕਟ੍ਰਿਕ ਆ 400 ਦੀ ਰੇਂਜ ਆ ਜੇ ਤੁਸੀਂ ਪਿਛਲੇ ਮਹੀਨੇ ਦੇ ਸਟੈਟਸ ਚੈੱਕ ਕਰੋਗੇ ਪੂਰੇ ਆਸਟ੍ਰੇਲੀਆ ਦੀ ਸਭ ਤੋਂ ਵੱਧ ਵਿਕਣ ਵਾਲੀ 7ਵੇਂ ਨੰਬਰ 'ਤੇ ਗੱਡੀ ਆਲਰੇਡੀ ਆ ਚੁੱਕੀ ਆ ਟੋਪ 10 ਗੱਡੀਆਂ ਦੇ ਵਿੱਚ ਮਤਲਬ ਕਿ ਇੱਕ ਬ੍ਰਾਂਡ ਦੀ ਇੱਕੋ ਹੀ ਗੱਡੀ ਇੰਨੀ ਕੁ ਵਿਕ ਚੁੱਕੀ ਆ ਸੋ ਚੈਰੀ ਵਾਲਿਆਂ ਦਾ ਜਿਹੜਾ ਬ੍ਰਾਂਡ ਸੀ ਜੇਕੂ ਇੱਕ ਸਾਲ ਹੀ ਹੋਇਆ ਤੇ ਸੜਕ ਦੇ ਉੱਤੇ ਜੇਕੂ ਹੋ ਚੁੱਕੀ ਆ, ਹਰ ਸਬਬ ਦੇ ਵਿੱਚ ਪਹੁੰਚ ਚੁੱਕੀ ਆ, ਬੜੇ ਲੋਕਾਂ ਨੇ ਪਸੰਦ ਕੀਤੀ ਆ, ਸਾਈਜ਼ ਬਹੁਤ ਵਧੀਆ ਵਾ, ਨਾਲੇ ਫੁੱਲੀ ਇਲੈਕਟ੍ਰਿਕ ਆ ਅਤੇ ਇੱਕੋ ਹੀ ਮਾਡਲ ਆ, ਟੋਪ ਆਫ ਦਾ ਰੇਂਜ ਆ, ਲੈਦਰ ਸੀਟਾਂ, ਇਲੈਕਟ੍ਰਿਕ ਸੀਟਾਂ, ਵੱਡੀ ਸਕਰੀਨ 'ਤੇ ਉਹਨਾਂ ਦਾ ਸਿਗਨੇਚਰ ਹੋ ਗਿਆ ਨਾ, ਇੰਨੀ ਸਕਰੀਨ 'ਤੇ ਆਲਮੋਸਟ ਲੈਪਟੋਪ ਦੀ ਹੁੰਦੀ ਆ ਜਿੰਨੀ ਕਿ ਗੱਡੀ 'ਚ ਦਈ ਜਾਂਦੇ ਨੇ, ਸਨਰੂਫ, ਟੇਲ ਗੇਟ, 480 ਲੀਟਰ ਦਾ ਯੂਨੋ ਬੂਟ ਸਪੇਸ ਆ, ਅਤੇ ਇਹ ਗੱਡੀ ਚੈੱਕਆਊਟ ਜ਼ਰੂਰ ਕਰਨੀ ਬਣਦੀ ਆ ਜੇ ਤੁਸੀਂ ਮਾਰਕੀਟ ਦੇ ਵਿੱਚ 25,000-30,000 ਦੀ ਪੁਰਾਣੀ ਗੱਡੀ ਲੱਭਣੇ ਹੋ ਜਿਹਦੇ ਵਿੱਚ ਤੁਸੀਂ ਫਿਊਲ ਵੀ ਪਾਉਣਾ ਵਾ ਬਾਅਦ ਚੋਂ, ਇਹ 37,000 ਤੋਂ ਥੱਲੇ ਫੁੱਲੀ ਇਲੈਕਟ੍ਰਿਕ ਆ, ਇੱਕ ਚਾਰਜ 'ਤੇ 400 ਕਿਲੋਮੀਟਰ ਚੱਲਦੀ ਆ, ਇਹ ਗੱਡੀ ਇਸ ਵਕਤ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਆ ਹਰ ਕਮਿਊਨਿਟੀ 'ਚ, ਹਰ ਵਰਗ 'ਚ, ਅਤੇ 7ਵੇਂ ਨੰਬਰ 'ਤੇ ਪੂਰੇ ਆਸਟ੍ਰੇਲੀਆ ਦੇ ਵਿੱਚ ਇਹ ਗੱਡੀ ਪਹੁੰਚ ਚੁੱਕੀ ਆ,
1: ਲਓ ਜੀ
0: ਆਸਟ੍ਰੇਲੀਆ ਦੇ ਵਿੱਚ
1: 7ਵੇਂ ਨੰਬਰ 'ਤੇ ਹੈ।
0: ਹਾਂਜੀ,
1: 7ਵੇਂ ਨੰਬਰਾਂ ਦੀ ਤੁਸੀਂ ਗੱਲ ਕੀਤੀ ਆ, ਜਦੋਂ ਤੁਸੀਂ ਨੰਬਰ 'ਤੇ ਹੀ ਆ ਗਏ ਤਾਂ ਫਿਰ ਮੈਨੂੰ ਨੰਬਰ ਦਾ ਹੀ ਦੱਸੋ ਕਿ ਜਿਹੜਾ ਮਾਰਕੀਟ ਆ, ਜੇ ਇੱਕ ਪਾਸੇ ਜੈਪਨੀਜ਼ ਵੇਖ ਲਈਏ ਜਾਂ ਦੂਜੇ ਪਾਸੇ ਹੁਣ ਚਾਈਨੀਜ਼ ਦੇ ਵਿੱਚ ਇੰਨੀਆਂ ਸਾਰੀਆਂ ਆਪਸ਼ਨਸ ਤੁਸੀਂ ਦੱਸੀਆਂ ਨੇ, ਇਹਨਾਂ ਦਾ ਕੀ ਚੱਲ ਰਿਹਾ ਜੇ ਇਹਨਾਂ ਨੂੰ ਕੰਪੇਅਰ ਕਰੀਏ ਤਾਂ ਸੇਲ ਦੇ ਹਿਸਾਬ ਨਾਲ?
0: ਬਾਜੀ, ਨੰਬਰ 'ਤੇ ਬਹੁਤ ਜ਼ਿਆਦਾ ਫਰਕ ਪੈ ਰਹੇ ਨੇ, ਅਤੇ ਬੜੇ ਲੋਕਾਂ ਨੂੰ ਇਹ ਜਿੱਦਾਂ ਵੀਕਐਂਡ ਨੂੰ ਹੀ ਵੇਖਣ ਨੂੰ ਦੇਖ ਜਾਂਦਾ ਹੋਊਗਾ ਜਦੋਂ ਡੀਲਰਸ 'ਤੇ ਜਾਂਦੇ ਨੇ, ਕਈ ਡੀਲਰਸ ਵਿਹਲੇ ਬੈਠੇ ਨੇ ਅਤੇ ਜਿਹੜੇ ਡੀਲਰਸ ਨਵੇਂ ਆਏ ਨੇ ਉਹਨਾਂ ਦੇ ਲੈਣਾ ਲੱਗੀਆਂ ਹੋਈਆਂ ਨੇ, ਮੇਲਾ ਹੀ ਲੱਗਾ ਹੋਇਆ ਵਾ। ਮੈਂ ਕਿਸੇ ਡੀਲਰ ਤੋਂ ਗਿਆ, ਉਹ ਕਹਿੰਦਾ ਜੀ ਮੈਨੂੰ 20-25 ਸਾਲ ਹੋ ਗਏ ਇੰਡਸਟਰੀ 'ਚ, ਉਹਨੇ ਅੱਜ ਤੱਕ ਕੁਛ ਇੱਦਾਂ ਦਾ ਨਹੀਂ ਵੇਖਿਆ ਕਿ ਲੋਕ ਆ ਰਹੇ ਨੇ, ਇੱਕੋ ਮਾਡਲ ਦੀ ਗੱਲ ਹੋ ਰਹੀ ਆ, ਇੱਕੋ ਬ੍ਰਾਂਡ ਦੀ ਗੱਲ ਹੋ ਰਹੀ ਆ, ਇੱਕੋ ਗੱਡੀ ਦੀ ਗੱਲ ਹੋ ਰਹੀ ਆ। ਮਤਲਬ ਕਿ ਨੋਰਮਲੀ ਹੁੰਦਾ ਕਿ ਉਹ ਬ੍ਰਾਂਡ ਦੇ ਵਿੱਚ ਜਿੱਦਾਂ 5-7 ਅਲੱਗ ਅਲੱਗ ਮਾਡਲਸ ਹੁੰਦੇ ਨੇ ਅਤੇ ਲੋਕ ਗੱਲ ਕਰ ਰਹੇ ਨੇ, ਉਹ ਕਹਿ ਰਿਹਾ ਲੋਕ ਆ ਰਹੇ ਨੇ, ਇੱਕੋ ਗੱਡੀ ਦੀ ਗੱਲ ਹੋ ਰਹੀ ਆ, ਬਸ ਅਸੀਂ ਇੰਨਾ ਪੁੱਛਣ ਤੁਹਾਡਾ ਨਾਮ ਕੀ ਆ, ਐਡਰੈਸ ਕੀ ਆ, ਕਲਰ ਕਿਹੜਾ ਲੈਣਾ ਅਤੇ ਇੰਟੀਰੀਅਰ ਕਿਹੜਾ ਲੈਣਾ, ਅਤੇ ਲੋਕ ਡਿਪੋਜ਼ਿਟ ਦੇ ਰਹੇ ਨੇ ਅਤੇ ਜਾ ਰਹੇ ਆ, ਕਿਉਂਕਿ ਨੈਗੋਸੀਏਸ਼ਨ ਉੱਦਾਂ ਹੀ ਨਹੀਂ ਉਹ ਕਰਦੇ ਨੇ। ਅਤੇ ਇਹ ਗੱਡੀ ਜੇ ਕੁਝ A5 ਦੇ ਬਾਰੇ ਪਹਿਲਾਂ ਮੈਂ ਦੱਸਿਆ, ਉਹ ਕਹਿੰਦੇ ਅਸੀਂ ਇੱਕੋ ਦਿਨ 'ਚ ਆਲਮੋਸਟ ਯੂਨੋ 40-50 ਗੱਡੀਆਂ ਇੱਕੋ ਤਰ੍ਹਾਂ ਦੀਆਂ ਗੱਡੀਆਂ ਵੇਚੀਆਂ, ਉਹ ਵੀ ਫਲੀਟ ਨੂੰ ਨਹੀਂ, ਰੀਟੇਲ 'ਚ। ਮਤਲਬ ਕਿ ਲੋਕ ਆ ਰਹੇ ਅਤੇ ਲੈ ਕੇ ਜਾ ਰਹੇ ਨੇ। ਪਿਛਲੇ ਹਫ਼ਤੇ ਅਸੀਂ ਸ਼ੋਰੂਮ 'ਚ ਹੀ ਉੱਥੇ ਜੀਡੀ ਵਾਲਿਆਂ ਦੀ ਸੇਲ ਲੱਗ ਰਹੀ ਸੀ, ਇੱਕ ਆ ਰਿਹਾ ਸੀ ਇੱਕ ਜਾ ਰਿਹਾ ਸੀ, ਬਸ ਇੰਨੇ ਪੁੱਛ ਰਹੇ ਕਿਹੜਾ ਕਲਰ, ਅਤੇ ਕਲਰ ਵੀ ਇੰਨੇ ਕੁ ਵਧੀਆ ਜਾਂ ਆਪਸ਼ਨਸ ਇਹਨਾਂ ਦੇ ਦਿੱਤੀਆਂ। ਪਹਿਲਾਂ ਤੁਸੀਂ ਗੱਡੀਆਂ ਜਦੋਂ ਲੈਣ ਜਾਂਦੇ ਸੀ ਉਹਨਾਂ ਦੇ ਵਿੱਚ ਹੁੰਦਾ ਸੀ ਉਹੀ ਇੱਕੋ ਹੀ ਇੰਟੀਰੀਅਰ, ਬਲੈਕ ਲੈ ਲਓ ਜਾਂ ਗ੍ਰੇ ਲੈ ਲਓ, ਜ਼ਿਆਦਾਤਰ ਬਲੈਕ ਹੀ ਹੁੰਦਾ ਸੀ ਜਾਂ ਗ੍ਰੇ, ਅਤੇ ਮਹਿੰਗੀਆਂ ਗੱਡੀਆਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਸੀ ਬਰਾਊਨ ਇੰਟੀਰੀਅਰ, ਵਾਈਟ ਇੰਟੀਰੀਅਰ, ਬੇਜ ਇੰਟੀਰੀਅਰ ਐਂਡ ਆਲ ਦੈਟ ਟੈਨ ਕਲਰ, ਉਹ ਲੋਕਾਂ ਨੂੰ ਲੱਗਦਾ ਵੀ ਥੋੜ੍ਹੀ ਜਿਹੀ ਮਹਿੰਗੀ ਗੱਡੀ ਲੈਣ ਲੱਗੀ ਹੈ ਨਾ, ਜਾਂ ਇੱਕ ਫੀਲ ਆਉਂਦੀ ਸੀ। ਹੁਣ ਇਹਨਾਂ ਨੇ ਉਹੀ ਚੀਜ਼ ਨੂੰ ਫੜ ਕੇ ਇੰਟੀਰੀਅਰਸ ਦੇ ਉੱਤੇ ਇੰਨਾ ਕੁ ਕੰਮ ਕਰਤਾ ਵਾ ਕਿ ਉਹ ਜ਼ਿਆਦਾਤਰ ਗੱਡੀਆਂ ਜਿੱਦਾਂ ਗੱਡੀ ਬਹੁਤ ਜ਼ਿਆਦਾ ਵੇਖ ਰਹੀਆਂ ਵਾ ਬੋਟਲ ਗ੍ਰੀਨ ਵਿਦ, ਹੁਣ ਗ੍ਰੀਨ ਮੈਂ ਕਿਸੇ ਨੂੰ ਕਹਾਂ ਗ੍ਰੀਨ ਕਲਰ ਦੀ ਗੱਡੀ ਲੈਣੀ ਆ ਫੋਨ 'ਤੇ ਉਹ ਕਰ ਦਿੰਦੇ ਆ ਮਨਾ, ਬਾਕੀ ਗ੍ਰੀਨ ਕਲਰ ਮੈਂ ਤਾਂ ਕਦੀ ਆਪਾਂ ਆਫਰ ਵੀ ਨਹੀਂ ਕਰਦੇ, ਪਰ ਉਹ ਜਦੋਂ ਸ਼ੋਰੂਮ 'ਚ ਜਾ ਰਹੇ ਨੇ ਉਹਨਾਂ ਨੂੰ ਗੱਡੀ ਪਸੰਦ ਆ ਰਹੀ ਹੈ ਜੀ ਬੋਟਲ ਗ੍ਰੀਨ ਜਾਂ ਫੋਰੈਸਟ ਗ੍ਰੀਨ ਵਿਦ ਵਾਈਟ ਇੰਟੀਰੀਅਰ, ਬਲੂ ਵਿਦ ਵਾਈਟ ਇੰਟੀਰੀਅਰ, ਕਿ ਉਹ ਕੰਬੀਨੇਸ਼ਨ ਜਦੋਂ ਦੇਖਦੇ ਆ ਉਸ ਸੁਣਨ 'ਚ ਵੀ ਵੇਖਣ 'ਚ ਵੀ ਬਹੁਤ ਵਧੀਆ ਕੰਟਰਾਸਟ 'ਚ ਲੱਗਣ ਦਿਆ। ਅਤੇ ਜਿਹੜੇ ਅੱਜ ਕੱਲ੍ਹ ਦੇ ਨੰਬਰਸ ਨੇ ਇਸ ਵਕਤ ਲੋਕ ਨੋ ਡਾਊਟ ਓਬੀਅਸਲੀ ਜੈਪਨੀਜ਼ ਨੂੰ ਪਸੰਦ ਕਰਦੇ ਨੇ ਅਤੇ ਚਾਈਨੀਜ਼ ਵੱਲ ਲੋਕਾਂ ਨੂੰ ਇੱਕ ਜਿਹੜਾ ਉਹ ਹੈਗਾ ਸੀ ਕਿ ਨਹੀਂ ਅਜੇ ਗੱਡੀ ਵੱਲ ਜਾਣਾ, ਪਰ ਉਹ ਪਿਛਲੇ 5 ਸਾਲਾਂ 'ਚੋਂ ਗੈਪ ਬਹੁਤ ਜ਼ਿਆਦਾ ਘੱਟ ਹੋ ਚੁੱਕਾ ਵਾ, ਕਿਉਂਕਿ ਜਾਂ ਤੁਹਾਡੇ ਨੇਬਰ ਨੇ, ਜਾਂ ਤੁਹਾਡੇ ਕਿਸੇ ਜਾਣ ਪਛਾਣ ਵਾਲੇ ਨੇ, ਜਾਂ ਤੁਹਾਡੇ ਦੋਸਤ ਨੇ, ਜਾਂ ਤੁਹਾਡੇ ਕੰਮ ਤੋਂ ਕਿਸੇ ਨੇ ਕਿਸੇ ਨਾ ਕਿਸੇ ਨੇ ਤੇ ਲੈ ਚੁੱਕੇ ਆ ਚਾਈਨੀਜ਼। ਯੈਸ, ਕਈਆਂ ਦਾ ਥੋੜ੍ਹਾ ਜਿਹਾ ਕੋਈ ਮਾੜਾ ਐਕਸਪੀਰੀਅੰਸ ਵੀ ਹੋਇਆ ਹੋਊਗਾ, ਪਰ ਉਹ ਵਾਰੰਟੀ ਦੇ ਵਿੱਚ ਵਾ। ਪਰ ਜਿਹੜੀ ਪੁਰਾਣੀ ਗੱਡੀ ਲੈਣੀ ਹੈ ਨਾ, ਉਹ ਲੋਕ ਭੁੱਲ ਜਾਂਦੇ ਆ ਕਿ ਪੁਰਾਣੀ ਗੱਡੀ ਵੀ ਪ੍ਰੋਬਲਮ ਦੇ ਸਕਦੀ ਆ, ਪਰ ਉਹ ਵਾਰੰਟੀ 'ਚ ਨਹੀਂ ਹੈਗੀ। ਇਹ ਨਵੀਆਂ ਗੱਡੀਆਂ ਵਾਰੰਟੀ 'ਤੇ ਦੇ ਰਹੀਆਂ ਨੇ ਨਾ, ਅਤੇ ਜੇ ਕੁਛ ਹੋ ਗਿਆ ਤੇ ਤੁਸੀਂ ਕਿਸੇ ਨਾ ਜਾ ਕੇ ਤੇ ਗੱਲ ਕਰ ਸਕਦੇ ਹੋ ਨਾ, ਤੇ ਉਹ ਲੁੱਕ ਆਫਟਰ ਉਹਨੂੰ ਕਰੂਗੇ, ਕਿਉਂਕਿ ਉਹ ਆਪਣੇ ਬ੍ਰਾਂਡ ਨੂੰ ਨਾਮ ਬਣਾ ਰਹੇ ਨੇ ਤੇ ਉੱਤੇ ਆ ਰਹੇ ਨੇ। ਤੇ ਬਹੁਤ ਜ਼ਿਆਦਾ ਇੰਟਰਸਟਿੰਗ ਚੱਲਣ ਦਿਆ ਵਾ ਇਸ ਵਕਤ ਇਹ ਸਾਰੇ ਸਟੈਟਸ ਵੇਖਣ ਲਈ। ਜੇ ਤੁਸੀਂ ਪਿਛਲੇ ਮਹੀਨੇ ਦੇ ਸਟੈਟਸ ਵੇਖਦੇ ਹੋ ਤੇ ਆਈ ਥਿੰਕ ਟੌਪ 10 ਬ੍ਰਾਂਡਾਂ ਦੇ ਵਿੱਚ ਪਿਛਲੇ ਮਹੀਨੇ ਜਿਹੜੀਆਂ ਸੇਲਸ ਹੋਈਆਂ ਨੇ ਉਹਦੇ ਵਿੱਚ 4 ਚਾਈਨੀਜ਼ ਬ੍ਰਾਂਡ ਆ ਚੁੱਕੇ ਨੇ। ਤੇ ਮਤਲਬ ਕਿ ਉਹਦੇ ਵਿੱਚ ਓਬੀਅਸਲੀ ਜੈਪਨੀਜ਼ ਵੀ ਹੈਗੇ ਸੀ, ਯੂਨੋ ਦੂਜੇ ਬ੍ਰਾਂਡ ਕੋਰੀਅਨ ਐਂਡ ਆਲ ਦੈਟ, ਪਰ 4 ਬ੍ਰਾਂਡ ਪਹਿਲੀ ਵਾਰੀ ਉਹ ਚਾਈਨੀਜ਼ ਬ੍ਰਾਂਡ ਐਂਟਰ ਹੋ ਚੁੱਕੇ ਨੇ। ਤੁਸੀਂ ਮੰਨੋ ਜਾਂ ਨਾ ਮੰਨੋ ਉਹ ਵਿਕ ਰਹੀਆਂ ਨੇ, ਤੁਸੀਂ ਨਹੀਂ ਲੈਣੀ ਉਹ ਡਿਫਰੈਂਟ ਗੱਲ ਆ, ਪਰ ਮੈਂ ਇਹ ਕਹਿ ਰਿਹਾ ਨਹੀਂ ਲੈਣੀ ਕਿਸੇ ਦੀ ਸੁਣਨ ਤੋਂ ਬਗੈਰ, ਜਾ ਕੇ ਵੇਖੋ, ਟੈਸਟ ਡਰਾਈਵ ਕਰੋ, ਫਿਰ ਉਹਨੂੰ ਛੱਡੋ, ਕਿਉਂਕਿ ਹੋ ਸਕਦਾ ਤੁਸੀਂ ਗੱਡੀ ਲੱਭ ਰਹੇ ਹੋ 40,000 ਦੀ, ਸੋਰੀ ਜਿਹੜੇ ਸਾਈਜ਼ ਦੀ ਤੁਸੀਂ ਗੱਡੀ ਲੱਭ ਰਹੇ ਹੋ ਉਹ ਤੁਸੀਂ ਵੇਖਣ ਗਏ ਹੋ ਜੈਪਨੀਜ਼ ਬ੍ਰਾਂਡ 'ਚ 40-45,000 ਦੀ, ਫਾਈਨੈਂਸ ਪਾ ਕੇ ਤੁਹਾਨੂੰ ਉਹ ਪੈ ਰਹੀ ਆ 60 ਦੀ, ਅਤੇ ਹੋ ਸਕਦਾ ਤੁਹਾਨੂੰ ਉਹ ਗੱਡੀ ਸੇਮ ਗੱਡੀ ਸੇਮ ਸਾਈਜ਼ ਦੀ ਗੱਡੀ ਚਾਈਨੀਜ਼ ਦੇ ਵਿੱਚ ਮਿਲ ਜੇ 25,000 ਦੀ।
1: ਓਕੇ,
0: ਹੁਣ ਮੈਂ ਉੱਧਰ 40 ਲਾਇਆ ਸੀ ਵਿਦ ਇੰਟਰਸਟ, ਮੈਨੂੰ 40-45 ਦੇ ਉੱਤੇ ਮੈਂ ਇੰਟਰਸਟ ਦੇ ਦੂ ਕਿ ਮੈਨੂੰ ਜਿਹਨੋਂ ਪਈ ਉਹ 55-60,000 ਦੀ, ਇੱਧਰ ਮੈਨੂੰ ਗੱਡੀ ਮਿਲੀ 25 ਦੀ ਫਾਈਨੈਂਸ ਪਾ ਕੇ ਮੈਨੂੰ ਪੈ ਗਈ 30 ਦੀ। ਹੁਣ ਉਹ 5 ਸਾਲ ਬਾਅਦ ਉਹ ਕਹਿੰਦੇ ਆ ਵੀ 5 ਸਾਲ ਬਾਅਦ ਉਹ ਕਿੰਨੇ ਕੁ ਦੀ ਰਹਿ ਜੂਗੀ, 5,000 ਦੀ, ਫਿਰ ਵੀ ਤੁਸੀਂ 25 ਲੌਸ ਕੀਤਾ, ਜੇ 30 ਦੀ ਪਈ 25 ਲੌਸ ਕੀਤਾ, ਪਰ ਉਧਰ ਜਿਹੜੀ 60 ਦੀ ਪਈ ਸੀ ਉਹ ਕਿਹੜਾ 60 ਦੀ ਵਿਕਣੀ ਆ ਦੁਬਾਰਾ, ਜੇ ਉਹ 30 ਦੀ ਵਿਕੀ 30 ਤੇ ਉਧਰ ਵੀ ਚਲ ਗਿਆ, ਪਰ ਲੋਕੀ ਪਤਾ ਕਹਿੰਦੇ ਆ ਉਹ ਤੈਨੂੰ ਕਿਹਾ ਸੀ ਨਾਲ ਹੈ ਉਹ 30 ਦੀ ਵਿਕਣੀ, ਵੇਖ ਲਾ 50 ਦੀ ਵਿਕਣ ਦੀ, ਪਰ ਉਹ ਇਹ ਨੀ ਕਹਿੰਦੇ ਕੋਈ ਜਣਾ ਭਰਾਵਾ ਤੂੰ 60 ਦੀ ਲਈ ਤੇਰੀ 30 ਦੀ ਵਿਕੀ, ਤੇਰਾ ਵੀ 30,000 ਉੱਡ ਗਿਆ, ਪਰ ਤੇਰਾ 30,000 ਮਾਰਕੀਟ ਚ ਵੱਧ ਲੱਗਾ ਰਿਹਾ ਤੇ ਮੈਂ ਤਾਂ ਲਾਇਆ ਹੀ 25 ਸੀ। ਸੋ ਯੂ ਨੀਡ ਟੂ ਥਿੰਕ ਅਬਾਊਟ ਇਨ ਦੈਟ ਵੇ। ਪਰ ਜੇ ਤੁਸੀਂ 25 ਦੀ ਪੁਰਾਣੀ ਲੈਣ ਚੱਲੇ ਹੋ ਫਿਰ ਤੁਸੀਂ ਨਵੀਂ ਦੀ ਸਹੂਲਤਾਂ ਲੈਣੀਆਂ ਵਾ ਤਾਂ ਵੀ ਤੁਸੀਂ ਉਹ ਨਵੀਆਂ ਗੱਡੀਆਂ ਵੇਖ ਸਕਦੇ ਹੋ। ਇਹ ਮੈਂ ਨਹੀਂ ਕਹਿ ਰਿਹਾ, ਇਹ ਮਾਰਕੀਟ ਕਹਿ ਰਹੀ ਆ, ਮੇਰੇ ਕੋਲ ਜਿਹੜੀਆਂ ਇਨਕੁਆਇਰੀਆਂ ਆ ਰਹੀਆਂ ਉਹ ਕਹਿ ਰਹੀਆਂ ਨੇ। ਮੇਰੀਆਂ ਹਰ ਮਹੀਨੇ ਸਭ ਤੋਂ ਵੱਧ ਜਿਹੜੀਆਂ ਗੱਡੀਆਂ ਵਿਕ ਰਹੀਆਂ ਵਾ ਉਹ ਵਿਕ ਹੀ ਇਹ ਸਾਰੇ ਬ੍ਰਾਂਡਸ ਰਹੇ ਨੇ, ਕਿਉਂਕਿ ਇਹ ਲੋਕਾਂ ਦੀ ਡਿਮਾਂਡ ਆ, ਮੈਂ ਨਹੀਂ ਉਹਨਾਂ ਨੂੰ ਸੁਜੈਸਟ ਕਰ ਰਿਹਾ। ਵੈਲਿਊ ਫੋਰ ਮਨੀ, ਲੋਕੀ ਸਾਰੇ ਜਣੇ ਇਹ ਸਾਰੇ ਬ੍ਰਾਂਡ ਆ ਜਿਹੜੇ ਮੈਂ ਪਹਿਲਾਂ ਕਦੀ ਜੀਲੀ ਨਹੀਂ ਵੇਚਿਆ ਸੀ, ਮੈਂ ਪਿਛਲੇ 3 ਮਹੀਨੇ ਪਹਿਲਾਂ ਜਿਹੜੀ ਮੇਰੇ ਜਦੋਂ ਮੈਂ ਪਹਿਲੀ ਜੀਲੀ ਵੇਚੀ ਹੁਣ ਤੱਕ ਮੈਂ 12 ਤੋਂ 15 ਵੇਚ ਚੁੱਕਾ ਵਾਂ। ਮੈਂ ਪਿਛਲੇ ਸਾਲ ਓਬਵੀਅਸਲੀ ਜਦੋਂ ਜੇਕੂ ਆਈ ਸੀ ਆਪਾਂ ਜੇਕੂ ਨਹੀਂ ਕੋਈ ਵੇਚੀ ਸੀ ਨਾ ਕੋਈ ਵੀਡੀਓ ਬਣਾਈ ਸੀ, ਫਿਰ ਜੇਕੂ 1 ਵੇਚੀ, ਉਹ ਤੋਂ ਬਾਅਦ ਮੈਂ ਵੀ ਜਦੋਂ ਮੈਨੂੰ ਵੀ ਲੋਕੀ ਜਦੋਂ ਫੋਨ ਕਰਦੇ ਨੇ ਉਦੋਂ ਮੈਂ ਬ੍ਰਾਂਡ ਕੋਲ ਜਾਂਦਾ ਹਾਂ, ਮੈਂ ਪਹਿਲਾਂ ਬ੍ਰਾਂਡ ਕੋਲ ਜਾ ਕੇ ਨਹੀਂ ਬਹਿਣਾ, ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈਗਾ। ਮੇਰੇ ਕੋਲ ਕੋਈ ਕਸਟਮਰ ਆਊਗਾ, ਜਿੱਦਾਂ ਹੁਣ ਮੈਂ 38 ਬ੍ਰਾਂਡ ਵੇਚੇ ਆ, ਪਰ ਆਸਟ੍ਰੇਲੀਆ 'ਚ 70+ ਬ੍ਰਾਂਡ ਨੇ, ਤੇ ਮੈਂ ਹਜੇ ਕੋਈ ਬ੍ਰਾਂਡ ਆ ਜਿਹੜੇ ਮੈਂ ਨਹੀਂ ਵੇਚੇ, ਕਿਉਂਕਿ ਅਜੇ ਤੱਕ ਮੇਰੇ ਕੋਲ ਉਹਦੀ ਇਨਕੁਆਇਰੀ ਆਈ ਨਹੀਂ, ਪਰ ਜਿੱਦਣ ਆਊਗੀ ਆਪਾਂ ਉਹ ਵੀ ਬ੍ਰਾਂਡ ਵੇਚ ਦਾਂਗੇ, ਕਿਉਂਕਿ ਆਪਾਂ 20,000 ਤੋਂ ਲੈ ਕੇ ਆਲਮੋਸਟ 4-5-6 ਲੱਖ ਤੱਕ ਵਾਲੀਆਂ ਗੱਡੀਆਂ ਆਲਰੇਡੀ ਡਿਲੀਵਰ ਕਰ ਚੁੱਕੇ ਹਾਂ ਜਿਹੜੀਆਂ ਮੇਰੇ ਪੇਜ 'ਤੇ ਨੇ। ਸੋ ਨਾ ਮੈਂ ਸਸਤੀ ਨਾ ਮੈਂ ਮਹਿੰਗੀ ਦੇਖਦਾ, ਮੈਂ ਤਾਂ 1 ਗੱਡੀ ਅਤੇ ਕਸਟਮਰ ਨੂੰ ਉਵੇਂ ਵੀ ਡੀਲ ਕਰਦੇ ਹਾਂ, ਜੇ ਤੁਸੀਂ ਸਸਤੀ ਲੈਣੀ ਆ ਜਾਂ ਤੁਸੀਂ ਮਹਿੰਗੀ ਲੈਣੀ ਆ। ਸੋ ਇਸ ਵਕਤ ਨੰਬਰਸ ਦੱਸ ਰਹੇ ਨੇ ਕਿ ਮਾਰਕੀਟ ਕਿੱਧਰ ਜਾ ਰਹੀ ਆ, ਪਰ ਅੱਗੇ ਵੇਖਣ ਵਾਲਾ ਹੋਊਗਾ ਅਗਲੇ ਜਿਹੜਾ 1-2 ਸਾਲ ਆ ਕਿ ਟੋਟਲ ਮਾਰਕੀਟ ਕਿੱਧਰ ਨੂੰ ਸ਼ਿਫਟ ਹੋ ਜਾਂਦੀ ਹੈ, ਕਿਉਂਕਿ ਟੌਪ 10 ਆਸਟ੍ਰੇਲੀਆ ਦੇ ਵਿੱਚ ਚੇਂਜ ਹੋ ਰਿਹਾ ਵਾ। ਮਾਰਕੀਟ ਬਹੁਤ ਜ਼ਿਆਦਾ ਡਿਫਰੈਂਟ ਆ ਅੱਜ ਤੋਂ 5 ਸਾਲ ਪਹਿਲਾਂ ਜੋ ਹੁੰਦੀ ਸੀ, ਇੰਨੇ ਪਲੇਅਰ ਨਹੀਂ ਹੈਗੇ ਸੀ, ਇੰਨਾ ਕੰਪੀਟੀਸ਼ਨ ਨਹੀਂ ਹੈਗਾ ਸੀ, ਸੇਮ ਉਹ ਇਫੈਕਟ ਯੂਜ਼ ਕਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਵਾ। ਜਿਹੜੀ ਪਹਿਲਾਂ 20,000 ਵਾਲੀਆਂ ਯੂਜ਼ ਕਾਰ ਗੱਡੀਆਂ ਬਹੁਤ ਵਿਕਦੀਆਂ ਸੀ, ਉਹ ਜਦੋਂ 22,000 ਦੀ ਕਿਸੇ ਨੂੰ ਨਵੀਂ ਮਿਲ ਰਹੀ ਆ ਅਤੇ ਉਹ ਮਾਰਕੀਟ ਨੂੰ ਵੀ ਇਫੈਕਟ ਹੋ ਰਿਹਾ ਵਾ। ਸੋ ਲੋਟ ਆਫ ਚੇਂਜਿਸ ਆਰ ਕਮਿੰਗ ਅਪ।
1: ਜੀ ਬਿਲਕੁਲ, ਇੱਧਰ ਕਾਫੀ ਸਾਰੇ ਮੈਸੇਜ ਨੇ, ਸਾਰੇ ਤੇ ਨਹੀਂ ਲੈ ਪਾਵਾਂਗੇ, ਪਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਸਿੱਧਾ ਇਹਨਾਂ ਨੂੰ ਫੋਨ ਕਰੋ 0400-301-181 ਦੇ ਉੱਤੇ, 0413-001-181 ਦੇ ਉੱਤੇ ਨੰਬਰ ਜਿਹੜਾ ਉਹ ਮੈਂ ਟਿਕਟੋਕ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਪਾ ਦਿੱਤਾ, ਤੁਸੀਂ ਉੱਥੋਂ ਜਾ ਕੇ ਵੀ ਲੈ ਸਕਦੇ ਹੋ। ਦਰਵੀਰ ਕਹਿੰਦੇ ਨੇ ਕਿ ਮੈਂ ਸੋਚ ਰਿਹਾ ਸੀਗਾ ਕਿ ਵੋਲਸਵੈਗਨ ਐਮਰੋਕ ਦਾ ਯੂਟ ਲੈਣ ਲਈ, ਅਤੇ ਮੈਂ ਉਹਦੇ ਰਿਗਾਰਡਿੰਗ ਕੰਟੈਕਟ ਕਰਦਾ ਤੁਹਾਨੂੰ ਜੀ। ਬਹੁਤ ਬਹੁਤ ਧੰਨਵਾਦ ਜੀ। ਇੱਕ ਵੀਰ ਕਹਿੰਦਾ ਕਿ ਮੈਂ ਸਿਲੀਅਨ 8 ਜਿਹੜੀ ਲੈਣੀ ਆ ਬਿਫੋਰ ਫਾਈਨੈਂਸ਼ੀਅਲ ਈਅਰ ਦੇ ਵਿੱਚ, ਇਹ ਵੀ ਜਿਹੜਾ ਉਹ ਕਾਫੀ ਰੁਝਾਨ ਹੋਣਾ ਨਾ ਵੀ ਆ ਜਿਹੜੇ ਰਹਿ ਗਏ 10-12 ਦਿਨ ਇਹਨਾਂ ਦੇ ਵਿੱਚ ਛੇਤੀ ਛੇਤੀ ਲੈ ਲਈਆਂ ਜਾਣ।
0: ਹਾਂਜੀ, ਬਹੁਤ ਲੋਕਾਂ ਦੀ ਇਨਕੁਆਇਰੀ ਇਹੀ ਆ, ਕਿਉਂਕਿ ਸਾਰੇ ਪਾਸੇ ਸਟੋਕ ਕਈ ਜਗ੍ਹਾ ਦੇ ਅਤੇ ਕਈ ਬ੍ਰਾਂਡਸ ਦਾ ਸਟੋਕ ਖਤਮ ਹੋ ਚੁੱਕਿਆ ਵਾ ਜਾਂ ਆ ਰਿਹਾ ਵਾ, ਪਰ ਉਹਦੇ ਵਾਸਤੇ ਆਪਾਂ ਨੂੰ ਲੱਭਣ ਜਾਣਾ ਪੈਂਦਾ। ਸਟੋਕ ਲੱਭ ਜਾਂਦਾ ਵਾ, ਪਰ ਇਹ ਹੁੰਦਾ ਵਾ ਕਿ ਜੇ ਤੁਸੀਂ 1 ਅੱਧੇ ਡੀਲਰਸ਼ਿਪ 'ਤੇ ਗਏ ਆ, ਤੁਸੀਂ ਵੀ ਜਾਓ 5-7 'ਤੇ, ਤਾਂ 12 'ਤੇ ਮੈਂ ਵੀ ਜਾਊਂਗਾ, ਕਿਤੋਂ ਨਾ ਕਿਤੋਂ 'ਤੇ ਲੱਭ ਹੀ ਲਿਆਵਾਂਗੇ ਕੁਛ ਨਾ ਕੁਛ। ਪਰ ਸਟੋਕ ਲੋ ਹੋ ਰਹੇ ਨੇ ਕੁਛ ਗੱਡੀਆਂ ਦੇ ਉੱਤੇ, ਕਦੀ ਤੁਹਾਨੂੰ ਕਲਰ ਚੇਂਜ ਕਰਨਾ ਪੈ ਸਕਦਾ ਵਾ, ਉਹੀ ਆਪਾਂ ਵੇਖਣਾ ਵਾ ਕਿ ਜ਼ਰੂਰੀ ਕੀ ਆ, ਜੂਨ 'ਚ ਚਾਹੀਦੀ ਆ ਕਿ ਜੁਲਾਈ 'ਚ ਚਾਹੀਦੀ ਆ। ਹੋ ਸਕਦਾ ਜੂਨ 'ਚ ਉਹ ਸੇਮ ਕਲਰ ਨਾ ਮਿਲੇ, ਕੋਈ ਡਿਫਰੈਂਟ ਕਲਰ ਮਿਲਦਾ ਹੋਵੇ, ਅਤੇ ਜੇ ਤੁਹਾਨੂੰ ਓਬਵੀਅਸਲੀ ਟੈਕਸ ਸੇਵਿੰਗ ਹੋ ਰਹੀ ਆ ਜਾਂ ਤੁਹਾਨੂੰ ਡੀਲ ਵਧੀਆ ਲੱਗ ਰਹੀ ਆ, ਹੁਣ ਸੇਮ ਕਲਰ ਜਾਂ ਜਿਹੜਾ ਕਲਰ ਤੁਸੀਂ ਚਾਹੁੰਦੇ ਹੋ ਜੇ ਉਹ ਨਹੀਂ ਮਿਲ ਰਿਹਾ, ਉਹਦਾ 4-5,000 ਜੇ ਵਾਧਾ ਹੋਵੇ ਅਗਲੇ ਮਹੀਨੇ, ਅਤੇ ਉਹ ਦੇਣਾ ਤਾਂ ਕੋਈ ਫਾਇਦੇਮੰਦ ਚੀਜ਼ ਨਹੀਂ ਲੱਗਦੀ ਕਈ ਵਾਰੀ। ਪਰ ਓਬਵੀਅਸਲੀ ਜਿਹੜਾ ਕਲਰ ਯੂ ਨੋ, ਹਮੇਸ਼ਾ ਮੈਂ ਕਿ ਕੋਈ ਵੀ ਮੇਰੇ ਤੋਂ ਆਉਂਦਾ, ਮੈਂ ਉਹਨਾਂ ਨੂੰ ਕਹਿੰਦਾ ਜੀ ਐਟਲੀਸਟ ਮੈਨੂੰ 1 ਜਾਂ 2 ਆਪਸ਼ਨਾਂ ਦੇ ਦਿਓ ਵੱਧ, ਵੀ ਇੱਕੋ ਕਲਰ 'ਤੇ ਜਦੋਂ ਤੁਸੀਂ ਸਟੱਕ ਰਹਿੰਦੇ ਹੋ ਕਈ ਵਾਰੀ ਔਖਾ ਹੋ ਜਾਂਦਾ ਲੱਭਣਾ, ਪਰ ਜੇ ਤੁਸੀਂ ਫਲੈਕਸੀਬਲ ਹੋਵੋਗੇ ਕੁਛ ਨਾ ਕੁਛ ਅਸੀਂ ਲੱਭ ਲਿਆਵਾਂਗੇ ਅਤੇ ਤੁਹਾਨੂੰ ਲੈ ਦੇਵਾਂਗੇ ਐਂਡ ਆਫ ਫਾਈਨੈਂਸ਼ੀਅਲ ਈਅਰ ਤੋਂ ਪਹਿਲਾਂ, ਕਿਉਂਕਿ ਮੈਂ ਇਕੱਲਾ ਮੈਲਬਨ 'ਚ ਡੀਲ ਨਹੀਂ ਕਰਦਾ। ਮੈਨੂੰ ਬੜੇ ਲੋਕਾਂ ਦਾ ਕੁਐਸਚਨ ਕਈਆਂ ਨੂੰ ਬਾਅਦ 'ਚ ਪਤਾ ਲੱਗਦਾ ਵਾ, ਪਰ ਮੈਂ ਤੁਸੀਂ ਕਿਸੇ ਵੀ ਸਟੇਟ 'ਚੋਂ ਜੇ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮੈਂ ਹਰ ਮਹੀਨੇ ਇੰਟਰਸਟੇਟ ਗੱਡੀਆਂ ਵੇਚਦਾ ਵਾਂ, ਕਿਉਂਕਿ ਨਾ ਤਾਂ ਮੇਰੇ ਕੋਲ ਕੋਈ ਗੱਡੀ ਸਟੋਕ 'ਚ ਹੁੰਦੀ ਆ, ਨਾ ਹੀ ਮੇਰੇ ਕੋਲ ਆ ਕੋਈ, ਨਾ ਮੈਂ ਖਰੀਦ ਕੇ ਕੋਈ ਗੱਡੀ ਵੇਚਦਾ ਵਾਂ। ਗੱਡੀ ਤੁਹਾਨੂੰ ਡੀਲਰ ਤੋਂ ਹੀ ਮਿਲਣੀ ਆ, ਜਿਹੜੇ ਡੀਲਰ 'ਤੇ ਤੁਸੀਂ ਗਏ ਹੋ ਸ਼ਾਇਦ ਉਹੀ ਡੀਲਰ ਤੋਂ ਜਾਂ ਕਿਸੇ ਹੋਰ ਡੀਲਰ ਤੋਂ। ਮੈਂ ਆਹ ਮਹੀਨੇ ਪਰਥ ਵੀ ਗੱਡੀ ਵੇਚੀ ਆ, ਆਹ ਮਹੀਨੇ ਯੂ ਨੋ ਐਡੀਲੇਡ ਦੇ ਗੱਡੀ ਵੇਚੀ ਆ, ਇੱਥੋਂ ਮੈਂ ਪਰਥ ਗੱਡੀ ਭੇਜਣ ਲੱਗਾ ਵਾਂ, ਅਤੇ ਕੋਈ ਜਣਾ ਜੇ ਇੱਥੋਂ ਪਰਥ ਗੱਡੀ ਮੰਗਵਾ ਰਿਹਾ ਵਾ, ਜੇ ਉਹਨੂੰ ਕੋਈ ਪੈਸਾ ਬਚਿਆ ਹੋਊਗਾ ਉਹ ਤਾਂਹੀਓ ਮੰਗਵਾਊਗਾ, ਨਹੀਂ ਤਾਂ ਉਹ ਆਪਣੇ ਲੋਕਲ ਡੀਲਰ ਤੋਂ ਜਾ ਕੇ ਵੀ ਲੱਲੂਗਾ। ਐਡੀਲੇਡ ਦੇ ਵਿੱਚ ਤਾਂ ਮੈਂ ਬਹੁਤ ਗੱਡੀਆਂ ਵੇਚਦਾ ਵਾਂ, ਕਿਉਂਕਿ ਜੇ ਤੁਸੀਂ ਐਡੀਲੇਡ ਦੇ ਵਿੱਚ ਹੋ ਤਾਂ ਤੁਸੀਂ ਇਹਨੂੰ ਸੁਣ ਰਹੇ ਹੋ, ਜੇ ਤੁਸੀਂ ਗੱਡੀ ਦੇਖ ਰਹੇ ਹੋ, ਓਬਵੀਅਸਲੀ ਉੱਥੇ ਡੀਲਰਸ ਘੱਟ ਨੇ, ਕੰਪੀਟੀਸ਼ਨ ਘੱਟ ਆ, ਅਤੇ ਕਈ ਵਾਰੀ ਉਹ ਇੰਨਾ ਨੈਗੋਸ਼ੀਏਟ ਨਹੀਂ ਕਰਦੇ ਅਤੇ ਮੈਲਬਨ ਤੋਂ ਆਪਾਂ ਨੂੰ ਬਹੁਤ ਵਧੀਆ ਡੀਲ ਮਿਲ ਜਾਂਦੀ ਆ। ਬਹੁਤ ਜਣੇ ਮੈਨੂੰ ਕਾਲ ਕਰਦੇ ਆ ਫੋਰਡ ਗੱਡੀਆਂ ਦੇ ਲਈ, ਜਿੱਦਾਂ ਕਿਉਂਕਿ ਐਵਰੈਸਟ ਆਪਣੀ ਬਹੁਤ ਜ਼ਿਆਦਾ ਪੋਪੂਲਰ ਹੋ ਰਹੀ ਆ, ਰੇਂਜਰ, ਤੁਹਾਡੇ ਕੀ ਕਹਿੰਦੇ ਰੈਪਟਰ ਅਤੇ ਹੋਰ ਬੜੇ ਬ੍ਰਾਂਡ ਦੀਆਂ ਗੱਡੀਆਂ ਨੇ, ਅਤੇ ਹਰ ਬ੍ਰਾਂਡ ਦੀ ਗੱਡੀ ਮੈਂ ਉੱਥੇ ਵੀ ਡਿਲੀਵਰ ਕਰ ਚੁੱਕਾ ਵਾਂ। ਲੈਕਸਸ ਵੀ ਡਿਲੀਵਰ ਕੀਤੀ ਆ, ਬੀ ਐਮ ਡਬਲਿਊ ਵੀ ਡਿਲੀਵਰ ਕੀਤੀ ਆ। ਸੋ ਡਜ਼ਨਟ ਮੈਟਰ ਕਿਹੜਾ ਬ੍ਰਾਂਡ ਆ, ਕਿਹੜੀ ਗੱਡੀ ਆ ਅਤੇ ਕਿਹੜੇ ਸ਼ਹਿਰ 'ਚੋਂ ਤੁਸੀਂ ਕਾਲ ਕਰ ਸਕਦੇ ਹੋ, ਜਾਂ ਹੀ ਹੈਲਪ ਕਰ ਦਾਂਗੇ ਜਾਂ ਹੀ ਤੁਹਾਨੂੰ ਦੱਸ ਦਾਂਗੇ ਕਿ ਜੋ ਤੁਹਾਨੂੰ ਲੱਭਿਆ ਵਾ ਬਹੁਤ ਵਧੀਆ ਵਾ ਅਤੇ ਤੁਸੀਂ ਉਹ ਸ਼ਹਿਰ ਤੋਂ ਹੀ ਲੈ ਲਓ, ਜਾਂ ਮੈਂ ਤੁਹਾਨੂੰ ਉਹੀ ਸ਼ਹਿਰ ਤੋਂ ਵੀ ਦਵਾ ਸਕਦਾ ਵਾਂ। ਇਹ ਨਹੀਂ ਕਿ ਮੈਂ ਹਮੇਸ਼ਾ ਮੈਲਬਨ ਤੋਂ ਹੀ ਭੇਜਣੀ ਹੈ ਗੱਡੀ, ਕਈ ਵਾਰੀ ਮੈਨੂੰ ਉੱਥੇ ਵੀ ਡੀਲਰ ਜਾਣਦੇ ਨੇ ਕਿਉਂਕਿ ਆਲ ਅਰਾਊਂਡ ਆਸਟ੍ਰੇਲੀਆ ਦੇ ਵਿੱਚ ਨੈਟਵਰਕ ਹੈਗਾ ਆਪਣੇ ਡੀਲਰਸ ਦਾ, ਜਿੱਥੋਂ ਕਿ ਮੈਂ ਤੁਹਾਨੂੰ ਗੱਡੀ ਦਵਾ ਸਕਦਾ।
1: ਹਾਂਜੀ ਬਿਲਕੁਲ ਜੀ, ਅਤੇ ਹੁਣ ਆਪਾਂ ਲੈਂਦੇ ਹਾਂ ਜਾਇਜ਼, ਕਿਉਂਕਿ ਸਮਾਂ ਜਿਹੜਾ ਉਹ ਸਾਡਾ ਹੋ ਗਿਆ ਪੂਰਾ, ਅਤੇ ਪਰ ਆਪਾਂ ਛੇਤੀ ਦੁਬਾਰਾ ਫਿਰ ਇੱਕ ਸੈਸ਼ਨ ਜਿਹੜਾ ਉਹ ਲੈ ਕੇ ਆਵਾਂਗੇ। ਲਈਏ ਫਿਰ ਜਾਇਜ਼ ਮੋਹਿਤ ਜੀ, ਕੁਛ ਦੱਸਣਾ ਤਾਂ ਨਹੀਂ ਇੰਪੋਰਟੈਂਟ, ਕੋਈ ਹੋਰ ਡੀਲ ਤਾਂ ਨਹੀਂ ਰਹੀ ਕੋਈ ਦੱਸਣ ਵਾਲੀ?
0: ਨਹੀਂ ਜੀ, ਅਗੇਨ ਮੈਨੂੰ ਸਾਰੇ ਜਣੇ ਇੱਕੋ ਹੀ ਕੁਸ਼ਚਨ ਪੁੱਛਦੇ ਆ ਕਿ ਅਗੇਨ ਮੇਰੇ ਕੋਲ ਕਿਉਂ ਆਉਣਾ ਚਾਹੀਦਾ ਜਾਂ ਮੇਰੇ ਕੋਲ ਕੀ ਆ ਇਹਦਾ ਦਾ, ਕਿਉਂਕਿ ਮੈਨੂੰ ਸਸਤੀ ਕਿਉਂ ਮਿਲਦੀ ਹੈ ਗੱਡੀ। ਸੋ ਅਗੇਨ ਜਿਹੜਾ ਦੱਸਦੇ ਆ ਕਿ ਉਹ ਨੈਟਵਰਕ ਆ ਜਿਹੜਾ ਬਣਿਆ ਹੋਇਆ ਅਤੇ ਪਲੱਸ ਜਿਹੜਾ ਐਕਸਪੀਰੀਅੰਸ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਤੁਸੀਂ ਕਿਸੇ ਵੀ ਡੀਲਰ 'ਤੇ ਜਦੋਂ ਜਾਂਦੇ ਹੋ ਤੁਸੀਂ ਵੱਧ ਤੋਂ ਵੱਧ ਇੱਕ ਗੱਡੀ ਲੈਣੀ ਹੈ, ਵੱਧ ਤੋਂ ਵੱਧ ਦੋ ਲੈ ਲਓਗੇ। ਮੈਂ ਉਹੀ ਡੀਲਰਸ ਦੇ ਕੋਲੋਂ ਮਲਟੀਪਲ ਗੱਡੀਆਂ ਲੈ ਚੁੱਕਾ ਵਾਂ ਜਾਂ ਲੋਕਾਂ ਨੂੰ ਹੈਲਪ ਕਰ ਚੁੱਕਾ ਵਾਂ, ਜਾਂ ਮੈਨੂੰ ਪਤਾ ਵਾ ਕਿ ਇਹ ਗੱਡੀ ਦਾ ਪ੍ਰਾਈਸ ਕਿੱਥੇ ਕੁ ਤੱਕ ਜਾ ਸਕਦਾ ਕਿਉਂਕਿ ਮੈਂ ਜਦੋਂ ਡਿਲੀਵਰ ਕੀਤੀਆਂ ਹੁੰਦੀਆਂ ਅਲੱਗ ਅਲੱਗ ਡੀਲਰਸ ਤੋਂ, ਅਤੇ ਉਹ ਨੈਗੋਸ਼ੀਏਸ਼ਨ ਆ, ਮੈਂ ਤੁਹਾਡੇ ਬਿਹਾਫ 'ਤੇ ਬਸ ਜਾ ਕੇ ਨੈਗੋਸ਼ੀਏਟ ਕਰਨਾ ਵਾ। ਤੁਸੀਂ ਜੇ ਬਹੁਤ ਵਧੀਆ ਨੈਗੋਸ਼ੀਏਟ ਕਰ ਚੁੱਕੇ ਹੋ ਡੀਲ ਅਤੇ ਮੈਂ ਤੁਹਾਨੂੰ ਕਹਿਣਾ ਜੀ ਬਹੁਤ ਵਧੀਆ ਡੀਲ ਆ ਤੁਸੀਂ ਲੈ ਲਓ, ਜਾਂ ਮੈਂ ਤੁਹਾਡੇ ਬਿਹਾਫ 'ਤੇ ਜਾ ਕੇ ਜੇ ਤੁਹਾਨੂੰ ਬੈਟਰ ਡੀਲ ਦਵਾ ਸਕਦਾ ਵਾਂ ਅਤੇ ਕਿਸੇ ਦੇ ਪੈਸੇ ਜੇ ਬਚਦੇ ਆ ਅਤੇ ਵਾਈ ਨੋਟ, ਅਤੇ ਪਲੱਸ ਜੇ ਤੁਸੀਂ ਨਹੀਂ ਵੀ ਗੱਡੀ ਮੇਰੇ ਤੋਂ ਲੈਣੀ ਜਾਂ ਤੁਸੀਂ ਗੱਡੀ ਬੁੱਕ ਕਰਾ ਚੁੱਕੇ ਹੋ ਅਤੇ ਤੁਸੀਂ ਕੋਈ ਫਾਈਨੈਂਸ ਦੇ ਬਾਰੇ ਕੁਸ਼ਚਨ ਹੈਗਾ ਤੁਹਾਡਾ, ਕੋਈ ਆਫਟਰ ਮਾਰਕੀਟ ਦੇ ਬਾਰੇ ਕੁਸ਼ਚਨ ਹੈਗਾ, ਜਾਂ ਜਿਹੜੀ ਗੱਡੀ ਬੁੱਕ ਕਰਾਈ ਆ ਹੁਣ ਉਹਨੂੰ ਕੀ ਕਰ ਸਕਦੇ ਹੋ ਉਹਦੇ ਬਾਰੇ ਕੋਈ ਕੁਸ਼ਚਨ ਹੈਗਾ ਵਾ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਤੇ ਆਪਾਂ ਤੁਹਾਡੀ ਹੈਲਪ ਕਰ ਦਿਆਂਗੇ।
1: ਜੀ ਬਿਲਕੁਲ ਜੀ, ਨੰਬਰ ਮੈਂ ਇੱਕ ਲਾਸਟ ਵਾਰੀ ਤੁਹਾਨੂੰ ਦੱਸ ਦਿੰਦਾ, ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਜਾਇਜ਼ ਲਵਾਂਗੇ, ਮੈਂ ਵੀ ਗੱਡੀ ਚਲਾ ਕੇ ਵੇਖਣੀ ਹੈ ਜਿਹੜੀ ਇਹ ਲੈ ਕੇ ਆਏ ਨੇ ਥੱਲੇ, ਅਤੇ ਨੰਬਰ ਹੈ ਜੀ 04130011181। ਅਤੇ ਹੁਣ ਆਪਾਂ ਤੁਹਾਡੇ ਕੋਲ ਜਾ ਲੈਂਦੇ ਹਾਂ, ਇਹ ਸਨ ਮੋਹਿਤ ਅਰੋੜਾ ਜੀ ਐਮ ਏ ਕਾਰਸ ਤੋਂ, ਤੁਸੀਂ ਇਹਨਾਂ ਦੇ ਪੇਜ ਦੇ ਉੱਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ, ਇੰਸਟਾਗ੍ਰਾਮ ਟਿਕਟੋਕ ਦੇ ਉੱਤੇ ਆਪਾਂ ਨਾਲ ਟੈਗ ਵੀ ਜਿਹੜਾ ਉਹ ਕਰ ਦਿਆਂਗੇ, ਜਾਂ ਪਹਿਲਾਂ ਵੀ ਤੁਸੀਂ ਜਿਹੜਾ ਉਹ ਪੇਜ ਤੋਂ ਜਾ ਕੇ ਸਰਚ ਕਰ ਸਕਦੇ ਹੋ, ਸਾਡੇ ਨਾਲ ਜਿਹੜਾ ਉਹ ਟੈਗ ਹੁੰਦੀ ਹੈ ਇਹਨਾਂ ਦੀਆਂ ਰੀਲਾਂ। ਅਤੇ ਹੁਣ ਆਪਾਂ ਪਰ ਚੱਲੇ ਹਾਂ ਜੀ, ਆਪਾਂ ਵੀ ਜਾ ਕੇ ਕੋਈ ਗੱਡੀ ਗੁੱਡੀ ਵੇਖੀਏ, ਕਿਉਂਕਿ ਸਾਡੇ ਦਿਨ 12 ਹੀ ਰਹਿ ਗਏ ਆ, ਅਤੇ ਆਪਾਂ ਵੀ ਐਂਡ ਆਫ ਫਾਈਨੈਂਸ਼ੀਅਲ ਈਅਰ ਤੋਂ ਪਹਿਲਾਂ ਕੋਈ ਨਾ ਕੋਈ ਗੱਡੀ ਇਹਨਾਂ ਨੇ ਸਾਨੂੰ ਦਵਾ ਦੇਣੀ ਆ। ਅਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਟਿਕਟੋਕ ਦੇ ਉੱਤੋਂ ਵੀ ਆਪਾਂ ਜਿਹੜਾ ਉਹ ਲਾਈਵ ਹੁਣ ਤੁਹਾਡੇ ਨਾਲ ਉਹ ਬੰਦ ਕਰ ਦੇਣਾ। ਬਾਕੀ ਜੇ ਕੋਈ ਹੋਰ ਸਵਾਲ ਹੈ ਤਾਂ ਉਹ ਫਿਰ ਤੁਸੀਂ ਸਾਨੂੰ ਰੇਡੀਓ ਦੇ ਫੋਨ ਨੰਬਰ ਦੇ ਉੱਤੇ ਭੇਜ ਸਕਦੇ ਹੋ 044-7171674 ਦੇ ਉੱਤੇ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ, ਬੁਝਾਰਤਾਂ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਆ ਜਾਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਹਾਂਜੀ ਬਿਲਕੁਲ, ਇੰਨਾ
0: ਬੰਦਾ ਹੱਸਣਾ ਚਾਹੀਦਾ।
1: ਸਹੀ ਗੱਲ
0: ਹੈ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਹਸਣ ਹਸਾਉਣ ਲਈ ਮੈਂ ਵੀ ਰੈਡੀ ਹਾਂ। ਤੇ ਪੰਜ ਮਾਨੇ ਭਾਜੀ ਨੇ ਸ਼ੁਰੂ ਕਰ ਹੀ ਦਿੱਤੇ, ਤੇ ਆਓ ਫਿਰ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ ਬੱਚਿਆਂ ਦੇ ਨਾਲ, ਜਿਨ੍ਹਾਂ ਨੂੰ ਸਾਡਾ ਬੇਸਬਰੀ ਨਾਲ ਇੰਤਜ਼ਾਰ ਉਹਨਾਂ ਨੂੰ ਵੀ ਰਹਿੰਦਾ, ਤੇ ਸਾਨੂੰ ਵੀ ਇਹ ਹੁੰਦਾ ਕਿ ਲਾਫਟਰ ਥੈਰੇਪੀ ਆਵੇ ਤੇ ਆਪਣੇ ਦਿਨ ਦੀ ਆਪਾਂ ਪੋਜ਼ਿਟਿਵਲੀ ਹੱਸਦੇ ਹੱਸਦੇ ਸ਼ੁਰੂਆਤ ਕਰੀਏ।
0: ਬਿਲਕੁਲ, ਅੱਜ ਸ਼ੁੱਕਰਵਾਰ ਆ ਤੇ ਅੱਜ ਸਾਡੀ ਵੀ ਟ੍ਰੈਫਿਕ ਥੋੜੀ ਜਿਹੀ ਵਧੇਰੇ ਆ, ਤੇ ਆਓ ਆਪਾਂ ਫਟਾਫਟ ਆਪਾਂ ਬੱਚਿਆਂ ਨੂੰ ਕਰਦੇ ਹਾਂ ਵਿਹਲਾ। 406 ਤੁਸੀਂ ਆਉਣੇ ਹੋ ਜੀ, 406 ਹੈਲੋ 406 ਤੁਸੀਂ ਆਉਣੇ ਰਹੋ ਜੀ। ਤੀਸਰਾ ਤੇ ਆਖਰੀ ਸੱਦਾ 406 ਤੁਸੀਂ ਆਫਰ ਹੋ ਚੁੱਕੇ ਹੋ ਜੀ। ਨੈਕਸਟ ਸਾਡੇ ਨਾਲ ਅਸੀਸ ਕੌਰ, ਸਤਿ ਸ੍ਰੀ ਅਕਾਲ ਅਸੀਸ ਕੌਰ, ਤੁਸੀਂ ਆਉਣੇ ਰਹੋ।
1: ਵਾਹ, ਅੱਜ ਪਹਿਲਾ ਨੰਬਰ,
0: ਹੋਰ ਵੇਖਿਆ,
1: ਇਹਨੂੰ ਵਿਸ਼ਵਾਸ ਹੀ ਨਹੀਂ ਹੈ ਕਿ ਮੇਰਾ
0: ਲੈ ਲਓ ਪਹਿਲਾ ਨੰਬਰ ਹੈ। ਸਾਡੇ ਵੱਲੋਂ ਤੇ ਨਹੀਂ ਕੋਈ ਰਹਿ ਗਿਆ, ਕੋਈ ਸੁੱਚ ਸੁੱਚ ਦੱਬਣ ਵਾਲਾ,
1: ਵੇਖ ਲਓ।
0: ਹੈਲੋ ਅਸੀਸ, ਆਵਾਜ਼ ਆਉਂਦੀ ਸਾਡੀ? ਹੈਲੋ ਹੈਲੋ,
1: ਅਸੀਸ ਵੀ ਰੈਡੀ ਹੁੰਦੀ ਆ?
0: ਨਹੀਂ ਹੋ ਸਕਦਾ, ਫਿਰ ਸਾਡੇ ਵੱਲੋਂ ਹੀ ਕੋਈ ਹੋਵੇ ਪ੍ਰੋਬਲਮ। ਹੈਲੋ ਹੈਲੋ ਹੈਲੋ,
1: ਤੁਸੀਂ ਹੂ ਹੂ ਹਾ ਹਾ ਤੇ ਜਿਵੇਂ ਪਾਰਕ ਦੇ ਵਿੱਚ ਨਹੀਂ ਕਰਦੇ, ਗਰੁੱਪ ਦੇ ਵਿੱਚ
0: ਡਰ ਗਏ,
1: ਬਜ਼ੁਰਗਾਂ ਵਾਲਾ ਵੀ ਹੁੰਦਾ? ਨਹੀਂ ਨਹੀਂ, ਇੰਡੀਆ ਦੇ ਵਿੱਚ ਨੀ, ਜਿਹੜੇ ਸਵੇਰੇ ਸਵੇਰੇ ਅੰਕਲ ਹੋਰੇ ਕਰਦੇ ਗੋਲੇ ਬਣਾ ਕੇ, ਉਦਾਂ ਆਵਾਜ਼ ਕੱਢੀ ਸੀ ਤੁਸੀਂ?
0: ਨਹੀਂ ਮੈਨੂੰ ਮਤਲਬ ਸਮਝ ਆ ਨੀ ਰਹੀ ਵੀ, ਜਾਂ ਤੇ ਫਿਰ ਸਾਡੀ ਆਵਾਜ਼ ਨੀ ਜਾ ਰਹੀ ਹੈ, ਇਹ ਹੋ ਸਕਦਾ।
1: ਹੋ ਸਕਦਾ, ਮੈਸੇਜ ਪਾ ਕੇ ਦੱਸੋ ਪਲੀਜ਼।
0: ਹਾਂਜੀ, ਨਹੀਂ
1: ਕੋਈ
0: ਸਾਡੇ ਚ ਤੇ ਨੀ ਨੁਕਸ, ਇਧਰੋਂ ਹੀ ਆ ਕੋਈ ਪ੍ਰੋਬਲਮ।
1: ਇਹਨੂੰ ਵਿਸ਼ਵਾਸ ਹੀ ਨਹੀਂ ਸੀ ਇੰਨੀ ਛੇਤੀ ਨੰਬਰ ਆ ਜਾਏਗਾ।
0: ਇਹ ਕਿਹੜਾ ਪੁੱਤ ਹੈ, ਕਿਹਦੀ ਆਵਾਜ਼ ਹੈ? ਕੌਣ ਬੋਲਦਾ? ਸ਼੍ਰੇਆ ਬੋਲਦੀ, ਕੌਣ ਬੋਲਦਾ ਪਹਿਲਾਂ ਮੈਨੂੰ ਇਹ ਦੱਸੋ। ਵੈਲ ਡਨ ਸ਼੍ਰੇਆ, ਤੁਸੀਂ ਜਿੱਤ ਲਈ ਪਹਿਲੀ ਵਾਰੀ, ਤੁਹਾਨੂੰ ਮੈਂ ਰੋਜ਼ ਪਹਿਲੀ ਵਾਰੀ ਦਿਆ ਕਰੂੰ।
1: ਸਾਨੂੰ ਭੁਲੇਖਾ ਸੀਗਾ ਕਿ ਅਸੀਂ ਕੋਈ ਸਾਡੇ ਇਧਰੋਂ ਕੋਈ
0: ਦੋ ਇਹ ਜਿਹੜੇ ਨਿਆਣੇ ਇਹਨਾਂ ਨੇ 30 ਕੁ ਸਕਿੰਟਾਂ ਦੇ ਵਿੱਚ ਮੇਰੀਆਂ ਸਾਰੀਆਂ ਬੱਤੀਆਂ ਗੁੱਲ ਕਰਾ ਦਿੱਤੀਆਂ। ਕੀ ਹਾਲ ਹੈ ਤੁਹਾਡਾ?
2: ਆਪਣੇ ਰੋਕਸੀ ਰੈਬਿਟ ਮੈਂ ਬਣਾਉਣਾ ਬਿਕੋਜ਼ ਅੱਜ ਮਾਈਲਸ ਬਰਥਡੇ ਦਾ ਸਰਪ੍ਰਾਈਜ਼ ਵਾ।
0: ਓਕੇ,
2: ਸਕੂਲ ਮੇਰੇ ਸਕੂਲ ਦੇ ਵਿੱਚ।
0: ਅੱਛਾ, ਤੁਹਾਡੇ ਸਕੂਲ ਦੇ ਵਿੱਚ, ਤੁਹਾਨੂੰ ਸਮਝ ਲੱਗ ਗਈ।
1: ਸਰਪ੍ਰਾਈਜ਼ ਵਾਸਤੇ ਕੁਛ ਬਣਾਇਆ ਇਹਨੇ, ਤੁਹਾਡੀ ਫਰੈਂਡ ਦਾ ਬਰਥਡੇ ਸਕੂਲ ਵਿੱਚ? ਓਕੇ,
0: ਸਕੂਲ ਦੇ ਵਿੱਚ।
1: ਫਿਰ
0: ਮੰਕੀ ਆਓ।
1: ਤੁਸੀਂ ਤੇ ਰੈਬਿਟ ਕਿਹਾ ਸੀ,
0: ਉਹਦਾ ਨਾਂ ਹੈ ਰੈਬਿਟ।
2: ਮੈਂ ਰੈਬਿਟ ਬਣ ਕੇ ਜਾਂਦਾ ਪਿਆ
0: ਹਾਂ, ਉਹ ਰੈਬਿਟ ਬਣ ਕੇ ਜਾਂਦਾ ਪਿਆ ਵਾ, ਤੁਹਾਨੂੰ ਸਮਝ ਨਹੀਂ ਲੱਗਦੀ।
1: ਓਕੇ,
0: ਹੈਗਾ ਮੰਕੀ, ਉਹਦਾ ਨਾਂ ਰੱਖਿਆ ਵਾ ਬਾਂਦਰ।
1: ਅੱਛਾ,
0: ਤੇ ਕੀ ਸੁਣਾਓਗੇ ਤੁਸੀਂ?
1: ਕੀ ਲਿਆਂਦਾ?
2: ਸਟੋਰੀ।
1: ਓਕੇ,
0: ਸਟੋਰੀ।
2: ਗੋਲ ਗੋਲ ਗੱਪੇ, ਮੰਮੀ ਮੇਰੀ ਰਾਣੀ, ਪਾਪਾ ਮੇਰੇ ਰਾਜਾ।
0: ਥੈਂਕ ਯੂ ਸ਼੍ਰੇਆ। ਤੇ ਵੀਰ ਜੀ,
2: ਅਸੀਸ ਨਾਲ ਗੱਲ ਕਰੋ।
1: ਹਾਂਜੀ ਹਾਂਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ,
2: ਤੁਸੀਂ ਠੀਕ ਹੋ?
0: ਹਾਂਜੀ ਅਸੀਂ ਠੀਕ ਹੈ ਪੁੱਤੂ, ਥੈਂਕ ਯੂ। ਤੁਸੀਂ ਠੀਕ? ਅੱਜ ਚਾਹ ਪੀ ਲਈ, ਚਾਹ ਪੀ ਲਈ, ਥੈਂਕ ਯੂ।
1: ਤੁਸੀਂ ਕੀ ਖਾਧਾ?
0: ਚਾਹ ਦੇ ਨਾਲ ਮੈਂ ਪਿੰਨੀ ਖਾਧੀ।
2: ਆਂਟੀ ਨੇ ਕੀ ਕਾਟਾ?
1: ਆਂਟੀ ਨੇ ਬਸ ਚਾਹੀ ਪੀਤੀ ਅੱਜ ਜਲਦੀ ਜਲਦੀ ਚ।
0: ਉਹ ਵੇਖਿਆ ਆਂਟੀ ਨੇ ਕੁਛ ਵੀ ਨਹੀਂ ਖਾਦਾ,
1: ਕੁਛ
0: ਨਾ ਕੁਛ ਵੀ ਨਹੀਂ ਖਾਦਾ।
1: ਖਾਣ ਵਾਸਤੇ ਬਣਾਉਣਾ ਪਏਗਾ ਨਾ, ਹੈ ਹੀ ਨਹੀਂ ਕੁਛ, ਫਿਨਿਸ਼ ਹੋ ਗਿਆ ਸਾਰਾ। ਤੁਹਾਡੇ ਕੋਲ ਹੈ ਅੰਕਲ ਨੇ ਨੀ ਦਿੱਤੀ, ਅੰਕਲ ਕੋ ਕੇ ਰੱਖਦੇ,
0: ਅੰਕਲ ਨੇ ਪਤਾ ਲੋਕ ਲਾ ਕੇ ਰੱਖੀਆਂ ਆਪਣੀਆਂ ਪਿੰਨੀਆਂ, ਏਦਾਂ ਥੋੜੀ।
1: ਫਿਰ ਤੇ ਆਉਣਾ ਪੈਣਾ,
0: ਪਿੰਨੀ ਜੇ ਲਕਾ ਕੇ ਨਾ ਰੱਖੀਏ ਤੇ ਮਾਣੂ ਬਿੱਲੀ ਖਾ ਜਾਂਦੀ। ਮੈਂ ਪਿਛਲੀ ਵਾਰੀ ਬਾਹਰ ਛੱਡ ਗਿਆ ਹਾਂ ਤੇ ਮੇਰੀਆਂ ਸਾਰੀਆਂ ਪਿੰਨੀਆਂ ਮਾਣੂ ਬਿੱਲੀਆਂ ਖਾ ਗਈਆਂ।
1: ਤੁਹਾਡੇ ਨਾਲ ਹੁੰਦਾ ਏਦਾਂ?
0: ਅੱਛਾ
1: ਅੱਛਾ,
0: ਚਲੋ ਕੀ ਸੁਣਾਓਗੇ?
2: ਜਿਹੜੀ
0: ਚੀਜ਼ ਆ ਜਿਹੜੀ ਖੱਬੇ ਪਾਸੇ ਜਾਂਦੀ ਆ, ਅੱਛਾ ਖੱਬੇ ਪਾਸੇ ਜਾਂਦੀ ਆ, ਸੱਜੇ ਪਾਸੇ ਨੀ ਆਉਂਦੀ। ਓਕੇ
2: ਓਕੇ,
0: ਆਂਸਰ ਕੀ ਹੈ ਤੁਸੀਂ ਦੱਸੋ ਭਲਾ, ਤੁਹਾਨੂੰ ਭਲਾ ਆਉਂਦਾ? ਦੱਸੋ ਦੱਸੋ ਦੱਸੋ ਦੱਸੋ ਦੱਸੋ, ਮੈਂ ਨਹੀਂ ਮੰਨਦਾ ਤੁਹਾਨੂੰ ਆਉਂਦਾ, ਤੁਸੀਂ ਦੱਸੋ ਪਹਿਲਾਂ ਫੇਰ ਮੈਂ ਮੰਨੂਗਾ। ਨਾ ਤੁਸੀਂ ਦੱਸੋ ਹਾਂ ਭਲਾ, ਮੈਨੂੰ ਲੱਗਦਾ ਤੁਹਾਨੂੰ ਨਹੀਂ ਆਉਂਦਾ।
1: ਐਵੇਂ ਕਿਹਾ,
0: ਦੱਸੋ ਫਿਰ ਕੀ ਹੈ?
1: ਹਿੰਟ ਦੇ ਦੋ, ਹਿੰਟ।
0: ਮਾਣੂਬਲੀ, ਇਹ ਮਾਣੂਬਲੀ ਸਾਨੂੰ ਸਵੇਰੇ ਸਵੇਰੇ ਚੱਕਰਾਂ ਚ ਪਾ ਦਿੰਦੀ। ਥੈਂਕ ਯੂ ਥੈਂਕ ਯੂ ਮਾਣੂਬਲੀ।
1: ਇੰਡੀਕੇਟਰ ਤਾਂ ਵੈਸੇ ਹੀ ਨਹੀਂ ਸਮਝ ਆਉਂਦਾ, ਰਾਈਟ ਲੈਫਟ ਗਲਤ ਹੋ ਜਾਂਦਾ।
0: ਹਾਂਜੀ ਔਜਲਾ ਸਾਹਿਬ, ਤੁਸੀਂ ਹੁਣ ਹੁਣ ਕਰ ਲਿਓ ਕਾਲ, ਸੋਰੀ ਤੁਹਾਡੀ ਕਾਲ ਨਹੀਂ ਮੈਂ ਲੈ ਸਕਿਆ। ਤੇ ਤੇਗ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਰੈਡੀ ਹੋ ਲਿਓ। ਕੀ ਹਾਲ ਹੈ ਪੁੱਤੋ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਸਾਡਾ ਠੀਕ ਹੈ। ਕੀ ਕਰਦੇ ਸੀ?
2: ਬੈਠੇ ਸੀ,
0: ਵੇਟ ਕਰਦੇ
1: ਸੀ। ਹੋ ਗਏ ਰੈਡੀ? ਹੋ ਗਏ ਸਕੂਲ ਲਈ?
2: ਜੈਕਟ ਪਹਿਲਾਂ ਪਾਉਣੀ ਹੁੰਦੀ ਆ, ਮੈਂ ਜੈਕਟ ਪਾ ਲਈ ਆ ਤੇ ਅਮਨ ਹਜੇ ਬੈਠੀ ਆ ਤੇ ਉਹਨੇ ਜੈਕਟ ਨਹੀਂ ਪਾਏ।
0: ਉਹ ਕੀ ਕਹਿੰਦੀ ਆ, ਮੈਂ ਨਹੀਂ ਪਾਉਣੀ? ਸੋਹਣੀ ਬੜੀ ਲੱਗਦੀ ਜੈਕਟ ਪਾ ਕੇ, ਹੁਣ ਪਾ ਲੂਗੀ। ਥੈਂਕ ਯੂ ਐਂਬਰ, ਤੁਸੀਂ ਤੇ ਬਹੁਤ ਬੀਬੇ ਪੋਤੇ ਹੋ। ਜੈਕਟ ਪੀ ਪਾ ਕੇ ਨਾ ਫਿਰ ਨਿੱਘਾ ਨਿੱਘਾ ਜਿਹਾ ਚੁਟਕਲਾ ਆਉਂਦਾ ਵਾ।
2: ਕੋਜ਼ੀ
0: ਕੋਜ਼ੀ ਨਾ, ਮੈਨੂੰ ਤੇ ਨਹੀਂ ਲੱਗਦੀ।

0: Ambalona,
1: oh, ਨਾਰ ਵਾਇਆ ਕਰੋ ਹੋਈ ਉਹਨੂੰ
0: ਤੇ ਫਿਰ ਤਾਂ ਕਰਕੇ ਮੰਮਾ ਨੇ ਸ਼ਹਿਰ ਦੀ ਬਾਅਦ ਮੈਨੂੰ ਮੰਮਾ ਸ਼ਹਿਰ ਦੀ ਆਬਾਦ
2: ਫਿਰ ਤੁਸੀਂ ਵੱਡੇ ਹੋ ਗਏ ਨਾ
3: ਤੁਸੀਂ ਬਿਗ ਹੋ
2: ਤੁਹਾਨੂੰ ਸਮਝ ਆ ਗਈ
3: ਜਦੋਂ ਅੰਬਰ ਵੱਡੀ ਹੋ ਗਈ ਫਿਰ ਉਹਨੇ ਵੀ ਵੇਖਿਓ ਆਪੇ ਹੀ ਸਮਝਾ ਲਿਆ ਕਰਨਾ ਸਾਰਿਆਂ ਨੂੰ ਕੀ ਸੁਣਾਓਗੇ ਅੱਜ
0: ਅੱਜ ਮੈਂ ਸੁਣਾਉਗੀ ਮਾਇਆ
3: ਬੱਲੇ ਸੁਣਾਓ ਫਿਰ
0: ਦੋ ਪੱਥਰ ਅਨਾਰਾ ਦੇ ਸਾਡੀ ਗਲੀ ਲੰਘ ਮਾਇਆ
3: ਦੁੱਖ ਟੁੱਟਣ ਬਿਮਾਰਾ ਦੇ ਵਾਹ ਵੈਰੀ ਨਾਈਸ
2: ਵਾਹ
3: ਦੇਖ ਤੁਸੀਂ ਤੇ ਬੜੀ ਤਰੱਕੀ ਕਰੀ ਜਾਂਦੇ ਹੋ ਤੁਸੀਂ ਤੇ ਮਾਇਆ ਵੀ ਯਾਦ ਕਰ ਲਿਆ ਹੈ ਲੱਗਦਾ ਵੀ ਤੀਆਂ ਤੀਆਂ ਜੀ ਆਉਣ ਡੀਆਂ ਥੈਂਕ ਯੂ ਤੇ
2: ਸ਼ੁਰੂਆਤ ਹੋ ਚੁੱਕੀ
3: ਥੈਂਕ ਯੂ ਤੇ ਹਾਂਜੀ ਅੰਬਰ ਨਾਲ ਵੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਅੰਟੀ ਜੀ
3: ਸਤਿ ਸ਼੍ਰੀ ਅਕਾਲ ਅੰਬਰ ਜੀ
2: ਪਾਲੀ ਕੋਟੀ
3: ਗੁੱਡੂ ਕਰ ਲਿਆ ਨਾ ਵੈਰੀ ਗੁੱਡ ਤੇ ਕੀ ਸੁਣਾਉਂਗੀ ਅੱਜ ਅੰਬਰ ਬੋਲੀ ਸੁਣਾਓ ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ
0: ਕਰਕੇ
3: ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ ਕਰਕੇ ਗੇੜਾ ਦੇ ਦੇ ਨੀ ਅੰਬਰ ਲੰਮੀ ਬਾਂਹ ਕਰਕੇ ਬਲ ਬਲ ਬਲ ਬਲ ਬੱਲੇ ਮੈਨੂੰ ਲੱਗਦਾ ਉਹਨੇ ਤੇਗ ਨਾਲੋਂ ਵੀ ਪਹਿਲਾਂ ਗਿੱਧਾ ਸਿੱਖ ਲੈਣਾ ਅੰਬਰ ਨੇ
2: ਲੱਗਦਾ ਤੇ ਇਦਾਂ ਹੀ ਹੈ
3: ਹੈਨਾ ਅੰਬਰ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਅਪਰਚੁਨਿਟੀ ਮਿਲੀ ਆ ਟੀਮ ਦੇ ਵੱਲੋਂ 40 ਦਿਨ ਫਿਲਮ ਅੱਜ ਰਿਲੀਜ਼ ਹੋਣੀ ਆ ਤੇ ਉਸ ਟੀਮ ਦੇ ਵੱਲੋਂ ਰੇਡੀਓ ਹਾਂਜੀ ਦੀ ਟੀਮ ਨੂੰ ਇੱਕ ਸ਼ੋ ਜਿਹੜਾ ਉਹ ਦਿੱਤਾ ਗਿਆ ਬੁੱਕ ਕਰਕੇ ਤੇ ਉਹਦੇ ਵਿੱਚ ਲਾਫਟਰ ਥੈਰੇਪੀ ਵਾਲੇ ਬੱਚਿਆਂ ਨੂੰ ਵੀ ਸਾਡੇ ਵੱਲੋਂ ਜਾਂ ਫਿਰ ਇੱਦਾਂ ਕਹਿ ਲਓ ਕਿ 40 ਦਿਨ ਟੀਮ ਵੱਲੋਂ ਇਨਵੀਟੇਸ਼ਨ ਹੈ ਇਨਵਾਈਟ ਹੈ ਫਿਲਮ ਵੇਖਣ ਦੇ ਲਈ ਪਰ ਇਹ ਆ ਕਿ ਜਿਹੜਾ ਸਾਡਾ ਗਰੁੱਪ ਬਣਿਆ ਵਾ ਜਿਹੜਾ ਤੇ ਉਸ ਗਰੁੱਪ 'ਚ ਨਹੀਂ ਹੈਗਾ ਉਹ ਸਾਨੂੰ ਮੈਸੇਜ ਕਰ ਦਿਓ ਵਟਸਐਪ ਦੇ ਉੱਤੇ ਤੇ ਜਿਹੜੇ ਗਰੁੱਪ 'ਚ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਉਹ ਛੇਤੀ ਤੋਂ ਛੇਤੀ ਰਿਪਲਾਈ ਕਰ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕੌਣ ਕੌਣ ਆ ਰਿਹਾ ਤੇ ਆਪਾਂ ਅੱਗੇ ਦੱਸਣ ਵਾਲੇ ਬਣੀਏ ਵੀ ਅਸੀਂ ਇੰਨੇ ਕੁ ਜਾਣੇ ਆ ਰਹੇ
2: ਜੀ ਬਿਲਕੁਲ ਟਾਈਮ ਨਾਲ ਦੱਸ ਦਿਓ
3: ਥੈਂਕ ਯੂ ਤੁਹਾਡਾ ਤੇ ਸਿਰਫ ਲਾਫਟਰ ਥੈਰੇਪੀ ਵਾਲੇ ਬੱਚਿਆਂ ਦੇ ਲਈ ਕਿਉਂਕਿ ਜੇਕਰ ਉਹਨਾਂ ਦੇ ਵਿੱਚੋਂ ਤੁਸੀਂ ਰਿਸਪੋਂਸ ਟਾਈਮ ਸਿਰ ਦੇ ਦਿੰਦੇ ਹੋ ਤੇ ਫਿਰ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਉਸ ਹਿਸਾਬ ਦੇ ਨਾਲ ਜੋ ਬੰਦਾ ਕੋਟਾ ਜੇ ਬਚਦਾ ਹੋਊਗਾ ਤੇ ਉਹ ਆਪਾਂ ਬਾਕੀਆਂ ਦੇ ਨਾਲ ਵੀ ਆਪਾਂ ਸ਼ੇਅਰ ਕਰ ਲਈਏ ਆਪਣੇ ਪਰਿਵਾਰ ਦੇ ਨਾਲ ਸੋ ਇਹ ਬੇਨਤੀ ਪ੍ਰਵਾਨ ਕਰਿਓ ਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ ਉਸ ਤੋਂ ਬਾਅਦ ਫਿਰ ਔਜਲਾ ਸਾਹਿਬ ਤੁਸੀਂ ਰੈਡੀ ਰਹੋ ਯੁਵਰਾਜ ਸਤਿ ਸ਼੍ਰੀ ਅਕਾਲ
0: ਤੁਸੀਂ
3: ਇਹ ਦੱਸਿਆ ਕਰੋ ਅੱਜ ਮੈਂ ਜਾਣਾ ਛੁੱਟੀ ਤਾਂ ਰੋਜ਼ ਹੁੰਦੀ ਤੁਹਾਡੀ ਜੇ ਕਿਤੇ ਤੁਹਾਡੇ ਵਰਗੇ ਹੁੰਦੀ ਨਾ ਉਦੋਂ ਮੇਰੇ ਕੋਲ ਆਪਸ਼ਨ ਤੇ ਮੈਂ ਬਹੁਤ ਪੜ ਜਾਣਾ ਕੀ ਸੁਣਾਓਗੇ
0: ਇੱਕ ਚੁਟਕਲਾ
2: ਹਾਂਜੀ
0: ਪਤੀ ਖਾਣਾ ਖਾ ਰਿਹਾ ਹੁੰਦਾ ਤੇ ਪਤਨੀ ਫੋਨ ਤੇ ਲੱਗੀ ਹੁੰਦੀ ਆ ਪਤੀ ਖਾਂਦੇ ਖਾਂਦੇ ਕਹਿੰਦਾ ਕਹਿੰਦਾ ਤੂੰ ਤਾਂ ਕਿਹਾ ਸੀਗਾ ਵੀ ਅੱਜ ਖਾਣੇ ਚ ਦੋ ਆਪਸ਼ਨ ਆ ਇਹ ਚ ਤਾਂ ਮੈਨੂੰ ਇੱਕੋ ਹੀ ਦੇਖ ਰਹੀ ਥਾਲੀ ਚ ਪਤਨੀ ਕਹਿੰਦੀ ਦੋ ਆਪਸ਼ਨਾਂ ਤਾਂ ਹਲੇ ਵੀ ਹੈਗੀਆਂ, ਖਾਣਾ ਖਾਓ ਨਹੀਂ
3: ਨਹੀਂ ਖਾਣਾ ਨਾ

0: Ciao.
1: ਰੈਸਪੀਆਂ ਵੀ ਦੋ ਹੁੰਦੀਆਂ ਵਾ, ਖਾਣਾ ਖਾਓ ਨਹੀਂ ਤੇ ਖਸਮਾਂ ਨੂੰ ਖਾਓ,
2: ਨਹੀਂ ਤੇ ਦਫਾ ਹੋ ਜਾਓ।
1: ਨਹੀਂ ਆ ਥੋੜਾ ਜ਼ਿਆਦਾ, ਆ ਜ਼ਿਆਦਾ
2: ਕਹਿਣਾ ਪੈਂਦਾ ਕਈ ਵਾਰ।
1: ਨਹੀਂ ਏਦਾਂ ਨਹੀਂ, ਨਾ ਨੀ ਕੁੜੀ
2: ਕਿਹੜਾ ਕੋਈ ਹੋ ਜਾਂਦਾ ਕਹਿਣ ਦੇ ਵਿੱਚ ਕੀ ਹੈ, ਕਹਿ ਕੇ ਰਿਲੈਕਸ ਹੋ ਜਾਓ ਠੰਡ।
1: ਨਹੀਂ ਨਹੀਂ ਨਹੀਂ, ਇਹ ਫੀਲਿੰਗ ਨਿਕਲ ਆਉਂਦੀ ਅੰਦਰ, ਪਤਾ ਲੱਗ ਜਾਂਦਾ ਅੰਦਰ, ਅੰਦਰੋਂ ਨਹੀਂ ਪਤਾ ਨੀ ਹਨਾ, ਅੰਦਰ ਭਾਵਨਾ ਬੰਦਾ ਪਤਾ ਲੱਗ ਜਾਂਦਾ। ਥੈਂਕ ਯੂ,
2: ਥੈਂਕ ਯੂ ਅਸ਼ਿਕਾ,
3: ਥੈਂਕ ਯੂ, ਯੂ ਵਿਲ ਬੀ ਸੋ
2: ਗੁੱਡ। ਹਾਂਜੀ ਹਾਂਜੀ ਅਮਰਾਜ, ਅੱਜ ਬੱਚਿਆਂ ਦੀ ਲੈਫਟ ਥੈਰੇਪੀ ਤੁਸੀਂ ਮੇਰੇ ਨਾਲ ਪੰਜ ਦੇ ਪੰਜ। ਹਾਂਜੀ ਅਮਰਾਜ,
3: ਸਤਿ ਸ੍ਰੀ ਅਕਾਲ ਆਂਟੀ ਜੀ ਤੇ ਅੰਕਲ ਜੀ।
1: ਸਤਿ ਸ੍ਰੀ ਅਕਾਲ,
2: ਕੀ ਹਾਲ ਚਾਲ ਹੈ?
3: ਮੇਰੇ ਠੀਕ ਆ, ਛੱਡਾ ਕੀ ਹਾਲ ਆ?
1: ਸਾਡਾ ਵੀ ਠੀਕ ਆ।
2: ਚੱਲਿਓ ਸਕੂਲ ਨੂੰ?
3: ਹਾਂਜੀ, ਮੇਰੇ ਪਾਪਾ ਰਾਜ ਆ, ਮੈਨੂੰ ਛੱਡ ਹੀ ਰਹੇ
1: ਆ। ਇਹਨੂੰ ਤੇ ਜਾਣਾ ਪੈਂਦਾ ਵਿਚਾਰੇ ਨੂੰ, ਆ ਭੈਣ ਦੀ ਰੋਜ਼ ਹੀ ਛੁੱਟੀ ਹੋ ਜਾਂਦੀ।
2: ਤੁਸੀਂ ਜੈਲਸ ਨਹੀਂ ਹੁੰਦੇ?
3: ਓਹਦੀ ਮੈਡਮ ਪੁੱਛਦੀ ਆ ਵੀ ਤੂੰ ਹੋਮਵਰਕ ਕਿਉਂ ਨੀ ਕਰਕੇ ਆਇਆ, ਤੇ ਫਿਰ ਪੱਪੂ ਕਹਿੰਦਾ ਵੀ ਮੈਡਮ ਜੀ ਘਰ ਲਾਈਟ ਨੀ ਸੀਗੀ, ਫਿਰ ਮੈਡਮ ਕਹਿੰਦੀ ਵੀ ਤੂੰ ਫਿਰ ਕੈਂਡਲ ਜਲਾ ਲੈਂਦਾ, ਤੇ ਫਿਰ ਪੱਪੂ ਕਹਿੰਦਾ ਮੈਡਮ ਜੀ ਕੈਂਡਲ ਤਾਂ ਸੀਗੀ ਲੇਕਿਨ ਮਾਚਿਸ ਨੀ ਸੀਗੀ, ਉਹ ਤਾਂ ਮੰਦਰ ਚ ਪਈ ਸੀਗੀ, ਤੇ ਫਿਰ ਮੈਡਮ ਕਹਿੰਦੀ ਵੀ ਤੂੰ ਮੰਦਰ ਚ ਕਿਉਂ ਨੀ ਲੈ ਕੇ ਆਇਆ, ਤੇ ਫਿਰ ਪੱਪੂ ਕਹਿੰਦਾ ਕਿਉਂਕਿ ਮੈਂ ਨਾਤਾ ਨੀ ਸੀ ਇਸ ਲਈ ਮੈਂ ਮੰਦਰ ਚ ਨੀ ਗਿਆ।
1: ਅੱਛਾ, ਬੜਾ ਸੋਹਣਾ ਹਿੰਟ ਦਿੱਤਾ ਤੁਸੀਂ, ਥੈਂਕ ਯੂ।
2: ਪਹਿਲੀ ਵਾਰੀ ਬੁਝਾਰਤ ਦੇ ਇਲਾਵਾ ਚੁਟਕਲੇ ਦਾ ਵੀ ਹਿੰਟ ਲੱਗਦਾ।
1: ਤੁਸੀਂ ਨਾ ਲਿਆ ਵਾ,
2: ਪੌਜ ਆ ਗਿਆ।
1: ਥੈਂਕ ਯੂ ਜਟਾਜ, ਥੈਂਕ ਯੂ, ਥੈਂਕ ਯੂ ਓਇਲਾ
3: ਸਾਹਿਬ।
1: ਤੁਸੀਂ ਉਸ ਤੋਂ ਬਾਅਦ ਫਿਰ ਐਂਬਰ ਤੁਹਾਡੀ ਬਾਰੀ। ਸਤਿ ਸ੍ਰੀ ਅਕਾਲ ਓਜਾ ਸਾਹਿਬ।
2: ਕੀਤਾ
1: ਕੋਈ ਵਿਚਾਰ ਕੇ ਨੀ ਫਿਰ
2: ਕਿਸ ਚੀਜ਼ ਦਾ?
4: ਸਮਝ ਨੀ ਆਇਆ।
1: ਅੰਬ ਦਾ ਵਿਆਹ ਕਰਨਾ ਤੇ ਦੱਸੋ ਕਿਹਦੇ ਨਾਲ ਕਰੀਏ?
2: ਅੱਜ ਕੱਲ ਹਾਂ ਤੁਸੀਂ ਅਲੱਗ ਮੈਟ੍ਰੀਮੋਨੀ ਚਲਾਈ ਕੰਪਨੀ
1: ਬੰਦਿਆਂ ਦੇ ਧੋਣੇ ਦੇ ਫਰੂਟ ਦੇ ਵਿਆਹ।
2: ਸਹੀ ਗੱਲ,
1: ਕਿਹੜਾ ਅੰਬ? ਹਾਂ ਅੰਬ ਦਾ ਯਾਰ ਵਿਆਹ ਕਰਨਾ ਕਿਹਦੇ ਨਾਲ ਕਰੀਏ?
4: ਅੰਬ ਦਾ ਪਹਿਲਾਂ ਨਾਮ ਕੀ ਆ?
1: ਅੰਬ ਦਾ ਨਾਮ ਹੈ ਮੈਂਗੋ ਫਰਗੈਂਜ਼ਾ। ਸੋਰੀ ਮੈਂਗੋ ਅਲਫਰੈਸਕੋ।
4: ਉਹ ਅੰਬ ਨੇ ਵਿਆਹ ਕਰਨਾ ਨੀ।
1: ਕਿਉਂ?
2: ਕਿਉਂ?
4: ਕਿਉਂਕਿ ਮੈਨੂੰ ਪਤਾ ਅੰਬ
1: ਹੈ।
2: ਹੈ?
4: I speak ਅੰਬ।
1: ਅੱਛਾ ਤਾਂ ਓਕੇ, ਤੁਹਾਡੇ ਨਾਲ ਹੋਈ ਗੱਲ?
4: ਹਾਂਜੀ ਹੁਣ ਹੋਈ ਹੋਈ।
2: ਕਿਉਂ ਨੀ ਕਰਨਾ?
4: ਉਹਨੇ ਕਿਹਾ ਕਿ ਤੁਸੀਂ ਉਹਦੀ ਗੱਲ ਸੁਣਦੇ ਨੀ।
1: ਉਹਨੇ ਕਿਹਾ ਮੈਂ ਲੰਗੜਾ
4: ਆ, ਅੰਬ ਦੀ ਗੱਲ ਸੁਣੋ।
2: ਅੱਛਾ,
1: ਉਹਨੇ ਯਾਰ ਆਪਣੇ ਭੇਜੀਆਂ ਡਿਟੇਲਾਂ ਭੇਜੀਆਂ ਵਾ, ਐਵੇਂ ਮਰੀ ਜਾਂਦੇ ਹੋ।
4: ਠੀਕ ਆ, ਮੈਂ ਅੰਬ ਦਾ ਡਿਟੇਲ ਸੈਂਡ ਕਰ ਲਾਂਗਾ। ਮੈਂ ਮੇਰਾ ਕਾਗਜ਼ਾਂ ਨਹੀਂ ਸੈਂਡ ਕਰਨਾ।
1: ਓਕੇ,
2: ਤੁਸੀਂ ਆਪਣੀ ਨਾ ਕਰ ਦਿਓ ਗਲਤੀ ਨਾਲ।
1: ਹੋਰ ਤੁਸੀਂ ਸਗੋਂ ਦੱਸ ਪਾਓ ਵੀ ਹਾਂ
4: ਹੈਲੋ। ਇੱਕ ਵਾਰੀ ਇੱਕ ਪਤਨੀ ਪਤੀ ਨੂੰ ਕਹਿੰਦੀ ਕਿ ਮੈਂ ਡਾਕਟਰ ਕੋਲ ਗਈ, ਓਹਨੇ ਕਿਹਾ ਕਿ ਮਨ ਸ਼ਾਂਤ ਕਰਨ ਲਈ ਮੈਨੂੰ ਫਰਾਂਸ ਜਾਂ ਪੈਰਿਸ ਜਾਣਾ ਪਏਗਾ। ਤਾਂ ਅਸੀਂ ਦੋਨੋ ਤੋਂ ਕੇਰਲ ਜਾ ਰਹੇ ਹਾਂ। ਭਾਜੀ ਕਹਿੰਦਾ ਅਸੀਂ ਜਾਣ ਗਏ ਇੱਕ ਹੋਰ ਡਾਕਟਰ ਕੋਲ,
1: ਅਸੀਂ ਜਾਣਗੇ ਕਿਸੇ ਹੋਰ ਡਾਕਟਰ ਕੋਲ, ਅਸੀਂ ਜਾਵਾਂਗੇ ਕਿਸੇ ਹੋਰ ਡਾਕਟਰ ਕੋਲ, ਏਦਾਂ।
4: Thank you.
1: Thank you.
4: Have a nice day. Goodbye.
1: Thank you. Bye-bye. Thank you. Have a nice day. ਤੇ ਨੈਕਸਟ ਸਾਡੇ ਨਾਲ ਹੈ ਐਂਬਰ, ਗੁਰਬਾਜ ਤੇ ਤਾਜ ਤੇ ਸਤਿ ਸ਼੍ਰੀ ਅਕਾਲ।
0: ਸਤਿ
2: ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਕੀ ਹਾਲ ਹੈ ਬਰਥਡੇ ਬੋਏ ਦਾ?
2: ਸਾਰੇ ਗਿਫਟ ਖੋਲੇ ਤੁਸੀਂ?
1: ਓਕੇ ਹੋ ਗਿਆ ਕੰਮ ਤੇ ਫਿਰ। ਇਹ ਕਿਹਦੇ ਵੱਲੋਂ ਮਿਲਿਆ, ਪਾਪਾ ਵੱਲੋਂ ਕਿ ਕਿਸੇ ਹੋਰ ਵੱਲੋਂ? ਓਕੇ, ਗੁੱਡ। ਕੀ ਸੁਣਾਓਗੇ ਫਿਰ ਅੱਜ?
0: ਸਾਰੀ ਬਸੀ ਖਤਮ ਗਿਆ ਸੀ, ਖਤਮ ਲਿਆਉਣ ਦਾ ਪਤਾ ਸਾ ਮਿੱਤਰਾਂ ਨਾਲ ਮਾਰ ਗਿਆ ਨੀ ਤੇਰਾ
1: ਹਾਸਾ ਬੱਲੇ। ਵੈਰੀ ਨਾਈਸ ਹੈ, ਵੱਡਾ ਹੋ ਗਿਆ ਮੁੰਡਾ। ਥੈਂਕ ਯੂ।
0: ਹਾਂਜੀ
2: ਹਾਂਜੀ,
5: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਨਾਲ ਜਾਂ ਸ਼ਾਂਤੀ ਜੀ।
1: ਸਤਿ ਸ਼੍ਰੀ ਅਕਾਲ, ਤਾਜ ਕੀ ਹਾਲ ਹੈ?
5: ਮੈਂ ਠੀਕ ਹਾਂ, ਅੱਦਾ ਕੀ ਹਾਲ ਆ?
1: ਸਾਡਾ ਵੀ ਠੀਕ ਆ। ਕੀ ਸੁਣਾਓਗੇ?
5: ਚੁਟਕਲਾ।
1: ਹਾਂਜੀ।
5: ਪੱਪੂ ਬੋਸ ਨੂੰ ਕਹਿੰਦਾ, ਸਰ ਹੁਣ ਮੇਰੀ ਸੈਲਰੀ ਵਧਾ ਦੋ, ਮੇਰਾ ਵਿਆਹ ਹੋ ਗਿਆ। ਬੋਸ ਕਹਿੰਦਾ, ਫੈਕਟਰੀ ਦੇ ਬਾਹਰ ਹੋਣ ਵਾਲੇ ਹਾਦਸੇ ਆ ਲਈ ਫੈਕਟਰੀ ਜ਼ਿੰਮੇਵਾਰ ਨਹੀਂ ਹੁੰਦੀ।
1: ਥੈਂਕ ਯੂ ਤਾਜ।
2: ਐਂਬਰ ਕਿੱਥੇ?
5: ਥੈਂਕ ਯੂ।
2: ਹਾਂਜੀ,
6: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ ਐਂਡ
1: ਤੁਹਾਡੇ
2: ਨਾਲ ਵੀ ਰਰਾ ਨੂੰ ਗਈ ਹੈ, ਕਰਤਾ ਸੀ ਜੋਤ ਅੰਕਲ।
1: ਕੀ ਸੁਣਾਓਗੇ?
6: ਬੋਲੀ।
2: ਓਕੇ,
1: ਗਾਣਾ
2: ਠੀਕ ਹੈ। ਹਾਂਜੀ,
6: ਮੇਰੇ ਨੱਚਦੇ ਦੇ ਮੇਰੀ ਨੱਚਦੇ ਦੇ ਕੁੱਲ ਗਏ ਵਾਲ, ਭਾਬੀ ਮੇਰੀ ਗੁੱਤ
1: ਕਰਦੇ
6: ਨੱਚ ਵਿਆ ਸੋ ਮਸਾਲ, ਭਾਬੀ ਮੇਰੀ ਗੁੱਤ ਕਰਦੇ ਨੱਚ ਵਿਆ ਸੋ ਮਸਾਲ, ਭਾਬੀ ਮੇਰੀ ਗੁੱਤ ਕਰਦੇ ਨੱਚ ਵਿਆ ਸੋ ਮਸਾਲ, ਭਾਬੀ ਮੇਰੀ ਗੁੱਤ ਕਰਦੇ ਬੱਲੇ ਬੱਲੇ ਬੱਲੇ
1: ਬੱਲੇ ਬੱਲੇ। ਆਹਾ, ਵੈਰੀ ਨਾਈਸ,
2: ਵੈਰੀ ਨਾਈਸ।
1: ਤੁਸੀਂ ਤੇ ਬੜੇ ਔਖੇ ਔਖੇ ਗਾਣੇ ਵੀ ਯਾਦ ਕਰ ਲੈਂਦੇ ਜੀ।
6: ਹਾਂਜੀ,
1: ਵੈਰੀ ਨਾਈਸ ਐਂਬਰ, ਥੈਂਕ ਯੂ ਬੁੱਤ।
6: Thank you.
1: Thank you. ਤੁਹਾਡਾ ਦਿਨ ਵਧੀਆ ਵਧੀਆ ਰਵੇ। ਥੈਂਕ ਯੂ। ਤੇ ਨੈਕਸਟ ਨੈਕਸਟ ਕੌਣ ਹੈ ਸਾਡੇ ਨਾਲ? ਨੈਕਸਟ ਮੈਨੂੰ ਲੱਗਦਾ ਆ ਵੀ ਇੱਧਰ ਫਤਿਹ ਹੋਣੀ ਹੈ ਸ਼ਾਇਦ। 406 ਤੁਸੀਂ ਆਉਣੇ ਰੋ।
7: ਸਤਿ
1: ਸ਼੍ਰੀ ਅਕਾਲ
2: ਅੰਕਲ ਜੀ, ਕੀ ਹਾਲ ਚਾਲ ਹੈ? ਮਨ
7: ਅਸੀਂ
2: ਵੀ ਵਧੀਆ, ਅਸੀਂ
1: ਠੀਕ ਆ। ਤੁਸੀਂ ਕਿੱਥੇ ਰਹਿ ਗਏ ਸੀ?
7: ਤੁਹਾਡਾ
1: ਥੋੜੀ ਫੋਨ ਦਾ ਕਸੂਰ ਸੀ, ਮੈਂ ਕਿਹਾ ਫੋਨ।
7: ਮੇਰਾ ਮਤਲਬ ਇਹ ਆ ਕਿ ਮੇਰੇ ਤੇ ਮਾਮਾ ਦਾ ਕਸੂਰ ਨੀ ਸੀਗਾ, ਅਸੀਂ ਤਾਂ ਗੁਰਦੁਆਰੇ ਸਾਹਿਬ ਤੋਂ ਆ ਰਹੇ ਸੀਗੇ ਤੇ ਗੱਡੀ ਚ ਆਉਣ ਲੱਗੇ ਸੀਗੇ ਤੇ ਫਿਰ
1: ਤੂੰ ਅਸੀਂ ਕਦੋਂ ਕਿਹਾ ਤੁਹਾਡਾ ਕਸੂਰ ਆ? ਕਿਹਨੇ ਕਿਹਾ ਤੁਹਾਡਾ ਕਸੂਰ ਆ? ਕਿਹਨੇ ਕਿਹਾ ਮਾਰਾ ਮਾਰੀ ਇਹਨੂੰ ਲਿਆਓ? ਕਿਹਨੇ ਕਿਹਾ ਵਾ? ਫੋਨ ਦਾ ਕਸੂਰ ਆ, ਅਗਲੀ ਵਾਰ ਕਿਤੇ ਲੱਡੂ ਵਿਕਦੇ ਨਾ ਕੋਈ ਕਿਲੋ ਕ ਤੇ ਫੋਨ ਲੈ ਲਈਏ ਨਵਾਂ।
2: ਠੀਕ ਆ,
1: ਜਦੋਂ ਨੈਕਸਟ ਲੱਡੂਆਂ ਦਾ ਆਰਡਰ ਆਊਗਾ ਨਾ ਤੇ ਆਪਾਂ ਲੱਡੂ ਵੇਚ ਕੇ ਤੇ ਫੋਨ ਲੈ ਲੈਣਾ।
7: ਪਰ ਪਾਪਾ ਤੋਂ, ਪਾਪਾ ਨੇ ਆਲਰੇਡੀ ਮੰਮਾ ਨੂੰ, ਮੰਮਾ ਪਾਪਾ ਦੀ ਐਨਿਵਰਸਰੀ ਤੇ ਲੈਤਾ ਸੀਗਾ iPhone 17 Pro Max।
1: ਬੱਲੇ ਬੱਲੇ, ਸ਼ਾਬਾਸ਼ ਸ਼ਾਬਾਸ਼।
7: Pro ਲੈ ਕੇ ਦਿੱਤਾ ਪਾਪਾ ਨੇ ਮੰਮਾ ਨੂੰ।
1: ਓਹੋ, ਫੇਰ ਤੇ ਗੁੱਡ ਹੋ ਗਿਆ।
7: ਹਾਂਜੀ,
1: ਫੇਰ ਤੇ ਸਗੋਂ ਲੱਡੂ ਬਣਾਉਣ ਲੱਗੇ, ਪਰੇ ਰੱਖ ਲਿਆ ਕਰੋ। ਹੋਰ ਕੀ, ਜਦੋਂ ਲੱਡੂ ਵੱਟਣੇ ਹੁੰਦੇ ਨਾ ਉਦੋਂ ਰੀਲਾਂ ਲਾ ਕੇ ਗਾਣੇ ਲਾ ਕੇ ਤੇ ਥੋੜਾ ਪਾਸੇ ਰੱਖ ਲਿਆ ਕਰੋ, ਹਨਾ।
2: ਹੋਰ ਕੀ,
1: ਬਚਿਆ ਰਹੂਗਾ।
7: ਮੰਮਾ ਤਾਂ ਵੀਡੀਓ ਦੇ ਦਿੰਦੇ ਆ ਉਹ ਜਿਹੜੇ ਸੀਰੀਅਲ ਜੇ ਹੁੰਦੇ ਆ
1: ਲੱਡੂ ਵੱਟਦੇ ਆ
2: ਪਾਕਿਸਤਾਨੀ ਸੀਰੀਅਲ,
7: ਉਹ ਫਿਰ ਮੰਮਾ ਨੂੰ ਦੂਰ
1: ਗੁੱਡ ਕੀ ਸੁਣਾਓਗੇ ਮੈਨੂੰ?
7: ਬਾਬਾ ਜੀ ਵੀ ਲਾਉਂਦੇ ਹੁੰਦੇ ਆ ਤਾਂ।
1: ਅੱਛਾ, ਆ ਡਿਪੈਂਡ ਕਰਦਾ ਕਿੱਦਾਂ ਦਾ ਆਰਡਰ ਆ।
2: ਹਾਂ, ਨਹੀਂ ਮੂਡ ਕਿੱਦਾਂ ਜਾ ਰਿਹਾ,
7: ਤਾਂ ਮੰਮਾ ਦੇ ਮੂਡ ਤੇ ਡਿਪੈਂਡ ਕਰਦਾ। ਹਾਂ,
2: ਦੇਖਿਆ ਮੈਂ ਵੀ ਇਹ ਕਿਹਾ ਸੀ,
7: ਇੱਕ ਦੋ ਵਾਰ ਮੈਂ ਮੰਮਾ ਨੂੰ ਫਾੜ ਲਿਆ ਸੀਗਾ ਪਾਕਿਸਤਾਨ ਦੀ।
1: ਕੁੜੀਏ ਤੂੰ ਕੋਈ ਗਲਤ ਤੇ ਰਹਿਣ ਦੇ ਕਰ,
2: ਠੀਕ ਹੀ ਹੈ ਬਹੁਤ ਹੈ।
1: ਕੀ ਸੁਣਾਓਗੇ
7: ਅੱਜ? ਮੈਂ ਸੁਣਾਉਂਗੀ ਇੱਕ ਬੋਲੀ।
2: ਓਕੇ, ਹਾਂਜੀ,
7: ਕਵਿਤਾ।
2: ਓਕੇ।
7: ਰੱਬ ਵੀ ਸੋਹਣਾ, ਜੱਗ ਵੀ ਸੋਹਣਾ, ਸੋਹਣਾ ਚੰਨ ਬਥੇਰਾ, ਪਰ ਸਾਰੇ ਸੋਹਣੇ ਇੱਕ ਪਾਸੇ, ਮੇਰੇ ਵੀਰ ਤੋਂ ਸੋਹਣਾ ਕਿਹੜਾ।
2: ਵਾਹ
1: ਵਾਹ,
2: ਕੁਛ ਰਹਿੰਦਾ ਕੰਮ ਕਰਾਉਣਾ।
1: ਕੀ ਕੰਮ ਕਰਾਉਣਾ ਵੀਰ ਕੋਲੋਂ?
2: ਥੈਂਕ
1: ਯੂ ਮੰਨਤ,
7: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਲੋ।
1: ਹਾਂਜੀ ਹਾਂਜੀ, ਕਰਾ ਦੋ।
7: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਯਸ਼ ਦੀਦੀ ਜੀ।
1: ਸਤਿ ਸ੍ਰੀ ਅਕਾਲ
2: ਵੀਰੇ ਜੀ,
1: ਕੀ ਹਾਲ ਹੈ?
7: ਮੈਂ ਵਧੀਆ, ਤੁਸੀਂ ਕਿਵੇਂ
1: ਹੋ? ਅਸੀਂ ਵੀ ਠੀਕ ਹਾਂ, ਤੁਸੀਂ ਕਿਵੇਂ ਹੋ?
2: ਤੁਸੀਂ ਵੀ ਸੁਣਾਣਾ ਦੀਦੀ ਲਈ?
7: ਨਹੀਂ ਪਹਿਲਾਂ ਮੈਂ ਸੁਣਾਇਆ ਹੋਇਆ ਸੀ ਤੇ ਦੀਦੀ ਨੇ ਨਹੀਂ।
2: ਵਾਰੀ
7: ਵਰਸੀ ਕੱਟਣ ਗਿਆ ਸੀ, ਵਾਰੀ ਵਰਸੀ ਕੱਟਣ ਗਿਆ ਸੀ, ਖੱਟ ਕੇ ਲਿਆਂਦਾ ਬਤਾਊ
1: ਮੇਰੇ ਸਾਈਕਲ ਤੇ,
7: ਟਲੀਆਂ ਵੀ ਆਉਂਦਾ ਜਾਊ ਮੇਰੇ
1: ਸਾਈਕਲ ਤੇ,
7: ਟਲੀਆਂ ਵੀ ਆਉਂਦਾ ਜਾਊ
1: ਬਲ ਬਲ ਬਲ ਬਲ ਬਲ। ਥੈਂਕ ਯੂ,
2: ਥੈਂਕ ਯੂ ਮੰਨਤ ਫਤਿਹ,
7: ਹੈਵ ਅ ਨਾਈਸ ਡੇ, ਬਾਏ,
2: ਹੈਵ ਅ ਨਾਈਸ ਡੇ।
1: ਥੈਂਕ ਯੂ, ਥੈਂਕ ਯੂ। ਇਹ ਸੀ ਸਾਡੇ ਨਾਲ ਫਤਿਹ ਤੇ ਮੰਨਤ, ਤੇ ਹੁਣ ਸਾਡੇ ਨਾਲ ਆ, ਟਾਈਮ ਕਿੰਨਾ ਹੋ ਗਿਆ? ਅੱਛਾ ਹਲੇ ਹੈਗਾ ਟਾਈਮ, ਸਾਡੇ ਨਾਲ ਤਵਨੀਤ, ਐਸ਼ਲੀਨ ਤੇ ਵੀਰ ਜੀ। ਜਦੋਂ ਹੈਗੇ ਹੁੰਦੇ ਨਾ ਉਦੋਂ ਵੀਰ ਜੀ ਹੁੰਦਾ
2: ਕੁਛ ਕੁਛ। ਹਾਂਜੀ, ਤੁਹਾਨੂੰ ਸਾਰੇ ਕਲੂਸ ਪਤਾ ਲੱਗ ਗਿਆ?
1: ਨਹੀਂ ਸਾਰੇ ਨੀ ਲੱਗੇ ਹਲੇ।
2: ਹਾਂਜੀ, ਜਿੰਨੀ ਵਾਰੀ ਹਾਂਜੀ ਤੇ ਪੱਕਾ ਹੀ ਵੀਰ ਜੀ ਹੈਗੇ ਨੇ।
1: ਵੀਰ ਜੀ ਕੀ ਹਾਲ ਚਾਲ ਆ? ਸਾਡਾ ਠੀਕ ਆ,
2: ਵੀ ਵਧੀਆ ਆ।
1: ਤੁਸੀਂ ਰੋਟੀ ਪਾਣੀ ਖਾ ਲਿਆ?
8: ਹਾਂਜੀ।
1: ਤਿਆਰ ਹੋ ਗਏ? ਚੁਟਕਲਾ ਤਿਆਰ ਕਰ ਲਿਆ? ਭੈਣਾਂ ਨਾਲ ਲੜ ਲਏ? ਭੈਣਾਂ ਨਾਲ ਲੜੇ ਹੋ ਸਵੇਰੇ ਉੱਠ ਕੇ?
8: ਇੱਕ ਬੋਲੀ।
1: ਭੈਣਾਂ ਨਾਲ ਲੜੇ ਹੋ ਸਵੇਰੇ ਉੱਠ ਕੇ?
6: ਨਹੀਂ
2: ਐਸ਼ਲੀਨ ਲੜਦੀ ਹੈ ਨਾ
1: ਪੈਣਾ ਲੜੀਆਂ
6: ਹਾਂਜੀ
2: ਹਾਂਜੀ
6: ਹਾਂਜੀ
1: ਕੁਛ ਹੀ ਗੱਲਾਂ ਜਿੱਥੇ ਦੀ ਹਾਂਜੀ ਨਹੀਂ ਹੁੰਦੀ
6: ਮੈਂ ਇੱਕ ਬੋਲੀ ਸੁਣਾਣੀ
2: ਹਾਂਜੀ ਓਕੇ ਹਾਂਜੀ
6: ਬੇਲੀ ਲੀਸ ਦੰਦ ਕਲੀਸ ਖੁੱਤੇ ਜਾ ਕੇ ਆਟਾ ਪੀਸ ਤੈਨੂੰ ਕੋਈ ਬੁਲੰਦਾ ਨਹੀਂ ਤੇਰੀ ਮੇਰੀ ਕੱਟੀ
1: ਤੈਨੂੰ ਕੋਈ ਬੁਲਾਉਂਦਾ ਨਹੀਂ ਤੇਰੀ ਮੇਰੀ ਕੱਟੀ
6: ਦੀਦੀ ਕੱਟੀ
2: ਵਾਹ ਦੋਨਾਂ ਨਾਲ ਕੱਟੀ
1: ਅੱਛਾ ਦੋਵਾਂ ਨਾਲ ਹੀ ਅੱਜ
6: ਹਾਂਜੀ
1: ਓਹੋ ਕੀ ਗੱਲ ਦੋਵਾਂ ਨਾਲ ਕਿਉਂ
6: ਬੇਲੀ ਨਾਲ ਲੜਾਈ ਕਰਦੇ
1: ਦੋਵੇਂ ਜਾਣੀਆਂ ਲੜਾਈ ਕਰਦੀਆਂ
6: ਹਾਂਜੀ
1: ਯਾ ਸ਼ਾਮੀ ਕਰਾਂਗੇ ਗੱਲ ਇਹਨਾਂ ਦੇ ਨਾਲ
2: ਕਰਨੀ ਪੈਣੀ ਆ ਹਨਾ
6: ਹਾਂਜੀ
1: ਸ਼ਾਮਾਂ ਨੂੰ ਕਰਾਂਗੇ ਇਹਨਾਂ ਨਾਲ ਗੱਲ ਤੁਸੀਂ ਕਿਉਂ ਲੜਾਈ ਕਰਦੀਆਂ ਵੀ ਮੁੰਡੇ ਨਾਲ ਐਡਾ ਬੀਬਾ ਮੁੰਡਾ ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ
6: ਦਾਦਾ ਸਾਧੂ ਸਕੂਲ ਛੱਡ ਲੈ
1: ਓ ਵਾਹ ਫਿਰ ਤੇ ਨਹੀਂ ਜਾ ਰਹੇ ਹੈਗੇ
6: ਬਿਲਕੁਲ ਦਾਦੇ ਨੇ ਜਦੋਂ ਕਨੇਡਾ ਤੋਂ ਜਦੋਂ ਦਾਦਾ ਕਨੇਡਾ ਤੋਂ ਆਏ ਸੀਗੇ ਉਦੋਂ ਮੈਨੂੰ ਰੇਸ ਕਾਲ ਮਿਲੀ ਰੈਡ ਕਲਰ ਦੀ
2: ਰੇਸ ਕਾਲ
1: ਓਕੇ ਗੁੱਡ ਦੈਨ ਨੈਕਸਟ ਨੈਕਸਟ ਉਹ ਸ਼ਾਮੀ ਦੱਸਿਓ ਹੁਣ ਹਾਂ
6: ਨੈਕਸਟ ਟੈਲ ਉਹਦੇ ਉੱਪਰ ਸੀਗੇ
1: ਓਕੇ
2: ਓਕੇ
1: ਅੱਛਾ ਨਿਊ ਫਿਸ਼ ਬਣੀ ਆ ਓਕੇ
2: ਓਕੇ
1: ਨਹੀਂ ਨਹੀਂ ਅੱਛਾ ਇਹ ਹੋਰ ਕਿਸੇ ਦੀ ਫੋਟੋ ਹਾਂਜੀ ਫਿਸ਼
2: ਹੈਲੋ ਕੀ ਹੋ ਗਿਆ ਅੱਛਾ
1: ਅੱਛਾ ਲਟਕ ਕੇ ਬੱਸ ਤੇ ਜਾਣਾ ਓਕੇ ਗੁੱਡ ਤੇ ਕੀ ਸੁਣਾਓਗੇ ਲਟਕਣ ਤੋਂ ਪਹਿਲਾਂ
6: ਫਿਰ
1: ਮੈਨੂੰ ਆਪਣੇ ਕੋਲ 5-7 ਮਿੰਟ ਹੈਗੇ ਤੁਸੀਂ ਲਾਉਣਾ ਟਾਈਮ ਜ਼ਿਆਦਾ ਤੇ ਉਹ ਨਾ ਅਸੀਸ ਦਾ ਮੈਸੇਜ ਆਈ ਜਾਂਦਾ ਉਹ ਕਹਿੰਦੀ ਵੀ ਮੇਰਾ ਬੰਦ ਹੋਣ ਲੱਗਾ ਗੇਟ ਹੈ ਨਾ ਤੇ ਤੁਸੀਂ ਹੋਲਡ ਰੱਖੋਗੇ 2 ਮਿੰਟ ਆਪਾਂ ਅਸੀਸ ਨਾਲ ਪਹਿਲਾਂ ਗੱਲ ਕਰ ਲਈਏ ਥੈਂਕ ਯੂ ਪੁੱਤ ਥੈਂਕ ਯੂ ਸੋ ਨਾਈਸ ਆਫ ਯੂ ਸਤਿ ਸ਼੍ਰੀ ਅਕਾਲ ਅਸੀਸ ਤੁਸੀਂ ਆਉਣ
2: ਸਤਿ ਸ਼੍ਰੀ ਅਕਾਲ ਅਸੀਸ ਇਕਦਮ ਹੀ ਮੈਨੂੰ ਰਾਤੋ ਰਾਤ ਡਾਕਟਰ ਕਰਤਾ ਹੈ
1: ਕੁੜੀ ਨੇ ਨਾ
2: ਕਿੰਨੀ ਚਲਾਕ ਹੈ
1: ਹੋਰ ਚਾਹ ਨੀ ਪੀਤੀ
6: ਅੱਜ ਸੁਣਨੂੰ ਕਹਤਾ
2: ਡਾਕਟਰ ਦੀ ਉਪਾਧੀ ਮਿਲ ਗਈ
1: ਅੱਜ ਅਸੀਸ ਕੀ ਬਣੀ ਫੌਕਸ ਬਣੀ ਅੱਜ ਕੇ ਕੀ ਬਣੀ ਆ
6: ਹਾਂ
1: ਮੈਂ ਫੌਕਸ ਵੇਖੀ ਮੈਂ ਮੈਸੇਜ ਵੇਖਿਆ ਮੈਂ ਮੰਮਾ ਦਾ ਮੈਸੇਜ ਤੇ ਇਹੀ ਵੀ ਅਸੀਂ ਫੌਕਸ ਬਣੀ ਆ ਤੇ ਉਹਨੂੰ ਛੇਤੀ ਛੇਤੀ ਵਾਰੀ ਦੇ ਦੋ ਉਹਨੇ ਕਲਾਸ ਸ਼ੁਰੂ ਹੋ ਜਾਣੀ ਉਹਦੀ
6: ਨਹੀਂ ਉਹ ਤਾਂ ਨਹੀਂ ਲਿਖਿਆ ਸੀ
1: ਇਹ ਪਤਾ ਲੱਗਾ ਵੀ ਮਾਈਲੋ ਮਾਈਲੋ ਦਾ ਬਰਥਡੇ ਮਾਈਲੋ ਕੌਣ ਆ
6: ਮਾਈਲੋ ਕੋਈ ਮੰਕੀ ਹੈ
1: ਅੱਛਾ
6: ਮਾਈਲੋ ਮੰਕੀ
1: ਅੱਛਾ ਮਾਈਲੋ ਮੰਕੀ ਆ ਉਹਦਾ ਬਰਥਡੇ ਆ
6: ਤੁਸੀਂ
2: ਕੁਛ ਡਰੈਸ ਅਪ ਕਰਕੇ ਆਉਣਾ ਅੱਛਾ ਤੁਸੀਂ ਮੰਕੀ ਦੇ ਬਰਥਡੇ ਤੇ ਚੱਲੇ ਹੋ ਮੈਂ ਫੌਕਸ ਹੈ ਮੈਕਸ ਦਾ ਫੌਕਸ ਬਣੀ ਹੈ ਔਰ ਰੌਕਸੀ ਦਾ ਰੈਬਿਟ ਬਣੀ ਸੀ ਹੁਣ ਗੱਲ ਸਮਝ
1: ਓਕੇ ਸ਼੍ਰੇਯਾ ਠੀਕ ਠੀਕ ਠੀਕ ਠੀਕ ਠੀਕ ਮਾਈਲੋ ਨੂੰ ਬਰਥਡੇ ਵਿਸ਼ ਕਿੱਦਾਂ ਕਰੋਗੇ
2: ਉੱਥੇ ਵੀ ਹੈਪੀ ਬਰਥਡੇ ਐਂਡ ਚ
1: ਨਹੀਂ ਏਦਾਂ ਨੀ
0: Happy birthday dear Milo Happy birthday dear Milo
1: ਉਹ ਨਹੀਂ
0: ਬੱਲੇ ਬੱਲੇ ਸ਼ਾਵਾ ਸ਼ਾਵਾ ਚੱਕ ਦੋ
1: ਇਹ ਇਹ ਤੇ ਬੰਦਿਆਂ ਦਾ ਹੁੰਦਾ ਵਾ
2: ਹਾਂ
1: ਉਹਦਾ ਤੇ ਉਗਟ ਪੂਸੀਆਂ ਮਾਰ ਮਾਰ ਕੇ
0: ਹਸੇ ਰੋ ਮਾਈਲੋ ਹਸਤਾ ਰਹੇ
1: ਹਾਂ ਪੂਸੀਆਂ ਮਾਰਦਾ ਰਹੇ ਕੀ ਸੁਣਾਓਗੇ ਅੱਜ
0: ਨਾਰੇ ਨਾਰੇ
2: ਬਸ ਅੱਜ ਇਦਾਂ ਹੀ
1: ਨਹੀਂ ਨਹੀਂ ਉਹ ਤੇ ਲਿਉਦਾ ਹੀ ਕੀ ਸੁਣਾਓਗੇ
0: ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕੱਲ ਸਾਫ ਰਸੋਈ ਮੇਰੇ ਆਉਂਦੀ ਨੂੰ
1: ਕੱਲ ਸਾਫ ਰਸੋਈ ਮੇਰੇ ਆਉਂਦੀ ਨੂੰ
0: ਕੱਲ ਸਾਫ ਰਸੋਈ ਮੇਰੇ ਆਉਂਦੀ ਨੂੰ ਬਲ ਬਲ ਬਲ ਬਲ ਬਲ
1: ਮਾਈਲੋ ਥੈਂਕ ਯੂ
2: ਬਾਏ ਫੌਕਸ
1: ਜਾਣਕਾਰੀ ਚ ਵਾਧਾ
2: ਕਰਨੀਆਂ
1: ਨਿੱਕਿਆ ਨਿੱਕਿਆ ਚ ਇੰਨੀਆਂ ਕ ਗੱਲਾਂ ਭਰੀਆਂ ਨਾ
2: ਬਸ
1: ਇਹਨਾਂ ਨੂੰ ਭਾ ਕੇ ਤੇ ਬੰਦਾ ਤਿੰਨ ਚਾਰ ਘੰਟੇ ਸੁਣੇ
2: ਮਾਈਲੋ ਕਹੀ ਜਾਂਦੀ ਮੈਨੂੰ ਸੈਮੀ ਭਾਜੀ ਦੇ ਡੌਗੀ ਦਾ ਨਾਂ ਵੀ ਮਾਈਲੋ
1: ਹੈ ਮੈਂ
2: ਕੀ ਪਤਾ ਸੱਚੇ ਉਹਦਾ ਬਰਥਡੇ ਚ ਇਹ ਸਾਰੇ ਚੱਲੇ ਹੁਣ
1: ਇਹ ਵੀ ਹੋ ਸਕਦਾ ਸੋਹਣਾ ਆਈਡੀਆ ਮਿਲ ਗਿਆ ਸੈਮੀ ਸਾਹਿਬ ਤੁਸੀਂ ਵੀ ਆਪਣੇ ਕੁੱਤੇ ਦਾ ਏਦਾਂ ਹੀ ਜਨਮ ਦਿਨ ਮਨਾਓ ਕਿਤੇ ਨਾ
2: ਪਾਰਟੀ ਮਨਾਓ ਕੋਈ ਕੁਝ ਤੇ
1: ਕਰੋ ਵੱਡੀ ਹਰੀ ਪਾਰਟੀ ਹਾਂਜੀ ਐਸਲੀ ਤੁਸੀਂ ਹੁਣ ਕਰ ਲਿਓ ਪੁੱਤ ਕੱਟਿਆ ਗਿਆ ਤੁਹਾਡਾ ਫੋਨ ਹੁਣ ਕਰ ਲਿਓ ਤੁਸੀਂ ਤੇ ਮੈਂ ਤੁਹਾਡੀ ਜਿੱਦਾਂ ਕਿੱਦਾਂ ਕਹਿ ਲਓ ਵੇਟ ਹੀ ਕਰਨ ਡਿਆ ਤੇ ਛੇਤੀ ਛੇਤੀ ਕਰ ਲਿਓ ਥੈਂਕ ਯੂ ਤੁਹਾਡਾ ਤੇ ਹੋਰ ਕਾਲ ਨਹੀਂ ਪਈ ਲੈ ਪਾਵਾਂਗੇ ਤੇ ਇਹੋ ਹੀ ਲਈਆਂ ਜਾਣੀਆਂ ਜਿਹੜੀਆਂ ਨਾਲ ਨੇ ਤੇ ਤੁਸੀਂ ਧੰਨਵਾਦ ਜੀ ਤੁਹਾਡਾ ਕਰਮਜੀਵੀ ਭੇਜਦੇ ਨੇ ਮੈਸੇਜ ਅੱਛਾ ਸ਼੍ਰੇਆ ਰੈਬਿਟ ਬਣੀ ਆ ਓਕੇ ਥੈਂਕ ਯੂ ਜੀ ਲੱਕੀਆ ਸੀ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਤੇ ਲਿਸਨਰਸ ਸਾਰੇ ਤੇ ਐਵਰੀ ਵਨ ਥੈਂਕ ਯੂ ਤੇ ਕੀ ਕਹਿੰਦੇ ਨੇ ਕਹਿੰਦੇ ਕਿ ਪੱਪੂ ਸੜਕ ਪਰ ਜਾ ਰਿਹਾ ਥਾ
2: ਓਕੇ
1: ਔਰ ਆਗੇ ਸੇ ਆ ਗਈ ਐਸ਼ਲਿਨ ਬੋਲੀ ਮੇਰਾ ਚੁਟਕਲਾ ਰਹਿਤਾ ਤਾਂ ਹਾਂਜੀ ਐਸ਼ਲਿਨ ਕੀ ਸੁਣਾਓਗੇ ਪੁੱਤੋ
0: ਇੱਕ
1: ਬੋਲੀ ਹਾਂਜੀ
0: ਉੱਪਰ ਪੰਖਾ ਚਲਤਾ ਹੈ ਨੀਚੇ ਬੇਬੀ ਸੋਤਾ ਹੈ ਛੋਟੇ ਛੋਟੇ ਭੂਖ ਲੱਗੀ ਥਲ ਵੀ ਤਾਂ ਮੂੰਗਫਲੀ ਮੂੰਗਫਲੀ ਕਦਾਨਾ ਨਹੀਂ ਤੂੰ ਮੇਰਾ ਮਾਮਾ ਨਹੀਂ ਮਾਮਾ ਗਿਆ ਦਿੱਲੀ ਉੱਥੇ ਸੇ ਆਏ ਬਿੱਲੀ ਬਿੱਲੀ ਨੇ ਮਾਰਿਆ ਪੰਛਾ ਤੇ ਮਾਮਾ ਹੋ ਗਿਆ ਗੰਜਾ
1: ਟੁੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਗੰਜਾ ਮਾਮਾ
2: ਵਾਹ ਥੈਂਕ ਯੂ
1: ਥੈਂਕ ਯੂ ਐਸ਼ਲੀਨ
2: ਵੱਡੀ ਦੀਦੀ
1: ਤੇ ਵੱਡੀ ਦੀਦੀ
0: ਦੀਦੀ ਨਾਲ ਗੱਲ ਕਰ ਲਾ
2: ਹਾਂਜੀ
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ੍ਰੀ ਅਕਾਲ
0: ਕੀ ਹਾਲ ਹੈ
1: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
0: ਮੈਂ ਠੀਕ ਹਾਂ
1: ਕੀ ਲਿਆਏ ਅੱਜ
0: ਇੱਕ ਬੋਲੀ
1: ਓਕੇ ਕਿਹੜੀ
0: ਪੂਆ ਕੱਲੀ ਨੱਚੀ ਜਾਵੇ ਫੁੱਫਾ ਕਿਉਂ ਨੀ ਨੱਚਦਾ ਪੂਆ ਕੱਲੀ ਨੱਚੀ ਜਾਵੇ ਫੁੱਫਾ ਕਿਉਂ ਨੀ ਨੱਚਦਾ ਉਹਨੂੰ ਨੋਟ ਵਾਰਨੇ ਪੈਣੇ ਫੁੱਫਾ ਤਾਂ ਨੀ ਨੱਚਦਾ ਉਹਨੂੰ ਨੋਟ ਵਾਰਨੇ ਪੈਣੇ ਫੁੱਫਾ ਤਾਂ ਨੀ ਨੱਚਦਾ
1: ਫੁੱਫੂ Thank you.
8: ਅਮਰੋਡ ਦੇ ਨਾਲ ਕਿਹਦੇ ਨਾਲ ਵਿਆਹ ਕਰਾਣਾ
1: ਉਹ ਆਪਾਂ ਸੋਮਵਾਰ ਡਿਸਾਈਡ ਕਰਾਂਗੇ ਅੱਜ ਲੇਟ ਹੋ ਗਏ ਆਪਾਂ ਠੀਕਾ ਦਫਾ ਕਰ ਰਹੇ ਹੁੰਦੇ ਅੱਜ ਉਦਾਂ ਗਲਣ ਦੇ ਨੂੰ ਕਰ ਛੜਾ ਨੀ ਗਲਣ ਦੇ ਨੂੰ ਮੈਂ ਤੇ ਕਹਿੰਦਾ ਦਫਾ ਕਰ ਚਲੋ ਚਲੇ ਗਏ ਥੈਂਕ ਯੂ ਜੀ ਤੇ ਨੈਕਸਟ ਸਾਡੇ ਨਾਲ ਫਿਰ ਡਡਵਾਲ ਸਾਹਿਬ ਨੇ ਡਡਵਾਲ ਸਾਹਿਬ ਕੀ ਹਾਲ ਚਾਲ ਹੈ
2: ਜੋਕ ਸੁਣਾਉਣਾ ਪੈਣਾ ਪਹਿਲੇ ਵਾਹ
1: ਸਤਿ ਸ੍ਰੀ ਅਕਾਲ
2: ਸਾਡਾ
1: ਇੱਕ ਵਾਰੀ ਫੇਰ ਸੀਗੇ ਇੱਕ ਵਾਰੀ ਹੋਰ ਯਾਰ
2: ਕਹਿੰਦੇ ਮੈਂ ਨੀ ਹੱਸਣਾ ਤੇ ਤੁਸੀਂ
1: ਡਡਵਾਲ ਸਾਹਿਬ ਹੁਣ ਦੱਸੋ ਵੀ ਕਿਉਂ ਹੱਸੇ ਇਹ ਸਾਨੂੰ ਵੀ ਸੀਕ੍ਰੇਟ ਦੱਸੋ ਮੈਨੂੰ ਅੱਛਾ ਦਾਦੀ ਦਾ ਫੋਨ ਲੈਣਾ ਸੀ ਓਕੇ ਮੈਨੂੰ ਲੱਗਦਾ ਵੀ ਇਹਨੇ ਨਾ ਦਾਦੀ ਨਾਲ ਕੀਤਾ ਟ੍ਰਿਕ ਤੇ ਦਾਦੀ ਦੇ ਨਾਲ ਟ੍ਰਿਕ ਕਰਕੇ ਤੇ ਫੋਨ ਲੈ ਲਿਆ ਤਾਂ ਕਰਕੇ
2: ਸ਼ੈਤਾਨੀ ਕੀਤੀ ਹੈ
1: ਹੈਨਾ ਡਡਵਾਲ ਸਾਹਿਬ ਮੈਨੂੰ ਲੱਗਦਾ ਇੱਧਰ ਵੀ ਸ਼ੈਤਾਨੀ ਹੋ ਗਈ ਆ ਹੈਨਾ ਫੋਨ ਕੱਟਿਆ ਗਿਆ ਚਲੋ ਤੁਸੀਂ ਹਾਂਜੀ ਡਡਵਾਲ ਸਾਹਿਬ
2: ਦਾਦੀ ਦਾ ਫੋਨ ਲੈ ਲਿਆ ਸੀ
1: ਦਾਦੀ ਦੇ ਨਾਲ ਟ੍ਰਿਕ ਕੀਤਾ ਉਹਨੇ ਹੈਨਾ ਬੁਝਾਰਤ ਅੱਛਾ ਅੱਛਾ ਹਾਂਜੀ ਲਿਆਓ ਕਿਹੜੀ ਆ
8: ਨੀਲੀ ਟਾਕੀ ਚੌਲ ਬਦੇ
1: ਡਰੈਸ ਨੀਲੀ ਪਟਕਾ ਹੁੰਦਾ ਵਾ ਦਿਨੇ ਗਵਾਚ ਜਾਂਦੇ ਆ ਰਾਤ ਨੂੰ ਆਉਂਦੇ ਵਿਚਾਰੇ ਹਨੇਰਾ ਹੋਏ ਹੋਰ ਨਹੀਂ ਯਾਰ ਮੈਨੂੰ ਲੱਗਦਾ ਵਾ ਇਹ ਨਾ ਹੈਗੇ ਆ ਜਿਹੜੇ ਬੱਚੇ ਜਾਂਦੇ ਸਕੂਲ ਹਨਾ ਸੁਖਨ ਜਾਂਦਾ ਨੀਲਾ ਪਟਕਾ ਬੰਨ ਕੇ ਸਕੂਲ ਤੇ ਰਾਤ ਨੂੰ ਆਉਂਦਾ ਵਾ ਹੈ ਕਿੰਡੀ ਕਿੰਡੀ
2: ਹਾਂ ਉਹ ਵੀ ਤੇ ਸਕੂਲ ਹੀ ਆ
1: ਇਹ ਸਾਹਿਬ ਤੇ ਸੁਖਨ ਆ ਹੈਨਾ ਤੁਸੀਂ ਵੀ ਤੇ ਸਟਾਰ ਹੋ ਮੈਨੂੰ ਲੱਗਦਾ ਸਾ ਸੁਖਨ ਵੀ ਤੇ ਸਟਾਰ ਹੀ ਆ ਲਾਫਟਰ ਥੈਰੇਪੀ ਸਟਾਰ ਆ ਸਾਡਾ ਹਾਂ ਸੁਖਨ ਸਭ ਤੋਂ ਸੋਹਣਾ ਹੱਸਦਾ ਪਤਾ ਮੈਨੂੰ ਸਭ ਤੋਂ ਵਧੀਆ ਹਾਸਾ ਲੱਗਾ ਤੁਹਾਡਾ ਹੈ
2: ਦਿਨ ਕਿਉਂ
1: ਦਿਨ ਕਿਉਂ ਅੱਛਾ ਦਿਨ
8: ਦਿਨ ਕਿਉਂ
1: ਦਿਨ ਕਿਉਂ ਆਹੋ ਚਲੋ ਠੀਕ ਹੈ ਦਿਨ ਕਿਉਂ ਦਿਨ ਕਿਉਂ ਦਿਨ ਕਿਉਂ ਥੈਂਕ ਯੂ ਸੁਖਨ
2: ਥੈਂਕ
1: ਯੂ ਪੁੱਤ
2: ਬਾਏ ਬਾਏ
1: ਥੈਂਕ ਯੂ ਤੇ ਸੁਖਨ ਹਾਂ ਮਤਲਬ ਇਹ ਸੋਹਣਾ ਨਾਂ ਹੈ ਨਾ ਸੁਖਨ ਵੜੈਚ ਇੱਕ ਸੁਖਨ ਵੜੈਚ ਹੈ ਤੇ ਇੱਕ ਸਾਡੇ ਕੋਲ ਸੁਖਨ ਡਡਵਾਲ ਹੈ,
2: ਦੋਨੇ ਹੀ ਸਟਾਰ,
1: ਦੋਵੇਂ ਸਟਾਰ ਸਾਡੇ। ਥੈਂਕ ਯੂ ਪੱਪੂ। ਸੜਕ ਪਰ ਜਾ ਰਿਹਾ ਥਾ ਤੇ ਇੱਕ ਚਿੜੀਆ ਉਸਕੇ ਸਿਰ ਪਰ ਬੀਠ ਕਰਕੇ ਉੱਡ ਗਈ। ਬੀਠ ਸਮਝਦੇ ਹੋ?
2: ਮੇਰੀ ਤੇ ਹਿੰਦੀ ਵਧੀਆ, ਤੁਸੀਂ ਦੱਸੋ।
1: ਬੀਟ ਸਮਝੇ ਤੋ ਸ਼ੌਚਾਲਯ। ਤੋ ਰੁਮਾਲ ਸੇ ਸਿਰ ਸਾਫ ਕਰਤੇ ਹੋਏ ਪੱਪੂ ਬੋਲਾ, ਭਗਵਾਨ ਕਾ ਲਾਖ ਲਾਖ ਸ਼ੁਕਰ ਹੈ, ਉਸਨੇ ਗਾਏ ਬੈਸਾ ਕੋ ਉੜਨੇ ਕਾ ਲਾਇਕ ਰੱਖਣਾ। ਥੈਂਕ ਥੈਂਕ ਥੈਂਕ ਯੂ ਭਿਖਾਰੀ, ਭਗਵਾਨ ਕੇ ਨਾਮ ਪਰ ਕੁਛ ਦੇ ਦੋ ਲੜਕੀ। ਕੁਛ ਨਹੀਂ ਹੈ ਬਾਬਾ, ਮਾਫ ਕਰੋ ਭਿਖਾਰੀ, ਕੁਛ ਨਹੀਂ ਹੈ ਤੋ ਆਪਣਾ ਮੋਬਾਈਲ ਨੰਬਰ ਦੇ ਦੋ, ਬਾਬਾ ਦੁਆ ਕਰੇਗਾ, ਮਿਸ ਕਾਲੇ ਮਾਰੇਗਾ, ਮੈਸੇਜ ਕਰੇਗਾ ਤੁਝੇ ਗੁੱਡ ਮਾਰਨਿੰਗ ਕੇ ਐਵਰੀ ਡੇ। ਥੈਂਕ ਯੂ ਸ਼ੇਰਗਤ ਸਾਹਿਬ, ਕਹਿੰਦੇ ਕਿ ਗੁੱਡ ਮਾਰਨਿੰਗ। ਜਸਕੀਰਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਇਹ ਫਰੂਟਸ ਦੇ ਰਿਸ਼ਤੇ ਵਾਲੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਮੈਂ। ਐਪਲ ਸਿਨਮਨ ਪੀਅਰ ਇੱਕ ਕਲਾਸਿਕ ਸਵੀਟ ਕਪਲ ਦੈਟ ਆਲਵੇਜ਼ ਗੋਜ਼ ਵੈਲ ਟੂਗੈਦਰ। ਮੈਨੂੰ ਲੱਗਦਾ ਇੱਦਾਂ ਦੀਆਂ ਇੰਪੋਰਟੈਂਟ ਥਿੰਗਸ ਦੇ ਲਈ ਨਾ ਆਪਾਂ ਕਿਸੇ ਦਿਨ ਮੀਟਿੰਗ ਸੱਦੀਏ, ਸੱਦ ਕੇ ਬਾ ਕੇ ਗੱਲਾਂ ਹੋਣ, ਸਾਹਮਣੇ ਫਰੂਟ ਸਾਰੇ ਉੱਥੇ ਪਏ ਹੋਣ,
2: ਉਹ ਵੀ ਤੇ ਮੰਨਣ, ਐਵੇਂ ਰਿਸ਼ਤਾ ਕਰਾਈ ਜੀ।
1: ਹਾਂ ਇਹ ਕੋਈ ਐਵੇਂ ਜੀ ਗੱਲ ਥੋੜੀ ਆ ਵੀ ਆਪਾਂ ਆਈ ਗਈ ਕਰਦੀ ਹੈ। ਕਹਿੰਦੇ ਸਟ੍ਰੋਬਰੀ ਵਿਦ ਬਨਾਨਾ,
2: ਅੱਛਾ
1: ਇਹ ਸਮੂਦੀ ਪਾਵਰ ਕਪਲ ਸੋਹਣੇ ਲੈ ਦਿੱਤੇ ਨਾ। ਕਹਿੰਦੇ ਮੈਂਗੋ ਦਾ ਵਿਆਹ ਕੋਕੋਨਟ ਦੇ ਨਾਲ, ਟ੍ਰੋਪੀਕਲ ਸੋਲਮੇਟਸ। ਓ ਪਾਈਨਐਪਲ ਦਾ ਔਰੇਂਜ ਦੇ ਨਾਲ, ਬ੍ਰਾਈਟ ਜੂਸੀ ਐਂਡ ਫੁੱਲ ਆਫ ਸਨਸ਼ਾਈਨ। ਗ੍ਰੇਪਸ ਦਾ ਫਿਗਸ ਦੇ ਨਾਲ, ਸੋਫਿਸਟੀਕੇਟਿਡ ਐਂਡ ਐਲੀਗੈਂਟ ਟੂਗੈਦਰ, ਐਲੀਗੈਂਸ ਟੂਗੈਦਰ। ਪੀਚ ਰਾਸਬੈਰੀ ਦੇ ਨਾਲ, ਸੋਫਟ ਸਵੀਟ ਐਂਡ ਲਿਟਲ ਟੈਂਜੀ। ਕੀਵੀ ਦਾ ਪੈਸ਼ਨ ਫਰੂਟ ਦੇ ਨਾਲ, ਆਹ ਵਧੀਆ ਇਹਨਾਂ ਨੇ ਬਣਾਇਆ ਹੋਇਆ
2: ਹੈ, ਇਹ ਜੂਸ ਜਿਵੇਂ ਲੱਗਦਾ ਸੀ ਦੀ ਬਣਾਉਂਦੀ ਹੈ।
1: ਹਾਂ ਸੋ ਗੋਸ ਆ ਮੈਨੂੰ ਲੈਣਾ
2: ਨਹੀਂ, ਕੀ ਕੀ
1: ਐਕਸੋਟਿਕ। ਹਾਂ ਚੈਰੀ ਦੇ ਨਾਲ, ਅੱਛਾ ਚੈਰੀ ਦਾ ਚੈਰੀ ਦੇ ਨਾਲ ਹੀ, ਓ ਵਾਹ ਓਕੇ, ਬਿਕੋਜ਼ ਸਮ ਪੇਜ਼ ਆਰ ਸਿੰਪਲ ਟੂ ਚੈਰੀਜ਼ ਔਨ ਇਸ ਟਾਈਮ। ਥੈਂਕ ਯੂ ਜਸਕਿਰ ਜੀ, ਵੈਰੀ ਵੈਰੀ ਕ੍ਰੀਏਟਿਵ, ਥੈਂਕ ਯੂ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਕਿ ਡਡਵਾਲ ਸਾਹਿਬ ਨੇ ਅੱਜ ਦਿਨ ਬਣਾ ਦਿੱਤਾ, ਬਿਲਕੁਲ ਜੀ ਥੈਂਕ ਯੂ। ਹਰਚੰਦ ਢਿੱਲੋਂ ਜੀ ਕਹਿੰਦੇ ਕਿ ਭਾਈ ਸਾਹਿਬ ਕਿਹੜੇ ਸਿਨੇਮਾ ਦੇ ਵਿੱਚ ਤੇ ਕਿਹੜੇ ਪਾਸੇ ਜਾਣਾ ਵੇਖਣਾ, ਦੱਸਿਓ ਮਿਹਰਬਾਨੀ। ਸਨਸ਼ਾਈਨ ਜਾਣਾ ਜੀ ਆਪਾਂ ਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਰੇਡੀਓ ਹਾਂਜੀ ਦੀ ਪੂਰੀ ਟੀਮ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਲਾਲ ਜੀ ਤੁਸੀਂ ਨਾ ਹੁਣ ਯਾਰ ਕਰਿਓ ਅੱਗ 10 ਵਜੇ ਤੋਂ ਬਾਅਦ ਵਾਲੇ, ਜੇ ਹੁਣ ਆਪਾਂ ਆਉਣਾ ਲੇਟ। ਸਤਿ ਸ਼੍ਰੀ ਅਕਾਲ ਦਿੱਲੀ ਜੂਲਰ ਵਾਲੇ, ਕਹਿੰਦੇ ਅੱਜ 184 ਹੋਇਆ, ਰੇਟ ਘਟਿਆ ਜੇ? ਧੰਨਵਾਦ ਜੀ। ਰਾਮਪਾਲ ਜਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ, ਅਜੀਤ ਬੁੱਟਰ ਜੀ ਧੰਨਵਾਦ ਤੁਹਾਡਾ, ਕਰਮਜੀਤ ਕੌਰ ਭੁੱਲੋ ਜੀ, ਰੁਪਿੰਦਰ ਸਿੰਘ ਜੀ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਰਹਿਣ, ਅਮਨ ਸੋਤਾ ਜੀ ਕਹਿੰਦੇ ਨੇ ਕਿ ਸਾਡੇ ਸੈਟਰਡੇ ਇਹ ਕੀ ਆ ਜੀ, ਅੱਛਾ ਭਾਜੀ ਨੂੰ ਕਹਿੰਦੇ ਕਿ 750 ਇੱਦਾਂ ਕਿਹਾ ਵਾ, ਜਿੱਦਾਂ ਕਹਿੰਦੇ ਕਿ ਅੱਛਾ ਕੋਈ ਖਾਸ ਨਹੀਂ ਹੈ ਗੱਲ, ਚਲੋ ਕੁਲਵੰਤ ਜੀ ਧੰਨਵਾਦ ਤੁਹਾਡਾ, ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ, ਅਤੇ ਤੁਹਾਡੀ ਸਭ ਦੀ ਖੁਸ਼ੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਵੀ ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਕਹਾਣੀ ਸੁਣ ਕੇ ਬੜਾ ਹਾਸਾ ਆਇਆ, ਥੈਂਕ ਯੂ। ਅਤੇ ਪਰਮਜੋਤ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਗੁਰਿੰਦਰ ਖਿੰਡਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਸੁਣਿਓ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

रेडियो हांजी 1674 एम दे उत्ते तुहाडा सारयां दा स्वागत जी। अज 18 जून 2026 वीरवार दे दिन भारत आस्ट्रेलिया ते दुनिया जान दियां खबरां लेके आए हैं। शाम दे इस प्रोग्राम न्यूज़ रूम दे विच सब तो पहला इंटरनेशनल न्यूज़ दे नाल शुरुआत करदे हां। चंगी खबर, अमरीका ईरान जंग खत्म होने के उत्ते हुण अधिकारक मोहर लग गई है। आखिरकार अमरीकी राष्ट्रपति डोनाल्ड ट्रंप ते ईरान के राष्ट्रपति मसूद पेजेशकियन ने शांति समझौते के उत्ते हस्ताक्षर कर रहे हैं। फ्रांस के चल रहा जी 7 शिखर समिट उस पल का गवाह बनया जदों ट्रंप ने वरसाए महल के ईरान के समझौते के उत्ते हस्ताक्षर किए। ट्रंप ने उस समझौते के उत्ते डिनर के दरमियान साइन किए जिसकी मेजबानी फ्रांस के राष्ट्रपति मैनुअल मैक्रोन के महल के अंदर की जा रही थी। यह पल अमरीका ते ईरान के दरमियान टकराव खत्म करने की दिशा के महीनों तो चल रही गलबात के अखीर एक बड़ी कूटनीतिक उपलब्धि बन के सामने आया। एक वीडियो सामने आई है जिस मैक्रोन ते होरना मेहमान डिनर टेबल के उत्ते बैठे नाल डोनाल्ड ट्रंप पीस अग्रीमेंट की हार्ड कापी के उत्ते हस्ताक्षर कर रहे हैं। ट्रंप दे हस्ताक्षर करदे ही उत्थे मौजूद मेहमाना ने ताली बजा के इसका स्वागत किया। कई दिनों तक इस खबर नू सीक्रेट रखन तो बाद बुधवार दे दिन अमरीकी अधिकारियों ने मीडिया दे नाल ईरान दे नाल होए इस MOU यानी मेमोरेंडम ऑफ अंडरस्टैंडिंग दे बारे जानकारी दी। नाम ना दसन की शर्त दे उत्ते उस ड्राफ्ट दे बारे भी अधिकारियों नू दस्या गया जिस दे विच ईरान ने हाले तक कोई भी जानकारी जारी नहीं की है। दस दिए कि अधिकारियों के मुताबिक समझौते दे विच अमरीकी ड्राफ्ट दे विच कुछ अहम गल्लां शामिल कीतियां गईयां जिवें ईरान दे हाईली एनरिच्ड यूरेनियम नू घट करन दे लई और हेठले पद्धर ते लैके आन दे लई ईरान नू किया जाएगा 60 दिनां दे लई होर्मुज़ स्ट्रेट तो बिना किसी टैरिफ दे गुजरन दी व्यवस्था की जाएगी। हालांकि इस डील दे भविख दे विच शुल्क वसूलन दी संभावना तो इनकार नहीं किया जा सकता और यह शुल्क ईरान ही वसूल सकता है ओमान दे नाल रल के। डील दे विच लेबनान दे अंदर हिजबुल्ला दे खिलाफ हालिया हमलों तो बाद उन्हां दी खेतरी अखंडता दी सुरक्षा नू तय करन दे बारे भी एक दलील रखी गई है। दस दईए कि अधिकारियों के मुताबिक ट्रंप ते अमरीकी उपराष्ट्रपति जेडी वैंस एतवार दे दिन समझौते दे उत्ते डिजिटल रूप दे विच हस्ताक्षर कर चुके सी पर हुण शुक्रवार दे दिन यानी कि भलके स्विट्जरलैंड दे विच रस्मी तौर दे उत्ते हस्ताक्षर किए जाने ने। लेकिन इस समझौते दे बारे जानकारी देन बारे एक अमरीकी अधिकारी ने यह भी दस्या है कि वरसाए दे विच पहले ही हस्ताक्षर कर दिते गए ने इस करके हुण कल दे दिन की होएगा इस दे उत्ते भी पूरी दुनिया की निगाह ने। उधर अमरीका ते ईरान दे दरमियान हुए समझौते ते हस्ताक्षर किते जान तो बाद ईरान दे संसद दे स्पीकर मोहम्मद बगर गलीबाफ ने कहा कि होर्मुज़ स्ट्रेट तो फीस वसूली जाएगी जबकि दोहां धिरां दे दरमियान हुए समझौते च कहा गया सी कि ईरान होर्मुज़ स्ट्रेट तो गुजरन वाले जहाजा तो कोई टोल नहीं वसूलेगा कोई फीस नहीं लगाएगा। पर गलीबाफ ने सरकारी टीवी के उत्ते इंटरव्यू दिंदिया कहा कि होर्मुज़ स्ट्रेट जंग तो पहला वाली स्थिति दे विच वापस नहीं जा सकता। ईरान नू होर्मुज़ स्ट्रेट दे उत्ते पूरी तरह दे नाल अधिकार लैण दा हक है ते जाहिर जी गल है कि असीं इहदियां सर्विसिज दे लई शुल्क वसूलांगे भी। जिक्रयोग है कि अमरीकी राष्ट्रपति डोनाल्ड ट्रंप ने फ्रांस के एवियन ले बेंस दे विच G7 समिट के दरमियान होने वाले समझौते दे उत्ते MOU दे उत्ते हस्ताक्षर करन तो बाद गलीबाफ ने बयान दिता है नाले एक होर विवादित बयान भी दिता है। गलीबाफ ने कहा है कि अंतम समझौता हो गया पर बिल्कुल भी भरोसेमंद नहीं है। उन्होंने डोनाल्ड ट्रंप नू सिखरले कमांडर हज कासम की हत्या का मास्टरमाइंड भी दसिया। दरअसल मोहम्मद बगर गलीबाफ ईरान की गलबात करन वाली टीम का या उस वफद का हिस्सा ने उन्हें कहा कि उन्होंने यह जिम्मेदारी मन ना होंदे हुए भी निभानी पै रही है। मोहम्मद बगर गलीबाफ ईरानी ब्रॉडकास्टिंग कारपोरेशन यानी IBC नूं दिते एक इंटरव्यू दे विच भी कह गए कि मैं खुद वफद की टीम दे विच शामिल नहीं सी होया मेरा मन नहीं सी करदा पर फिर भी मैं काम किया। और ट्रंप ने हज कासिम की हत्या की उसका मास्टरमाइंड है जनरल सुलेमानी पूरे इस्लामी जगत के लिए काफ़ी ज़्यादा रुतबा रखते सी। उन्होंने ट्रंप का जिक्र करदिया कहा कि तुहानू लगता है कि मेरे लिए अजिहे व्यक्ति दे नाल किसी भी टैक्सट दे उत्ते कोई हस्ताक्षर करना आसान होएगा
ਬਹਿਰਾਲ ਗਲੀ ਬਾਫਤਾ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮੌਜੂਦ ਪਜ਼ਿਸ਼ਕੀਆਂ ਜ਼ਰੂਰ ਕਰਨਗੇ ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ ਹੈ ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ ਸ਼ਾਹਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਕ ਇਸਲਾਮਾਬਾਦ MOU ਇਲੈਕਟ੍ਰੋਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦਿਆਂ ਆ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ ਉੱਥੋਂ ਨਾਕਾਬੰਦੀ ਖਤਮ ਹੋਏਗੀ ਸ਼ਾਹਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸਾਇਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ ਅਬਾਸ ਅਰਾਕਚੀ ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ ਸਕਿਆ ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਸਾਊਦੀ ਅਰਬ ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ ਯੋਸ਼ੀਤਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ ਹਾਈ ਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ ਖਬਰ ਏਜੰਸੀ PTA ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ ਇਸੇ ਆਧਾਰ ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ ਉੱਥੇ ਪਟਨਾ ਤੋਂ ਅਗਲੀ ਖਬਰ ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ
ਪ੍ਰਿੰਸ ਯਾਦਵ ਦੇ ਭਰਾ ਰੋਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ ਡਾਕਟਰ ਰਾਮ ਸ਼ੰਕਰ ਪ੍ਰਸਾਦ ਤੇ ਕਨਈਆ ਕੁਮਾਰ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੋਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੋਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੋਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ। ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸਦੇ ਹੈ ਕਿ ਇਸ ਮਾਮਲੇ ਦੇ ਵਿੱਚ ਸੰਬੰਧਿਤ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ, ਕਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ। ਚੀਫ਼ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆ ਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ I4C ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ GRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ, ਤੇ ਦੂਜੇ ਪਾਸੇ MRM ਪੋਰਟਲ

ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 15 ਜੁਲਾਈ ਤੋਂ ਕਾਰਗੋ ਉਡਾਨਾਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਹਫਤਾਵਾਰੀ ਉਡਾਨਾਂ ਦੀ ਗਿਣਤੀ ਜਿਹੜੀ ਉਹ 18 ਤੱਕ ਹੋ ਜਾਏਗੀ ਤੇ ਨਾਲ ਹੀ ਜਿਹੜੀਆਂ ਇੰਟਰਨੈਸ਼ਨਲ ਉਡਾਨਾਂ ਨੇ ਉਹ ਵੀ ਜਲਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਅੰਤਮ ਪ੍ਰਕਿਰਿਆ ਇਸ ਦੀ ਪੂਰੀ ਕਰ ਲਈ ਗਈ ਹੈ ਔਰ ਇਸ ਦਰਮਿਆਨ 5 ਜੁਲਾਈ ਦੇ ਆਲੇ ਦੁਆਲੇ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਕਾਰਗੋ ਉਡਾਨਾਂ ਤਾਂ ਘੱਟੋ ਘੱਟ ਸ਼ੁਰੂ ਕਰ ਹੀ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ੍ਹ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ 80 ਬਿਲੀਅਨ ਡਾਲਰ ਤੱਕ ਹੋਰ ਚੱਕ ਦੇਣਗੇ, ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਕਿ GDP ਦਾ ਘੱਟੋ ਘੱਟ 4% ਤਾਂ ਬਜਟ ਕੀਤਾ ਜਾਵੇ, ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ, ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4-5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ, ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ। ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ, ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ, ਕਿਵੇਂ ਇਹ ਬੈਨਰ ਟੰਗਿਆ, ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੀ ਉਹ ਜਾਂਚ ਕਰਵਾਉਣਗੇ। ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ, SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ, ABC ਨੂੰ ਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ ਕਿ ਮੇਰੇ ਆਲੇ ਦੁਆਲੇ ਨਾ ਦੇਖਿਓ, ਨੇੜੇ ਤੇੜੇ ਨਾ ਦੇਖਿਓ, ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜਿਹੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ੍ਹ ਦੀ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉੱਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਜਾਂ ਇੰਝ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ, ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ, ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ, ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ, ਫੈਡਰਲ ਚੋਣਾਂ ਜਿੱਤ ਗਏ, ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ, ਆਲਸੀ ਹੋ ਗਏ ਨੇ, ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਅਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ, ਪਰ ਐਂਗਸ ਟੇਲਰ ਨੇ ਪੌਲਿਨ ਹੈਨਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ, ਇਹ ਨਹੀਂ ਚੱਲਣੀ ਚਾਹੀਦੀ। ਇਸ ਦੇ ਨਾਲ ਹੀ ਗੱਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ। ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ, ਪਰ ਗੱਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ। ਉੱਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ABC ਅਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ, ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ, ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਉੱਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ 50% ਤੱਕ ਦਾ ਉਹ ਡਿਸਕਾਊਂਟ ਹੈ ਉਹ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ 50% ਤੱਕ ਦਾ ਉਹ ਡਿਸਕਾਊਂਟ ਹੈ ਉਹ ਪਹਿਲਾਂ $2 ਮਿਲੀਅਨ ਦੀ ਟਰਨਓਵਰ ਵਾਲੀਆਂ
ਜਿਹੜੀਆਂ ਕੰਪਨੀਆਂ ਸੀ ਜਾਂ ਅਦਾਰੇ ਸੀ ਜਾਂ ਸਮਾਲ

ਬਿਜ਼ਨਸ ਸੀ ਉਹਨਾਂ ਨੂੰ ਹੀ ਦਿੱਤਾ ਜਾਣਾ ਸੀ ਪਰ ਹੁਣ ਉਸ ਨੂੰ ਵਧਾ ਕੇ $10 million ਤੱਕ ਕੀਤਾ ਜਾ ਸਕਦਾ ਯਾਨੀ ਕਿ $10 million ਜਾਂ ਇਸ ਤੋਂ ਵੱਧ ਘੱਟ ਕਮਾਈ ਕਰਨ ਵਾਲੇ ਤੁਸੀਂ ਅਦਾਰੇ ਹੋ ਤਾਂ ਐਕਸਟਰਾ ਕੈਪੀਟਲ ਗੇਨਸ ਟੈਕਸ ਜਿਹੜਾ ਉਹ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ ਇਸ ਦਾ ਮਕਸਦ ਇਹੀ ਹੈ ਕਿ ਲੇਬਰ ਪਾਰਟੀ ਕਾਰੋਬਾਰੀਆਂ ਨੂੰ ਵੀ ਆਪਣੇ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ ਜ਼ਿਆਦਾਤਰ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਐਕਟਿਵ ਐਸੈਟ ਡਿਸਕਾਊਂਟ ਦੇ ਨਾਮ ਦੇ ਉੱਤੇ 50% ਡਿਸਕਾਊਂਟ ਦਿੱਤਾ ਜਾਂਦਾ ਸੀ ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਹੋ ਰਿਹਾ ਸੀ ਜਿਨ੍ਹਾਂ ਦੀ ਸਾਲਾਨਾ ਟਰਨਓਵਰ $2 million ਸੀ ਪਰ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਨਵਾਂ ਪ੍ਰਪੋਜ਼ਲ ਵੱਡੇ ਵਪਾਰਕ ਅਦਾਰਿਆਂ ਨੂੰ ਜਾਂ ਮੱਧਮ ਦਰਜ ਦੇ ਅਦਾਰਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰੇਗਾ ਜਿਨ੍ਹਾਂ ਤੋਂ ਲੇਬਰ ਪਾਰਟੀ ਟੁੱਟਦੀ ਜਾ ਰਹੀ ਸੀ ਉਧਰ ਐਨੂਅਲ ਕੁਆਕੇਲੀ ਸਿੰਡੋਮਸ ਯਾਨੀ QS ਯੂਨੀਵਰਸਿਟੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ ਦੁਨੀਆਂ ਦੀਆਂ 500 ਦੇ ਕਰੀਬ ਯੂਨੀਵਰਸਿਟੀਆਂ ਸਿਖਰ ਲੀਆਂ ਉਹਨਾਂ ਦੀ ਰੈਂਕਿੰਗ ਹਾਲਾਂਕਿ 1500 ਦੇ ਕਰੀਬ ਯੂਨੀਵਰਸਿਟੀਆਂ ਦੀ ਰੈਂਕਿੰਗ ਜਾਰੀ ਹੋਈ ਹੈ ਪਰ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀ ਲਿਸਟ ਦੇ ਵਿੱਚ ਆਸਟ੍ਰੇਲੀਆ ਦੀਆਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀਆਂ ਨੇ ਨਾਮ ਨਾ ਖਟਿਆ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੁਨੀਆਂ ਦੀਆਂ ਬਿਹਤਰੀਨ ਟੋਪ 500 ਯੂਨੀਵਰਸਿਟੀਜ਼ ਦੇ ਵਿੱਚੋਂ 19ਵੇਂ ਨੰਬਰ ਦੇ ਉੱਤੇ ਆਉਂਦੀ ਹੈ ਯਾਨੀ ਕਿ ਟੋਪ 20 ਦੇ ਵਿੱਚ ਨਾਮ ਸ਼ੁਮਾਰ ਕਰਾਉਣ 'ਚ ਇਹ ਯੂਨੀਵਰਸਿਟੀ ਕਾਮਯਾਬ ਰਹੀ ਹੈ ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਟੋਪ 100 ਦੇ ਵਿੱਚ ਨੇ ਉਹਨਾਂ 'ਚ ਯੂਨੀਵਰਸਿਟੀ ਆਫ ਮੈਲਬਰਨ 22ਵੇਂ ਰੈਂਕ ਦੇ ਉੱਤੇ ਹੈ ਦੁਨੀਆ ਭਰ ਦੇ 'ਚ ਯੂਨੀਵਰਸਿਟੀ ਆਫ ਸਿਡਨੀ 28ਵੇਂ ਰੈਂਕ 'ਤੇ 29ਵੇਂ 'ਤੇ ਵੀ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਕੈਨਬਰਾ ਦੇ ਵਿੱਚ ਸਥਿਤ ANU ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ 31ਵੇਂ ਨੰਬਰ ਦੇ ਉੱਤੇ ਮਨਾਸ਼ ਯੂਨੀਵਰਸਿਟੀ 40ਵੇਂ 'ਤੇ ਯੂਨੀਵਰਸਿਟੀ ਆਫ ਕੁਇਨਜ਼ਲੈਂਡ ਦੁਨੀਆ ਦੀਆਂ ਬਿਹਤਰੀਨ ਟੋਪ 100 ਯੂਨੀਵਰਸਿਟੀਜ਼ ਦੇ ਵਿੱਚੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 77ਵੇਂ ਨੰਬਰ 'ਤੇ ਅਤੇ ਐਡੀਲੇਡ ਯੂਨੀਵਰਸਿਟੀ 79ਵੇਂ 'ਤੇ ਟੋਪ 100 'ਚ ਆਖਰੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ UTS ਸਿਡਨੀ ਦੀ ਯਾਨੀ ਕਿ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਇਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸੁਧਾਰ ਹੀ ਹੋਇਆ ਦੱਸਿਆ ਗਿਆ ਯਾਨੀ ਕਿ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਿਹਤਰੀਨ ਕੰਮਕਾਜ ਦੇਖਣ ਨੂੰ ਮਿਲਿਆ ਹਾਲਾਂਕਿ ਵਰਕਲੋਡ ਜਿਹੜਾ ਇਹਨਾਂ ਯੂਨੀਵਰਸਿਟੀ 'ਚ ਵੱਧ ਰਿਹਾ ਉਹ ਇੱਥੋਂ ਦੇ ਕਰਮਚਾਰੀਆਂ ਦੀ ਇੱਕ ਸ਼ਿਕਾਇਤ ਜ਼ਰੂਰ ਹੈ 500 ਤੋਂ ਵਧੇਰੇ ਕਰਮਚਾਰੀਆਂ ਦੇ ਨਾਲ ਕੀਤੇ ਗਏ ਇੱਕ ਵੱਖਰੇ ਸਰਵੇਖਣ 'ਚ ਆਸਟ੍ਰੇਲੀਆ ਦੇ ਕਰਮਚਾਰੀਆਂ ਨੇ ਇਹ ਦੱਸਿਆ ਕਿ ਉਹਨਾਂ ਦੇ ਉੱਤੇ ਕੰਮਕਾਜ ਦਾ ਵਾਧੂ ਬੋਝ ਪੈ ਰਿਹਾ ਹੈ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ ਜਿੱਥੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਕੈਬਰਾਮੈਟਾ ਦੇ ਵਿੱਚ ਕੰਬਰਲੈਂਡ ਹਾਈਵੇ ਦੇ ਉੱਤੇ ਕੱਲ੍ਹ ਦੇ ਦਿਨ ਸ਼ਾਮੀ 3:15 ਇੱਕ ਹਾਦਸਾ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪ੍ਰੈਮ ਦੇ ਵਿੱਚ ਬੈਠੇ 2 ਛੋਟੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ ਉਸ ਮਾਮਲੇ 'ਚ ਹੁਣ ਮਾਪਿਆਂ ਦਾ ਬੁਰਾ ਹਾਲ ਹੈ ਦੱਸ ਦਈਏ ਕਿ ਇਸ ਦੇ ਵਿੱਚ 5 ਸਾਲ ਦੀ ਕੈਥਰੀਨ ਅਤੇ 14 ਮਹੀਨਿਆਂ ਦਾ ਹੈਰੀ ਇੱਕ ਪ੍ਰੈਮ 'ਚ ਮੌਜੂਦ ਸੀ ਜਦੋਂ ਉਹਨਾਂ ਦੀ ਮਾਂ 100 ਗ੍ਰਾਮ ਉਹਨਾਂ ਨੂੰ ਸੜਕ ਤੋਂ ਲੈ ਕੇ ਜਾ ਰਹੀ ਸੀ ਅਚਾਨਕ ਇੱਕ ਰਫ਼ਤਾਰ ਆਉਂਦੀ ਹੈ ਉਹਨਾਂ ਦੀ ਪ੍ਰੈਮ ਦੇ ਵਿੱਚ ਕਾਰ ਮਾਰਦੀ ਹੈ ਹਾਲਾਂਕਿ ਮਾਂ ਨੂੰ ਤਾਂ ਭੀੜ ਦੀ ਤਰਫ ਤੋਂ ਬਚਾ ਲਿਆ ਗਿਆ ਮੌਕੇ 'ਤੇ ਮੌਜੂਦ ਲੋਕਾਂ ਦੀ ਤਰਫ ਤੋਂ ਪਰ ਛੋਟੇ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲ ਫਿਲਹਾਲ ਇੱਕ ਫੰਡਰੇਜ਼ਰ ਪੇਜ ਹੈ ਜਿਹੜਾ ਪਰਿਵਾਰ ਦੇ ਲਈ ਖੜਾ ਕੀਤਾ ਗਿਆ $5,000 ਇਕੱਠੇ ਵੀ ਕਰ ਲਏ ਗਏ ਨੇ ਪਰ ਇਸ ਖਬਰ ਤੋਂ ਬਾਅਦ ਇਹਨਾਂ ਛੋਟੇ ਬੱਚਿਆਂ ਦੇ ਮਾਤਾ ਪਿਤਾ ਵਿਊਂਡੀ ਥਾ ਅਤੇ ਸੈਮ ਰੌਕ ਸੌਕਰੈਮ ਨੇ ਫਿਲਹਾਲ ਆਪਣੇ ਬੱਚਿਆਂ ਨੂੰ ਖੋ ਦੇਣ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੇ ਬੱਚੇ ਇੱਕ ਰਾਤ ਦੇ ਵਿੱਚ ਉਹਨਾਂ ਦੇ ਕੋਲ ਹੁਣ ਨਹੀਂ ਨੇ ਉਹਨਾਂ ਦੀ ਗੋਦੀ ਸੱਖਣੀ ਕਰ ਗਏ ਨੇ ਔਰ ਇਸ ਸੋਗ ਤੋਂ ਕਦੇ ਵੀ ਉੱਭਰ ਨਹੀਂ ਪਾਣਗੇ ਉੱਧਰ ਵੋਡਾਫੋਨ ਦੀ ਤਰਫ ਤੋਂ ਹੁਣ ਉਸ ਮਾਮਲੇ ਦੇ ਵਿੱਚ ਆਪਣੀ ਗਲਤੀ ਮੰਨੀ ਗਈ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਅੰਦਰ ਇਸ ਟੈਲੀਕਾਮ ਕੰਪਨੀ ਦਾ ਨੈੱਟਵਰਕ ਇੱਕ ਤਰੀਕੇ ਦੇ ਨਾਲ ਖੜ੍ਹ ਗਿਆ ਸੀ ਰੁਕ ਗਿਆ ਸੀ ਪੂਰੀ ਤਰ੍ਹਾਂ ਦੇ ਨਾਲ ਦੱਸ ਦਈਏ ਕਿ ਵੋਡਾਫੋਨ ਕੰਪਨੀ ਨੇ ਕੱਲ੍ਹ ਦੇ ਦਿਨ ਸਵੇਰੇ 8 ਵਜੇ ਤੋਂ ਜਿਹੜਾ ਕੰਪਨੀ ਦੀ ਸਰਵਿਸਿਜ਼ ਦੇ ਵਿੱਚ ਆਊਟੇਜ ਦੇਖੀਆਂ ਗਈਆਂ ਸੀ ਉਸ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਕਿਹਾ ਹੈ ਕਿ ਵੋਡਾਫੋਨ ਦੇ ਕਸਟਮਰਸ ਨੂੰ 000 ਦੇ ਉੱਤੇ ਕਨੈਕਟ ਕਰਨ ਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀ ਹੁਣ ਬੇਸ਼ੱਕ ਨੈੱਟਵਰਕ ਦਰੁਸਤ ਕਰ ਲਿਆ ਗਿਆ ਪਰ ਆਈਆਂ ਇਹਨਾਂ ਸਮੱਸਿਆਵਾਂ ਦੇ ਲਈ ਉਹ ਮੁਆਫ਼ੀ ਮੰਗਦੇ ਨੇ ਜਾਣ ਤੋਂ ਪਹਿਲਾਂ ਕੁਝ ਕੁ ਵੇਰਵਾ ਤੁਹਾਨੂੰ ਅੱਜ ਦੇ ਹੋਏ ਮੈਚਾਂ ਦਾ ਦੱਸਦੇ ਚੱਲੀਏ ਇੰਗਲੈਂਡ ਅਤੇ ਕੁਰੇਸ਼ੀਆ ਦਾ ਮੈਚ 4-2 ਦੇ ਨਾਲ ਮੁਕਿਆ ਯਾਨੀ ਕਿ ਇੰਗਲੈਂਡ ਨੇ ਇਸ 5ਵੇਂ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 4 ਗੋਲ ਕੀਤੇ ਜਿਸ ਦੇ ਵਿੱਚ ਹੈਰੀਕੇਨ ਦੇ 2 ਜੂਡ ਬਿਲਿੰਗਮ ਦੇ 1 ਅਤੇ ਮਾਰਕਸ ਰੈਸ਼ਫੋਰਡ ਦਾ 1 ਗੋਲ ਸ਼ਾਮਲ ਸੀ ਕੁਰੇਸ਼ੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹਾਲਾਂਕਿ ਗੇਂਦ ਦੇ ਪੋਜੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ 54% ਇੰਗਲੈਂਡ ਦੇ ਕੋਲ ਰਹੀ ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ
ਉਹ ਜਾਂ ਪਾਸ ਸੀ ਉਹਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਮੈਚ ਜਿੱਤ ਲਿਆ ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਤੇ ਜੈਮਿਸਟਨ ਕੈਂਪਾਜ਼ ਨੇ ਗੋਲ ਕੀਤੇ ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ ਇੱਕੋ ਹੀ ਗੋਲ ਜਿਹੜਾ ਡੈਨੀਅਲ ਮੁਫਿਓਜ਼ ਦਾ ਜਿਹੜਾ ਸੀ 40ਵੇਂ ਮਿੰਟ ਦੇ ਵਿੱਚ ਹੋਇਆ ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ ਜਦੋਂ 60ਵੇਂ ਮਿੰਟ ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਤੇ 65ਵੇਂ ਮਿੰਟ ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ ਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ ਉਸ ਦੇ ਚੱਲਦਿਆਂ 90ਵੇਂ ਮਿੰਟ ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਡੀ ਆਰ ਕਾਂਗੋ ਦੂਜੇ ਨੰਬਰ ਦੇ ਉੱਤੇ ਜਦਕਿ ਪੁਰਤਗਾਲ ਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ ਡੀ ਆਰ ਕਾਂਗੋ ਦੇ ਨਾਲ ਇਸ ਕਰਕੇ ਉਹ ਤੀਜੇ ਨੰਬਰ 'ਤੇ ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁੱਕਿਆ ਘਾਨਾ ਨੇ ਇਹ ਮੈਚ ਜਿੱਤ ਲਿਆ ਔਰ ਚੈਕੀਆ ਅਤੇ ਸਾਊਥ ਅਫਰੀਕਾ ਸਵਿਟਜ਼ਰਲੈਂਡ ਅਤੇ ਬੋਸਨੀਆ ਹਰਜ਼ੋਗਵੀਨਾ ਦੇ ਮੈਚ ਬਕਾਇਆ ਪਏ ਨੇ ਫੀਫਾ ਵਿਸ਼ਵ ਕੱਪ ਆਸਟ੍ਰੇਲੀਆ ਅਤੇ ਭਾਰਤ ਦੀਆਂ ਇਹਨਾਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਸ਼ੁਕਰੀਆ

0: तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
3: लो जी तुहाडी नजर है भोला।
4: ओए भोली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
5: भोले ने कसूते फसाते।
4: ओए भोले ओए टू कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो। ओए भोले ओए टू।
6: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਸਵੇਰੇ ਸਵੇਰੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ, ਖੁਸ਼ੀ ਲੈ ਕੇ ਆਉਂਦੇ ਹਾਂ, ਤਾਂ ਆਪਾਂ ਤੈਅ ਕਰ ਚੁੱਕੇ ਹੁੰਦੇ ਹਾਂ ਅੱਜ ਆਪਾਂ ਆਪਣਾ ਦਿਨ ਕਿਹੜੇ ਪਾਸੇ ਲੈ ਕੇ ਜਾਣਾ। ਜੇ ਨਹੀਂ ਤਾਂ ਕਿਸੇ ਦਿਨ ਅਜ਼ਮਾ ਕੇ ਵੇਖ ਲਓ, ਜਾਂ ਫਿਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਿਓ। ਸਾਡਾ ਦਿਨ ਤੈਅ ਹੁੰਦਾ ਕਿ ਆਪਾਂ ਸਵੇਰ ਕਿਹਦੇ ਕਿਹੜੇ ਨਾਲ ਕਿਹੜੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ। ਖੁਸ਼ੀ ਖੁਸ਼ੀ ਸ਼ੁਰੂ ਕਰਦੇ ਹਾਂ, ਮੱਥੇ 'ਤੇ ਤਿਊੜੀਆਂ ਪਾ ਕੇ ਕਰਦੇ ਹਾਂ, ਗਿਲੇ ਸ਼ਿਕਵਿਆਂ ਦੇ ਨਾਲ ਕਰਦੇ ਹਾਂ, ਰੋਸਿਆਂ ਦੇ ਨਾਲ ਕਰਦੇ ਹਾਂ, ਕੱਲ੍ਹ ਦੇ ਦਿਨ ਦਾ ਭਾਰ ਲੈ ਕੇ ਕਰਦੇ ਹਾਂ ਜਾਂ ਫਿਰ ਹੌਲੇ ਭਾਰ, ਕੱਲ੍ਹ ਦੇ ਦਿਨ ਦਾ ਸਾਰਾ ਕੁਛ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਇੱਕ ਨਵੀਂ ਹਲਕੀ ਫੁਲਕੀ ਸਵੇਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਫਿਰ ਦਿਨ ਸਾਡੇ ਹੱਥ ਵਿੱਚ ਆਪਾਂ ਕਿੱਦਾਂ ਦਾ ਬਿਤਾਉਣਾ। ਅਤੇ ਵੈਸੇ ਕੌਣ ਨਹੀਂ ਚਾਹੁੰਦਾ ਕਿ ਮੇਰਾ ਦਿਨ ਅੱਜ ਖੁਸ਼ੀ ਖੁਸ਼ੀ ਬੀਤੇ। ਆਓ ਫਿਰ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ, ਇਹਨਾਂ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਪਾਨ ਦੇ ਵਿੱਚ ਇੱਕ ਫਕੀਰ ਹੋਇਆ ਰਜ਼ਾਈ। ਅਕਸਰ ਹੀ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਵਿੱਚ ਅੱਜ ਵੀ ਕਹਿੰਦੇ ਨੇ ਜਪਾਨ 'ਚ ਉਹਨੂੰ ਯਾਦ ਕੀਤਾ ਜਾਂਦਾ, ਉਹਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ, ਉਹਦੀਆਂ ਸਿੱਖਿਆਵਾਂ ਅੱਗੇ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਨੇ, ਬੱਚਿਆਂ ਨੂੰ ਅਤੇ ਕੀ ਵੱਡਿਆਂ ਨੂੰ ਵੀ ਬੜੇ ਸਰਲ ਜਿਹੇ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਇਹ ਕਹਾਣੀਆਂ ਵਰਤ ਲਈਆਂ ਜਾਂਦੀਆਂ। ਉਸੇ ਦੇ ਵਿੱਚੋਂ ਇੱਕ ਕਹਾਣੀ, ਕਹਿੰਦੇ ਨੇ ਕਿ ਇੱਕ ਵਾਰੀ ਇੱਕ ਚੋਰ ਰਜਾਈ ਦੀ ਕੁਟੀਆ ਚਾਹ ਵੜਿਆ। ਵੈਸੇ ਰਜਾਈ ਬਾਰੇ ਦੱਸ ਦਈਏ ਤਾਂ ਕਹਿੰਦੇ ਨੇ ਕਿ ਉਹ ਇੱਕ ਐਸਾ ਫਕੀਰ ਸੀ ਜਿਹਨੇ ਕਦੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਮਾਇਆ, ਜੇ ਕਮਾਇਆ ਤਾਂ ਉਸ ਰੱਬ ਦਾ ਨਾਂ। ਹੋਰ ਦੁਨਿਆਵੀ ਵਸਤਾਂ ਦੇ ਵਿੱਚੋਂ ਉਹਦੇ ਕੋਲੋਂ ਇੱਕ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਕੜਾਕੇ ਦੀ ਠੰਡ, ਰਜਾਈ ਤੇ ਉਹਦਾ ਕੰਬਲ, एक अलग बिरती दे विच बैठा अज अपने रब नूं याद कर रहा। अक्सर ही वेखण वाले कहिंदे सी कि रजाई मर गया, एक दूसरे दियां सौवां खा जांदे ही कि मैनूं इदां प्रतीत होया। मैं खुद वेख्या, मैं खुद महसूस किया कि वह साह नहीं सी लै रहा। अगले दिन जदों जाके वेखदे तां फिर चंगा भला हुंदा। ओह रब दे नाल इदां एक मैं घो के गल्लां करदा जिदां इस दुनिया तों किसी दूसरी दुनिया दे विच चला गया होवे। अज जदों एक चोर कड़की ठंड दे विच इहदी कुटिया च वड़िया, रजाई अपने ध्यान दे विच बैठा सी। चोर ने इधर उधर हाथ पैर मारे, उन्हूं लगा कि यह मरिया, उन्हूं लगा कि सुत्ता, कुछ हिल जुल हुई है, इहनूं कोई पता नहीं लगा। उहदी झुग्गी झौंपड़ी दे विच को बहुता समान ते सी नहीं, चोर नूं बहुता समान नहीं लगा यह तय करन दे विच कि हुण मैनूं वापस चले जाणा चाहिए। अज उहदी सारी रात इस तरह लंघी, किसी भी पासे दार नहीं सी लगा। वह सोचता सी कि इस कुटिया दे विचों कुछ माड़ा मोटा ही हाथ लग जाए। चोर की फितरत है, वह हुण घरों निकलिया तो उन्हें कुछ ना कुछ तो चोरी करके जाना, पर रजाई कोलों उहनूं की लभना सी? कुछ नहीं लभा। जाण लगा तो रजाई की समाधि टुट गई। रजाई ने पिछों आवाज मारी, एक जोरदार कड़की हुई आवाज, ठहर कित्थे जा रहे हैं? चोर एकदम डर गया, जिदा मैं फड़िया गया हुआ। रजाई ने इशारे दे नाल लागे आने लई कहा। उहदे चेहरे दे उत्ते उहदियां अखां दे विच उहदी आवाज़ दे विच कुछ इदां दा सी कि चोर भज्जण दा सोच ही नहीं सकिया। जिदां इक तार दे नाल बन्न के रजाई ने अपने वल खिंच लिया होवे। कहन लगा, खाली हथीं क्यों जा रहा? तू कुछ लभदा सी, मेरे घरों तू खाली हथीं जाएगा, मैनू उस रब की नज़रां दे विच गुनेगार बनाउणा। अज पहली वार इदां होया मेरे घर कोई आया, मैं उस रब का शुकराना करां, मेरे घर उन्हें कोई भेजा, मेरे दार उन्हें कोई भेजा। अक्सर लोग अमीरां दे घर जांदे आ, पैसे वालियां दे घर जांदे आ, जिन्हां दे घर च बहुत कुछ हुंदा वा, उत्थे जा के मंगदे आ, उत्थे चोरी करदे आ। मैं किद्दां शुकराना करां अपने रब दा, अज मेरे घर भी उन्हें चोर भेजा, ते जे मैं अज तैनूं खाली हथीं भेजदा मैं कित्थे लेखा दऊं? अपने पिंडे तों कंबल उतार के चोर वल नूं वधा दिता। रजाई कोल इस कंबल तों इलावा होर कुछ नहीं सी। सिरे दी ठंड, कंबल ला के चोर नूं फड़ाया तां चोर मना नहीं कर सकिया। हालांकि उहदे मन दे विच आया कि कर करा के फकीरा तेरे पिंडे ते सिर्फ एक कंबल ही आ, जे मैं भी लै गया तू ठंड च मर जाएगा। पर चोर उहदे सामने कुछ बोल नहीं पाया, कंबल लैके चलदा बनिया। अगले दिन रजाई जदों पिंड दे विच निकलिया तां सारे रौला पै गया। हुण तां इहने कंबल भी ला दिता, इन्नी ठंड बीमार ना हो जाए। कई शर्तां लाउंदे ने, नहीं इहनूं कुछ नहीं हो सकता, कई शर्तां लाउंदे ने, हुणे मरिया ही लै। अलग अलग क्यास राहियां लाईयां जा रहियां ने, कंबले दा गया तां गया कित्थे, ਇਹ ਆਏ ਦਿਨ ਕੋਈ ਨਾ ਕੋਈ ਨਵਾਂ ਕੌਤਕ ਰਚਦਾ। ਹਾਲੇ ਗੱਲਾਂ ਚੱਲ ਹੀ ਰਹੀਆਂ ਸੀ ਕਿ ਉੱਧਰੋਂ ਚੋਰ ਫੜਿਆ ਗਿਆ, ਕਿਤੇ ਹੋਰ ਚੋਰੀ ਕਰਦਾ ਫੜਿਆ ਗਿਆ, ਫੜ ਕੇ ਰਾਜੇ ਕੋਲ ਲੈ ਕੇ ਗਏ। ਉਹਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਰਜਾਈ ਦਾ ਕੰਬਲ ਉਹਦੇ ਘਰ ਦੇ ਵਿੱਚੋਂ ਲੱਭ ਗਿਆ। ਹੁਣ ਤਾਂ ਗੁੱਸਾ ਹੋਰ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਸੀ ਰਾਜੇ ਦਾ, ਕਿਉਂਕਿ ਰਾਜੇ ਨੇ ਵੀ ਬੜੀ ਵਾਰੀ ਵੇਖਿਆ ਸੀ ਉਹਨੂੰ ਉਸੇ ਕੰਬਲ ਦੇ ਵਿੱਚ, ਕਿਉਂਕਿ ਉਹਦੇ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਹੈ ਹੀ ਨਹੀਂ ਸੀ। ਰਾਜਾ ਵੀ ਮੰਨਦਾ ਸੀ ਫਕੀਰ ਨੂੰ, ਰਾਜੇ ਨੂੰ ਵੀ ਪਤਾ ਸੀ ਕਿ ਇਹਦੀ ਕਈ ਕੋਈ ਗੱਲ ਝੂਠੀ ਨਹੀਂ ਪੈਂਦੀ, ਇਹ ਆਪਣੀ ਮਸਤੀ ਦੇ ਵਿੱਚ ਜੋ ਕਹਿ ਦੇ ਹੋ ਨਹੀਂ ਸਕਦਾ ਉਹ ਪੂਰਾ ਨਾ ਹੋਵੇ। ਹਰ ਇੱਕ ਨੂੰ ਪਤਾ ਸੀ ਕਿ ਇਹ ਕੰਬਲ ਕਿਹਦਾ, ਉਦਾਂ ਤਾਂ ਭਾਵੇਂ ਚੋਰੀ 'ਚ ਤੈਨੂੰ ਛੱਡ ਦਿੰਦੇ, ਪਰ ਜਿਹੜੇ ਫਕੀਰ ਦਾ ਤੂੰ ਕੰਬਲ ਚੋਰੀ ਕੀਤਾ ਨਾ, ਹੁਣ ਨਹੀਂ ਤੈਨੂੰ ਛੱਡਿਆ ਜਾ ਸਕਦਾ। ਚੋਰ ਨੇ ਹੱਥ ਜੋੜੇ ਅਤੇ ਕਹਿਣ ਲੱਗਾ, ਰਾਜਾ ਮੈਂ ਚੋਰੀ ਨਹੀਂ ਕੀਤੀ, ਬਾਕੀ ਚੋਰੀਆਂ ਸਿਰ ਮੱਥੇ, ਪਰ ਇਹ ਕੰਬਲ ਮੈਂ ਚੋਰੀ ਨਹੀਂ ਕੀਤਾ, ਮੈਂ ਉਹਦੀ ਕੁਟੀਆ ਗਿਆ ਜ਼ਰੂਰ ਸੀ, ਪਰ ਮੈਂ ਚੋਰੀ ਨਹੀਂ ਕੀਤੀ, ਉਹਨੇ ਮੈਨੂੰ ਆਪ ਹੀ ਦਿੱਤਾ, ਮੈਂ ਤਾਂ ਉੱਥੋਂ ਭੱਜਣ ਲੱਗਾ ਸੀ। ਉਹਨੇ ਇੱਕ ਕੜਕਵੀਂ ਆਵਾਜ਼ ਦੇ ਵਿੱਚ ਮੈਨੂੰ ਪਿੱਛੋਂ ਬੁਲਾਇਆ, ਬੁਲਾ ਕੇ ਕਹਿਣ ਲੱਗਾ, ਇਹ ਕੰਬਲ ਤੂੰ ਲੈ ਕੇ ਜਾਣਾ, ਉਹਨੇ ਮੈਨੂੰ ਜਿੱਦਾਂ ਹੁਕਮ ਦਿੱਤਾ ਹੋਵੇ, ਕਿ ਮੈਂ ਉਸ ਦਿਨ ਖਾਲੀ ਹੱਥੀ ਨਹੀਂ ਸੀ ਜਾ ਸਕਦਾ ਉਹਦੀ ਕੁਟੀਆ 'ਚੋਂ, ਜੇ ਨਹੀਂ ਯਕੀਨ ਤਾਂ ਉਹਨੂੰ ਸੱਦ ਕੇ ਪੁੱਛ ਲਓ। ਫੈਸਲਾ ਹੋਇਆ ਕਿ ਜੇਕਰ ਉਹ ਆਪ ਕਹਿ ਦੇ ਤਾਂ ਫਿਰ ਤੈਨੂੰ ਛੱਡ ਦਿੱਤਾ ਜਾਊਗਾ। ਆਪਣੇ ਸਿਪਾਹੀ ਭੇਜੇ, ਫਕੀਰ ਨੂੰ ਬੁਲਾਇਆ, ਭਰੀ ਸਭਾ ਦੇ ਵਿੱਚ ਪੁੱਛਿਆ ਗਿਆ, ਕੀ ਤੇਰਾ ਕੰਬਲ ਚੋਰੀ ਹੋਇਆ? ਰਜਾਈ ਕਹਿਣ ਲੱਗਾ, ਮੇਰਾ ਕੁਛ ਚੋਰੀ ਨਹੀਂ ਹੋਇਆ ਰਾਜਨ, ਮੇਰਾ ਹੈਗਾ ਹੀ ਕੀ ਸੀ ਜਿਹੜਾ ਚੋਰੀ ਹੋ ਜਾਣਾ। ਜਿਹੜੇ ਕੰਬਲ ਦੀ ਤੁਸੀਂ ਗੱਲ ਕਰਦੇ ਹੋ ਇਹ ਮੈਂ ਆਪ ਹੀ ਦਿੱਤਾ, ਜੋ ਇਹ ਬੰਦਾ ਕਹਿ ਰਿਹਾ ਇਹ ਬਿਲਕੁਲ ਠੀਕ ਕਹਿ ਰਿਹਾ। ਮੇਰੀ ਬੇਨਤੀ ਇਹਨੂੰ ਸਜ਼ਾ ਨਾ ਕੀਤੀ ਜਾਵੇ, ਇਹਨੇ ਤਾਂ ਮੇਰੇ 'ਤੇ ਬੜਾ ਪਰਉਪਕਾਰ ਕੀਤਾ। ਸਾਰੇ ਹੈਰਾਨ, ਇਹੋ ਜਿਹਾ ਕੀ ਪਰਉਪਕਾਰ ਕਰ ਦਿੱਤਾ ਇਸ ਚੋਰ ਨੇ? ਫਕੀਰ ਕਹਿਣ ਲੱਗਾ, ਇਹਨੇ ਉਹ ਕੀਤਾ ਜਿਹੜਾ ਮੇਰੇ ਨਾਲ ਅੱਜ ਤੱਕ ਨਹੀਂ ਸੀ ਹੋਇਆ, ਇਹਨੇ ਮੈਨੂੰ ਕੁਛ ਦੇਣ ਜੋਗਾ ਕਰ ਦਿੱਤਾ, ਮੇਰਾ ਨਾਮ ਹੀ ਉਹਨਾਂ ਲੋਕਾਂ ਦੇ ਵਿੱਚ ਆ ਗਿਆ ਜਿਹੜੇ ਕੁਛ ਦਾਨ ਪੁੰਨ ਕਰ ਦਿੰਦੇ ਨੇ। ਇਸ ਵਿਅਕਤੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਮੇਰੇ ਕੋਲ ਵੀ ਕੁਛ ਸੀ ਜਿਹੜਾ ਮੈਂ ਦੇ ਸਕਦਾ। ਮੇਰਾ ਦਿੱਤਾ ਇਹ ਕੰਬਲ ਇਹਨੇ ਲੈ ਕੇ ਮੈਨੂੰ ਮਾਣ ਮਹਿਸੂਸ ਕਰਵਾਇਆ, ਹੁਣ ਮੈਂ ਕਹਿ ਸਕਦਾ ਕਿ ਮੇਰੇ ਘਰ ਆਇਆ ਵੀ ਕੋਈ ਖਾਲੀ ਹੱਥੀ ਨਹੀਂ ਸੀਗਾ। ਜੇ ਇੱਦਾਂ ਹੀ ਮੁੜ ਜਾਂਦਾ, ਇਹ ਕੰਬਲ ਨਾ ਲੈ ਕੇ ਜਾਂਦਾ, ਤਾਂ ਮੈਂ ਆਪਣੇ ਰੱਬ ਨੂੰ ਕਿਹੜਾ ਮੂੰਹ ਵਿਖਾਉਣਾ ਹੈ। ਚੋਰ ਨੂੰ ਛੱਡ ਦਿੱਤਾ ਗਿਆ, ਕਿਉਂਕਿ ਹੁਣ ਉਹ ਚੋਰ ਨਹੀਂ ਸੀ ਰਿਹਾ, ਹੁਣ ਉਹ ਰਜਾਈ ਦਾ ਹੋ ਚੁੱਕਾ ਹੈ। ਹੋਰ ਬਹੁਤ ਸਾਰੇ ਲੋਕਾਂ ਦੇ ਵਾਂਗੂ ਹੁਣ ਉਹ ਵੀ ਫਕੀਰ ਦੇ ਲੜ ਲੱਗ ਚੁੱਕਾ ਸੀ। ਇੱਦਾਂ ਦਾ ਇੱਕ ਅੰਦਾਜ਼ ਸੀ ਫਕੀਰ ਦਾ, ਇੱਕ ਅੰਦਾਜ਼ ਸੀ ਰਜਾਈ ਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਾ ਇਨਸਾਨ ਵੇਖਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਿਆਈ ਵੇਖਦਾ, ਜਿਹੜਾ ਦਾਰਾ ਏ ਚੋਰ ਨੂੰ ਵੀ ਕਹਿੰਦਾ ਹੈ ਮੇਰੀ ਭਲਾਈ ਕਰਨ ਆਇਆ ਹੈ, ਇਹ ਆ ਨਜ਼ਰੀਆ। ਅਤੇ ਗੱਲ ਹੈ ਸਾਰੀ ਨਜ਼ਰੀਏ ਦੀ, ਜਦੋਂ ਆਪਾਂ ਆਪਣਾ ਨਜ਼ਰੀਆ ਚੇਂਜ ਕਰ ਲਈਏ, ਆਪਣੇ ਆਪ ਨੂੰ ਆਪਾਂ ਬਦਲ ਲਈਏ, ਤਾਂ ਫਿਰ ਸਾਰੀ ਦੁਨੀਆ ਬਦਲ ਜਾਂਦੀ ਹੈ। ਜਿੱਦਾਂ ਤੁਸੀਂ ਵੇਖਣਾ ਚਾਹੁੰਦੇ ਹੋ, ਇਸ ਦੁਨੀਆ ਨੂੰ ਉੱਦਾਂ ਵੇਖਣਾ ਸ਼ੁਰੂ ਕਰ ਦਿਓ, ਤੁਹਾਨੂੰ ਕੋਈ ਵੀ ਮਾੜਾ ਨਹੀਂ ਲੱਭਦਾ, ਮਾੜੇ ਵੀ ਤੁਹਾਨੂੰ ਚੰਗੇ ਚੰਗੇ ਲੱਗਣ ਲੱਗ ਪੈਂਦੇ। ਅਤੇ ਜੇ ਕਿਤੇ ਆਪਣੇ ਆਪ ਦੇ ਵਿੱਚ ਮਾੜਾ ਹੋਵੇ ਬੰਦਾ, ਆਪਣੀ ਸੋਚ ਮਾੜੀ ਹੋਵੇ, ਚੰਗੇ ਭਲੇ ਉਹ ਫਕੀਰਾਂ ਦੇ ਵਿੱਚ, ਸਾਧਾਂ ਦੇ ਵਿੱਚ, ਸੂਫੀ ਸੰਤਾਂ ਦੇ ਵਿੱਚ ਵੀ ਨੁਕਸ ਕੱਢਣ ਲੱਗ ਪੈਂਦਾ, ਉਹਨੂੰ ਉਹ ਵੀ ਚੋਰ ਲੱਗਦੇ ਨੇ। ਕਹਿੰਦੇ ਨੇ ਜਦੋਂ ਆਪਾਂ ਕਿਸੇ ਬਾਰੇ ਕੋਈ ਟਿੱਪਣੀ ਕਰਦੇ ਹਾਂ, ਕਿਸੇ ਬਾਰੇ ਕੋਈ ਗੱਲ ਕਰਦੇ ਹਾਂ, ਕਿਸੇ ਬਾਰੇ ਕੋਈ ਵਿਚਾਰ ਦਿੰਦੇ ਹਾਂ, ਅਤੇ ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹੇ ਹੁੰਦੇ ਹਾਂ, ਜਿੱਦਾਂ ਸ਼ੀਸ਼ਾ ਸਾਨੂੰ ਸਾਡਾ ਅਕਸ ਵਿਖਾਉਂਦਾ, ਇਸੇ ਤਰ੍ਹਾਂ ਦੇ ਨਾਲ ਆਪਾਂ ਜਦੋਂ ਕਿਸੇ ਦੂਸਰੇ ਵਿਅਕਤੀ ਬਾਰੇ ਟੀਕਾ ਟਿੱਪਣੀ ਕਰਦੇ ਹਾਂ, ਉਹਦੀ ਬੁਰਾਈ ਕਰਦੇ ਹਾਂ, ਅਤੇ ਆਪਾਂ ਆਪਣੇ ਆਪ ਦੀ ਗੱਲ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਠੱਗ ਬੰਦਾ ਦੂਸਰੇ ਦੀ ਠੱਗੀ ਬੜੀ ਛੇਤੀ ਪਛਾਣ ਲੈਂਦਾ, ਇੱਕ ਠੱਗ ਦੂਸਰੇ ਠੱਗ ਦੀ ਅੱਖ ਬੜੀ ਛੇਤੀ ਪਛਾਣ ਲੈਂਦਾ। ਉਸੇ ਤਰ੍ਹਾਂ ਜਿੱਦਾਂ ਇੱਕ ਸ਼ਰਾਬੀ ਦੂਸਰੇ ਸ਼ਰਾਬੀ ਦੀ ਰਮਜ ਝੱਟ ਸਮਝ ਜਾਂਦਾ। ਆਪਾਂ ਜੋ ਹੁੰਦੇ ਹਾਂ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਜਾਂਦੇ ਹਾਂ ਆਪਣਾ ਉੱਦਾਂ ਦਾ ਰੰਗ ਆਪਾਂ ਖਿਲਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ਾਂ ਹੌਲੀ ਹੌਲੀ ਸਾਡੇ ਸੁਭਾਅ ਦੇ ਵਿੱਚ ਇੱਥੋਂ ਤੱਕ ਗ੍ਰਸ ਚੁੱਕੀਆਂ ਹੁੰਦੀਆਂ ਨੇ ਕਿ ਇਸ ਚੀਜ਼ ਦੀ ਕਮਾਂਡ ਤੁਹਾਨੂੰ ਆਪਣੇ ਆਪ ਨੂੰ ਦੇਣੀ ਨਹੀਂ ਪੈਂਦੀ, ਉਹ ਆਟੋਮੈਟਿਕ ਹੋ ਜਾਂਦੀ ਹੈ। ਜਦੋਂ ਵਾਰ ਵਾਰ ਆਪਾਂ ਕੋਈ ਚੀਜ਼ ਰਿਪੀਟ ਕਰਦੇ ਹਾਂ ਤਾਂ ਫਿਰ ਉਹ ਸਹਿ ਸੁਭਾਅ ਸਾਡੇ ਮੂੰਹ ਦੇ ਵਿੱਚੋਂ, ਸਾਡੀ ਜ਼ਬਾਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਨਿਕਲਦੀ ਹੈ ਕਿ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ। ਜਿੱਦਾਂ ਇੱਕ ਸ਼ਰਾਬੀ ਨੂੰ ਇੱਕ ਨਵੇਂ ਸ਼ਹਿਰ ਦੇ ਵਿੱਚ ਇੱਕ ਓਪਰੀ ਥਾਂ 'ਤੇ ਛੱਡ ਦਿੱਤਾ ਜਾਵੇ ਤਾਂ ਜਿੰਨਾ ਮਰਜ਼ੀ ਕਹਿ ਲਓ ਇੱਥੋਂ ਸ਼ਰਾਬ ਨਹੀਂ ਮਿਲਦੀ, ਉਹ ਤੁਹਾਨੂੰ ਬਹੁਤ ਜਲਦ ਉੱਥੋਂ ਦੇ ਸਾਰੇ ਸ਼ਰਾਬ ਅੱਡੇ ਲੱਭ ਕੇ ਦੱਸ ਦੂ, ਅਤੇ ਥੋੜ੍ਹੇ ਦਿਨਾਂ ਦੇ ਵਿੱਚ ਉਸ ਸ਼ਹਿਰ ਦੇ ਉਸ ਪਿੰਡ ਦੇ ਸਾਰੇ ਸ਼ਰਾਬੀਆਂ ਦੇ ਨਾਲ ਉਹਦੀ ਯਾਰੀ ਵੀ ਪਤਾ, ਉਹਨਾਂ ਲੋਕਾਂ ਦੇ ਨਾਲ ਹੀ ਜਾ ਕੇ ਯਾਰੀਆਂ ਲਾਓ ਜਿੱਦਾਂ ਦਾ ਉਹਦਾ ਆਪਣਾ ਸੁਭਾਅ ਹੈ। ਇਸ ਕਰਕੇ ਜਦੋਂ ਆਪਾਂ ਕਿਸੇ ਦੀ ਭੰਡਣੀ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਚੁਗਲੀ ਕਰਦੇ ਹਾਂ, ਇੱਕ ਵਾਰੀ ਜ਼ਰੂਰ ਯਾਦ ਕਰ ਲਿਓ ਕਿ ਆਪਾਂ ਸ਼ੀਸ਼ੇ ਅੱਗੇ ਖੜ੍ਹੇ ਹਾਂ, ਕਿਉਂਕਿ ਉਸ ਵਿਅਕਤੀ ਦੇ ਵਿੱਚੋਂ ਤੁਸੀਂ ਉਹੀ ਲੱਭਿਆ ਜੋ ਤੁਹਾਡੇ ਅੰਦਰ ਹੈ। ਜਿਹੜੇ ਲੋਕ ਕਿਸੇ ਦੀ ਚੰਗਿਆਈ ਕਰਦੇ ਨੇ ਉਹ ਖੁਦ ਚੰਗੇ ਨੇ। ਹੁਣ ਤੈਅ ਆਪਾਂ ਕਰਨਾ ਆਪਾਂ ਚੰਗੇ ਬਣਨਾ ਕਿ ਬੁਰੇ ਬਣਨਾ, ਜਾਂ ਫਿਰ ਜਿੱਦਾਂ ਦੇ ਵਿਚਾਰ ਤੁਸੀਂ ਕਿਸੇ ਬਾਰੇ ਦਿੰਦੇ ਹੋ ਮੰਨ ਲਓ ਕਿ ਤੁਸੀਂ ਵੀ ਉੱਦਾਂ ਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਬੇਨਤੀ ਇਹ ਹੋਈ ਕਿ ਕੋਸ਼ਿਸ਼ ਕਰੀਏ ਆਪਾਂ ਨਿੰਦਿਆ ਚੁਗਲੀ ਤੋਂ ਦੂਰ ਰਹੀਏ, ਜੇ ਕਿਸੇ ਬਾਰੇ ਕੁਛ ਬੋਲਣਾ ਤਾਂ ਚੰਗਾ ਹੀ ਬੋਲੀਏ, ਕੋਸ਼ਿਸ਼ ਕਰੀਏ ਉਹਦੇ ਸੁਭਾਅ 'ਚੋਂ ਕੁਛ ਚੰਗਾ ਲੱਭ ਕੇ ਉਹ ਬੋਲੀਏ, ਹੌਲੀ ਹੌਲੀ ਸਾਡੀ ਆਪਣੀ ਸ਼ਖਸੀਅਤ ਵੀ ਨਿਖਰ ਆਊਗੀ। ਜੇ ਕਿਸੇ ਦੀ ਕੋਈ ਗੱਲ ਸੁਣ ਕੇ ਤੁਹਾਡੇ ਮਨ ਦੇ ਵਿੱਚ ਈਰਖਾ ਆਉਂਦੀ ਹੈ, ਇਹਦਾ ਮਤਲਬ ਕਿ ਤੁਸੀਂ ਖੁਦ ਈਰਖਾ ਲਓ। ਤੁਹਾਨੂੰ ਕਿਸੇ ਦੀ ਸਿਫਤ ਸੁਣਨੀ ਜੇਕਰ ਚੰਗੀ ਨਹੀਂ ਲੱਗਦੀ, ਇਹਦਾ ਮਤਲਬ ਕਿ ਤੁਹਾਡੇ ਵਿੱਚ ਘਮੰਡ ਇੰਨਾ ਕੁ ਜ਼ਿਆਦਾ ਭਰ ਚੁੱਕਾ ਕਿ ਹੁਣ ਉਹਨੂੰ ਧੋਣ ਦੀ ਲੋੜ ਹੈ। ਸਵਾਜ ਤੋਂ ਬਾਅਦ ਜਦੋਂ ਕੋਈ ਕਿਸੇ ਦੀ ਸਿਫਤ ਕਰੇ ਤੇ ਮੰਨ ਲਓ ਕਿ ਉਹ ਸਿਫਤ ਤੁਸੀਂ ਵੀ ਕਰਨੀ ਹੈ, ਨਾ ਕਿ ਉਸ ਸਿਫਤ ਨੂੰ ਸੁਣ ਕੇ उस बंदे दी शख्सियत दा दूसरा पक्ष दसन दी कोशिश करनी है, बिल्कुल रजाई वांगू। जदों उन्हें चोर दे विचों भी चंगा लभ रहा, एक कहानी सानू भेजी सी संतोख सिंह होरां ने, आस करते हैं कि तुसीं पसंद कीती होएगी। ओशोदियां कहानियां दे विचों एक तुहाडे नाल अज सांझ पाई है। तुहाडे कोल भी होवे कोई कहानी ते तुसीं साडे नाल सांझी कर सकदे हो। सांझ पाउण दे लई साडे फेसबुक पेज दे उत्ते, साडे वट्सएप 0447171674 दे उत्ते, जां फिर ईमेल info@haanji.com.au दे उत्ते भी भेज सकते हो। धन्यवाद।
0: Set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, Radio हांजी दे हवाले नाल पाओ, 10 साल दी free service। Chadston Ford, ready, set, Ford. Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। House and Land Experts Orbit Homes अपने 44 वर्यां दे तजुर्बे नाल थानू दिंदे ने 100% fixed price guarantee with an industry leading 24 month price lock। अज ही पहुंचो Orbit Homes Display Centers या कॉल करो हरपन चौहान नू 0433-280-252 ते 0433-280-252। रेडीमेड गोल्ड डायमंड सिल्वर ज्वेलरी बनवा सकते हैं कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स 341 लॉन्सडेल स्ट्रीट डेंडीनोंग। फॉर मोर इनफो कॉल 0499-2535-45 ते।
7: सोना चाहिदा,
8: भरोसा चाहिदा,
7: क्वालिटी ते बायबैक भी चाहिदा, चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त।
3: ਚਲਦੀ ਦਾ ਨਾਮ ਗੱਡੀ, ਹਾਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: यार तू इतने ही नीचे थी, आके पक्का भी हो गया, की जुगाड़ लाया है?
5: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਮਾਫ਼ੀ ਚਾਹੁੰਦੇ ਹਾਂ ਗਾਣੇ ਦਾ ਤੁਹਾਡਾ ਵਿੱਚੇ ਸਵਾਦ ਖਰਾਬ ਕੀਤਾ ਹੈ, ਤੁਸੀਂ ਯੂਟਿਊਬ 'ਤੇ ਜਾ ਕੇ ਸੁਣ ਸਕਦੇ ਹੋ। ਗਾਣੇ ਦਾ ਨਾਮ ਹੈ ਪੁਸ਼ਾਕ, ਮਨਪ੍ਰੀਤ ਅਤੇ ਜਸਲੀਨ ਦੀ ਆਵਾਜ਼ ਦੇ ਵਿੱਚ ਗਾਇਆ, ਹਰਮਨਜੀਤ ਦੀ ਕਲਮ ਤੋਂ ਲਿਖਿਆ, ਬੀਟ ਮਿਨਿਸਟਰ ਦਾ ਇਹਦੇ ਵਿੱਚ ਮਿਊਜ਼ਿਕ ਅਤੇ 40 ਦਿਨ ਫਿਲਮ ਦੇ ਵਿੱਚੋਂ ਇਹ ਗਾਣਾ ਜਿਹੜੀ ਕਿ ਕੱਲ੍ਹ ਦੇ ਦਿਨ ਰਿਲੀਜ਼ ਹੋਣੀ ਹੈ ਅਤੇ ਜਾ ਕੇ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਵੇਖ ਸਕਦੇ ਹੋ। ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ।
0: ਮੈਂ ਬਹੁਤ ਵਧੀਆ। ਜਦੋਂ ਮੈਂ ਭਾਰਦਵਾਜ ਠੀਕ ਹੈ, ਆਪਾਂ ਪਹਿਲਾਂ ਨਾ ਕਈ ਵਾਰੀ ਭਾਰਦਵਾਜ ਹੀ ਕਹਿ ਦਿੰਦਾ, ਹੁਣ ਮੈਂ ਬ ਕਹਿੰਦਾ
1: ਵੈਸੇ ਭਾਰਦਵਾਜ ਹੀ ਹੁੰਦਾ। ਹਾਂ ਮਤਲਬ ਜੇ ਆਪਾਂ
0: ਭੱਬਾਈ ਆ,
1: ਹਾਂ ਭੱਬਾਈ ਆ, ਭਾਰਦਵਾਜ ਹੀ
0: ਆਪਣੇ ਜ਼ਿਆਦਾ ਭਾਰਦਵਾਜ ਹੀ ਕਹਿ ਦਿੰਦੇ।
1: ਹਾਂ ਮੈਂ ਤਾਂ, ਮੈਨੂੰ ਤਾਂ ਸ਼ਾਇਦ ਹੁੰਦਾ ਨਾ ਮੁੰਡਿਆਂ ਦੇ ਅੰਦਰ ਕਿ ਜਾਂ ਤਾਂ ਕੱਚਾ ਨਾਮ ਹੋਵੇ ਨਹੀਂ ਤਾਂ ਸਰਨੇਮ ਤੋਂ ਹੀ ਬੁਲਾਉਣਾ, ਤੇ ਮੈਨੂੰ ਤਾਂ ਸਾਰੇ ਯਾਰ ਮੈਂ ਤਾਂ ਭਾਰਦਵਾਜ ਕਿੱਦਾਂ ਠੀਕ ਹੈ, ਸਭ ਸਹੀ ਹੈ,
0: ਉਹ ਵਧੀਆ ਹੁੰਦੀ ਹੈ ਚੀਜ਼,
1: ਉਹ ਬੈਟਰ ਆ। ਪਰ ਸਾਡੇ ਨਾਲ ਇੱਕ ਹੋਇਆ, ਮੇਰੇ ਮਿੱਤਰ ਦਾ ਬਰਥਡੇ ਵੀ, ਹੈਪੀ ਬਰਥਡੇ ਪੁਲਕਿਤ, ਉਹ ਸੂਰੀ ਹੈ,
0: ਪੁਲਕਿਤ
1: ਪੁਲਕਿਤ ਨਾਮ ਹੈ, ਤੁਸੀਂ ਮਿਲਿਓ ਮੇਰੇ ਵਿਆਹ ਦੇ ਲਾਗੇ, ਉਹ ਬੀਜੇਪੀ ਕਾਰਿਆਕਰਤਾ ਸੀਗਾ ਜਿਹੜਾ, ਇੱਕ
0: ਭੁੱਲਿਆ ਹੋ ਗਿਆ।
1: ਉਹਦੇ ਵਾਲੀ ਇੱਕ ਵਾਰੀ ਇਸਰਾ ਹੋ ਗਿਆ ਉਹਦੇ ਫਾਦਰ ਸਾਹਿਬ ਦਾ, ਤੇ ਉਹਦਾ ਨੰਬਰ ਚ ਇੱਕੋ ਡਿਜਿਟ ਦਾ ਫਰਕ, ਫੋਨ ਲਾਤਾ, ਹੋਏ ਸੂਰੀ ਕਿੱਥੇ ਆ, ਅੰਕਲ ਕਹਿੰਦਾ ਕੌਣ ਬਦਤਮੀਜ਼ ਬੋਲ ਰਿਹਾ, ਓ ਸੋਰੀ ਅੰਕਲ ਸੋਰੀ। ਤੇ ਇਹ ਚੀਜ਼ ਹਰ ਵਾਰੀ ਕਰਨੀ ਵੀ ਨਹੀਂ ਚਾਹੀਦੀ, ਮੈਂ ਹੀ ਕਹਿਣਾ ਚਾਹਾਂਗਾ ਲੋਕਾਂ ਨੂੰ, ਪਹਿਲੇ ਬੰਦੇ ਨੂੰ ਨਾਮ ਨਾਲ ਵੀ ਬੁਲਾ ਲਿਆ ਕਰੋ ਕਦੇ ਕਦੇ।
0: ਹਾਂ ਪਹਿਲੇ ਪਤਾ ਲੱਗ ਜਾਵੇ ਕੌਣ ਹੈ,
1: ਸੂਰੀ ਕਿੱਥੇ ਮਰਿਆ ਹੋਏ, ਹੋਏ ਕੌਣ ਬਦਤਮੀਜ਼ ਬੋਲ ਰਿਹਾ,
0: ਉਹਨਾਂ ਨੇ ਇੱਕੋ ਨੰਬਰ ਕਿਉਂ ਰੱਖਿਆ ਦੋ।
1: ਹਾਂ ਰਲਦੇ ਮਿਲਦੇ ਉਹ ਅਕਾਊਂਟੈਂਟ ਨੇ ਨਾ ਇਸ ਤਰ੍ਹਾਂ, ਤਦ ਚਾਹ ਵੀ ਬੜਾ ਹੁੰਦਾ ਆ ਫੋਨ ਨੰਬਰ
0: ਹੌਲੀ ਹੌਲੀ ਸਾਰਾ ਕੁਝ ਦੱਸ ਲੈ ਦੇ।
1: ਸੋਰੀ ਸੋਰੀ, ਤੁਸੀਂ ਗੱਲਾਂ ਕਢਾ ਲੈਂਦੇ ਹੋ,
0: ਤੁਹਾਨੂੰ ਮੈਂ ਕਿਤੇ ਕਢਾ ਲੈ ਲਾ,
1: ਤੁਸੀਂ ਐਡਵਰਟਾਈਜ਼ਿੰਗ ਚ ਹੋਣਾ ਚਾਹੀਦਾ,
0: ਤੁਸੀਂ ਕਰੀ ਜਾਂਦੇ ਹੋ। ਸੋ ਪ੍ਰੋਗਰਾਮ ਹਾਂਜੀ ਮੈਲਬਨ, ਤੇ ਹੁਣ ਸਮਾਂ ਆ ਗਿਆ ਜੀ ਜਦੋਂ ਆਪਾਂ ਗੱਲਾਂ ਬਾਤਾਂ ਕਰਨੀਆਂ ਤੇ ਤੁਸੀਂ ਵੀ ਸਾਂਝ ਪਾਉਣੀ ਤੇ ਤੁਸੀਂ ਵੀ ਆਪਣੇ ਵਿਚਾਰ ਦੱਸਣੇ। ਇਹ ਉਹ ਸੈਗਮੈਂਟ ਹੁੰਦਾ ਜਿਹਦੇ ਵਿੱਚ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਤੇ ਅੱਜ ਦੀਆਂ ਰਲ ਮਿਲ ਕੇ ਗੱਲਾਂ ਬਾਤਾਂ ਐਡਵਰਟਾਈਜ਼ਮੈਂਟ ਦੇ ਆਲੇ ਦੁਆਲੇ ਹੋਣਗੀਆਂ, ਮਸ਼ਹੂਰੀਆਂ ਦੇ ਆਲੇ ਦੁਆਲੇ ਹੋਣਗੀਆਂ, ਉਹ ਜਿਸ ਤੋਂ ਬਗੈਰ ਅੱਜ ਦੇ ਸਮੇਂ 'ਚ ਆਪਾਂ ਕੋਈ ਕਾਰੋਬਾਰ ਸੋਚ ਹੀ ਨਹੀਂ ਪਾ ਰਹੇ। ਕੀ ਫਰਕ ਕੀ ਪਹਿਲਾਂ ਦੇ ਨਾਲ ਪਿਆ? ਖੈਰ ਪਹਿਲਾਂ ਇੱਕ ਵਾਰੀ ਦੱਸ ਦਈਏ ਕਿ ਆਪਾਂ ਬਹੁਤ ਵਾਰੀ ਐਡਵਰਟਾਈਜ਼ਮੈਂਟ ਦੇ ਉੱਤੇ ਬੜੀ ਵਾਰ ਗੱਲ ਕੀਤੀ ਹੈ, ਪਰ ਅੱਜ ਦੇ ਦਿਨ ਇੱਕ ਅਲੱਗ ਐਂਗਲ ਤੋਂ ਆਪਾਂ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਆਖਿਰਕਾਰ ਕੀ ਕਿੱਦਾਂ ਇਹ ਪ੍ਰੋਪੋਗੈਂਡਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਫੈਲਾਇਆ ਜਾਂਦਾ, ਕਿਹੜੀਆਂ ਚੀਜ਼ਾਂ ਜਾਇਜ਼, ਕਿਹੜੀਆਂ ਨਜਾਇਜ਼। ਆਖਿਰ ਹੋਇਆ ਕੀ ਕਿ ਇੱਕ ਸਮਾਂ ਹੀ ਜਦੋਂ ਆਪਾਂ ਵੈਸੇ ਵੀ ਕੰਮ ਕਾਰ ਚਲਾ ਲੈਂਦੇ ਹਾਂ, ਪਰ ਅੱਜ ਕੱਲ੍ਹ ਭਾਵੇਂ ਕੋਈ ਛੋਟੇ ਤੋਂ ਛੋਟਾ ਕਾਰੋਬਾਰੀ ਆ, ਭਾਵੇਂ ਇੰਡੀਆ 'ਚ ਆ, ਭਾਵੇਂ ਆਸਟ੍ਰੇਲੀਆ 'ਚ, ਭਾਵੇਂ ਕਿਤੇ ਵੀ ਦੁਨੀਆ 'ਚ, ਮਤਲਬ ਹੁਣ ਉਹ ਚੀਜ਼ ਸਾਨੂੰ ਇਹ ਹੋ ਗਿਆ ਵੀ ਨਹੀਂ ਆ ਜ਼ਰੂਰੀ ਹੋ ਗਿਆ।
1: ਇਹ ਗੱਲ ਤਾਂ ਸਹੀ,
0: ਉਹ ਵੀ ਇੱਦਾਂ ਦਾ ਵੀ ਪਹਿਲਾਂ ਆਉਂਦੇ ਹੁੰਦੇ ਸੀ ਨਾ ਵੀ ਜਿਹੜਾ ਇੱਕ ਬੰਦੇ ਦੇ ਪ੍ਰੋਡਕਟ 'ਚ ਦਮ ਆ ਨਾ ਉਹਨੇ ਚੱਲ ਹੀ ਜਾਣਾ,
1: ਹੁਣ ਉਹ ਗੱਲ ਨਹੀਂ ਰਹੀ,
0: ਹੁਣ ਉਹ ਗੱਲ ਨਹੀਂ ਆ, ਹੁਣ ਤੋਂ ਹੀ ਮਤਲਬ ਭਾਵੇਂ ਨਕੰਮਾ ਵੀ ਆ ਐਡ ਠੋਕ ਕੇ ਹੋਈ ਆ ਤੇ ਲੋਕੀ ਲਾਈਨਾਂ ਲਾ ਦਿੰਦੇ ਨੇ ਉੱਥੇ। ਤੇ ਦੂਸਰੀ ਇੱਕ ਚੀਜ਼ ਇਹ ਵੀ ਆ ਹੋਰ ਮੈਂ ਵੇਖਣਾ ਕ੍ਰਿਸ਼ਨਾ ਜੀ, ਜਿਹੜੀ ਤਰਾਸਦੀ ਇਹ ਵੀ ਆ ਵੀ ਜਿਹੜੇ ਐਡਾਂ ਕਰਨ ਵਾਲੇ ਆ ਉਹਨਾਂ ਨੂੰ ਵੀ ਆਪਣੀ ਐਡ ਕਰਨੀ ਪੈਂਦੀ ਆ ਇੱਥੋਂ ਤੱਕ ਪਹੁੰਚ ਗਿਆ।
1: ਇਹ ਗੱਲ ਵੀ ਆ, ਬਿਲਕੁਲ ਸਹੀ ਗੱਲ ਆ ਕਿ ਜਿਹੜਾ ਆਪਣੇ ਆਪ 'ਤੇ ਵੀ ਇੱਕ ਏਜੰਸੀ ਲੈਵਲ 'ਤੇ ਕੋਈ ਅਦਾਰਾ ਉਹਨੂੰ ਵੀ ਦੱਸਣਾ ਪੈਂਦਾ, ਇਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਕਿਉਂਕਿ ਥੈਂਕਸ ਟੂ ਆਂਟਰਪ੍ਰਨੋਰਸ਼ਿਪ ਇੰਨੇ ਲੋਕ ਹੁਣ ਸਮਾਲ ਬਿਜ਼ਨਸ ਖੋਲ੍ਹ ਕੇ ਬੈਠ ਗਏ ਜਾਂ ਸ਼ੁਰੂ ਕਰ ਲਿੱਤਾ ਕੰਮ ਕਰਨਾ, ਵਿਚ ਇਜ਼ ਗ੍ਰੇਟ, ਕਿ ਹੁਣ ਕੰਪਟੀਸ਼ਨ ਬਹੁਤ ਵੱਧ ਗਿਆ ਅਤੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੱਸਣਾ ਪਏਗਾ ਹੀ। ਆਪਾਂ ਛੋਟੀ ਐਗਜ਼ਾਮਪਲ ਆਪਣੇ ਲਾਗੇ ਹੀ ਲੈ ਲੈਂਦੇ ਹਾਂ ਕਿ ਆਹ ਸਾਡੇ ਲਾਗੇ ਜਿਹੜਾ ਸ਼ੋਪਿੰਗ ਸੈਂਟਰ ਆ ਉੱਥੇ ਕਿ 4 ਜਾਂ 5 ਥਾਵਾਂ ਨੇ ਜਿੱਥੇ ਕੌਫੀ ਮਿਲਦੀ ਆ, 2 ਲੈਗੇਸੀ ਨੇ ਗਲੋਰੀਆ ਜੀਨਸ ਅਤੇ ਜੌਲੀ ਮਿਲਰ ਵੀ, ਹੈ ਨਾ, ਪਰ ਸਭ ਤੋਂ ਜ਼ਿਆਦਾ ਲਾਈਨ ਕਿੱਥੇ ਲੱਗੀ ਹੁੰਦੀ ਆ ਜਿਨ੍ਹਾਂ ਦੇ ਉਹ
0: ਜਿਨ੍ਹਾਂ ਨੇ ਐਡ ਪੂਰੀ ਚਲਾਈ,
1: ਹਾਂ ਜਿਨ੍ਹਾਂ ਦੀ ਰੀਲ ਮਿਲੀਅਨਸ ਦੇ ਅੰਦਰ ਗਈ ਸੀ,
0: ਪੂਰੀਆਂ ਚਲਾਈਆਂ,
1: ਇੱਕ ਰੀਲ ਮਿਲੀਅਨ ਦੇ ਅੰਦਰ ਗਈ ਹੈ, ਤਾਂ ਪੂਰੀ ਲਾਈਨ ਬਾਹਰ ਮਤਲਬ ਲੋਕ ਬਾਹਰ ਫੁੱਟਪਾਥ 'ਤੇ ਖੜ੍ਹੇ ਹੋ ਕੇ ਵੇਟ ਕਰ ਰਹੇ ਆ, ਉਹੀ ਲਾਟੇ ਆ, ਉਹੀ ਕੈਪੇਚੀਨੋ ਆ, ਪਰ ਕਿਉਂਕਿ 3 ਮਿਲੀਅਨ ਵਿਊ ਅਤੇ ਉਹਨਾਂ ਦੀ ਰੀਲ ਚਲੇ ਗਈ ਅਤੇ ਉਹ ਅੱਜ ਵੀ ਇੰਨੇ ਮਸ਼ਹੂਰ ਨੇ।
0: ਹਾਲਾਂਕਿ ਵੇਖਿਆ ਜਾਵੇ ਤਾਂ ਪ੍ਰੋਡਕਟ ਵਾਈਜ਼ ਉਹ ਐਡੀ ਨਹੀਂ ਆ ਗੱਲ ਵੀ ਉਹ ਬਹੁਤ ਕੋਈ ਵਧੀਆ,
1: ਕੋਈ ਇੰਨਾ ਮੇਜਰ ਨਹੀਂ।
0: ਹਾਂ ਆਪਾਂ ਇੰਟੀਰੀਅਰ ਵਾਈਜ਼ ਥੋੜ੍ਹਾ ਜਿਹਾ ਕਹਿ ਸਕਦੇ ਹਾਂ ਵੀ ਹਾਂ ਇੱਕ ਬੜਾ ਮਤਲਬ ਛੋਟਾ ਜਿਹਾ ਨੀਟ ਕਲੀਨ ਜਿਹਾ ਸੈਟਅਪ, ਇੱਕ ਮਤਲਬ ਕੋਈ ਵੀ ਹੋ ਸਕਦਾ ਏ ਬੀ ਸੀ ਡੀ, ਅਤੇ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਉਹ ਬਹੁਤ ਵਧੀਆ ਪ੍ਰੋਡਕਟ ਆ, ਬੜੀ ਗੱਲ ਆ,
1: ਆਊਟ ਆਫ ਦਾ ਵੇ ਆ, ਨਾਲੇ ਕੌਫੀ
0: ਪਰ ਲੋਕੀ ਕਹੀ ਜਾਂਦੇ ਬਹੁਤ ਵਧੀਆ ਬਹੁਤ।
1: ਹਾਂ ਕੌਫੀ ਦੇ ਅੰਦਰ ਹੁੰਦਾ ਵੀ ਇਹੀ ਹੈ ਕਿ ਬਹੁਤੀ ਜੇ ਖਰਾਬ ਆਪਾਂ ਨਾ ਕਹੀਏ ਤਾਂ ਕੌਫੀ ਯੂਜਲੀ 19 ਹੀ ਰਹਿੰਦੀ, ਖਾਸ ਕਰ ਇੱਥੇ ਤਾਂ, ਹੈ ਨਾ, ਕਿ
0: ਨਹੀਂ। ਪਰ ਮੈਂ ਵੀ ਜਿੱਦਾਂ ਮੈਂ ਕਾਫੀ ਚੱਲੇ ਜਾਂਦਾ ਵਾ ਇਹ ਚੀਜ਼ਾਂ ਵੇਖਣ ਚੱਖਣਾ ਨਾ ਕੋਈ ਇਸ ਕੰਮ 'ਚ ਰਿਹਾ ਵੀ ਹਾਂ, ਅਤੇ ਉੱਤੋਂ ਮਤਲਬ ਵਾਕਿੰਗ ਡਿਸਟੈਂਸ ਦੇ ਉੱਤੇ ਹੀ, ਜਿਹੜੇ ਬਿਜ਼ਨਸ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਉਹਦੇ ਵਾਕਿੰਗ ਡਿਸਟੈਂਸ ਦੇ ਉੱਤੇ ਹੀ ਇੱਕ ਹੋਰ ਕੈਫੇ ਆ, ਉਹਦੀ ਕੌਫੀ ਮਤਲਬ ਉਹਦੇ ਤੋਂ ਬੈਟਰ ਕੀ, ਮਤਲਬ ਮੈਂ ਕਹੂੰਗਾ ਵੀ ਉਸ ਇਲਾਕੇ 'ਚ ਸਭ ਤੋਂ ਬੈਟਰ
1: ਤੁਸੀਂ ਮੈਨੂੰ ਪਿਲਾਈ ਹੋਈ ਹੈ ਨਾ,
0: ਹੈਗੀ ਆ
1: ਵਾਕਈ ਫਰਕ ਸੀ।
0: ਤੇ ਪਰ ਉਹਦਾ ਕਿਤੇ ਕੋਈ ਐਡ ਨਹੀਂ ਆ ਖਾਸ,
1: ਹਾਂ,
0: ਤੇ ਉਨੀ ਭੀੜ ਨਹੀਂ ਆ।
1: ਹਾਂ, ਇਹ ਵੀ ਨਹੀਂ ਕਿ ਉਹ ਵਿਹਲਾ ਬੈਠਾ, ਉਹਦੇ ਵੀ ਮਤਲਬ ਹਾਂ ਟੇਬਲ ਉਹਦੇ ਵੀ ਲੱਗੇ ਹੁੰਦੇ, ਪਰ ਉਹ ਵਾਲੇ ਹਜੂਮ ਆਇਆ ਪਿਆ ਕਿ ਬਈ।
0: ਅੱਛਾ, ਇੱਕ ਫਰਕ ਹੈਗਾ
1: ਕਾਫੀ
0: ਕਿ ਉੱਥੇ ਬੜੀ ਸ਼ਾਂਤ ਜੀ ਕਰਾਊਡ ਹੁੰਦੀ ਆ, ਜਿਹੜੇ ਚੁੱਪ ਕਰਕੇ ਆਪਣਾ ਲੈਪਟਾਪ ਜਿਹਾ ਲੈ ਕੇ ਬੈਠੇ ਆ, ਹੈ ਨਾ, ਅਖਬਾਰ।
1: ਏਜ ਗਰੁੱਪ ਦਾ ਵੀ ਡਿਫਰੈਂਸ ਹਲਕਾ ਜਿਹਾ,
0: ਉਹ ਵੀ ਹੋ ਸਕਦਾ, ਪਰ ਉਧਰ ਪਰਲੇ ਪਾਸੇ ਘੜੁੱਚ ਘੜੁੱਚ ਮਤਲਬ ਕਾਂ ਕਾਂ ਚੀ ਚੀ, ਉੱਥੇ ਮਤਲਬ ਹੋਰ ਤਰ੍ਹਾਂ ਦੀ ਚੀਜ਼ ਹੈ। ਮੈਨੂੰ ਲੱਗਦਾ ਇੱਕ ਨਾ ਹੋਰ ਵੀ ਇਸ ਪੱਖੋਂ, ਚਲੋ ਇੱਕ ਅਲੱਗ ਇਹ ਵੀ ਹੋ ਗਿਆ ਵਾ ਕਿ ਲੋਕ ਬਹੁਤੀ ਵਾਰੀ ਖਾਣ ਪੀਣ ਘੁੰਮਣ ਫਿਰਨ ਘੱਟ ਅਤੇ ਰੀਲ ਪਾਉਣ ਜ਼ਿਆਦਾ ਜਾਂਦੇ ਹਨ।
1: ਹਾਂ, ਉਹ ਤਾਂ ਹੈ, ਐਡਵਰਟਾਈਜ਼ਿੰਗ ਨੇ ਹੁਣ ਜਿਹੜੀ ਦਿਸ਼ਾ ਲਿੱਤੀ ਆਹੀ ਵਾਲੀ ਲਿੱਤੀ ਹੈ ਨਾ, ਕਿਉਂਕਿ ਹੁਣ ਟੀ ਵੀ ਤੋਂ ਹਟ ਗਈ ਆ। ਹੁਣ ਇਹ ਕੈਲੀਫੋਰਨੀਆ ਸਕੂਲ ਆਫ ਕੈਲੀਫੋਰਨੀਆ ਦੀ ਹੈਗੀ ਇਹ
0: ਰਿਪੋਰਟ
1: ਰਿਸਰਚ ਕਿ 10,000 ਤੋਂ ਉੱਪਰ ਅਸੀਂ ਐਡਸ ਦੇਖਦੇ ਹਾਂ ਹਰ ਰੋਜ਼ ਔਨ ਐਨ ਐਵਰੇਜ। ਸਾਨੂੰ ਪਤਾ ਨਹੀਂ ਲੱਗਦਾ
0: ਕਿਸੇ 10,000 ਤੋਂ ਉੱਪਰ
1: ਕਿਸੇ ਇਨਫਲੂਐਂਸਰ ਦੇ ਥਰੂ ਟੀ ਵੀ 'ਤੇ, ਯੂਟਿਊਬ 'ਚ, ਸਪੋਟੀਫਾਈ 'ਚ, ਤੁਹਾਡੇ ਨੈੱਟਫਲਿਕਸ 'ਤੇ। ਅੱਜ ਕੱਲ੍ਹ ਆਪਾਂ ਵੀਡੀਓਜ਼ ਵੇਖਦੇ ਹਾਂ ਤਾਂ ਉਹਨਾਂ ਦੇ ਨੀਚੇ ਵੀ ਟਿੱਕਰ ਚੱਲਦਾ, 6-6, 7-7 ਐਡਸ ਉਹਦੇ ਅੰਦਰ ਚੱਲਦੀਆਂ। ਰੀਲ ਦੇ ਅੰਦਰ ਵੀ ਕੋਈ ਨੋਰਮਲ ਮੀਡੀਆ ਹਾਊਸ ਵੀ ਹੋਵੇ ਤਾਂ ਉਹਨੇ ਵੀ ਸਾਈਡ 'ਤੇ ਵੀ ਛਾਪਿਆ, ਇੱਥੇ ਨੀਚੇ ਵੀ ਛਾਪਿਆ ਕਿ ਔਨ ਐਨ ਐਵਰੇਜ ਜੇ ਤੁਹਾਡਾ ਸਕਰੀਨ ਟਾਈਮ ਟੀ ਵੀ 'ਤੇ ਫੋਨ ਰਲਾ ਕੇ 6-7 ਘੰਟੇ ਤੱਕ ਚਲਾ ਜਾਂਦਾ, ਜੋ ਕਿ ਟੀ ਵੀ ਫੋਨ ਰਲ ਕੇ ਹੋ ਜਾਂਦਾ ਆਰਾਮ ਨਾਲ, ਤੁਸੀਂ 8-10,000 ਐਡ ਔਨ ਐਨ ਐਵਰੇਜ ਵੇਖ ਲੈ।
0: ਬੋਲੇ ਬੋਲੇ ਬੋਲੇ,
1: ਸਮਝੋ ਜੇ ਐਵਰੇਜ 10,000 'ਤੇ ਹੋਏਗਾ।

0: ਮੈਂ ਹੁਣ ਪਿਛਲੇ ਦਿਨ ਇੱਕ ਫਿਲਮ ਵੇਖਿਆ, ਨਾ ਮੈਨੂੰ ਉਹਦਾ ਟ੍ਰੇਲਰ ਵੇਖਿਆ, ਨਾ ਮੇਰੇ ਪਸੰਦ ਦਾ ਜੋਨਰ ਹੋਰਰ, ਹੋਰਰ ਜੋਨਰ ਮੈਂ ਦੇਖਦਾ ਵੀ ਨਹੀਂ ਕਦੀ, ਮੇਰੇ ਖਿਆਲ ਪਹਿਲੀ ਵਾਰੀ ਮੈਂ ਥੀਏਟਰ 'ਚ ਹੋਰਰ ਮੂਵੀ ਦੇਖੀ ਹੋਣੀ ਆ। ਦਾ ਓਨਲੀ ਰੀਜ਼ਨ ਵਾਸ ਕਿ ਉਹਦਾ ਵਰਡ ਆਫ ਮਾਊਥ ਇੰਨਾ ਜ਼ਿਆਦਾ ਸੀਗਾ, ਉਹਦੇ ਰਿਵਿਊ ਇਸ ਤਰ੍ਹਾਂ ਦੇ ਆਏ ਹੋਏ, ਜਿਹੜੀ ਮਰਜ਼ੀ ਰੀਲ ਵੇਖੋ ਹਰ ਕੋਈ ਗੱਲ ਕਰਦਾ, ਬੰਦਾ ਕਹਿੰਦਾ ਦੇਖ ਕੇ ਇਹ ਕੀ ਸ਼ੈ ਯਾਰ,
1: ਪ੍ਰਮੋਸ਼ਨ ਕਹਿ ਲਓ ਇੰਨੀ ਜ਼ਿਆਦਾ,
0: ਹਾਂ ਕਿ ਇੰਨੀ ਵਧੀਆ। ਅਤੇ ਕਿਉਂਕਿ ਉਹਦੀ ਔਰਗੈਨਿਕ ਪ੍ਰਮੋਸ਼ਨ ਸੀ, ਮੈਨੂੰ ਹੋਰ ਹੋਇਆ ਕਿ ਬਾਈ ਵਾਕਈ ਜੇ ਔਰਗੈਨਿਕਲੀ ਲੋਕ ਕਹਿ ਰਹੇ ਵੇਖ ਕੇ ਆਉਂਦੇ ਕਿ ਕਿਆ ਚੀਜ਼ ਆ ਨਾ। ਸੋ ਐਡਵਰਟਾਈਜ਼ਿੰਗ ਹਰ ਤਰੀਕੇ ਤੋਂ ਸਟੋਰੀ, ਕਿਉਂਕਿ ਜਦ ਦਾ ਉਹ ਸਟੋਰੀ ਟੈਲਿੰਗ 'ਚ ਆ ਗਿਆ 1960s ਦੇ ਅੰਦਰ, ਸਟੋਰੀ ਟੈਲਿੰਗ ਦਾ ਇਸਨੇ ਰੂਪ ਲਿੱਤਾ, ਨਹੀਂ ਤਾਂ ਪਹਿਲੇ ਹੀ ਹੁੰਦਾ ਸੀਗਾ ਕਿ ਹੈ ਨਾ, ਸਮਝੋ ਆਹ ਸਟੀਲ ਦੀ ਬੋਤਲ ਸਾਡੇ ਸਾਹਮਣੇ ਪਈ ਹੈ ਤਾਂ ਨਾ, ਸਟੀਲ ਬੋਟਲ ਇਸ ਗ੍ਰੇਡ ਦੇ ਸਟੀਲ ਦੀ ਬਣੀ ਹੈ, ਇੰਨੇ ਲੀਟਰ ਇਹਦੇ ਅੰਦਰ ਕਪੈਸਿਟੀ, ਇਹ ਗੱਲ ਖਤਮ, ਆਓ ਲੈ ਜਾਓ,
1: ਹੈ ਨਾ।
0: ਫਿਰ ਆ ਗਈ ਸਟੋਰੀ ਟੈਲਿੰਗ, ਅਤੇ 1984 'ਚ ਐਪਲ ਨੇ 1984 ਨਾਮ ਦੀ ਹੀ ਐਡ ਕੱਢੀ ਸੁਪਰ ਬੋਲ 'ਚ,
1: ਓਕੇ।
0: ਅਤੇ ਉਹ ਐਪਲ ਦਾ ਨਵਾਂ ਕੰਪਿਊਟਰ ਆਇਆ ਸੀਗਾ ਮੈਕਿੰਟੋਸ਼, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਸਕਰੀਨ ਇੰਨੀ ਵੱਡੀ ਜੀ, ਇੰਨੀ ਰੈਮ, ਔਰ ਕੁਛ ਨਥਿੰਗ। ਜਾਰਜ ਔਰਵੈਲ ਦੀ ਇੱਕ ਸੀਗੀ ਨੋਵਲ 1984 ਨਾਮ ਦੀ, ਉਹਦੇ ਅੰਦਰ ਹੁੰਦਾ ਸਮਾਜ ਦੇ ਖਿਲਾਫ ਬੰਦਾ ਖੜਾ ਪਿਆ, ਸਮਥਿੰਗ ਲਾਈਕ ਦੈਟ, ਹੈ ਨਾ। ਉੱਧਰ ਹੀ ਸਟੋਰੀ ਲਾਈਨ ਦਿਖਾਈ, ਕੋਈ ਉਹਦੇ ਅੰਦਰ ਕੰਪਿਊਟਰ ਦੀ ਗੱਲ ਨਹੀਂ, ਕੁਛ ਨਹੀਂ। ਅਤੇ ਐਪਲ ਨੇ ਇੱਕ ਸਟੋਰੀ ਟੈਲਿੰਗ ਦੇ ਥਰੂ ਲੋਕਾਂ ਨੂੰ ਕਿਹਾ ਕਿ ਬਾਈ ਜੇ ਤੁਸੀਂ ਕੰਪਿਊਟਰ ਇਹ ਵੇਲਾ ਖਰੀਦੋਗੇ ਤਾਂ ਤੁਸੀਂ ਸਮਾਜ ਤੋਂ, ਆਮ ਬੰਦੇ ਤੋਂ ਵੱਖਰੇ ਹੋ, ਤੁਸੀਂ ਇੱਕ ਰੈਵੋਲਿਊਸ਼ਨਰ ਨੂੰ ਲੈ ਕੇ ਆ ਰਹੇ ਹੋ, ਲੋਕਾਂ ਨੂੰ ਆਪਣੇ ਵੱਲ ਕਰ ਲਿੱਤਾ, ਹੈ ਨਾ, ਸਾਈਕੋਲੋਜੀ ਇਸ ਤਰ੍ਹਾਂ ਦੀ ਕੀਤੀ। ਐਂਡ ਉਹਨਾਂ ਦੇ ਸਿਰ 'ਤੇ ਸਹਿਰਾ ਸਜਾਇਆ ਜਾਂਦਾ ਕਿ ਉਹਨਾਂ ਦੀ ਇਹ ਮਾਰਕੀਟਿੰਗ ਟੈਕਟਿਕਸ ਨੂੰ ਵੇਖ ਕੇ ਹੋਰ ਬਹੁਤ ਲੋਕਾਂ ਨੇ ਸਟੋਰੀ ਟੈਲਿੰਗ ਵੱਲ, ਜਾਂ ਫਿਰ ਕਹਿ ਲਓ ਜਿਹਨੂੰ ਆਪਾਂ ਸਰੋਗੇਟ ਐਡਵਰਟਾਈਜ਼ਿੰਗ ਕਹਿ ਦਿੰਦੇ, ਕਿ ਸਿੱਧੇ ਸਿੱਧੇ ਪ੍ਰੋਡਕਟ ਬਾਰੇ ਕੋਈ ਗੱਲ ਨਹੀਂ ਕੀਤੀ, ਪ੍ਰੋਡਕਟ ਦੀ ਫੀਲ ਬਾਰੇ ਗੱਲ ਕੀਤੀ ਹੈ, ਤੁਸੀਂ ਕਿੱਦਾਂ ਫੀਲ ਕਰੋਗੇ ਉਹਦੇ ਬਾਰੇ ਗੱਲ ਕੀਤੀ ਹੈ, ਐਂਡ ਜੇ ਤੁਸੀਂ ਉਹਦੇ ਓਨਰ ਹੋ ਤਾਂ ਤੁਸੀਂ ਸਮਾਜ 'ਚ ਕਿਸ ਤਰ੍ਹਾਂ ਦੇ ਹੋ ਉਹਦੇ ਬਾਰੇ ਗੱਲ ਕੀਤੀ ਹੈ। ਸੋ ਇਹ ਉੱਥੋਂ ਹਾਂ 1984 ਦੀ ਉਸ ਐਡ ਤੋਂ, ਮਤਲਬ ਇਹ, ਮਤਲਬ ਇਹ ਉਸ ਤਰ੍ਹਾਂ ਕਿ ਵਿਦ ਇਨ ਦਾ ਇੰਟਰਨਲ ਇੰਡਸਟਰੀ ਜਿਹੜੇ ਐਡਵਰਟਾਈਜ਼ਮੈਂਟਸ ਬਣਾਉਣ ਵਾਲੀ ਏਜੰਸੀਜ਼ ਆ, ਉਹ ਇਹਨੂੰ ਸਭ ਤੋਂ ਉੱਪਰ ਮੰਨਦੇ ਆ ਕਿ ਉਹ ਲੀਕ ਤੋਂ ਪਰੇ ਹੋ ਗਈ ਕਿ ਸਾਨੂੰ ਸਾਰਿਆਂ ਨੂੰ ਹੁਣ ਦੂਸਰੇ ਪਾਸੇ ਕਰਨਾ ਸ਼ੁਰੂ ਕਰਤਾ। ਆਮ ਬੰਦੇ ਨੂੰ ਸ਼ਾਇਦ ਇੰਨਾ ਧਿਆਨ ਪਿਆ ਨਹੀਂ ਪਿਆ, ਪਰ ਉਹ ਇੱਕ ਚੇਂਜਿੰਗ ਪੁਆਇੰਟ ਸੀਗਾ,
1: ਕੁਛ ਨਵਾਂ। ਸੋ ਇਹ ਚੀਜ਼ਾਂ ਆਪਾਂ ਅਕਸਰ ਹੀ ਇਹਨਾਂ ਦੇ ਉੱਤੇ ਡਿਸਕਸ ਕਰਦੇ ਹਾਂ ਵੀ ਵਿੱਚ ਕੁਛ ਹੋਰ ਹੀ ਯਾਰ ਗੱਲ ਕੋਈ ਹੋਰ ਕੀਤੀ ਗਈ, ਪਰ ਫਿਰ ਵੀ ਆਪਾਂ ਉਹ ਤੋਂ ਇੰਪ੍ਰੈਸ ਹੋ ਚੁੱਕੇ ਹੁੰਦੇ ਹਾਂ, ਆਪਾਂ ਉਹਦੇ ਬਾਏ ਕਰਨ ਨੂੰ ਜਾ ਚੁੱਕੇ ਹੁੰਦੇ ਹਾਂ। ਆਖਿਰ ਜਿੱਦਾਂ ਤੁਸੀਂ ਫਿਲਮ ਦੀ ਗੱਲ ਕੀਤੀ ਹੈ, ਅਤੇ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਨਿਕਲ ਜਾਈਏ, ਇੱਕ ਫਿਲਮ ਜਿਹੜੀ ਰੀਸੈਂਟ ਮੈਂ ਵੇਖੀ, ਆਪਣੇ ਕਈ ਹੁੰਦੀਆਂ ਚੀਜ਼ਾਂ ਜਿਹੜੀਆਂ ਆਪਾਂ ਰਿਕਮੈਂਡ ਕਰਦੇ ਹਾਂ, ਸਾਨੂੰ ਉਹਨਾਂ ਚੀਜ਼ਾਂ ਦੇ ਪੈਸੇ ਮਿਲਦੇ ਆ, ਇਹ ਅਦਾਰਾ ਚੱਲਦਾ ਵਾ, ਆਪਾਂ ਪੇਡ ਪ੍ਰਮੋਸ਼ਨ ਕਰਦੇ ਹਾਂ। ਖੈਰ ਇਸ ਫਿਲਮ ਦੀ ਪੇਡ ਪ੍ਰਮੋਸ਼ਨ ਵੀ ਆਪਾਂ ਕੀਤੀ, ਪਰ ਇੱਕ ਜਦੋਂ ਤੁਸੀਂ ਫਿਲਮ ਵੇਖ ਲੈਂਦੇ ਹੋ ਤਾਂ ਉਸ ਤੋਂ ਬਾਅਦ ਵਾਲੀ ਰੈਕਮੈਂਡੇਸ਼ਨ ਹੁੰਦੀ ਹੈ। ਫਿਲਮ ਚਾਹੇ ਬਹੁਤ ਜ਼ਿਆਦਾ ਤੁਸੀਂ ਤਵੱਜੋ ਨਹੀਂ ਦਿੱਤੀ ਹੋਊਗੀ, ਜਾਂ ਫਿਰ ਇੱਦਾਂ ਕਹਿ ਲਓ ਵੀ ਤੁਸੀਂ, ਤੁਹਾਡੇ ਤੱਕ ਐਡਵਰਟਾਈਜ਼ਮੈਂਟ ਘੱਟ ਪਹੁੰਚੀ ਹੋਊਗੀ, ਕਿਉਂਕਿ ਅੱਜ ਆਪਾਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਹੇ ਹਾਂ। ਅਤੇ ਕਿਉਂਕਿ ਜਦੋਂ ਇੱਕ ਮੇਕਰ ਫਿਲਮ ਬਣਾ ਲੈਂਦਾ, ਅਤੇ ਜੇ ਉਹਦੇ ਮਨ ਦੇ ਵਿੱਚ ਇਹ ਹੋਵੇ ਨਾ ਵੀ ਮੈਂ ਬਹੁਤ ਯਾਰ ਮਿਹਨਤ ਕੀਤੀ ਇਹਦੇ ਉੱਤੇ, ਅਤੇ ਬਾਕੀ ਹੁਣ ਲੋਕਾਂ ਦੇ ਹੱਥ, ਅਤੇ ਪਰ ਸਾਡੇ ਦਿਮਾਗ ਦੇ ਵਿੱਚ ਸਾਈਕੀ ਉਹ ਚੱਲ ਰਹੀ ਹੁੰਦੀ ਆ ਵੀ ਯਾਰ ਇੰਨੀ ਜ਼ਿਆਦਾ ਨਹੀਂ ਐਡ ਹੋਈ ਇਹਦਾ ਮਤਲਬ ਫਿਲਮ ਨਹੀਂ ਚੰਗੀ ਬਣੀ ਹੋਣੀ, ਜਦਕਿ ਹੈਗਾ ਉਲਟਿਆ। ਜਿਹੜੀ ਫਿਲਮ ਦੀ ਬਹੁਤ ਜ਼ਿਆਦਾ ਐਡ ਹੋ ਰਹੀ ਹੋਵੇ, ਕਈ ਵਾਰੀ ਉਹਦੇ 'ਚੋਂ ਕੁਛ ਨਹੀਂ ਨਿਕਲਦਾ, ਉਹਦਾ ਮਤਲਬ ਇਹ ਹੁੰਦਾ ਵਾ ਵੀ ਫਿਲਮ 'ਤੇ ਯਾਰ ਠੀਕ ਠਾਕ ਯਾਰ ਰੌਲਾ ਰੱਪਾ ਪਾ ਕੇ ਪੈਸੇ ਪੂਰੇ ਕਰੀਏ
0: ਜਿੰਨੇ ਕੁ ਪੈਸੇ। ਸੋ
1: ਇਹ ਹਾਂ, ਸੋ ਇਹ ਵੀ ਇਹ ਦੋ ਤਰੀਕੇ ਦੀ ਫਿਲਮ ਮੈਂ ਗੱਲ ਕਰ ਰਿਹਾ, ਮੈਂ ਵਾਪਸ ਆਊਂਗਾ ਉਹਦੀ। ਕਿਆ ਕਮਾਲ ਦੀ ਫਿਲਮ ਬਣਾਈ ਹੈ ਕ੍ਰਿਸ਼ਨਾ ਜੀ ਨੇ। ਹਾਂ ਮਤਲਬ ਤੁਸੀਂ ਕਹਿ ਲਓ ਤੁਸੀਂ ਵੀ ਆਪਾਂ ਜਿਹੜਾ ਇੱਕ ਸਿਨੇਮੇ ਦਾ ਮੈਂ ਕਹੂੰਗਾ ਧਰਮ ਹੁੰਦਾ, ਜਾਂ ਫਿਰ ਕਹਿ ਲਓ ਵੀ ਇੱਕ ਕਲਾਕਾਰ ਦਾ, ਇੱਕ ਕ੍ਰੀਏਟਰ ਦਾ, ਇੱਕ ਡਾਇਰੈਕਟਰ ਦਾ ਫਰਜ਼ ਹੁੰਦਾ ਵਾ ਆਪਣੇ ਕਿੱਤੇ ਨੂੰ ਲੈ ਕੇ। ਤੁਹਾਨੂੰ ਵੇਖ ਕੇ ਫਿਲਮ ਤੁਹਾਨੂੰ ਲੱਗੂਗਾ ਕਿ ਵਾਕਈ ਇਹਨਾਂ ਬੰਦਿਆਂ ਨੇ ਆਪਣਾ ਫਰਜ਼ ਨਿਭਾਇਆ। ਸੋ ਕਹਾਣੀ ਉਹੀ ਪਾਰਟੀਸ਼ਨ ਦੀ ਕਹਾਣੀ ਹੈ, ਪਰ ਉਹਨੂੰ ਜਿਹੜੇ ਤਰੀਕੇ ਦੇ ਨਾਲ ਲਵ ਸਟੋਰੀ ਦਾ ਤੜਕਾ ਲਾ ਕੇ ਅਤੇ ਜਿਹੜੇ ਤਰੀਕੇ ਦੇ ਨਾਲ ਉਹਦੀਆਂ ਚੀਜ਼ਾਂ ਵਿਖਾਈਆਂ ਗਈਆਂ, ਉਹ ਟਿਪੀਕਲ ਇੰਤਾਜ਼ ਅਲੀ
0: ਹਾਂ
1: ਫਿਲਮ ਹੈ ਨਾ, ਉਹਦੇ ਵਿੱਚ ਜੋ ਮਿਊਜ਼ਿਕਲ ਤੜਕਾ ਹੁੰਦਾ ਵਾ,
0: ਮਿਊਜ਼ਿਕ ਆਫ ਸਪਿਰਚੁਅਲਿਟੀ ਕਹਿ ਲਓ, ਹੈ ਨਾ,
1: ਹਾਂ ਉਹ ਸਾਰੀਆਂ ਚੀਜ਼ਾਂ। ਅਤੇ ਮਤਲਬ ਫਿਲਮ ਇੱਕ ਫਿਲਮ ਦੇ ਨਾਲ ਨਾਲ ਤੁਸੀਂ ਉਦੋਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਇਤਿਹਾਸ ਦੇ ਵਿੱਚੋਂ ਵੀ ਜਾਣਦੇ ਹੋ, ਤੁਸੀਂ ਕੀ ਹੋਇਆ ਬੀਤਿਆਂ ਸਮਿਆਂ ਦੇ ਵਿੱਚ, ਕਿੱਦਾਂ ਦੇ ਉਹ ਹਾਲਾਤ ਹੋਣਗੇ। ਮਤਲਬ ਤੁਸੀਂ ਉਹ ਚੀਜ਼ ਬਹੁਤ ਵਾਰੀ ਸੁਣੀ ਹੋਊਗੀ ਵੀ 47 ਦੇ ਵਿੱਚ ਬਹੁਤ ਕਤਲੇਆਮ ਹੋਇਆ, 47 ਦੇ ਵਿੱਚ ਕਈ ਪਰਿਵਾਰ ਇੱਧਰ ਰਹਿ ਗਏ, ਉੱਧਰ ਚਲੇ ਗਏ, ਟ੍ਰੇਨਾਂ ਭਰ ਭਰ ਕੇ ਗਈਆਂ ਆਈਆਂ, ਪਰ ਉਹਨੂੰ ਅੰਦਰੋਂ ਕਿੱਦਾਂ ਫੀਲ ਕਰਨਾ।

0: ਹਾਂ ਇੱਕ ਹਿਊਮਨ ਲੈਵਲ ਤੇ ਕੀ ਫੀਲ ਹੁੰਦਾ ਉਸ ਮਤਲਬ
1: ਉਸ ਟਾਈਮ ਦੇ ਉੱਤੇ ਤੁਸੀਂ ਫਿਲਮ ਵੇਖ ਕੇ ਉਹ ਫੀਲ ਕਰੋਗੇ ਵੀ ਹਾਂ ਵਾਕਈ ਬੰਦਾ ਉਸ ਜੋਨਰ 'ਚ ਲੈ ਜਾਂਦੇ ਆ ਉਹ ਵੀ ਤੁਸੀਂ ਵਾਕਈ ਮਹਿਸੂਸ ਕਰੋ ਵੀ ਇਹ ਇਹ ਸਿਰਫ ਕਵਿਤਾਵਾਂ 'ਚ ਜਾਂ ਫਿਰ ਗੱਲਾਂ 'ਚ ਪੜ੍ਹਨ ਵਾਲੀ ਜਾਂ ਸੁਣਨ ਵਾਲੀ ਚੀਜ਼ ਨਹੀਂ ਮਤਲਬ ਇਹਨੂੰ ਜੇ ਤੁਸੀਂ ਫੀਲ ਕਰੋ ਤਾਂ ਕੋਈ ਨਿੱਕੀ ਗੱਲ ਨਹੀਂ ਹੋਈ
0: ਬਿਲਕੁਲ ਸਹੀ ਗੱਲ
1: ਅਤੇ ਪਰ ਉਹਨੂੰ ਵੀ ਬੜੇ ਮਤਲਬ ਸਹਿਜੇ ਢੰਗ ਦੇ ਨਾਲ ਵਿਖਾਉਣਾ ਖਾਸ ਤੌਰ ਦੇ ਉੱਤੇ ਉਹ ਵਾਲੇ ਪਰਿਵਾਰ ਜਿਹੜੇ ਬਾਰਡਰ ਬੈਲਟ ਦੇ ਨੇ ਜਾਂ ਫਿਰ ਜਿਹੜੇ ਉੱਧਰੋਂ ਉੱਜੜ ਕੇ ਆਏ ਸੀ ਜਿਹੜੇ ਰਿਫਿਊਜੀ ਸੀ ਜਾਂ ਇੱਧਰੋਂ ਉੱਜੜ ਕੇ ਗਏ ਸੀ ਜਾਂ ਜਿਹਨਾਂ ਨੇ ਆਪਣੇ ਬਜ਼ੁਰਗਾਂ ਕੋਲ ਕਹਾਣੀਆਂ ਸੁਣੀਆਂ ਵੀ ਆਪਾਂ ਉੱਧਰ ਰਹਿੰਦੇ ਹੁੰਦੇ ਹਾਂ ਇੱਦਾਂ ਆਪਾਂ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਨਿਕਲੇ ਅਤੇ ਇੱਕ ਵਾਰੀ ਜ਼ਰੂਰ ਫਿਲਮ ਵੇਖਿਓ ਜੇ ਤੁਸੀਂ ਮੰਨ ਲਓ ਤੁਸੀਂ ਵੈਸੇ ਵੀ ਤਾਂ ਜਾਂਦੇ ਹੀ ਹੋ ਤੁਸੀਂ ਸਿਨੇਮੇ ਉਹ ਤਾਂ ਵੀ ਆਪਾਂ ਕਿੰਨਾ ਟਾਈਮ ਖਰਾਬ ਕਰਦੇ ਹਾਂ
0: ਨਹੀਂ ਨਾਲੇ ਜੇ ਚੱਜ ਦਾ ਸਿਨੇਮਾ ਹੋਵੇ ਤਾਂ ਜ਼ਰੂਰ ਵੇਖਣਾ ਚਾਹੀਦਾ
1: ਜੀ ਆਪਾਂ ਇਹ ਕਹਿੰਦੇ ਨਾ ਵੀ ਫਲਾਣੇ ਥਾਂ ਯਾਰ ਵਧੀਆ ਰੈਸਟੋਰੈਂਟ ਖੁੱਲ੍ਹਾ ਵਾ ਅਤੇ ਜਾਓ ਰੋਟੀ ਖਾਓ ਅਤੇ ਜੇ ਤੁਸੀਂ ਸਿਨੇਮਾ ਚਾਹੁੰਦੇ ਹੋ ਵੀ ਕੋਈ ਮੈਸੇਜ ਵਾਲਾ ਜਾਂ ਫਿਰ ਤੁਹਾਨੂੰ ਕੁਛ ਚੀਜ਼ ਜਾਣਨ ਕਰਨ ਨੂੰ ਮਿਲੇ ਤੁਹਾਨੂੰ ਦਲਜੀਤ ਨੇ ਕਿਆ ਅਦਾਕਾਰੀ ਕੀਤੀ ਆ ਦਲਜੀਤ ਨਸੀਰੂਦੀਨ ਸ਼ਾਹ ਜਿਹੜੇ ਉਹ ਨਵੇਂ ਮੁੰਡਾ ਕੁੜੀ ਜਿਹਨਾਂ ਦੀ ਇਕੱਲੇ ਇਕੱਲੇ ਬੰਦੇ ਨੇ ਕਿਆ ਕਮਾਲ ਦੀ ਅਦਾਕਾਰੀ ਕੀਤੀ ਆ ਉਹ ਤਾਂ ਚਲੋ ਡਾਇਰੈਕਟਰ ਦਾ ਸੁਭਾਅ ਹੈ ਉਹਨੇ ਕਰਵਾ ਹੀ ਲੈਣੀ ਸੀ
0: ਹਨਾ ਹਾਂ ਇਹ ਗੱਲ ਵੀ ਆ ਪਰ ਫਿਰ ਵੀ ਉਹ ਉਸ ਤਰ੍ਹਾਂ ਦਾ ਅਦਾਇਗੀ ਕਰ ਪਾਉਣਾ ਔਖਾ
1: ਦਲਜੀਤ ਵੀ ਦਲਜੀਤ ਨਹੀਂ ਜਾਪਦਾ ਤੁਹਾਨੂੰ ਇਸ ਫਿਲਮ 'ਚ ਮਤਲਬ ਲੱਗਦਾ ਵਾ ਵੀ ਇਹ ਹੁਣ ਕਈ ਦਰਜੇ ਅੱਗੇ ਦਾ ਜਾਂ ਫਿਰ ਉਸ ਹਾਣ ਦਾ ਅਦਾਕਾਰ ਬਣ ਚੁੱਕਾ
0: ਹਾਂ ਮਤਲਬ ਇਮਤਿਆਜ਼ ਅਲੀ ਵਨ ਆਫ ਦਾ ਗ੍ਰੇਟੈਸਟ ਹੈ ਅੱਜ ਦੇ ਕੰਟੈਂਪਰੇਰੀ ਟਾਈਮਸ ਦੇ ਅੰਦਰ ਅਤੇ ਦਲਜੀਤ ਨਾਲ ਸੈਕਿੰਡ ਫਿਲਮ ਕੀਤੀ ਲਗਾਤਾਰ ਅਤੇ ਉਸ ਤੋਂ ਇਲਾਵਾ ਸਿਰਫ ਰਣਬੀਰ ਕਪੂਰ ਨਾਲ ਕੀਤੀ ਹੈ ਦੈਟ ਸਪੀਕਸ
1: ਉਹਦਾ ਨਾਂ ਆ ਦੁਨੀਆ ਭਰ ਦੇ ਵਿੱਚ ਨਾਂ ਨੂੰ ਕੈਸ਼ ਕਰਨ ਦੇ ਲਈ ਵੀ ਸ਼ਾਇਦ ਲੈ ਲਿਆ ਜਾਂਦਾ ਅੱਜ ਕੱਲ੍ਹ ਬੜਿਆਂ ਨੂੰ ਲੈ ਲਿਆ ਜਾਂਦਾ
0: ਇਹ ਤੇ ਹੈ
1: ਨਾ ਪਰ ਤੁਹਾਨੂੰ ਲੈ ਲਿਆ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਆਪਣੀ ਅਦਾਕਾਰੀ ਨਿਖਾਰ ਕੇ ਉਸ ਲੈਵਲ ਤੇ ਲੈ ਗਏ ਕਿ ਤੁਸੀਂ ਨਸੀਰੂਦੀਨ ਸ਼ਾਹ ਵਰਗੇ ਕਲਾਕਾਰਾਂ ਦੇ ਨਾਲ ਤੁਸੀਂ ਪੈਰਲਰ ਨਿਭ ਰਹੇ ਹੋ
0: ਬਹੁਤ ਵੱਡੀ ਗੱਲ
1: ਇਹ ਵੱਡੀ ਗੱਲ ਹੈ ਮਤਲਬ ਕਿਆ ਨਸੀਰੂਦੀਨ ਸ਼ਾਹ ਨੇ ਕਿਆ ਕਮਾਲ ਦੀ ਅਦਾਕਾਰੀ ਕੀਤੀ ਹੈ ਮਤਲਬ ਤੁਸੀਂ ਫੈਨ ਹੋ ਜਾਓਗੇ ਉਸ ਬੰਦੇ ਦੇ ਕਈ ਚੀਜ਼ਾਂ ਜਿਹੜੀਆਂ ਸਿਰਫ ਉਹਨੇ ਆਪਣੇ ਹਾਵ ਭਾਵ ਦੇ ਨਾਲ ਮਤਲਬ ਤੁਸੀਂ ਮਤਲਬ ਇੱਥੋਂ ਤੱਕ ਵੀ ਹੋ ਸਕਦਾ ਬੰਦੇ ਦੀ ਸਾਇਕੀ ਦੇ ਵਿੱਚ ਜੇ ਕੋਈ ਮਤਲਬ ਇਸ ਤਰੀਕੇ ਦੇ ਨਾਲ ਜੇ ਕੋਈ ਘਰੋਂ ਉੱਜੜ ਕੇ ਆਇਆ ਤਾਂ ਕੀ ਉਹਦੀ ਸਾਇਕੀ ਇਸ ਤਰੀਕੇ ਦੇ ਨਾਲ ਵੀ ਹੋ ਸਕਦੀ ਹੈ ਮਤਲਬ ਉਹ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਕਹਿ ਲਓ ਤੁਸੀਂ ਵੀ ਇੱਕ ਨਹੀਂ ਕਈ ਕਿਤਾਬਾਂ ਪੜ੍ਹਨ ਦੇ ਬਰਾਬਰ ਹੋਊਗੇ ਬਾਕੀ ਡਿਪੈਂਡ ਕਰਦਾ ਤੁਸੀਂ ਕੀ ਵੇਖਣਾ ਚਾਹੁੰਦੇ ਹੋ ਤੁਸੀਂ ਮਾਰ ਧਾੜ ਵੇਖਣਾ ਚਾਹੁੰਦੇ ਹੋ ਕਤਲੋ ਗਾਰਤ ਵੇਖਣਾ ਚਾਹੁੰਦੇ ਹੋ ਤੁਸੀਂ ਨਾਚ ਗਾਣਾ ਵੇਖਣਾ ਚਾਹੁੰਦੇ ਹੋ ਕੌਮੇਡੀ ਵੇਖਣਾ ਚਾਹੁੰਦੇ ਹੋ ਉਹ ਬੰਦੇ ਦੇ ਅੰਦਰ ਸਾਰੇ ਰੰਗ ਹੁੰਦੇ ਆ
0: ਜੀ
1: ਪਰ ਉਹ ਸਾਰੇ ਰੰਗ ਇੱਕ ਪਾਸੇ ਰੱਖ ਕੇ ਅਤੇ ਫਿਰ ਜਾਇਓ
0: ਕਹਾਣੀ ਨੂੰ ਕਹਾਣੀ ਤਰ੍ਹਾਂ
1: ਫਿਲਮ ਤੁਹਾਨੂੰ ਮਤਲਬ ਇੱਕ ਚੀਜ਼ ਪੱਕੀ ਹੈ ਵੀ ਫਿਲਮ ਤੁਹਾਨੂੰ ਬੋਰ ਨਹੀਂ ਹੋਣ ਦਊਗੀ ਫਿਲਮ ਤੁਹਾਨੂੰ ਬੰਨ ਕੇ ਰੱਖਦੀ ਹੈ ਆਪਣੇ ਨਾਲ ਅੱਗੇ ਤੋਂ ਅੱਗੇ ਤੋਰੀ ਰੱਖਦੀ ਹੈ ਫਿਲਮ ਤੁਹਾਨੂੰ ਪਿਆਰ ਵੀ ਕਰਦੀ ਹੈ ਫਿਲਮ ਤੁਹਾਡੇ ਨਾਲ ਫਿਲਮ ਤੁਹਾਨੂੰ ਜਜ਼ਬਾਤੀ ਵੀ ਕਰਦੀ ਆ ਫਿਲਮ ਤੁਹਾਨੂੰ ਰਵਾਉਂਦੀ ਵੀ ਆ ਅਤੇ ਸਿਨੇਮੇ ਦੇ ਵਿੱਚ ਜੇ ਰੰਗ ਹੋਣ ਅਤੇ ਹੋਰ ਕੀ ਕੀ ਭਾਲਦੇ ਕੀ ਆਪਾਂ ਪਰ ਇਹ ਆ ਵੀ ਬਹੁਤ ਛੇਤੀ ਇਹੋ ਜਿਹੀਆਂ ਫਿਲਮਾਂ ਲੱਥ ਜਾਂਦੀਆਂ ਕਿਉਂਕਿ ਰੈਵਨਿਊ ਨਹੀਂ ਆਉਂਦਾ ਸਿਨੇਮੇ ਨੂੰ ਸਿਰਫ ਇੰਨਾ ਪਤਾ ਵੀ ਆਹ ਫਿਲਮ ਮੈਨੂੰ ਇੰਨਾ ਕਮਾ ਕੇ ਦੇ ਰਹੀ ਆ
0: ਕਮਾਈ ਆ ਰਹੀ ਆ
1: ਇਹਨੂੰ ਮੈਂ ਅਗਲੇ ਹਫ਼ਤੇ ਸਕਰੀਨਾਂ ਦੇਣੀਆਂ ਆਹ ਫਿਲਮ ਹੁਣ ਮੈਂ ਹਾਲੇ ਫਿਲਮ ਕਦੋਂ ਰਿਲੀਜ਼ ਹੋਈ ਸ਼ੁੱਕਰਵਾਰ ਰਿਲੀਜ਼ ਹੋਈ ਅਤੇ ਆਪਾਂ ਚਲੋ ਲੇਟ ਹੋ ਗਏ ਸ਼ੁੱਕਰਵਾਰ ਅਤੇ ਮੈਂ ਕੱਲ੍ਹ ਫਿਲਮ ਵੇਖੀ ਆ ਅਤੇ ਕੱਲ੍ਹ ਚਲੋ ਹੈ ਵੀ ਵੀਕਡੇ ਸੀ ਅਤੇ ਹਾਰਡਲੀ ਕੁਝ ਚਾਰ ਪੰਜ ਲੋਕ ਹੋਣਗੇ ਪਰ ਮੈਂ ਕਈ ਵਾਰੀ ਨਾ ਇੱਦਾਂ ਹੁੰਦਾ ਵਾ ਫਿਲਮਾਂ ਦਾ ਵੀ ਜਦੋਂ ਚਾਰ ਪੰਜ ਲੋਕ ਹੋਣ ਅਤੇ ਉਹ ਫਿਲਮ ਨਾ ਤੁਹਾਨੂੰ ਵੈਸੇ ਹੀ ਰੰਗ ਜਿਹਾ ਨਹੀਂ ਵੱਜਦਾ
0: ਹਾਂ ਇਹ ਜ਼ਰੂਰ ਸਹੀ ਗੱਲ
1: ਹਾਂ ਪਰ ਇਹ ਉਹਨਾਂ ਫਿਲਮਾਂ 'ਚੋਂ ਆ ਵੀ ਤੁਸੀਂ ਕਹੋਗੇ ਵੀ ਇਹ ਚਾਰ ਪੰਜ ਵੀ ਕਿਉਂ ਜੇ ਮੈਂ ਇਕੱਲਾ ਹੀ ਹੁੰਦਾ ਤਾਂ ਹੋਰ ਵਧੀਆ ਹੈ ਇਕੱਲੇ ਬਹਿ ਕੇ ਵੇਖਣ ਵਾਲੀ
0: ਉਹਦੇ ਅੰਦਰ ਇਹ ਚੀਜ਼ ਆ ਜਾਂਦੀ ਨਾ ਕਿ ਕਈ ਫਿਲਮਾਂ ਬਣੀ ਹੀ ਸੰਗਤ ਵਾਸਤੇ ਹੁੰਦੀ ਆ ਉਹ ਰਾਈਟਰ ਨੇ ਸੀਨ ਇਸ ਤਰ੍ਹਾਂ ਲਿਖਿਆ ਹੁੰਦਾ ਕਿ ਇੱਥੇ ਸਿਟੀ ਇੱਥੇ ਤਾਲੀਆਂ ਵੱਜਣਗੀਆਂ ਹੈ ਨਾ ਕਿ ਉਸ ਹਿਸਾਬ ਨਾਲ ਰੋਹਿਤ ਸ਼ੈੱਟੀ ਸਿਨੇਮਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਰੋਹਿਤ ਸ਼ੈੱਟੀ ਕਹਿੰਦੇ ਜਦੋਂ ਆਪਣਾ ਸਕਰੀਨ ਪਲੇ ਸੈੱਟ ਕਰਦਾ ਤਾਂ ਉਹ ਲਿਖਦਾ ਹੈ ਕਿ ਇਹਦੇ ਇੱਥੇ ਕਲੈਪਿੰਗ ਹੋਣੀ ਹੈ ਮੈਂ ਪੌਜ਼ ਦੇਣਾ ਕਿ ਮੈਂ ਇੱਥੇ ਡਾਇਲੋਗ ਨਹੀਂ ਪਾਉਣਾ ਮਤਲਬ ਇਸ ਲੈਵਲ ਦਾ ਲਿਖਦਾ ਰੋਹਿਤ ਸ਼ੈੱਟੀ ਸੀਨ ਬਾਕੀ ਨਸੀਰੂਦੀਨ ਸ਼ਾਹ ਜਿੱਥੇ ਹੋਣ ਤਾਂ ਕੰਮ ਵਧੀਆ ਨਾ ਹੋਵੇ
1: ਜੇ ਤੁਸੀਂ ਮਤਲਬ ਸਿਨੇਮਾ ਵਧੀਆ ਫਿਲਮਾਂ ਪਸੰਦ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਵੇਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅਦਾਕਾਰੀ ਪਸੰਦ ਕਰਦੇ ਹੋ ਡਾਇਰੈਕਸ਼ਨ ਤੁਸੀਂ ਵੇਖਣਾ ਚਾਹੁੰਦੇ ਵੀ ਡਾਇਰੈਕਸ਼ਨ 'ਚ ਪਾਵਰ ਕੀ ਹੁੰਦੀ ਹੈ ਇੱਕ ਇੱਕ ਚੀਜ਼ ਨੂੰ ਇਹਨਾਂ ਐਂਗਲਾਂ ਦੇ ਨਾਲ ਵੀ ਦਿਖਾਇਆ ਜਾ ਸਕਦਾ ਹੈ ਨਾ। ਤਾਂ ਮੈਨੂੰ ਤਾਂ ਇਹ ਵੀ ਚੀਜ਼ ਕਾਫੀ ਸਮਾਂ ਸੋਚਣ ਦੇ ਉੱਤੇ ਲੱਗਾ ਵੀ ਯਾਰ ਕਿੰਨਾ ਕੁ ਸਮਾਂ ਇਸ ਬੰਦੇ ਨੇ ਸੋਚਿਆ ਹੋਊਗਾ ਵੀ ਮੈਂ ਆਹ ਚੀਜ਼ ਨੂੰ ਇਸ ਤਰੀਕੇ ਦੇ ਨਾਲ ਪ੍ਰਜੈਂਟ ਕਰੂੰਗਾ।
0: ਮੈਂ ਇਹ ਵੀ ਸੋਚਦਾ ਕਿ ਉਹ ਮਤਲਬ ਕੋਈ ਪੋਲੀਟੀਕਲ ਗੱਲ ਨਹੀਂ ਮੈਂ ਕਰਦਾ ਪਿਆ, ਪਰ ਇਮਤਿਆਜ਼ ਅਲੀ ਤਾਂ ਕੋਈ ਭਾਰ ਨਹੀਂ ਆ ਕਿ ਉਹ ਪੰਜਾਬ ਤੋਂ ਰਿਲੇਟਡ ਕੋਈ ਸਟੋਰੀ ਲਿਖੇ, ਹੈ ਨਾ। ਪਰ ਮੈਂ ਵੇਖਿਆ ਕਿ ਜਿਸ ਹੁਣ ਆਹ ਵਾਲੀ ਫਿਲਮ ਜਿਸ ਤੁਸੀਂ ਦੱਸਦੇ ਪਏ ਹੋ, ਹੋਣੀ ਤਾਂ ਪ੍ਰੀਡੋਮੀਨੈਂਟਲੀ ਇੱਕ ਪ੍ਰੋਪਰ ਮੇਨ ਸਟ੍ਰੀਮ ਪੰਜਾਬੀ ਫਿਲਮ ਦੀ ਸਟੋਰੀ ਵੀ ਹੋ ਸਕਦੀ ਸੀ ਇਹ ਜੇ ਬਣਦੀ। ਉਹੀ ਹੈ ਕਿ ਆਪਾਂ ਸਿਨੇਮਾ ਭਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਰਹਿੰਦਾ ਕਿ ਯਾਰ ਫਿਲਮ ਦੋ ਹਫ਼ਤੇ ਚੱਲੇ, ਇੰਨੇ ਲੱਖਾਂ ਦਾ ਇੰਨੇ ਕਰੋੜ ਦਾ ਕਲੈਕਸ਼ਨ ਹੋਵੇ, ਅਤੇ ਨੋਬਡੀ ਟ੍ਰਾਈਜ਼ ਟੂ ਐਕਸਪੈਰੀਮੈਂਟ। ਪਰ ਇਫ ਸਮਵਨ ਫਰੋਮ ਬੋਲੀਵੁੱਡ ਜ਼ਿਆਦਾ ਪੈਸੇ ਲਾ ਕੇ ਜ਼ਿਆਦਾ ਅੱਛੀ ਪ੍ਰੋਡਕਸ਼ਨ ਵੈਲਿਊ ਦੇ ਨਾਲ ਵੀ ਫਿਲਮ ਬਣਾ ਰਿਹਾ, ਜੇ ਸਾਡੀ ਹੀ ਕਹਾਣੀਆਂ ਦੱਸ ਰਿਹਾ ਤਾਂ ਸਾਨੂੰ ਤਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ।
1: ਅਤੇ ਸਾਡੀ ਨਹੀਂ, ਉਹਦੀ ਆਪਣੀ ਕਹਾਣੀਆਂ, ਬੈਕਗਰਾਊਂਡ ਪੰਜਾਬੀ ਹੈ ਉਹਦੀ।
0: ਹਾਂ ਇਹ, ਹਾਂ ਇਹ ਵੀ ਗੱਲ ਸਹੀ।
1: ਤੁਹਾਡੇ ਜਿਹੜੇ ਉਹ ਹੁੰਦਾ ਨਾ ਤੁਹਾਡੇ ਜੀਨਸ ਜੋ ਤੁਸੀਂ ਬਚਪਨ ਦੇ ਵਿੱਚ ਸੁਣਿਆ,
0: ਕਦੀ ਹਾਂ ਰਿਹਾ ਨਹੀਂ ਇੱਥੇ, ਪਰ ਹਾਂ
1: ਨਹੀਂ ਰਹੇ ਪੰਜਾਬ ਨਹੀਂ ਰਹੇ, ਪਰ ਤੁਹਾਡੇ ਜਿਹੜੇ ਪਿਓ ਦਾਦੇ ਨੇ ਉਹਨਾਂ ਕੋਲੋਂ ਤੁਸੀਂ ਜਿਹੜੀ ਮਿੱਟੀ ਦੀਆਂ ਕਹਾਣੀਆਂ ਸੁਣੀਆਂ, ਮੈਨੂੰ ਲੱਗਦਾ ਉਹ ਹੋਰ ਮਜ਼ਬੂਤ ਸਾਂਝ ਬਣਾ ਦਿੰਦੀਆਂ। ਤੁਸੀਂ ਵੇਖੋ ਨਾ ਜਿੰਨੀ ਆਪਾਂ ਜਿੱਦਾਂ ਜਿੱਦਾਂ ਪੰਜਾਬ ਤੋਂ ਆਪਾਂ ਹਟਵੇਂ ਜਾਈ ਜਾਂਦੇ ਹਾਂ, ਉਦੋਂ ਉਦਾਂ ਉਹਨਾਂ ਲੋਕਾਂ ਦੇ ਵਿੱਚ ਸਗੋਂ ਪੰਜਾਬੀਅਤ ਜ਼ਿਆਦਾ ਵੱਧਦੀ ਜਾਂਦੀ ਹੈ। ਜਿਹੜੀਆਂ ਗੱਲਾਂ ਇੱਥੇ ਬਹਿ ਕੇ NRI ਕਰ ਰਹੇ ਨੇ, ਉੱਥੇ ਕਿਹੜੇ ਪੰਜਾਬੀ ਕਰ ਰਹੇ ਹੋਣਗੇ? ਕੌਣ ਵਾਤਾਵਰਣ ਨੂੰ ਲੈ ਕੇ ਚਿੰਤਿਤ ਹੋਊਗਾ, ਕੌਣ ਪੰਜਾਬ ਨੂੰ ਲੈ ਕੇ ਚਿੰਤਿਤ ਹੋਊਗਾ, ਪਾਣੀਆਂ ਨੂੰ ਲੈ ਕੇ ਚਿੰਤਿਤ? ਉਹ ਕਹਿੰਦੇ ਇੱਧਰ ਆ ਕੁਲਚਾ ਖਾ, ਵੱਡਾ ਤੂੰ ਪੰਜਾਬੀ ਹੈ। ਸੋ ਜਿੱਦਾਂ ਜਿੱਦਾਂ ਬੰਦਾ ਦੂਰ ਜਾਂਦਾ ਨਾ ਮਿੱਟੀ ਤੋਂ,
0: ਬਿਰਹਾ ਨੇੜਤਾ ਲਿਆਉਂਦੀ ਹੈ।
1: ਹਾਂ ਉਦਾਂ ਉਦਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਬਚਪਨ 'ਚ ਸੁਣੀਆਂ ਹੁੰਦੀਆਂ ਵਾ ਉਹ ਕਿਤੇ ਨਾ ਕਿਤੇ ਤੁਹਾਡੇ ਹੁਣ ਤੁਸੀਂ ਜਿਹੜੀ ਰੋਜ਼ਮਰਾ ਦੀ ਜਿਹੜੀ ਆਪਾਂ ਜ਼ਿੰਦਗੀ ਆਪਾਂ ਬਤੀਤ ਕਰਦੇ ਹਾਂ ਨਾ, ਜਾਂ ਜੋ ਸਾਡਾ ਸਟਾਈਲ ਆ ਉਹਦੇ ਵਿੱਚ ਰਹਿ ਕੇ ਤੁਹਾਨੂੰ ਕੁਛ ਮਹਿਸੂਸ ਨਹੀਂ ਹੁੰਦਾ ਖਾਸ, ਪਰ ਜਦੋਂ ਉਹੀ ਚੀਜ਼ ਮੰਨ ਲਓ ਹੁਣ ਆਪਾਂ ਆਸਟ੍ਰੇਲੀਆ 'ਚ ਰਹਿ ਰਹੇ ਹਾਂ ਫੋਰ ਐਗਜ਼ਾਮਪਲ, ਕੋਈ ਕਨੇਡਾ ਵਾਲਾ ਆਊਗਾ ਨਾ ਤਾਂ ਤੁਹਾਡੇ ਆਲੇ ਦੁਆਲੇ ਉਹ ਤੁਹਾਨੂੰ ਪਿੱਕ ਕਰਕੇ ਕੋਈ ਇੱਕ ਚੀਜ਼ ਇਹੋ ਜਿਹੀ ਕਹਾਣੀ ਸੁਣਾਊਗਾ, ਤੁਹਾਨੂੰ ਲੱਗੂਗਾ ਯਾਰ ਹਾਂ ਹੈਗੀ ਤਾਂ ਸਾਡੇ ਆਲੇ ਦੁਆਲੇ ਹੀ।
0: ਹਾਂ ਮਤਲਬ ਕੋਈ ਪਰਸਪੈਕਟਿਵ
1: ਨਹੀਂ,
0: ਹਾਂ ਪਰਸਪੈਕਟਿਵ ਇੱਦਾਂ ਦਾ ਦੇ ਦਿੰਦੇ ਕਈ ਵਾਰੀ ਕਿ ਅੱਛਾ ਅੱਛਾ ਇੱਥੇ ਆ ਡਿਫਰੈਂਟ ਹੈ ਇੰਨਾ, ਕਿਉਂਕਿ ਉਹਨਾਂ ਦੀ ਨਜ਼ਰ ਤੋਂ ਉਹ ਚੀਜ਼ ਵੱਖਰੀ ਹੁੰਦੀ ਆ,
1: ਕਿਉਂਕਿ ਅਸੀਂ ਸਾਨੂੰ ਲੱਗ ਰਿਹਾ ਹੁੰਦਾ ਵੀ ਆਹ ਚੀਜ਼ 'ਚ ਆਪਾਂ ਰਹਿ ਰਹੇ ਹਾਂ, ਇਹ ਤਾਂ ਇੱਦਾਂ ਹੀ ਆ, ਇਹ ਮੁੱਢ ਕਦੀਮੋ ਇੱਦਾਂ ਹੀ ਚੱਲਦੀ ਆਈ ਆ, ਪਰ ਹੁੰਦੀ ਨਹੀਂ ਆ। ਸੋ ਜਦੋਂ ਆਪਾਂ ਜਿਹੜੀ ਚੀਜ਼ ਤੋਂ ਮੈਨੂੰ ਲੱਗਦਾ ਦੂਰ ਚਲੇ ਜਾਂਦੇ ਹਾਂ ਉਹ ਚੀਜ਼ ਹੋਰ ਜ਼ਿਆਦਾ ਤੁਸੀਂ ਸ਼ਿੱਦਤ ਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ, ਅਤੇ ਜਦੋਂ ਤੁਸੀਂ ਜਿਹੜੀ ਚੀਜ਼ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹੋ ਅਤੇ ਜੇ ਤੁਹਾਡੇ ਅੰਦਰ ਕ੍ਰੀਏਟੀਵਿਟੀ ਆ ਕਿਸੇ ਵੀ ਤਰ੍ਹਾਂ ਦੀ, ਉਹਨੂੰ ਉਸ ਸ਼ਿੱਦਤ ਨੂੰ ਜਦੋਂ ਤੁਸੀਂ ਵਿਖਾਓਗੇ ਕੈਲੀਬਰ ਦੇ ਨਾਲ ਵਿਖਾਓਗੇ ਤਾਂ ਵਾਕਈ ਤੁਸੀਂ ਮਤਲਬ ਕਰੀ ਲੋਕਾਂ ਨੂੰ ਮਜਬੂਰ ਕਰ ਦਿਓਗੇ ਸੋਚਣ ਦੇ ਲਈ। ਸੋ ਮੇਰੇ ਵੱਲੋਂ ਤਾਂ ਮੈਂ ਕਹੂੰਗਾ ਫੁੱਲੀ ਰਿਕਮੈਂਡਿਡ,
0: ਅਤੇ 5 stars।
1: ਹਾਂ ਕੋਈ ਆਪਣਾ ਉਹ ਨਹੀਂ ਆ, ਆਪਾਂ ਚਲੋ ਜੇਕਰ ਉਸ ਲਿਹਾਜ਼ ਦੇ ਨਾਲ ਆਪਾਂ ਜੇ ਵੇਖਣਾ ਸਟਾਰ ਸਟੂਰ ਦੇਣ ਵਾਲੇ ਦੇ ਨਾਲ, ਤਾਂ ਫਿਰ ਤਾਂ ਬਹੁਤ ਕੁਛ ਕੋਈ ਕਹਿ ਸਕਦਾ ਵੀ ਆਹ ਚੀਜ਼ ਇੱਦਾਂ ਹੋਣੀ ਚਾਹੀਦੀ ਹੈ, ਉਹ ਇੱਦਾਂ ਹੋਣੀ ਚਾਹੀਦੀ,
0: ਦਿਲ ਨੂੰ 5 star ਲੱਗੀ ਨਾ 5 star।
1: ਉਹ ਸਾਰੀਆਂ ਚੀਜ਼ਾਂ ਇੱਕ ਪਾਸੇ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਵਾਹਵਾ ਹੀ ਚਿਰ ਬਾਅਦ ਕੁਛ ਅੱਜ ਦੀ ਫਿਲਮ ਵੇਖੀ, ਕਾਫੀ ਚਿਰ ਬਾਅਦ, ਅਤੇ ਇਹ ਉਹਨਾਂ ਫਿਲਮਾਂ 'ਚੋਂ ਆ ਜਿਹੜੀ ਸ਼ਾਇਦ ਆਪਾਂ 10 ਸਾਲ ਬਾਅਦ ਵੀ ਵੇਖ ਰਹੇ ਹੋਵਾਂਗੇ ਅਤੇ ਆਪਾਂ ਕਹਾਂਗੇ ਥੈਂਕ ਯੂ,
0: ਰੈਲੇਵੈਂਟ ਲੱਗੇਗੀ।
1: ਹਾਂ ਸਾਨੂੰ 20 ਸਾਲ ਬਾਅਦ 30 ਸਾਲ ਬਾਅਦ ਵੀ ਸਾਨੂੰ ਲੱਗੂਗੀ, ਜਿੱਦਾਂ ਹੁਣ ਆਪਾਂ ਉਹ ਵੇਖ ਲੈਂਦੇ ਹਾਂ ਆਪਾਂ ਕਿਹੜੀ ਸੀ ਇਹਨਾਂ ਦੀ, ਉਹ
0: ਰੌਕ ਸਟਾਰ ਜੱਬੀ ਮੈਟ,
1: ਨਹੀਂ ਨਹੀਂ ਉਹ ਤਾਂ ਹੈ ਹੀ ਆ, ਉਹ ਜਿਹੜੀ ਦੂਸਰੀ ਸੀ ਜਿਹ 'ਚ ਉਹ
0: ਤਮਾਸ਼ਾ।
1: ਹਾਂ
0: ਤਮਾਸ਼ਾ ਬੜੀ ਖਤਰਨਾਕ ਫਿਲਮ ਆ।
1: ਸੋ ਉਹ ਅੱਜ ਵੀ ਉਦੋਂ ਭਾਵੇਂ ਨਹੀਂ ਲੋਕਾਂ ਨੇ ਬਹੁਤੇ ਸਮਝੀ ਜਾਂ ਪ੍ਰਵਾਨ ਕੀਤੀ, ਪਰ ਉਹਦੀ ਜਿਹੜੀ ਅੰਦਰ ਦੀ ਜਿਹੜੀ ਉਹ ਸੀ ਨਾ ਜਿਹੜਾ ਉਹਦਾ ਰਸ ਹੀ
0: ਜਿਹੜੀ
1: ਉਹਦੇ ਅੰਦਰ ਹੀ, ਹਾਂ ਕਿਉਂਕਿ ਉਹ ਆਪਾਂ ਮੰਨ ਲਓ ਇੱਕ ਉੱਤੋਂ ਉੱਤੋਂ ਖਾਣ ਗਿੱਜੇ ਹਾਂ, ਪਰ ਉਹਦਾ ਜਿਹੜਾ ਅੰਦਰ ਜੋ ਉਹਦੇ ਰਸ ਹੀ ਉਹ ਬਾਅਦ 'ਚ ਸਮਝ ਆਇਆ ਲੋਕਾਂ ਨੂੰ।
0: ਐਕਚੁਅਲੀ ਇਮਤਿਆਜ਼ ਦੀ ਫਿਲਮਾਂ ਦੇ ਅੰਦਰ ਇੱਕ ਪੈਟਰਨ ਬੇਸਿਕ ਹੈ ਨਾ ਜੋ ਸਾਡੇ ਹਿਊਮਨ ਸਾਈਕੋਲੋਜੀ ਦਾ ਬਹੁਤ ਮੇਜਰ ਪੁਆਇੰਟ ਆ, ਪਰ ਆਪਾਂ ਛੇੜ ਕੇ ਰਾਜੀ ਨਹੀਂ।
1: ਐਗਜੈਕਟਲੀ
0: ਉਹ ਹੈ ਕਿ ਸਾਨੂੰ ਪਤਾ ਚੀਜ਼ਾਂ ਛੁੱਟਦੀਆਂ ਪਈਆਂ ਸਾਡੇ ਉੱਥੋਂ, ਅਤੇ ਹਾਊ ਟੂ ਡੀਲ ਵਿਦ ਦਮ। ਬਹੁਤ ਲੋਕ ਇਸ ਲੈਂਸ ਨਾਲ ਦੇਖ ਨਹੀਂ ਪਾਉਂਦੇ ਕਿ ਹਮੇਸ਼ਾ ਕੁਛ ਨਾ ਕੁਛ ਤੁਹਾਡੇ ਤੋਂ, ਤੁਸੀਂ ਹਮੇਸ਼ਾ ਕਿਸੇ ਚੀਜ਼ ਦੇ ਵਿਛੋੜੇ 'ਚ ਹੋ। ਦੇਰ ਇਜ਼ ਐਵਰੀ ਟਾਈਮ ਦੇਰ ਇਜ਼ ਸਮਥਿੰਗ ਚੇਂਜਿੰਗ, ਭਾਵੇਂ ਜਿਸ ਤਮਾਸ਼ਾ ਦੇ ਅੰਦਰ ਉਹ ਆਪਣਾ ਖੁਦ ਦਾ ਹੀ ਜੋ ਉਹਦੇ ਆਪਣਾ ਬਚਪਨ ਸੀਗਾ ਉਹਦੇ ਅੰਦਰ ਦਾ ਸਟੋਰੀ ਟੈਲਰ ਸੀਗਾ, ਜਦੋਂ ਉਹਦੇ ਹੱਥੋਂ ਬਿਲਕੁਲ ਉਹਨੂੰ ਦਿਸ ਗਿਆ ਕਿ ਇਹ ਜਾਂਦਾ ਪਿਆ, ਤਾਂ ਦੀਪਿਕਾ ਕਾਲ ਆਊਟ ਕਰ ਦਿੰਦੀ ਆ ਕਿ ਤੂੰ ਤਾਂ ਉਹ ਨਹੀਂ ਹੈ। ਅਚਾਨਕ ਉਹਦੇ ਅੰਦਰ ਉੱਭਰ ਕੇ ਆਉਂਦਾ ਅਤੇ ਉਹ ਕਹਿੰਦਾ ਕਿ ਹਾਂ, ਮਤਲਬ ਅਲਟੀਮੇਟਲੀ ਉਹਦਾ ਸ਼ੈਲ ਟੁੱਟਦਾ। ਸਿਮਿਲਰਲੀ ਹੈ ਨਾ ਆਪਾਂ ਰੌਕ ਸਟਾਰ ਦੇ ਅੰਦਰ ਜੋ ਉਹਦੀ ਹੀਰੋਇਨ ਦਿਖਾਈ ਹੈ ਹੀਰ, ਉਹਦੇ ਥਰੂ ਆਪਾਂ ਦੇਖਦੇ ਹਾਂ ਕਿ ਉਹਦੇ ਅੰਦਰ ਦੀ ਜਿਹੜੀ ਨਦਾਨੀ ਆ, ਜੋ ਇੱਕ ਟਾਈਮ 'ਤੇ ਕਹਿੰਦੀ ਸੀ ਮੇਰਾ ਦਿਲ ਟੁੱਟੇ ਦਿਲ ਟੁੱਟੇ ਕਿ ਮੈਂ ਰੌਕ ਸਟਾਰ ਬਣਾਂਗਾ, ਉਹ ਐਂਡ 'ਚ ਫਿਰ ਰੋਂਦੀ ਕੁਰਲਾਉਂਦੀ ਕਿ ਮੇਰਾ ਦਿਲ ਨਹੀਂ ਟੁੱਟਣਾ ਚਾਹੀਦਾ, ਹੈ ਨਾ। ਤੇ ਇਹ ਵਾਲੀ ਫਿਲਮ ਵੇਖਾਂਗੇ, ਇਹਦੇ ਅੰਦਰ ਵੀ ਫਿਰ ਡਾਇਸੈਕਟ ਕਰਾਂਗੇ। ਇਹਦੇ ਅੰਦਰ ਤਾਂ ਫਿਰ ਹੈ ਹੀ ਆ ਪਾਰਟੀਸ਼ਨ ਦੀ,
1: ਉਹ ਚੀਜ਼ ਤੇ ਮੈਂ ਕਹੂੰਗਾ ਵੀ ਮੁਮਤਾਜ਼ ਦੀ ਹਰ ਇੱਕ ਫਿਲਮ 'ਚ ਤੁਸੀਂ ਫੀਲ ਕਰ ਸਕਦੇ ਹੋ, ਜਿਹੜੀ ਆਪਾਂ ਇੱਕ ਕਹਿੰਦੇ ਨਾ ਕਿ ਇੱਕ ਸਾਈਕੋਲੋਜੀਕਲੀ ਫਿਲੋਸਫੀਕਲੀ ਜਿਹੜੀ ਆਪਾਂ ਚੀਜ਼ਾਂ ਮਹਿਸੂਸ ਕਰਦੇ ਹਾਂ ਪਰ ਤੁਸੀਂ ਕਹਿ ਨਹੀਂ ਪਾਉਂਦੇ, ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ, ਪਰ ਜਦੋਂ ਕੋਈ ਕਹਿੰਦਾ ਵਾ ਤੁਹਾਨੂੰ ਵਿਖਾਉਂਦਾ ਤੇ ਤੁਸੀਂ ਹਾਮੀ ਭਰਦੇ ਹੋ। ਸੋ ਉਹ ਜਿਹੜੀ ਸਾਈਕੀ ਫੜਨੀ ਮੈਨੂੰ ਲੱਗਦਾ ਉਹ ਕ੍ਰੀਏਟੀਵਿਟੀ ਆ
0: ਮੇਨ, ਉਹੀ
1: ਤਰਦਾ ਤਰਦਾ ਜਾਂ ਤੁਸੀਂ ਤੁਰੇ ਤੁਰੇ ਜਾਂਦੇ ਤੁਸੀਂ ਕਰੀ ਜਾਂਦੇ,
0: ਨੋਰਮਲ ਜਿਹਾ ਗਾਣਾ ਲਿਖ ਲਿਆ, ਨੋਰਮਲ ਜਿਹੀ ਕਹਾਣੀ ਤਾਂ
1: ਉਹ ਤਾਂ ਸਾਰਾ ਕੋਈ ਕਰੀ ਜਾਂਦਾ
0: ਬੈਠੇ ਬੈਠੇ,
1: ਕੋਈ ਵੀ ਕਰ ਲਓ
0: ਉਹੀ, ਮਤਲਬ AI ਦੇ ਲੈਵਲ ਦਾ ਸਮਝੋ ਕੁਛ ਪਾ ਲਓ, ਜੇ AI ਵੀ ਸੇਮ ਉਹਦੇ ਚੀਜ਼ ਦੱਸ ਦੇਵੇ ਜੋ ਤੁਹਾਡੇ ਮਾਇੰਡ 'ਚ ਹੈ, ਮਤਲਬ ਕਿ ਤੁਸੀਂ ਉਹੀ ਹਨਾ ਸਰਫੇਸ ਲੈਵਲ 'ਤੇ ਹੀ ਹੋ, ਡੀਪ ਇਮੋਸ਼ਨ ਡੀਪਲੀ ਰੂਟਡ ਚੀਜ਼ਾਂ ਜਿਹੜੀਆਂ ਸਾਡੇ ਮਨ ਦੇ ਅੰਦਰ ਫਸੀਆਂ ਹੁੰਦੀਆਂ ਉਹ ਪਰਦੇ 'ਤੇ ਲੈ ਆ ਪਾਉਣਾ ਜਾਂ ਫਿਰ ਕਾਗਜ਼ 'ਤੇ ਉੱਤੇ ਲੈ ਕੇ ਆ ਪਾਉਣਾ, ਉਹੀ ਹਿਊਮਨ ਆ, ਉਹੀ ਮੇਨ ਕ੍ਰੀਏਟੀਵਿਟੀ ਆ। ਗੱਲ ਤਾਂ ਠੀਕ ਹੈ ਸਰਦਾਰ ਜੀ ਤੁਹਾਡੀ।
1: ਸੋ ਬਹੁਤ ਸਾਰਾ ਕੁਛ ਅਤੇ ਬਾਕੀ ਤੁਸੀਂ ਹੁਣ ਫਿਲਮ ਦੇ ਵਿੱਚ ਵੇਖਿਓ, ਸੋ ਜ਼ਰੂਰ ਵੇਖਿਓ, ਲੱਥਣ ਤੋਂ ਪਹਿਲਾਂ ਪਹਿਲਾਂ ਵੇਖਿਓ, ਕਿਉਂਕਿ ਮੇਕਰ ਨੂੰ ਵੀ ਕੁਛ ਨਾ ਕੁਛ ਉਸ ਚੀਜ਼ ਦਾ
0: ਫਾਇਦਾ ਹੋਣਾ। ਇਮਤਿਆਜ਼ ਦਾ ਤਾਂ ਉਹ ਪੱਕਾ ਹੈ ਨਾ ਵਿਚਾਰਾ, ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਬਾਅਦ 'ਚੋਂ ਆ ਕੇ ਥਿਊਰੀਆਂ ਦਿੰਦੇ ਰਹਿੰਦੇ ਹੋ, ਕਦੇ ਫਿਲਮ ਵੀ ਦੇਖਣ ਚੱਲ ਜਾਇਆ ਕਰੋ। ਉਹਨੇ ਥੀਏਟਰ 'ਚ ਕਿਹਾ ਸੀ ਕਹਿੰਦਾ ਬਾਈ ਪੈਸੇ ਵੀ ਕਮਾ ਦਿਆ ਕਰੋ ਮੇਰੇ ਕੋਲ।
1: ਮੈਂ ਨਾ ਫਿਲਮ ਜਦੋਂ ਆਪਾਂ ਵੇਖ ਕੇ ਵਾਪਸ ਆ ਰਹੇ ਹਾਂ, ਸੋਰੀ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਲੈ ਰਹੇ ਹਾਂ ਫਿਲਮ ਦੇ ਉੱਤੇ, ਪਰ ਜਦੋਂ ਮੈਂ ਵਾਪਸ ਆ ਰਿਹਾ ਤਾਂ ਮੈਂ ਇਹੋ ਹੀ ਸੋਚ ਰਿਹਾ ਹਾਂ ਵੀ ਯਾਰ ਇਹਨੇ ਕੀ ਸੋਚ ਕੇ ਬਣਾ ਦਿੱਤੀ ਹੋਊਗੀ ਫਿਲਮ। ਇਹਨੂੰ ਪਤਾ ਵਾ ਵੀ ਅੱਜ ਕੱਲ੍ਹ ਲੋਕ ਆਹ ਚੀਜ਼ਾਂ ਪਸੰਦ ਨਹੀਂ ਕਰਦੇ, ਫਿਰ ਵੀ ਇੰਨੇ ਬੰਦੇ ਨੇ ਲਾ ਜਾਂ ਜਿੰਨੇ ਪੈਸੇ ਲਾਏ ਹੋਣਗੇ ਫਿਰ ਵੀ ਇੰਨੇ ਪੈਸੇ ਲਾ ਤੇ ਕਿਉਂ?
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਰੈਡੀ ਸੈਟ ਗੋ ਚੈਕਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਕਸਟਨ ਫੋਰਡ, ਰੈਡੀ ਸੈਟ ਫੋਰਡ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: شرطة لاغو.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
2: ਹਾਂ, ਕੂਡੋਸ ਤੋਂ ਪ੍ਰੋਡਿਊਸਰ ਵੀ ਹੈ ਬਈ ਕਿ ਜਿਹਨੇ ਪੈਸੇ ਲਾਤੇ।
1: ਹਾਂ, ਕਿਉਂ ਲਾਏ ਹੋਣਗੇ? ਮਤਲਬ ਮੈਨੂੰ ਇਹ ਮੈਨੂੰ ਇਹੋ ਜਿਹਾ ਪਤਾ ਹੋਵੇ ਤੁਹਾਡੇ ਸਾਹਮਣੇ ਪ੍ਰੋਜੈਕਟ ਆ, ਤੁਹਾਡੇ ਕੋਲ ਪੈਸੇ ਹੋਣ ਅਤੇ ਤੁਸੀਂ ਐਜ਼ ਏ ਬਿਜ਼ਨਸਮੈਨ ਤਾਂ ਵੀ ਨਹੀਂ ਇਨਵੈਸਟ ਕਰੋ ਯਾਰ, ਮੈਂ ਕਿਉਂ? ਮੈਨੂੰ ਪਤਾ ਵਾ ਵੀ ਨਹੀਂ ਲੋਕਾਂ ਨੇ ਜਾਣਾ,
2: ਖਾਸ ਕਰ ਪੈਸ਼ਨੇਟ ਲੋਕਾਂ ਦੀ ਇਸ ਗੱਲੋਂ ਇੱਜ਼ਤ ਹੋਣੀ ਚਾਹੀਦੀ ਹੈ ਜਿੰਨੀ ਹੋ ਸਕੇ। ਉਹ ਜਾਂਦੇ ਜਾਂਦੇ ਲਾਸਟ ਗੱਲ ਹੈ ਨਾ, ਜਿਹੜੀ ਆਪਾਂ ਨਸੀਰੁਦੀਨ ਸ਼ਾਹ ਸਾਹਿਬ ਬਾਰੇ ਆਪਾਂ ਹੈ ਨਾ ਕਰਦੇ ਪਏ ਸੀਗੇ ਕਿ ਲੋਕੀ ਬਹੁਤ ਜ਼ਿਆਦਾ ਉਹ ਕਹਿੰਦੇ ਕਿ ਥੋੜ੍ਹੇ ਬੇਬਾਕ ਆ ਗੱਲ ਕਰਨ 'ਚ, ਹੈ ਨਾ, ਹੀ ਗੈਟਸ ਵੈਰੀ ਰੂਡ, ਵੈਰੀ ਐਂਗਰੀ। ਪਰ ਉਹ ਓਮਪੁਰੀ ਸਾਹਿਬ ਦੇ ਹਵਾਲੇ ਤੋਂ ਖਬਰ ਹੈ ਕਿ ਉਹਨਾਂ ਨੇ ਇੱਕ ਕਿੱਸਾ ਦੱਸਿਆ ਸੀ ਕਿ ਇੱਕ ਸਾਲ ਲਗਾਤਾਰ ਉਹ ਇੰਗਲੈਂਡ ਰਹੇ ਆਪਣਾ ਚੱਲਦਾ ਕਰੀਅਰ ਛੱਡ ਕੇ ਨਸੀਰੁਦੀਨ ਸ਼ਾਹ ਸਾਹਿਬ, ਕਿਉਂਕਿ ਉਹਨਾਂ ਨੇ ਇੱਕ ਛੋਟਾ ਰੋਲ ਮਿਲਿਆ ਮੈਕਬੈਥ ਦੇ ਅੰਦਰ, ਸਿਰਫ ਇੱਕੋ ਡਾਇਲੋਗ ਦਾ। ਉਹਨਾਂ ਨੇ ਪੂਰਾ ਸਾਲ ਵੱਖੋ ਵੱਖਰੀ ਥਾਵਾਂ 'ਤੇ ਟੂਰ ਕੀਤਾ, ਕੋਈ ਸਟਾਰ ਪਾਵਰ ਕੁਛ ਨਹੀਂ ਸਾ ਦਿਖਾਇਆ ਕਿ ਮੈਂ ਬਾਲੀਵੁੱਡ ਤੋਂ ਨਥਿੰਗ, ਐਂਡ ਆ ਕੇ ਦੱਸਦੇ ਕਿ ਮੈਂ ਕੰਮ ਕਰਨਾ ਚਾਹੁੰਦਾ ਸੀਗਾ ਕਿ ਜੇ ਮੈਂ ਲਾਈਫ 'ਚ ਕਦੇ ਇੱਕੋ ਹੀ ਡਾਇਲੋਗ ਬੋਲਣਾ ਹੋਵੇ ਵੱਖਰੇ ਵੱਖਰੇ ਐਕਸਪ੍ਰੈਸ਼ਨ ਦੇ ਨਾਲ, ਅਤੇ ਇਹੀ ਮੇਰੀ ਵਰਕਸ਼ਾਪ ਹੈ, ਕਿਉਂਕਿ ਮੇਰਾ ਕੰਮ ਹੈ, ਮੈਂ ਤਾਂ ਐਕਟਰ ਹਾਂ ਨਾ, ਸਟਾਰ ਥੋੜ੍ਹੀ ਹਾਂ, ਮੈਂ ਐਕਟਰ ਹਾਂ, ਮੈਂ ਨਿਖਾਰਨਾ ਚਾਹੁੰਦਾ ਕੱਲ੍ਹ ਨੂੰ ਕੋਈ ਇੱਦਾਂ ਦਾ ਮੈਨੂੰ ਰੋਲ ਮਿਲ ਜਾਏ ਕਿ ਸਿਰਫ ਚਿਹਰੇ ਨੇ ਦੱਸਣਾ ਜੋ ਦੱਸਣਾ।
1: ਮੈਂ ਨਾ ਇਹ ਵੀ ਸੋਚ ਰਿਹਾ ਸੀ ਵੀ ਉਸ ਬੰਦੇ ਤੋਂ ਇਲਾਵਾ ਇਹ ਰੋਲ ਕੌਣ ਕਰ ਸਕਦਾ ਹੈ, ਬੜਾ ਔਖਾ ਇਹ ਵੀ ਚੀਜ਼ ਲੱਭਣੀ। ਮਤਲਬ ਇੱਕ ਮੈਂ ਹਲਕਾ ਜਿਹਾ ਦੱਸਦੇ ਨਾ ਵੀ ਉਹ ਇੱਕ ਬਜ਼ੁਰਗ ਆ, 90+ ਸਾਲ ਉਮਰ ਆ, ਅਤੇ ਉਹਦੀ ਜਾਨ ਇਸੇ ਕਰਕੇ ਅਟਕੀ ਆ ਵੀ ਉਹਦਾ ਇੱਕ ਕੰਮ ਡਿਊ ਆ, ਉਹ ਪੂਰਾ ਹੋਣਾ ਹੈ। ਉਹਨੇ ਜਿੱਦਾਂ ਮਤਲਬ ਆਪਣੇ ਆਪ ਨੂੰ ਰੋਕ ਕੇ ਰੱਖਿਆ ਵੀ ਮੈਂ ਨਹੀਂ ਮਰਨਾ ਹਲੇ, ਮੈਂ ਆਹ ਕੰਮ ਕਰਕੇ ਮਰਨਾ। ਉਹ ਵਾਲੀ ਐਕਟਿੰਗ, ਉਹ ਵਾਲੇ ਹਾਵ ਭਾਵ, ਉਹ ਕਿਹੜਾ ਹੋਰ ਕਿਹੜਾ ਸਾਡੇ ਕੋਲ ਐਕਟਰ ਹੈ ਜਿਹੜਾ
2: ਹੈ ਨਾ, ਉਹ ਵੀ ਦਿਖਾਇਆ ਕਿ ਬੈੱਡ ਰਿਡਨ ਹਲਕੀ ਜਿਹੀ, ਹੈ ਨਾ, ਡਿਮੈਂਸ਼ੀਆ ਆ ਗਿਆ ਹਲਕਾ ਜਿਹਾ,
1: ਹੈ ਨਾ, ਉਹਨੂੰ ਚੇਤਾ ਵੀ ਭੁੱਲ ਜਾਂਦਾ ਵਾ, ਕਦੇ ਉਹ ਕਿਸੇ ਜੋਨਰ 'ਚ ਚੱਲ ਜਾਂਦਾ ਕਿਸੇ 'ਚ, ਈਜ਼ੀ ਨਹੀਂ ਆ। ਮਤਲਬ ਜੇ ਤੁਸੀਂ ਉਹ ਇਹਨਾਂ ਅਲੱਗ ਅਲੱਗ ਐਂਗਲਾਂ ਤੋਂ ਸੋਚੋਗੇ ਤਾਂ ਮਤਲਬ ਕਿੰਨਾ ਉਹਦੇ ਉੱਤੇ ਮਤਲਬ ਸਲੂਟ ਆ ਉਹਨਾਂ ਐਕਟਰਾਂ ਨੂੰ ਜਿਨ੍ਹਾਂ ਨੇ ਉਹ ਚੀਜ਼ਾਂ ਨਿਭਾਈਆਂ ਅਤੇ ਜਿਨ੍ਹਾਂ ਬੰਦਿਆਂ ਨੇ ਉਹ ਐਫਰਟ ਕੀਤਾ। ਮਤਲਬ ਸਾਨੂੰ ਸ਼ਾਇਦ ਇਹ ਚੀਜ਼ਾਂ ਨਾ ਤਾਂ ਵੀ ਜ਼ਿਆਦਾ ਲੱਗਦੀਆਂ ਕਿਉਂਕਿ ਅਸੀਂ ਬਾਰਡਰ ਬੈਲਟ ਦੇ, ਸਾਨੂੰ ਪਤਾ, ਅਸੀਂ ਆਪਣੇ ਘਰਾਂ ਦੇ ਵਿੱਚ ਇੱਦਾਂ ਦੀਆਂ ਕਹਾਣੀਆਂ ਸੁਣੀਆਂ, ਸਾਡੇ ਆਸ ਪਾਸ ਆਪਾਂ ਵੇਖੀਆਂ, ਅਤੇ ਜਦੋਂ ਉਹ ਚੀਜ਼ਾਂ ਆਪਾਂ ਮਤਲਬ ਉਹਨਾਂ ਦੀ ਉਹ ਤਾਂ ਸੁਣੀਆਂ ਹੀ ਹੁੰਦੀਆਂ, ਪਰ ਜਦੋਂ ਆਪਾਂ ਇਹਨਾਂ ਚੀਜ਼ਾਂ ਦੀ ਅੰਦਰੋਂ ਡੰਘਾਈ ਵੇਖ ਲੈਂਦੇ ਹਾਂ ਨਾ,
2: ਹਾਂਜੀ, ਇਹ ਟਰੋਮਾਸ
1: ਇੱਥੋਂ ਤੱਕ ਇਹ ਵੀ ਹੋਇਆ ਹੋਊਗਾ, ਆਹ ਵੀ ਚੀਜ਼ਾਂ ਹੋਈਆਂ ਹੋਣਗੀਆਂ,
2: ਇਹ ਟਰੋਮਾਸ ਜਾਂਦੇ ਨਹੀਂ ਜਨਰੇਸ਼ਨ ਤੱਕ। ਮਤਲਬ ਮੈਂ ਫੋਰਥ ਜਨਰੇਸ਼ਨ ਹਾਂ, ਮੇਰੇ ਪਰਦਾਦਾ ਜੀ ਆਏ ਉਹਨਾਂ ਵੇਲਿਆਂ 'ਚ, ਹੈ ਨਾ, ਅਤੇ ਉਹ ਕਹਾਣੀਆਂ ਅੱਗੇ ਤੋਂ ਅੱਗੇ ਗੁਜਰਾਂਵਾਲਾ, ਅਸੀਂ ਇੱਦਾਂ ਰਹਿੰਦੇ ਸੀਗੇ, ਇੱਦਾਂ ਦਾ ਸਾਡਾ ਘਰ ਸੀ, ਇਸ ਤਰ੍ਹਾਂ ਦਾ ਕੰਮ ਸੀਗਾ, ਹੈ ਨਾ, ਉਹ ਦੋ ਜਨਰੇਸ਼ਨਸ ਨੂੰ ਤਾਂ ਇਹ ਸਮਝਣ 'ਚ ਨਿਕਲ ਜਾਂਦਾ ਕਿ ਅਸੀਂ ਹੁਣ ਇੱਥੇ ਆ ਗਏ ਹਾਂ ਵਿਸਥਾਪਿਤ ਹੋ ਗਏ, ਅਤੇ ਆਪਾਂ ਹੁਣ ਕਰਨਾ ਕੀ ਆ, ਕਿ ਹੁਣ ਸਾਡਾ, ਕਿਉਂਕਿ ਕਿੰਨੀ ਵੱਡੀ ਗੱਲ ਹੈ ਕਿਸੇ ਨੂੰ ਇੱਕ ਦਿਨ ਆ ਕੇ ਰੈਂਡਮਲੀ ਕਹਿ ਦੇਣਾ ਹੁਣ ਤੁਸੀਂ ਸਾਰੀ ਪੁਸ਼ਤਾਂ ਇੱਥੇ ਰਹੇ ਹੋ, ਹੁਣ ਜਾਓ, ਤੁਹਾਡਾ
1: ਨਹੀਂ ਜਾਓ, ਨਹੀਂ,
2: ਕੀ ਹਾਂ, ਮਤਲਬ
1: ਦਫਾ ਹੋ
2: ਦਫਾ ਹੋਵੋ,
1: ਤੁਹਾਡੇ ਘਰੋਂ ਤੁਹਾਨੂੰ ਮਤਲਬ
2: ਕੱਢ ਦਿੱਤਾ,
1: ਸਾੜ ਕੇ ਵੱਢ ਕੇ ਕੱਟ ਕੇ ਕੱਢ ਦਿੱਤਾ ਹੋਵੇ ਵੀ ਤੁਹਾਨੂੰ ਜਾਣ ਦੀ ਤੇ ਕੋਈ ਗੱਲ ਹੀ ਨਹੀਂ ਹੈ, ਵੀ ਤੁਹਾਨੂੰ ਮਾਰਨਾ ਵਾ ਤੁਹਾਨੂੰ ਜਾਣ ਵੀ ਨਹੀਂ ਦੇਣਾ, ਉਹ ਤਾਂ ਆਪਣੀ ਹਿੰਮਤ ਨਾਲ ਤੁਸੀਂ
2: ਭੱਜ ਕੇ
1: ਤੁਸੀਂ ਨਿਕਲ ਗਏ ਜਾਂ ਤੁਸੀਂ ਛੱਡਤਾ। ਮਤਲਬ ਇੱਕ ਤੁਸੀਂ ਮੰਨ ਲਓ ਵੀ ਭਰੇ ਭਰਾਏ ਘਰਾਂ ਦੇ ਵਿੱਚੋਂ ਤੁਸੀਂ ਇੱਕ ਇੱਕ ਟੂਮ ਨਹੀਂ ਚੁੱਕ ਸਕਦੇ ਤੁਸੀਂ, ਹੈ ਨਾ, ਇੱਕ ਦਾਣਾ ਨਹੀਂ ਚੁੱਕ ਸਕਦੇ ਤੁਸੀਂ, ਜਿੱਥੇ ਲੋਕ ਪਹਿਲਾਂ ਇਹ ਸੋਚਦੇ ਆ ਵੀ ਇਹ ਸਾਡਾ ਵਾ, ਇੱਥੇ ਆਲੇ ਦੁਆਲੇ ਸਾਰੇ ਸਾਡੇ ਹੀ ਲੋਕ ਰਹਿੰਦੇ, ਕਿਹੜਾ ਸਾਡੇ ਖਿਲਾਫ਼ ਖਲੋਜੂਗਾ, ਕਿਹੜਾ ਸਾਡੇ ਖਿਲਾਫ਼ ਕਿਰਪਾਨ ਚੁੱਕ ਲੂਗਾ। ਮਤਲਬ ਕੀ ਉਹ ਹਾਲਾਤ ਹੋਣਗੇ, ਕੀ ਬੰਦੇ ਦੀ ਸਾਈਕੀ ਹੋਊਗੀ, ਕਿੱਦਾਂ ਇਨਸਾਨ ਹੈਵਾਨ ਬਣ ਜਾਂਦਾ, ਅਤੇ ਉਸ ਤੋਂ ਬਾਅਦ ਤੁਸੀਂ ਫਿਰ ਸਮਝ ਸਕਦੇ ਹੋ ਵੀ ਸੀਰੀਆ 'ਚ ਕੀ ਹੋ ਰਿਹਾ, ਸਮਝ ਸਕਦੇ ਹੋ ਤੁਸੀਂ ਵੀ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ, ਜਿੱਥੇ ਜਿੱਥੇ ਵੀ ਚੱਲ ਰਹੀਆਂ ਨੇ, ਅਫਰੀਕਾ 'ਚ ਚੱਲ ਰਹੀਆਂ ਨੇ, ਰਸ਼ੀਆ ਯੂਕਰੇਨ 'ਚ ਚੱਲ ਰਹੀਆਂ ਨੇ, ਇੱਧਰ
2: ਇਰਾਨ
1: 'ਚ ਚੱਲ ਰਹੀਆਂ ਨੇ, ਉੱਧਰ ਲਿਬਨਾਨ 'ਚ ਚੱਲ ਰਹੀਆਂ ਨੇ, ਆਪਾਂ ਸਮਝ ਸਕਦੇ ਹਾਂ ਵੀ ਇਨਸਾਨ ਵੇਖ ਲਓ ਹਰ ਥਾਂ 'ਤੇ ਸੇਮ ਹੈ, ਜਿੱਥੇ
2: ਸਾਡੇ ਲਈ ਸਿਰਫ ਨੰਬਰਸ ਨੇ, ਪਰ ਜੋ ਹੰਡਾ ਰਹੇ ਆ ਉਹਨਾਂ ਦਾ ਟਰੋਮਾ,
1: ਉਸ ਤੋਂ ਬਾਅਦ ਆਪਾਂ ਲਾ ਲਈਏ 84 ਦੇ ਵਿੱਚ ਫਿਰ ਕੀ ਹੋਇਆ,
2: ਸਹੀ ਗੱਲ ਹੈ,
1: ਅਤੇ ਸਾਡੀ ਤਰਾਸਦੀ ਹੈ ਵੀ ਤੁਸੀਂ ਦੱਸ ਵੀ ਨਹੀਂ ਸਕਦੇ ਜੋ ਤੁਹਾਡੇ ਨਾਲ ਹੋਇਆ। ਬੜਿਆਂ ਨੇ ਵੇਖੋ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਗਾਂ ਬੱਚਿਆਂ, ਆਪਣੀ ਆਉਣ ਵਾਲੀ ਪੀੜ੍ਹੀ ਦੇ ਨਾਲ ਉਹ ਗੱਲਾਂ ਸ਼ੇਅਰ ਵੀ ਨਹੀਂ ਕੀਤੀਆਂ, ਉਹਦੇ ਪਿੱਛੇ ਵੀ ਬੜੇ ਬੜੇ ਰੀਜ਼ਨ ਸੀ, ਸ਼ਾਇਦ ਉਹਦਾ ਵੀ ਇੱਕ ਝਲਕ ਤੁਸੀਂ ਫਿਲਮ 'ਚ ਵੇਖ ਲਓਗੇ ਵੀ ਉਹ ਚਾਹੁੰਦੇ ਵੀ ਬਸ ਹੋ ਗਿਆ ਜੋ ਹੋਣਾ ਸੀ, ਹੁਣ ਅੱਗੇ ਨਹੀਂ ਆਪਾਂ ਪਾਸ ਔਨ ਕਰਨਾ। ਪਰ ਉਹ 'ਚ ਇੱਕ ਬੜਾ ਪਿਆਰਾ ਡਾਇਲੋਗ ਹੈ ਇੱਕ ਜਗ੍ਹਾ 'ਤੇ ਦਿਲਜੀਤ ਦਾ, ਅਤੇ ਉਹ ਕਹਿੰਦੇ ਵੀ ਬਾਕੀ ਉਹਨੂੰ ਕਹਿੰਦੇ ਵੀ ਇਹਨੂੰ ਜਾਣ ਦੇ ਵੀ ਉਹ ਜਿਹੜਾ ਅਟਕਿਆ ਵੀ ਚੁੱਕ, ਉਹਨਾਂ ਨੂੰ ਉਹਨੂੰ ਨਹੀਂ ਨਾ ਸਮਝ ਆ ਰਹੀ ਕਈਆਂ ਨੂੰ ਵੀ ਉਹ ਕੀ ਚਾਹ ਰਿਹਾ ਵਾ, ਹੁਣ ਦਲਜੀਤ ਸਮਝ ਰਿਹਾ ਉਹ ਚੀਜ਼, ਅਤੇ ਉਹ ਕਹਿੰਦੇ ਵੀ ਜਾਣਦੇ ਇਹਨੂੰ ਆਖਰੀ ਉਮਰ ਏ ਉਦਾਂ ਹੀ ਆਪਾਂ ਕਹਿ ਦਿੰਦੇ ਬੁੱਢਾ ਸਿੱਠਿਆ ਗਿਆ ਐਵੇਂ ਮਤਲਬ ਬੋਲੀ ਜਾਂਦਾ ਪਰ ਉਹ ਚੀਜ਼ਾਂ ਕਨੈਕਟ ਕਰਕੇ ਵੇਖ ਰਿਹਾ ਸੀ ਹਿਸਟੋਰੀਕਲੀ ਵੀ ਜਿਹੜੀਆਂ ਇਹ ਗੱਲਾਂ ਕਰ ਰਿਹਾ ਵਾ ਉਹ ਤਾਂ ਮੈਟਰ ਕਰਦੀਆਂ ਨੇ ਉਹ ਐਗਜ਼ਿਸਟ ਕਰਦੀਆਂ ਨੇ ਇਹਦਾ ਮਤਲਬ ਇਹਦਾ ਕੋਈ ਲੌਜਿਕ ਬਣਦਾ ਤੂੰ ਇੱਕ ਜਗ੍ਹਾ 'ਤੇ ਉਹ ਕਹਿੰਦੇ ਵੀ ਜਾਣਦੇ ਇਹਨੂੰ ਉਹ ਆਪਣੇ ਉਹ ਕਹਿੰਦਾ ਸੀ ਵੀ ਇਹ ਸਾਡੇ ਨਾਲ ਹੀ ਇਹ ਰਾਜ ਜਿਹੜੇ ਦਫ਼ਨ ਹੋਣੇ ਆ ਜਾਣਦੇ ਅਤੇ ਉਹ ਕਹਿੰਦਾ ਦਲਜੀਤ ਕਹਿੰਦਾ ਵੀ ਤੁਹਾਡੇ ਨਾਲ ਨਹੀਂ ਇਹ ਦਫ਼ਨ ਹੋਣੇ ਜਦੋਂ ਤੁਸੀਂ ਗੱਲ ਕੀਤੀ ਨਾ ਵੀ ਅਸੀਂ ਵੀ ਉਹ ਚੀਜ਼ਾਂ ਮਹਿਸੂਸ ਕਰਦੇ ਹਾਂ ਉਹ ਕਹਿੰਦਾ ਤੁਹਾਡੇ ਨਾਲ ਨਹੀਂ ਇਹ ਦਫ਼ਨ ਹੋਣੇ ਇਹਨਾਂ ਨੇ ਗਾਂਹ ਸਾਨੂੰ ਤੰਗ ਕਰਨਾ ਉਹ ਕਹਿੰਦੇ ਨਾ ਵੀ ਹਿਸਟਰੀ 'ਤੇ ਕਦੀ ਤੁਸੀਂ ਮਿੱਟੀ ਪਾ ਕੇ ਨਹੀਂ ਗਾਹ ਲੰਘ ਸਕਦੇ ਉਹ ਅੱਗੇ ਤੋਂ ਅੱਗੇ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਉਹ ਚੀਜ਼ ਤੰਗ
2: ਜਨਰੇਸ਼ਨਲ ਟਰੋਮਾ ਰਿਐਲਿਟੀ ਆ ਅਤੇ ਆਹ ਸਮੇਂ ਆ ਜਾ ਕੇ ਸਾਨੂੰ ਪਤਾ ਲੱਗਦਾ ਪਏ ਇਹ ਵਰਡਸ ਸਮਝ ਆਉਂਦੇ ਪਏ ਆ ਸਾਨੂੰ ਪਤਾ ਲੱਗਦਾ ਇਰੀਟੇਬਿਲਿਟੀ ਕਿਉਂ ਹੈ ਅਨਟਰਸਟਿੰਗ ਲੋਕ ਕਿਉਂ ਹੁੰਦੇ ਹਾਂ ਆਪਾਂ ਜ਼ਿਆਦਾਤਰ ਹੈ ਨਾ ਜ਼ਿਆਦਾ ਗੁੱਸਾ ਕਿਉਂ ਟੈਂਪਰਾਮੈਂਟ ਇਹ ਸਾਰੀਆਂ ਚੀਜ਼ਾਂ ਕਿਉਂਕਿ ਲੋਕਾਂ ਨੇ ਹੰਢਾਈਆਂ ਸਾਡੇ ਤੋਂ ਪਹਿਲਾਂ ਸਾਡੇ ਹੀ ਖੂਨ ਨੇ ਸਾਡੇ ਪੁਰਖਿਆਂ ਨੇ ਉਹ ਆਉਣਗੀਆਂ ਹੀ ਆਉਣਗੀਆਂ ਤੁਸੀਂ ਜੋ ਮਰਜ਼ੀ ਕਰ ਲਓ ਮੇਰਾ ਤਾਂ ਹੁਣ ਮਨ ਕਰਦਾ ਪਿਆ ਬਾਈ ਸ਼ੋ ਖਤਮ ਕਰੀਏ
1: ਤਾਂ ਮਾੜੀ ਜੀ ਆਪਾਂ ਮਾੜੀ ਜੀ ਗੱਲ ਕਰਕੇ ਨਾ ਗਾਹ ਲੰਘ ਜਾਂਦੇ ਹਾਂ ਪੰਜਾਬ ਵੰਡਿਆ ਗਿਆ ਬਸ ਇੰਨੀ ਕੁ ਮਤਲਬ ਕਈਆਂ ਨੂੰ ਉਹਦੀ ਮਤਲਬ ਮੈਂ ਐਵੇਂ ਕਹਾਂ ਵੀ ਸਾਨੂੰ ਵੀ ਇੰਨਾ ਕੁ ਲੱਗਦਾ ਹੁੰਦਾ ਸੀ ਅੱਛਾ ਵੰਡਿਆ ਗਿਆ ਹੈ ਨਾ ਬੰਗਾਲ ਵੰਡਿਆ ਗਿਆ ਕਿਸੇ ਖਿੱਤੇ ਦਾ ਵੰਡਿਆ ਜਾਣਾ ਕਿਸੇ ਘਰ ਦਾ ਵੰਡਿਆ ਜਾਣਾ ਨਿੱਕੀ ਗੱਲ ਨਹੀਂ ਆ ਕਿਸੇ ਦਾ ਉੱਜੜ ਜਾਣਾ ਨਿੱਕੀ ਗੱਲ ਨਹੀਂ ਆ ਅਤੇ ਉਹ ਬੜੀ ਇਸ ਚੀਜ਼ ਨੂੰ ਤੁਹਾਨੂੰ ਸਮਾਂ ਲੱਗੂਗਾ ਸਮਝਣ ਦੇ ਲਈ ਵੀ ਇਸ ਚੀਜ਼ ਨੂੰ ਸ਼ਾਇਦ 100% ਫਿਲਮਾਂ ਦੇ ਵਿੱਚ ਕਹਾਣੀਆਂ ਦੇ ਵਿੱਚ ਵਿਖਾਇਆ ਹੀ ਨਹੀਂ ਜਾ ਸਕਦਾ ਜੋ ਜੋ ਲੋਕਾਂ ਦੇ ਨਾਲ ਹੋਇਆ ਜਿੱਦਾਂ ਜਿੱਦਾਂ ਹੋਇਆ ਕਿੱਡੇ ਕਿੱਡੇ ਰਾਜ ਕਿੱਦਾਂ ਕਿੱਦਾਂ ਉਹ ਆਪਣੇ ਸੀਨਿਆਂ 'ਚ ਲੈ ਕੇ ਕਿੱਡੇ ਕਿੱਡੇ ਹੈਵਾਨ ਸਾਡੇ ਆਸ ਪਾਸ ਤੁਰੇ ਫਿਰਦੇ ਹੋਣਗੇ ਸਾਨੂੰ ਪਤਾ ਹੀ ਨਹੀਂ
2: ਸਾਨੂੰ ਪਤਾ ਹੀ ਨਹੀਂ ਸਹੀ ਗੱਲ ਬਹੁਤ ਸੱਚੀ ਗੱਲ
1: ਸੋ ਉੱਥੇ ਕੋਈ ਕਿਸੇ ਧਰਮ ਦਾ ਠੱਪਾ ਨਹੀਂ ਆ ਉਹ ਹੈਵਾਨ ਇੱਧਰੋਂ ਵੀ ਨੇ ਉਹ ਹੈਵਾਨ ਉੱਧਰੋਂ ਵੀ ਨੇ ਉਹ ਧਰਤੀ ਦੇ ਜਿਹੜੇ ਆਪਣੇ ਆਪਣੀ ਕਹਿਣ ਵਾਲੇ ਇੱਧਰ ਵੀ ਨੇ ਉੱਧਰ ਵੀ ਨੇ ਸਮਾਂ ਪੈਣ ਦੇ ਉੱਤੇ ਕਿੱਦਾਂ ਉਹ ਬਦਲ ਜਾਂਦੇ ਨੇ ਕਿੱਦਾਂ ਆਪਾਂ ਉਹਨਾਂ ਦੇ ਹੋਰ ਰੂਪ ਮੁੜ ਕੇ ਆਪਾਂ ਜਾਣਨੇ ਸ਼ੁਰੂ ਕਰ ਦਿੰਦੇ ਯੂ ਨੈਵਰ ਨੋ ਆਪਾਂ ਕਹਿ ਦਿੰਦੇ ਫਲਾਣਾ ਇੰਨਾ ਫਲਾਣਾ ਇੱਦਾਂ ਫਲਾਣਾ ਉੱਦਾਂ ਕੀਤਾ ਪਿੱਛੇ ਉਹਨੇ ਕੀ ਕੀਤਾ ਕਿੱਦਾਂ ਕੀਤਾ ਉਹਦਾ ਅੰਦਰ ਕਿੱਦਾਂ ਉਹਨੂੰ ਤੰਗ
2: ਬੰਦੇ ਦਾ ਇੰਟਰਨਲ ਤਾਂ ਉਹਦੇ ਨਾਲ ਹੀ ਰਹਿੰਦਾ ਨਾ ਤੁਸੀਂ ਜੱਜ ਨਹੀਂ ਕਰ ਸਕਦੇ ਉਹਨੂੰ ਕਿਸ ਚੀਜ਼ ਨੇ ਉਹਦਾ ਬ੍ਰੇਨ ਵਾਸ਼ ਕਰ ਦੇਣਾ ਜਾਂ ਫਿਰ ਉਹਦਾ ਮਾਇੰਡ ਚੇਂਜ ਕਰ ਦੇਣਾ ਯੂ ਨੈਵਰ ਨੋ ਬੰਦੇ ਨੂੰ ਆਪਣਾ ਨਹੀਂ ਪਤਾ ਹੁੰਦਾ ਇਹ ਕਿਸ ਚੀਜ਼ ਨੇ ਟੈਂਪਰਾਮੈਂਟ ਉੱਪਰ ਥੱਲੇ ਕਰ ਦੇਣਾ
1: ਆਪਾਂ ਕਹਿ ਦਿੰਦੇ ਨਾ
2: ਕਰਾਊਡ ਦੇ ਕਰਾਊਡ ਹਜੂਮ ਜੇ ਹਜੂਮ ਤਾਂ ਬਹੁਤ ਛੇਤੀ ਮੂਵ ਹੋ ਜਾਂਦੇ ਆ ਇਹਨਾਂ ਕੰਮਾਂ 'ਚ
1: ਮੂਵ ਹੋ ਜਾਂਦੇ ਪਲੱਸ ਇੱਕ ਚੀਜ਼ ਤੁਸੀਂ ਵੇਖੋ ਕ੍ਰਿਸ਼ਨ ਜੀ ਜਿਹੜਾ ਆਪਾਂ ਕਹਿ ਦਿੰਦੇ ਨਾ ਵੀ ਇਹ ਕਰਮਾਂ ਦੇ ਕਰਕੇ ਹੈ ਨਾ ਇਹਨੇ ਕਰਮ ਮਾੜੇ ਕੀਤੇ ਸੀ ਤਾਂ ਕਰਕੇ ਪਰ ਉਸ ਤੋਂ ਹਟ ਕੇ ਇੱਕ ਚੀਜ਼ ਆ ਕਿ ਜਿੱਦਾਂ ਇੱਕ ਬੰਦਾ ਮੰਨ ਲਓ ਜੇ ਮੈਂ ਇਹਦੀ ਐਗਜ਼ਾਮਪਲ ਲਵਾਂ ਅਤੇ ਇੱਕ ਬੰਦਾ ਜਿਹੜੀ ਚੀਜ਼ ਅਧੂਰੀ ਮੰਨ ਲਓ ਛੱਡ ਕੇ ਆਇਆ ਵਾ ਜੇ ਉਹ ਪੂਰੀ ਕਰਨ ਕਰਕੇ ਉਹ ਅਟਕਿਆ ਪਿਆ ਵਾ ਜਿਹੜੇ ਬੰਦੇ ਨੇ ਪਾਪ ਕੀਤਾ ਵਾ ਉਹ ਪਾਪ ਵੀ ਤੇ ਕਿਤੇ ਨਾ ਕਿਤੇ ਉਹਨੂੰ ਕਿਸੇ ਮੋੜ ਤੇ ਜਾ ਕੇ ਸਤਾਉਂਦਾ ਹੋਊਗਾ ਉਹਨੂੰ ਉਹਦੇ ਅਟਕਿਆ ਉਹਦੀ ਇਹ ਮਤਲਬ ਇਹ ਬੰਦਾ ਤੇ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਕੁਛ ਨਾ ਕੁਛ ਅੱਗੇ ਜੇ ਸ਼ਾਇਦ ਸਹੀ ਅੱਗੇ ਪਾਸ ਕਰਕੇ ਜਾ ਰਿਹਾ ਪਰ ਜਿਹਦੇ ਦਿਮਾਗ ਦੇ ਵਿੱਚ ਪਾਪ ਉਹਨੂੰ ਤੰਗ ਕਰ ਰਿਹਾ
2: ਉਹ ਕੁਛ ਵੀ ਨਹੀਂ ਕਰ ਸਕਦਾ
1: ਹੈ ਨਾ ਉਹਦਾ ਕਿੱਥੇ ਕੱਟ ਆਫ ਹੋਣਾ
2: ਉਹ ਕਹਿਣੋਂ ਵੀ ਗਿਆ ਦੱਸਣੋਂ ਵੀ ਗਿਆ
1: ਦੱਸਣੋਂ ਕਹਿਣੋਂ ਉਹ ਤਾਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਇੱਦਾਂ ਹੀ ਨਾਲ ਲੈ ਕੇ ਜਾਊ ਨਾ ਸੋ ਅੰਦਰ ਜਿਹੜਾ ਨਾ ਬੰਦੇ ਦਾ ਜਿਹੜਾ ਕਹਿ ਦਿੰਦੇ ਆਪਾਂ ਅੰਦਰ ਹੀ ਰੱਬ ਆ ਉਸੇ ਨੇ ਤੁਹਾਨੂੰ ਕਿਸੇ ਪਾਸੇ ਲਾਉਣਾ ਵੀ ਆ ਅਤੇ ਉਸੇ ਨੇ ਹੀ ਤੁਹਾਨੂੰ ਪਿੱਛੇ ਖਿੱਚ ਕੇ ਰੱਖਣਾ ਸੋ ਖੈਰ ਜੇ ਤੁਸੀਂ ਹਾਲੇ ਤੱਕ ਨਹੀਂ ਗਏ ਜੇ ਗਏ ਹੋ ਤਾਂ ਜ਼ਰੂਰ ਦੱਸਿਓ ਅਤੇ ਪਰ ਇਹ ਆ ਕਿ ਸਮਾਂ ਕੱਢ ਕੇ ਜ਼ਰੂਰ ਪਰਿਵਾਰ ਦੇ ਨਾਲ ਫਿਲਮ ਵੇਖਿਆ ਖਾਸ ਤੌਰ ਦੇ ਉੱਤੇ ਉਹ ਜਿਨ੍ਹਾਂ ਦੇ ਪਰਿਵਾਰ ਜਾਂ ਤੁਸੀਂ ਜੇ ਇਸ ਵਿਸ਼ੇ ਦੇ ਵਿੱਚ
2: ਹਲਕਾ ਜਿਹਾ ਵੀ ਇੰਟਰਸਟ
1: ਰੱਖਦੇ ਹੋ ਤੁਸੀਂ ਵੀ ਹੋਇਆ ਕੀ ਸੀ ਅਸਲ ਦੇ ਵਿੱਚ ਜਦੋਂ ਦੋ ਦੇਸ਼ ਬਣੇ ਅਤੇ ਆਪਾਂ ਸਿਰਫ ਇੰਨਾ ਕੀ ਜਾਣਦੇ ਹਾਂ ਵੀ ਹਾਂ ਪਾਰਟੀਸ਼ਨ ਹੋ ਗਈ ਦੋ ਦੇਸ਼ ਬਣ ਗਏ ਪਰ ਉਹ ਚੀਜ਼ਾਂ ਜਿਹੜੀਆਂ ਨੇ ਬਾਅਦ ਵਿੱਚ ਕੀ ਆਮ ਲੋਕਾਂ ਦੇ ਨਾਲ ਕਿਸੇ ਇੱਕ ਦੇ ਨਾਲ ਕੀ ਵਾਪਰਿਆ ਸਾਰਿਆਂ ਦੀ ਤਾਂ ਛੱਡੋ ਸਾਰਿਆਂ ਦਾ ਪਤਾ ਨਹੀਂ ਕੀ ਹੋਇਆ ਹੋਊਗਾ ਅਤੇ
2: ਨਾਲੇ ਕਰਾਊਡ ਦੀ ਗੱਲ ਹੋਵੇ ਤਾਂ ਥੋੜ੍ਹਾ ਡੀਸੈਂਟਸਾਈਜ਼ ਹੋ ਜਾਂਦਾ ਸਭ ਕੁਛ ਉਹ ਵੈਲਿਊ ਨਹੀਂ ਰਹਿੰਦੀ
1: ਬਾਕੀ ਅਗੇਨ ਮੈਂ ਦੱਸਦਾ ਵੀ ਸਾਡਾ ਜਿਹੜਾ ਜ਼ਰੂਰ ਇੱਕ ਪੱਖ ਸਾਡਾ ਜਿਹੜਾ ਉਹ ਹੁੰਦਾ ਵਾ ਪੇਡ ਪ੍ਰਮੋਸ਼ਨ ਦਾ ਇਸ ਫਿਲਮ ਨੂੰ ਲੈ ਕੇ ਵੀ ਸੀ ਉਹ 'ਚ ਤੁਸੀਂ ਇੰਟਰਵਿਊ ਵਗੈਰਾ ਸੁਣੀ ਹੋਊਗੀ ਤੁਸੀਂ ਇਮਤਾਜ਼ ਅਲੀ ਉਹਨਾਂ ਦੀ ਸਟਾਰਕਾਸਟ ਦੇ ਨਾਲ ਕ੍ਰਿਸ਼ਨਾ ਦੇ ਨਾਲ ਅਤੇ ਪਰ ਉਹ ਸਾਡਾ ਪੀਰੀਅਡ ਇਹ ਆਹ ਜਿਹੜੀਆਂ ਗੱਲਾਂ ਨੇ ਉਸ ਤੋਂ ਅਲੱਗ ਨੇ ਕਿਸੇ ਕਿਸੇ ਫਿਲਮ ਬਾਰੇ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਸਾਡੇ ਅਰਗੇ ਨੇ ਜੇ ਅਸੀਂ ਕੁਛ ਲਾਈਕ ਕਰਦੇ ਹਾਂ ਤੁਸੀਂ ਵੀ हो सकता कि तुहानू भी वधिया लगे ते जरूर एक करी वेखो ये इंतजार करोगे भी हाँ चलो डब्बे ते वेख लांगे वो भी ना इंसाफी होगी शायद मेकर्स दे नाल
2: हाँ फिर फिल्म नहीं बनती दोबारा उस तरह की गल उही है
1: ਉਹੀ ਪ੍ਰੋਬਲਮ ਹੈ ਥੈਂਕ ਯੂ ਜੀ ਕਹਿੰਦੇ ਕਿ ਭਾਅ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਤਿਹਾਸ ਸੁਣਾਇਆ ਅੱਛਾ ਦੀਦਾਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਨੇ ਧੰਨਵਾਦ ਅਤੇ ਟਾਈਗਰ ਜੀ ਕਹਿੰਦੇ ਨੇ ਕਿ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅਤੇ ਕੱਲ੍ਹ ਦਾ ਡਿਨਰ ਵਾਜ਼ ਚਿੱਲੀ ਚਿਕਨ ਵਿਦ ਰਾਈਸ ਅਤੇ ਚਿੱਲੀ ਚਿਕਨ ਵਾਜ਼ ਵਨ ਆਫ ਮਾਈ ਫਾਈਨੈਸਟ ਕਰੇਸ਼ਨ ਵਾਹ ਜੀ ਵਾਹ
2: ਬੱਲੇ
1: ਚਲੋ ਜੀ ਅਤੇ ਜਸਕੀਰੇ ਜੀ ਕਹਿੰਦੇ ਨੇ ਇਹਨਾਂ ਨੇ ਸ਼ਾਇਦ ਵੇਖੀ ਫਿਲਮ ਕਹਿੰਦੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰੇ ਸੁਣਨ ਵਾਲਿਆਂ ਨੂੰ ਅਤੇ ਭਾਅ ਜੀ ਆਈ ਐਗਰੀ ਮੈਂ ਵਾਪਸ ਆਊਂਗਾ ਇਜ਼ deeply emotional and beautiful crafted film that explores love loss and the lasting impact of partition the performance of powerful especially by Diljit Dosanjh and Nasiruddin Shah the music adds soul to every scene kyunki oh te specialty hai ya
2: Rahman sahab ta
1: te Imtiaz Ali storytelling is poetic and heartfelt They making his movie a memorable experience that will stay with me for long. They highly recommended. Thank you. Thank you. Is karke bhi kyunki tuhi changa cinema vekhde ho.
2: Haan. A main thank you.
1: Sabashi is cheez de layi tuhi changiyan cheezan vekhde ho. Sat Sri Akaal. Te kehnde ke please what name of a movie? Love your show. Main wapas aunga ji. Film da naam hai. Main wapas aunga. Diljit di Imtiaz Ali di direct kiti film. Nasiruddin Shah bhi hai vich. Baki.
2: Vedang te Sharvari.
1: ਕਹਿੰਦੇ ਮੇਰੇ ਦਾਦਾ ਜੀ 32 ਸਾਲਾਂ ਦੇ ਸਨ ਜਦੋਂ ਗੁਜਰਾਂਵਾਲਾ ਤੋਂ ਮਾਈਗ੍ਰੇਟ ਹੋ ਕੇ ਆਏ ਸਨ ਅਤੇ ਹਰ ਸਾਲ 15 ਅਗਸਤ ਨੂੰ ਮੈਂ ਉਹਨਾਂ ਨੂੰ ਹਮੇਸ਼ਾ ਉਦਾਸ ਹੀ ਵੇਖਦਾ ਜਦੋਂ ਵੀ ਉਹ ਆਪਣੀ ਕਹਾਣੀ ਸੁਣਾਉਂਦੇ ਨੇ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਉਹਨਾਂ ਦੇ ਦਿਲ ਦੇ ਵਿੱਚ ਆਪਣੇ ਪਿੰਡ ਆਪਣੇ ਘਰ ਆਪਣੇ ਛੱਡੇ ਹੋਏ ਲੋਕਾਂ ਦੀਆਂ ਯਾਦਾਂ ਅੱਜ ਵੀ ਵੱਸਦੀਆਂ ਨੇ ਵੰਡ ਦਾ ਦਰਦ ਸਿਰਫ ਜ਼ਮੀਨ ਦਾ ਨਹੀਂ ਸੀ ਸਗੋਂ ਉਹਨਾਂ ਰਿਸ਼ਤਿਆਂ ਅਤੇ ਯਾਦਾਂ ਦਾ ਵੀ ਸੀ ਜੋ ਸਦਾ ਦੇ ਲਈ ਪਿੱਛੇ ਰਹਿ ਗਈਆਂ ਬਿਲਕੁਲ ਅਤੇ ਤਰਾਸਦੀ ਇਹ ਵੀ ਹੈ ਕਿ ਹੁਣ ਸ਼ਾਇਦ ਆਪਾਂ ਨਾ ਉਸ ਪੀੜ੍ਹੀ ਦੇ ਕੁਛ ਆਖਰੀ ਲੋਕਾਂ ਦੇ ਨਾਲ ਵਿਚਰ ਰਹੇ ਹਾਂ
2: ਹਾਂ ਮਤਲਬ ਇਹ ਹੁਣ ਗੱਲ ਹਾਂ ਹੁਣ ਇਸ ਤੋਂ ਬਾਅਦ ਜੋ ਤੁਸੀਂ ਗੱਲ ਕੀਤੀ ਨਾ ਇਹ ਸ਼ਾਇਦ ਅੱਜ ਤੋਂ 4-5-7 ਸਾਲ ਬਾਅਦ ਇਹ ਹੁਣ ਸਟੈਟਸ ਰਹਿ ਜਾਣਗੇ ਇਹ ਸਿਰਫ ਨੰਬਰ ਰਹਿ ਜਾਣਗੇ ਕਿਉਂਕਿ ਉਹ ਜਨਰੇਸ਼ਨ ਇੱਕ ਟਾਈਮ ਤੇ ਹਨਾ
1: ਜਿਨ੍ਹਾਂ ਨੇ ਅੱਖੀ ਵੇਖਿਆ ਉਹ ਦੱਸਣ ਵਾਲੇ ਨਹੀਂ ਹੋਣਗੇ ਜਿਨ੍ਹਾਂ ਨੇ ਹੰਡਾਇਆ ਮੈਂ ਵਾਪਸ ਆਊਂਗਾ ਜਤਿੰਦਰ ਜੀ ਕਹਿੰਦੇ ਨੇ ਕਿ ਕੱਲ੍ਹ ਦੇਖੀ ਮੈਂ ਅਤੇ ਅਮੇਜ਼ਿੰਗ ਮੂਵੀ ਨਸੀਰੁਦੀਨ ਸ਼ਾਹ ਦੀ ਐਕਟਿੰਗ ਇਜ਼ ਅਮੇਜ਼ਿੰਗ ਐਂਡ ਫੀਲਡ ਆਫ ਲੁਕਿੰਗ ਵੈਰੀ ਡਿਫਰੈਂਟ ਦੈਨ ਅਦਰ ਮੂਵੀਜ਼
2: ਹਾਂ ਹਾਂ ਲੁੱਕ ਵੱਖਰੀ ਹੈ ਨਾ ਸਰਦਾਰ ਮੈਂ ਕਿਹਾ ਪਹਿਲੀ ਵਾਰੀ ਸਰਦਾਰ ਬਣਿਆ
1: ਭਾਈ ਇੱਕ ਚੀਜ਼ ਮੈਂ ਇੱਕ ਹੋਰ ਚੀਜ਼ 'ਤੇ ਬਹੁਤ ਇੰਪਰੈਸ ਹੈ ਯਾਰ ਭਾਵੇਂ ਉਹ ਨਸੀਰੁਦੀਨ ਸ਼ਾਹ ਹੈ ਭਾਵੇਂ ਉਹ ਜਿਹੜਾ ਮੁੰਡਾ ਵਾ
2: ਵੇਦਾਂਗ
1: ਹੈ ਨਾ ਉਹ ਕਲੀਨ ਸ਼ੇਵ ਆ ਵੈਸੇ ਅਤੇ ਪਰ ਉਹਨਾਂ ਦੀਆਂ ਜਿਹੜੀਆਂ ਦਾੜੀਆਂ ਨੇ ਉਹਨਾਂ ਦੇ ਜਿਹੜੇ ਜੂੜੇ ਨੇ ਹੈ ਨਾ ਮਤਲਬ ਮੈਨੂੰ ਹੈਰਾਨੀ ਆ ਵੀ ਆਪਣੇ ਪੰਜਾਬੀ ਫਿਲਮਾਂ ਵਾਲੇ ਹਾਲੇ ਕਿ ਪੰਜਾਬ ਤੋਂ ਨੇ ਇਹਨਾਂ ਨੂੰ ਪਤਾ ਆ ਵੀ ਅਸਲੀ ਦਾੜੀ ਕਿੱਦਾਂ ਦੀ ਹੁੰਦੀ ਆ ਪਤਾ ਨਾ ਇਹਨਾਂ ਨੂੰ
2: ਬਿਲਕੁਲ ਸਹੀ ਗੱਲ
1: ਅਤੇ ਪਰ ਇਹਦੀ ਤੁਸੀਂ ਫਿਲਮ 'ਚ ਵੇਖਿਓ ਜਾ ਕੇ ਨਸੀਰੁਦੀਨ ਸ਼ਾਹ ਦੇ ਦਾੜੀ ਕਿੱਡੀ ਰੀਅਲ ਰੱਖਦੀ ਹਾਲਾਂਕਿ ਉਹਨੇ ਵਧਾਈ ਨਹੀਂ ਹੋਊਗੀ ਅਤੇ ਆਪਣੇ ਵਧਾ ਕੇ ਵੀ ਉੱਦਾਂ ਦੀ ਲੁੱਕ ਨਹੀਂ ਦੇ ਪਾਉਂਦੇ ਹੈ ਨਾ ਉਹ ਮੁੰਡੇ ਦਾ ਜਿਹੜਾ ਈਵਨ ਮਤਲਬ ਉਹਨਾਂ ਇਸ ਚੀਜ਼ ਤੋਂ ਵੀ ਸੰਕੋਚ ਨਹੀਂ ਕੀਤਾ ਵੀ ਆਪਾਂ ਨੰਗੇ ਸਿਰ ਨਹੀਂ ਵਿਖਾਉਣਾ ਕਿਉਂਕਿ ਨੰਗੇ ਸਿਰ ਇਸ ਕਰਕੇ ਨਹੀਂ ਵਿਖਾਉਂਦੇ ਕਿਉਂਕਿ ਉਹਨਾਂ ਨੂੰ ਸਿਰ ਦੇ ਉੱਤੇ ਵੀ ਜੂੜੇ ਬਣਾਉਣੇ ਪੈਂਦੇ ਆ ਸੋ ਟੈਕਨੀਕਲੀ ਜਦੋਂ ਡਾਇਰੈਕਸ਼ਨ ਪੱਖ ਤੋਂ ਤੁਸੀਂ ਮੂਵੀ ਵੇਖਦੇ ਹੋ ਤਾਂ ਉੱਥੇ ਬੜੀਆਂ ਚੀਜ਼ਾਂ ਇਸ ਕਰਕੇ ਵੀ ਲਕਾਸ਼ ਪਾ ਲਈਆਂ ਜਾਂਦੀਆਂ ਤੁਸੀਂ ਵੇਖੋਗੇ ਵੀ ਬਹੁਤੀ ਵਾਰੀ ਨੰਗੇ ਸਿਰ ਨੇਤਾ ਨੂੰ ਨਹੀਂ ਵਿਖਾਉਣਗੇ ਜਦਕਿ ਆਮ ਘਰਾਂ ਦੇ ਵਿੱਚ ਆਪਾਂ ਨੰਗੇ ਸਿਰ ਹੁੰਦੇ ਹਾਂ ਪਰ ਇਹਨੇ ਬੇਬਾਕੀ ਦੇ ਨਾਲ ਉਹ ਚੀਜ਼ਾਂ ਸਾਰੀਆਂ ਕੀਤੀਆਂ ਨੰਗੇ ਸਿਰ ਜੂੜੇ ਵੀ ਵਿਖਾਏ ਆ ਪਰ ਉਹ ਵੀ ਪਰਫੈਕਟ
2: ਮਸ਼ਹੂਰ ਤੇ ਸੀਗਾ ਨੀ ਤੂੰ ਥੋੜਾ ਗੁੱਸੇ ਨਾਲ ਬੋਲਿਆ ਕਿ ਤੁਸੀਂ ਤਾਂ ਤਮਾਸ਼ਾ ਬਣਾਇਆ ਹੋਇਆ ਕਿ ਸਾਡੀ ਬੇਇੱਜ਼ਤੀਆਂ ਕਰਦੇ ਹੋ ਕਿ ਉਹਦੇ ਅੰਦਰ ਕਰੀਨਾ ਕਪੂਰ ਦਾ ਸਾਰਾ ਪਰਿਵਾਰ ਸਿੱਖ ਫੈਮਿਲੀ ਦਿਖਾਈ ਸੀ ਤੇ ਬਾਲੀਵੁੱਡ ਦੇ ਅੰਦਰ ਕਹਿ ਲਓ ਉਹ ਜੌਨੀ ਲਿਵਰ ਐਰਾ ਤੋਂ ਬਣੀਆਂ ਬਣਾਈਆਂ ਪੱਗਾਂ ਹਨਾ ਆਉਣੀਆਂ ਤੇ ਉਹ ਜਿਸ ਤਰ੍ਹਾਂ ਫਿੱਟ ਹੁੰਦੀ ਉਸ ਤਰ੍ਹਾਂ ਕਰਦੇ ਨੇ ਫਿਰ ਉਹਨੇ ਕਿਹਾ ਕਿ ਮੈਂ ਇਹ ਪ੍ਰੋਡਕਸ਼ਨ ਨੂੰ ਰਿਕੁਐਸਟ ਕੀਤੀ ਕਿ ਵਾਕਈ ਕੋਈ ਮੈਨੂੰ 2-3 ਹਨਾ ਇੱਥੇ ਬੰਦੇ ਪੱਕੇ ਚਾਹੀਦੇ ਆ ਜਿਹੜੇ ਪਗੜੀ ਬਣ ਸਕਣ ਹਰ ਬੰਦੇ ਦੀ ਸ਼ੇਪ ਹਨਾ ਹੈਡ ਦੇ ਸ਼ੇਪ ਦੇ ਹਿਸਾਬ ਨਾਲ ਤੇ ਕਹਿੰਦੇ ਫਿਰ ਜਿੰਨੇ ਐਕਟਰ ਸੀਗੇ ਜਿਹੜੇ ਨੌਨ ਸਿੱਖ ਸੀਗੇ ਤੇ ਉਹਨਾਂ ਨੇ ਵੀ ਫਿਰ ਪ੍ਰੋਪਰ ਦਾੜੀ ਗਰੋ ਕੀਤੀ, ਉਹਨਾਂ ਦੇਖਿਆ ਕਿ ਜੇ ਮੈਂ ਇਸ ਲੈਵਲ ਦਾ ਹੈ ਨਾ ਉਪਰਾਲਾ ਕਰਦਾ ਪਿਆ, ਮੈਂ ਇਸ ਲੈਵਲ ਦੀ ਡਿਟੇਲ ਓਰਿਜਨੈਲਿਟੀ ਲੈ ਕੇ ਆਉਣਾ ਚਾਹੁੰਦਾ ਤਾਂ ਉਹ ਵੀ ਕਰਨ। ਤੇ ਕਹਿੰਦੇ ਆਪਾਂ 5-6-7 ਦਿਨ ਤੋਂ ਬਾਅਦ ਦੁਬਾਰਾ ਜਦੋਂ ਸ਼ੂਟ ਕੀਤਾ ਤੇ ਸ਼ਾਇਦ ਉਹ ਬਹੁਤ ਹੀ ਪਹਿਲੀਆਂ ਫਿਲਮਾਂ 'ਚ ਹੀ ਕਹਿੰਦੇ ਕਿ ਨੋਰਮਲ ਸਿੱਖ ਫੈਮਿਲੀ ਜਿਸ ਤਰ੍ਹਾਂ ਦੀ ਹੋਏਗੀ ਬਠਿੰਡਾ ਦੇ ਅੰਦਰ, ਉੱਦਾਂ ਦਾ ਕੱਪੜਾ, ਉੱਦਾਂ ਦਾ ਗੱਲਬਾਤ ਕਰਨ ਦਾ ਤਰੀਕਾ, ਉਸ ਉੱਦਾਂ ਦੀਆਂ ਪੱਗਾਂ। ਸੋ ਇਹ ਸ਼ੁਰੂ ਤੋਂ ਹੀ ਹੁਣ ਵੀ ਮਤਲਬ ਸੈਫ ਅਲੀ ਖਾਨ ਵੀ ਸਿੱਖ ਕਰੈਕਟਰ ਪਲੇ ਕਰ ਚੁੱਕਾ, ਰਿਸ਼ੀ ਕਪੂਰ ਸਿੱਖ ਕਰੈਕਟਰ ਪਲੇ ਕਰ ਚੁੱਕਾ, ਦਿਲਜੀਤ ਬਾਰੇ ਤਾਂ ਆਪਾਂ ਚਲੋ ਓਬਵੀਅਸਲੀ ਨਹੀਂ ਗੱਲ ਕਰਾਂਗੇ, ਉਹ ਹੈ ਹੀ ਹੈ ਨਾ, ਪਰ ਇਹ ਹੀ ਮੇਕ ਸ਼ੋਰ ਕਿ ਜੋ ਜਿਸ ਤਰੀਕੇ ਦੀ ਡਿਪਿਕਸ਼ਨ ਹੁੰਦੀ ਹੈ ਇੱਕ ਆਮ ਬੰਦੇ ਦੀ ਉੱਦਾਂ ਦੀ ਹੋਵੇ, ਭਾਵੇਂ ਉਹ ਸਰਦਾਰ ਆ ਭਾਵੇਂ ਨਹੀਂ ਹੈ,
1: ਪਰ ਇਹ ਬਹੁਤ ਮੈਟਰ ਕਰਦੀ
2: ਸੀ, ਬਹੁਤ ਮੈਟਰ,
1: ਕਿਉਂਕਿ ਤੁਸੀਂ ਉਹਨਾਂ ਚਿਰ ਆਪਣਾਪਣ ਮਹਿਸੂਸ ਨਹੀਂ ਕਰਦੇ,
2: ਬਿਲਕੁਲ ਬਿਲਕੁਲ,
1: ਤੁਹਾਨੂੰ ਉਹਨਾਂ ਚਿਰ ਉਹ ਚੀਜ਼ ਜਿਹੜੀ ਉਹ ਲੱਗੂਗੀ ਨਹੀਂ ਵੀ ਇਹ ਮੇਰਾ ਆਪਣਾ ਵਾ।
2: ਹਾਂ, ਇੰਟਰਵਿਊ 'ਚ ਆਹੀ ਮੈਂ ਗੱਲ ਕੀਤੀ, ਮੈਂ ਕਿਹਾ ਸ਼ੁਰੂ ਤੋਂ ਦੋ ਹੀ ਤਰ੍ਹਾਂ ਦੇ ਹੈ ਨਾ ਸਰਦਾਰ ਦਿਖਾਏ ਗਏ, ਜਾਂ ਤਾਂ ਬਿਲਕੁਲ ਹੀ ਜੋਕ ਕਿ ਬਸ ਮਜ਼ਾਕ ਹਾਹਾ, ਜਾਂ ਫਿਰ ਮੈਂ ਸਾਰਿਆਂ ਨੂੰ ਮੈਂ ਹੀ ਬਚਾਉਣਾ, ਮੇਰੇ ਤੋਂ ਉੱਪਰ ਕੋਈ ਬੰਦਾ ਨਹੀਂ, ਮੈਂ ਵਾਰੀਅਰ ਹਾਂ, ਕਿ ਮਿਡਲ ਦਾ ਇੱਕ ਆਮ ਬੰਦਾ ਜਿਹਨੂੰ ਮੈਂ ਬਚਪਨ ਤੋਂ ਜਾਣਦਾ, ਯਾਰ ਦੋਸਤ ਅੰਕਲ ਸਾਰੇ, ਉਹ ਕਦੀ ਨਹੀਂ ਦਿਖਾਏ ਹੈ ਨਾ। ਅਤੇ ਉਹ ਕਹਿੰਦੇ ਕਹਿੰਦੇ ਨਹੀਂ, ਕਹਿੰਦੇ ਮੈਨੂੰ ਇਹ ਟੀਜ਼ ਸੀਗੀ ਸਗੋਂ ਕਿ ਬਹੁਤ ਜ਼ਿਆਦਾ ਸਟੀਰੋਟਾਈਪ ਕੀਤਾ ਗਿਆ, ਅਤੇ ਕਹਿੰਦਾ ਕਿ ਮਤਲਬ ਅਲਟੀਮੇਟਲੀ ਹਰ ਚੀਜ਼ ਦੇ ਅੰਦਰ ਕੋਸ਼ਿਸ਼ ਕਰਦਾ ਮੈਂ ਕਿ ਇਕੱਲਾ ਨਾ ਸਰਦਾਰਾ ਤੱਕ ਹੀ ਨਹੀਂ, ਪਰ ਕਿਸੇ ਵੀ ਕਮਿਊਨਿਟੀ ਨੂੰ ਇੱਕ ਸਟੀਰੋਟਾਈਪ ਦੀ ਜੇ ਨਜ਼ਰ ਨਾਲ ਦਿਖਾਇਆ ਜਾਂਦਾ ਤਾਂ ਕੋਸ਼ਿਸ਼ ਕਰੀ ਦੀ ਕਿ ਆਮ ਬੰਦੇ ਨੂੰ ਦਿਖਾਇਆ ਜਾਵੇ, ਅਤੇ ਉਹਦਾ ਜੋ ਮਜ਼ਹਬ ਹੈ ਉਹਨੂੰ ਉਸ ਹੀ ਆਮ ਸੂਰਤ 'ਚ ਦਿਖਾਇਆ ਜਾਵੇ, ਤਾਂ ਹੀ ਤੁਹਾਨੂੰ ਤੁਹਾਡਾ ਦਿਲ ਰਲੇਗਾ ਉਹਦੇ
1: ਨਾਲ, ਉਹਨਾਂ ਚਿਰ ਉਹ ਬੰਦ ਹੀ ਨਹੀਂ ਟਿਊਨਿੰਗ। ਅਤੇ ਨਹੀਂ ਚਲੋ, ਥੈਂਕ ਯੂ ਤੁਹਾਡਾ, ਅਤੇ ਵੈਸੇ ਥੈਂਕ ਯੂ ਸਾਰਿਆਂ ਦਾ ਜਿੰਨਾ ਗੁੱਜੇ ਗੁੱਜੀ ਜੀ ਵਾਹਵਾ ਜਾਣੇ ਨੇ ਵੇਖੀ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬੋਥ ਆਫ ਯੂ, ਆਈ ਵਾਚ ਦਿਸ ਮੂਵੀ, ਇਟਸ ਰੀਅਲੀ ਗ੍ਰੇਟ ਐਂਡ ਇਟਸ ਟਰੂ ਸਟੋਰੀ, ਸੇਮ ਹੈਪਨਡ ਵਿਦ ਮਾਈ ਡੈਡ ਐਟ ਲਾਸਟ ਟਾਈਮ ਆਫ ਹਿਜ਼ ਲਾਈਫ, ਲਾਸਟ ਈਅਰ ਇਨ ਅਕਤੂਬਰ ਹੀ ਵਾਜ ਇਨ ਅ ਡਿਮੈਂਸ਼ੀਆ, ਅਤੇ ਹੀ ਲੋਸਟ ਹਿਜ਼ ਮੈਮਰੀ ਐਂਡ ਹੀ ਰਿਮੈਂਬਰਡ ਐਵਰੀਥਿੰਗ 25 ਈਅਰਸ ਅਗੋ, ਗ੍ਰੇਟ ਫਿਲਮ। ਇਹ ਪਤਾ ਨਹੀਂ ਕਿੰਨਿਆਂ ਕੁ ਦੀ ਕਹਾਣੀ, ਮੈਂ ਵੀ ਕਿੰਨਿਆਂ ਕੁ ਬਜ਼ੁਰਗਾਂ ਦੇ ਬਾਰੇ ਸੁਣੀ ਆ ਵੀ ਉਹ ਨਾ, ਪਰ ਆਪਣੇ ਲੋਕਾਂ ਨੂੰ ਨਾ ਸਮਝ ਨਹੀਂ ਆ, ਉਹ ਕਹਿੰਦੇ ਵੀ ਉਹ ਨਾ ਅਪਲ ਟੱਪਲੀਆਂ ਮਾਰੀ ਜਾਂਦਾ ਬਜ਼ੁਰਗ, ਉਹ ਪਤਾ ਨਹੀਂ ਕੀ ਹੋ ਗਿਆ, ਹੁਣ ਨਾ ਉਹ ਆਖਰੀ ਸਾਹ ਜਦੋਂ ਕਹਿੰਦੇ ਬੰਦਾ ਲੈਂਦਾ ਅਤੇ ਉਹਨੂੰ ਉਹ ਨਾ ਅਪਲ ਟੱਪਲੀਆਂ ਮਾਰੀ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ ਉਹ ਕੀ ਕਹਿ ਰਿਹਾ, ਅਸਲ 'ਚ ਉਹ ਅਪਲ ਟੱਪਲੀਆਂ ਨਹੀਂ ਮਾਰ ਰਿਹਾ ਹੁੰਦਾ, ਉਹ ਆਪਣੇ ਜਿਹੜੀ ਲਾਸਟ ਟਾਈਮ 'ਤੇ ਕਹਿੰਦੇ ਨੇ ਕਿ ਬੰਦਾ ਉਸ ਜੋਨਰ ਦੇ ਵਿੱਚ ਚਲੇ ਜਾਂਦਾ ਵਾ ਜਿਹੜੇ ਉਹਦੇ ਸਭ ਤੋਂ ਕਹਿ ਲਓ ਵੀ ਸੀਕ੍ਰੇਟ ਪਾਰਟ ਨੇ, ਜਿਹੜੇ ਜਿਹੜੇ ਉਹ ਕਦੀ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਇਆ, ਜਿਹੜੇ ਉਹਦੇ ਅਨਸੁਲਝੇ, ਜਿਹੜੇ ਉਹਨੂੰ ਤੰਗ ਕਰਦੇ, ਮਤਲਬ ਕਈ ਹੁੰਦੇ ਨਾ ਜਿੱਦਾਂ ਸਾਡਾ ਇੱਕ ਕੰਮ ਹੁੰਦਾ ਵਾ ਜਿਹੜਾ ਨਾਮ ਹੀ ਹੋਵੇ ਤਾਂ ਸਰ ਜਾਂਦਾ, ਪਰ ਇੱਕ ਹੁੰਦਾ ਵਾ ਵੀ ਜਿਹੜਾ ਅਸੀਂ ਕਹਿੰਦੇ ਵੀ ਇਹ ਕਿਤੇ ਤੋਂ ਬਿਨਾਂ ਜੇ ਮੈਂ ਚੱਲ ਗਿਆ ਹੈ ਨਾ, ਮੰਨ ਲਓ ਮੈਂ ਅੱਜ ਕੰਪਿਊਟਰ ਰੀਸਟਾਰਟ ਕਰਨਾ, ਕੰਪਿਊਟਰ ਮੰਨ ਲਓ ਰੀਸਟਾਰਟ ਕਰਨ ਬਿਨਾਂ ਤੋਂ ਚੱਲ ਗਏ, ਉਹ ਚੀਜ਼ ਸ਼ਾਇਦ ਤੁਹਾਨੂੰ ਤੰਗ ਕਰਦੀ ਜਾਵੇ, ਪਤਾ ਨਹੀਂ ਕਿਹੜੇ ਵੇਲੇ ਬੰਦ ਹੋ ਜਾਣਾ। ਇਹ ਤਾਂ ਇੱਕ ਮਤਲਬ ਐਵੇਂ ਕੰਮਾਂ ਕਾਰਾਂ ਵਾਲੀ ਐਗਜ਼ਾਮਪਲ ਆ, ਪਰ ਜ਼ਿੰਦਗੀ ਦੇ ਵਿੱਚ ਮੰਨ ਲਓ ਕਿਸੇ ਵੀ ਪਾਰਟ ਦੇ ਵਿੱਚ ਤੁਹਾਡੇ ਬਚਪਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੁਛ ਇੱਦਾਂ ਦਾ ਟਰੋਮਾ ਹੋਇਆ, ਇਸੇ ਕਰਕੇ ਅੱਜ ਕੱਲ੍ਹ ਜਿਹੜੇ ਡਾਕਟਰ ਨੇ, ਮੈਂਟਲ ਹੈਲਥ ਦੇ ਮਾਹਰ ਨੇ, ਸਾਈਕੋਲੋਜਿਸਟ ਨੇ, ਉਹ ਤੁਹਾਡੇ ਅੰਦਰੋਂ ਉਹ ਗੱਲਾਂ ਕੱਢਣ ਦੀ ਕੋਸ਼ਿਸ਼ ਕਰਦੇ ਆ ਵੀ ਕਿਸੇ ਤਰ੍ਹਾਂ ਦੇ ਨਾਲ ਪਹਿਲਾਂ ਪਹਿਲਾਂ ਨਿਕਲ ਜਾਣ। ਇਹ ਬਹੁਤ ਜਾਣਿਆਂ ਦੀ ਇਹ ਕਹਾਣੀ ਆ ਵੀ ਐਂਡ ਮੂਮੈਂਟ 'ਤੇ
2: ਆਪਾਂ ਥੋੜ੍ਹਾ ਗੁਰੇਜ਼ ਕਰਦੇ ਹਾਂ ਥੈਰੇਪੀ ਵਗੈਰਾ ਤੋਂ, ਪਰ ਜੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਹੈ ਤਾਂ ਯੂ ਸ਼ੁੱਡ ਗੋ ਫਾਰ
1: ਇਹ ਚੀਜ਼ਾਂ,
2: ਜ਼ਰੂਰੀ ਚੀਜ਼ਾਂ ਨੇ।
1: ਹਾਂ, ਕਿਉਂਕਿ ਵੇਖੋ ਅੱਜ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ, ਮੈਂ ਮਾਫੀ ਚਾਹੁੰਦਾ, ਵੈਸੇ ਤੁਹਾਡਾ ਜਿਹੜਾ ਇੱਕ ਮੈਂ ਕਹੂੰਗਾ ਟੋਪਿਕ ਆ ਉਹ ਇੱਕ ਤਰ੍ਹਾਂ ਦੇ ਨਾਲ ਇਸ ਗੱਲਬਾਤ ਦੇ ਨਾਲ ਡੀਰੇਲ ਹੋ ਗਿਆ, ਗੱਲਬਾਤ ਆਪਾਂ ਕੁਛ ਹੋਰ ਕਰਨੀ, ਪਰ ਹੁਣ ਮੈਨੂੰ ਇਹ ਲੱਗ ਰਿਹਾ ਵੀ ਆਪਾਂ ਇਸ ਵਿਸ਼ੇ 'ਤੇ ਵੀ ਗੱਲ ਕਰ ਸਕਦੇ ਹਾਂ।
2: ਸੋ
1: ਤੁਸੀਂ ਤੁਹਾਡੇ ਪਰਿਵਾਰਾਂ ਦੀਆਂ ਕਹਾਣੀਆਂ, ਤੁਸੀਂ ਕੁਛ ਇੱਦਾਂ ਦਾ ਆਪਣੇ ਬਜ਼ੁਰਗਾਂ ਦੇ ਕੋਲੋਂ ਸੁਣਿਆ ਹੋਵੇ, ਤੁਹਾਨੂੰ ਕੀ ਪਤਾ ਵਾ, ਕਿੰਨਾ ਕੁ ਪਤਾ ਵਾ, ਕਿੰਨਾ ਕੁ ਤੁਹਾਨੂੰ ਅੱਗੇ ਦੱਸ ਕੇ ਗਏ ਆ, ਜਾਂ ਮੰਨ ਲਓ ਇਹ ਨਾ ਸਾਡੇ ਜਿਹੜੀ ਵੀ ਘਰ ਦੀ ਕਹਾਣੀ ਹੁੰਦੀ ਨਾ, ਪੰਜਾਬ ਦੀ ਕਹਾਣੀ ਹੁੰਦੀ ਆ, ਉਹ ਚੀਜ਼ ਸੁਣ ਕੇ ਤੁਸੀਂ ਵਧੋ ਵਧੀ ਤੁਹਾਡੇ ਨਾਲ ਉਹ ਆਪਣੇ ਦੇ ਨਾਲ ਹੀ, ਆਪਣੇ ਪਰਿਵਾਰ ਨਾਲ, ਆਪਣੇ ਕਿਸੇ ਜੀ ਦੇ ਨਾਲ, ਭਾਵੇਂ ਨਾ ਵੀ ਵਾਪਰੀ ਹੋਵੇ, ਪਰ ਤੁਹਾਡੇ ਲੋਕਾਂ ਨਾਲ ਜਿਹੜੀ ਚੀਜ਼ ਵਾਪਰੀ ਹੈ, ਤੁਹਾਡੇ ਖਿੱਤੇ ਨਾਲ, ਤੁਹਾਡੇ ਆਸ ਪਾਸ ਨਾਲ, ਤੁਹਾਡੀ ਧਰਤੀ ਨਾਲ, ਉਹ ਵੀ ਤੁਹਾਨੂੰ ਬਹੁਤ ਇਮੋਸ਼ਨਲ ਕਰ ਜਾਂਦੀ।
2: ਟਰੂ,
1: ਤੁਹਾਡੇ ਆਸ ਪਾਸ ਜੋ ਤੁਸੀਂ ਸੁਣਦੇ ਹੋ, ਜੋ ਤੁਸੀਂ ਵੇਖਦੇ ਹੋ, ਉਹ ਚੀਜ਼ਾਂ ਬਹੁਤ ਤੁਹਾਨੂੰ ਪ੍ਰਭਾਵਿਤ ਕਰਕੇ ਜਾਂਦੀਆਂ, ਅਤੇ ਸ਼ਾਇਦ ਇਸੇ ਕਰਕੇ ਇਹ ਬੜੀ ਇੱਕ ਹੌਟ ਟੋਪਿਕ ਵੀ ਰਿਹਾ ਵਾ, ਸਾਰੇ ਇੰਟਰਸਟ ਵੀ ਲੈਂਦੇ ਆਪਾਂ ਉਹਦੇ ਬਾਰੇ ਜਾਣੀਏ ਕਰੀਏ, ਪਰ ਸਾਡੀ ਤ੍ਰਾਸਦੀ ਇਹ ਵੀ ਆ ਵੀ ਬਹੁਤਿਆਂ ਨੇ ਇਹਨੂੰ ਜਦੋਂ ਲੈ ਕੇ ਆਉਂਦਾ ਆਰਟ ਦੇ ਰਾਹੀਂ ਵਿਖਾਉਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਫਿਲਮਾਂ ਹੋਣ, ਚਾਹੇ ਉਹ ਕਿਤਾਬਾਂ ਹੋਣ, ਜਾਂ ਫਿਰ ਹੋਰ ਕੋਈ ਜ਼ਰੀਆ, ਅਤੇ ਬਹੁਤ ਵਿਰਲੇ ਕਾਮਯਾਬ ਹੋਏ
2: ਜੀ।
1: ਉਹਨਾਂ ਨੇ ਸ਼ਾਇਦ ਉਸ ਐਂਗਲ ਤੋਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਆਪਾਂ ਇਹਦੀ ਡੈਪਥ ਵਿਖਾਉਣੀ ਆ, ਉਹਨਾਂ ਨੇ ਨਾਲ ਕਮਰਸ਼ੀਅਲ ਐਂਗਲ ਕੈਰੀ ਕੀਤੇ।
2: ਕਮਰਸ਼ੀਅਲ ਐਂਗਲ ਹੋ ਗਿਆ, ਕਹਿ ਲਓ ਉਸ ਸਮੇਂ ਦੇ ਹਿਸਾਬ ਨਾਲ ਜੋ ਰੈਲੇਵੈਂਟ ਪੋਲੀਟੀਕਲ ਐਂਗਲ ਹੋ ਸਕਦਾ ਉਹ ਵੀ ਜੋੜਨ ਦੀ ਗੱਲ ਹੋ ਜਾਂਦੀ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੋਮਾ ਜੇ ਤੁਸੀਂ ਬਿਆਨ ਕਰਨਾ, ਮੇਰੇ ਖਿਆਲ ਨਾਲ ਹਿਊਮਨ ਲੈਵਲ ਤੱਕ ਜਦ ਤੱਕ ਨਹੀਂ ਕਰਦੇ ਨਾ ਬਿਆਨ, ਉਹਦੇ ਨਾਲ ਦੀ ਕੋਈ ਚੀਜ਼ ਨਹੀਂ। ਥੋੜ੍ਹੇ ਟਾਈਮ ਪਹਿਲਾਂ ਹੀ ਨਾ ਇੱਕ, ਮੈਨੂੰ ਸੋਰੀ ਮੈਨੂੰ ਯਾਦ ਨਹੀਂ ਕਿਸ ਕੰਪਨੀ ਨੇ, ਪਰ ਇੱਕ ਕੰਪਨੀ ਨੇ ਨਾ ਛੋਟਾ ਜਿਹਾ ਸਰਵੇ ਕਰਾਇਆ, ਐਂਡ ਉਹ ਵੀਡੀਓ ਸਰਵੇ ਸੀਗਾ, ਬਹੁਤ ਵਧੀਆ। ਉਹਦੇ ਅੰਦਰ ਨਾ ਨੋਰਮਲ ਘਰਾਂ ਦੇ ਬੱਚੇ ਹੈ ਨਾ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਪਏ, ਵੱਟ ਡੂ ਯੂ ਵਾਂਟ, ਪੰਜ ਪੰਜ ਛੇ ਛੇ ਸਾਲ ਦੇ ਬੱਚੇ, ਕੋਈ ਕਹਿੰਦਾ ਆਈ ਵਾਂਟ ਮਿਲੀਅਨ ਡਾਲਰ, ਇੱਕ ਹੈ ਨਾ ਆਈ ਵਾਂਟ ਜ਼ਿਲੀਅਨ ਡਾਲਰ, ਹੈ ਨਾ ਆਈ ਵਾਂਟ ਬਿਗ ਕਾਰ, ਇਹ ਸਭ ਗੱਲਾਂ ਹੋ ਰਹੀਆਂ ਹੈ ਨਾ। ਫਿਰ ਦਿਖਾਏ ਸੀਰੀਆ ਦੇ ਬੱਚੇ, ਅਤੇ ਉਹ ਕੋਈ ਕਹਿੰਦਾ ਪਿਆ ਮੈਂ ਖੰਡ ਖਾਣਾ ਚਾਹੁੰਦਾ,
1: ਅੱਛਾ,
2: ਕੋਈ ਕਹਿੰਦਾ ਮੇਰਾ ਫਾਦਰ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਉਦਾਂ ਦਾ ਹੋ ਜਾਏ, ਹੈ ਨਾ, ਕੋਈ ਕਹਿੰਦਾ ਕਿ ਸਾਡਾ ਘਰ ਦੁਬਾਰਾ ਕੋਈ ਬਣਾ ਦੇਵੇ, ਕੋਈ ਕਹਿੰਦਾ ਕਿ ਮੇਰੀ ਸਭ ਤੋਂ ਵਧੀਆ ਸੀਗਾ ਉਹ ਰੋਈ ਪਿਆ ਵਿਚਾਰਾ ਕਹਿੰਦਾ ਹੋਇਆ ਕਿ ਮੇਰਾ ਇੱਕ ਪੈਟ ਸੀਗਾ ਡੋਗ, ਉਹ ਪਤਾ ਨਹੀਂ ਸ਼ੋਰ ਸ਼ਰਾਬੇ 'ਚ ਨਾ ਉਹ ਟਰੋਮਾ ਖਾ ਗਿਆ, ਉਹ ਪੂਰਾ ਹੋ ਗਿਆ, ਮੈਂ ਉਹਨੂੰ ਬਚਾ ਨਹੀਂ ਸਕਿਆ। ਬੱਚੇ ਨੂੰ ਨਹੀਂ ਪਤਾ, ਆਮ ਆਦਮੀ ਨੂੰ ਵੀ ਨਹੀਂ ਪਤਾ ਕਿ ਜੀਓ ਪੋਲੀਟੀਕਲ ਲੈਵਲ 'ਤੇ ਕੀ ਹੋ ਰਿਹਾ, ਜਿਹਦੇ 'ਤੇ ਬੀਤ ਰਹੀ ਆ ਉਹਨੂੰ ਕੀ ਲੈਣਾ ਦੇਣਾ, ਬਈ ਤੇਲ ਦਾ ਕੀ ਪ੍ਰੋਬਲਮ ਹੈ, ਕਿ ਆ ਸਰਹੱਦ ਕੱਟਣੀ ਆ, ਕਿ ਉਸ ਫਿਲਮ ਦੇ ਅੰਦਰ ਵੀ ਤਾਂ ਗੱਲ ਹੁੰਦੀ ਨਾ ਕਿ ਜਿਹੜਾ ਬੰਦਾ ਆਹ ਵੰਡਨ ਆਇਆ ਸੀਗਾ ਉਹ ਪੰਜ ਹਫ਼ਤੇ ਦਾ ਟਾਈਮ ਸੀ, ਲਾਰਡ ਮਾਊਂਟਬੈਟਨ ਨੇ ਪੰਜ ਹਫ਼ਤੇ ਦਾ ਟਾਈਮ ਦਿੱਤਾ ਸੀਗਾ ਉਹਨੂੰ, ਅਤੇ ਉਹ ਕਦੇ ਇੰਡੀਆ ਰਿਹਾ ਵੀ ਨਹੀਂ। ਉਹਨੇ ਇੰਡੀਆ ਦੇ ਦੋ ਸਭ ਤੋਂ ਜ਼ਿਆਦਾ ਕਲਚਰਲੀ ਰਿਚ ਏਰੀਆਜ਼ ਨੂੰ ਕੱਟਤਾ, ਪੰਜਾਬ ਸਭ ਤੋਂ ਜ਼ਿਆਦਾ ਕਲਚਰਲੀ ਰਿਚ ਸੀਗਾ ਤੇ ਬੰਗਾਲ,
1: ਬੰਗਾਲ
2: ਸਾਊਥ ਇੰਡੀਆ ਡੈਮੋਕ੍ਰੇਸੀ ਦਾ ਹਿੱਸਾ ਬਣਦਾ ਨਾ ਬਣਦਾ ਬਹੁਤ ਵੱਖਰੀ ਗੱਲ ਹੈ, ਕਿ ਤਮਿਲੀਅਨਸ ਅੱਜ ਵੀ, ਮਤਲਬ ਤਮਿਲੀਅਨਸ ਦੇ ਅੰਦਰ ਇਹ ਬੜਾ ਹੈਗਾ ਨਾ ਕਿ ਸਭ ਤੋਂ ਪੁਰਾਣੇ ਅਸੀਂ ਹਾਂ, ਸਭ ਤੋਂ ਪੁਰਾਣੀ ਬੋਲੀ ਸਾਡੀ ਆ। ਤਾਂ ਤੁਸੀਂ ਦੇਖਦੇ ਹੋ ਕਿ ਅੱਜ ਵੀ ਪੋਲੀਟੀਕਲ ਲੈਵਲ 'ਤੇ ਸਾਊਥ ਇੰਡੀਆ ਦੀਆਂ ਜਿਹੜੀਆਂ ਚਾਰ ਸਟੇਟਾਂ ਨੇ ਉੱਥੇ ਨੈਸ਼ਨਲ ਪਾਰਟੀਜ਼ ਨਹੀਂ ਦਿਸਦੀਆਂ, ਨੈਸ਼ਨਲ ਸਲੋਗਨਸ ਨਹੀਂ ਦਿਸਦੇ, ਕਿ ਆਪਣੇ ਆਪ 'ਚ ਪ੍ਰਾਊਡ ਲੋਕ ਨੇ, ਦੇ ਆਰ ਵੈਰੀ ਵੈਲਕਮਿੰਗ ਐਂਡ ਆਲ, ਬਟ ਆਪਣੇ ਆਪਣੇ ਲੈਵਲ ਦੇ ਪ੍ਰਾਊਡ ਲੋਕ ਨੇ। ਸੋ ਜਿਹੜਾ ਉਹ ਸੈਂਟਰਲ ਅਤੇ ਨੌਰਥ ਇੰਡੀਅਨ ਰੀਜਨ ਦੇ ਅੰਦਰ ਦੋ ਸਭ ਤੋਂ ਜ਼ਿਆਦਾ ਮੇਨ ਕਲਚਰਲ ਹੱਬ ਸੀਗੇ, ਉਹਨਾਂ ਨੂੰ ਹੀ ਕੱਟਿਆ। ਅੱਜ ਵੀ ਜ਼ਬਾਨਾਂ ਸੇਮ ਬੋਲੀਆਂ, ਜੋ ਬਾਂਗਲਾਦੇਸ਼ 'ਚ ਜ਼ਬਾਨ ਬੋਲੀ ਜਾਂਦੀ ਆ ਉਹੀ ਵੈਸਟ ਬੰਗਾਲ 'ਚ ਬੋਲੀ ਜਾਂਦੀ ਆ, ਹੈ ਨਾ। ਬੰਦੇ ਨੂੰ ਬੰਦੇ ਤੋਂ ਜੁਦਾ ਕਿਸ ਬੇਸ 'ਤੇ ਕੀਤਾ, ਕਿਉਂਕਿ ਮਜ਼ਹਬ ਤਾਂ ਸੇਮ ਟੂ ਸੇਮ ਅੱਜ ਵੀ, ਹੈ ਨਾ, ਇੰਡੀਆ 'ਚ ਵੀ ਇਸਲਾਮ ਪੂਰਾ, ਹੈ ਨਾ, ਬੀਤੇ ਸਮੇਂ 'ਚ ਕਾਫੀ ਇਸਲਾਮੋਫੋਬੀਆ ਆਇਆ, ਹੈ ਨਾ, ਪਰ ਫਿਰ ਵੀ ਜੋ ਲੋਕ ਰਹਿੰਦੇ ਉਹ ਤਾਂ ਰਹਿੰਦੇ ਹੀ ਆ, ਜੋ ਆਪਣੀ ਗਲੀ ਮੁਹੱਲੇ 'ਚ ਜਿਸ ਇੱਜ਼ਤ ਦਾ ਪਾਤਰ ਆ ਉਹਨੂੰ ਮਿਲਦੀ ਰਹਿੰਦੀ ਆ, ਉਹ ਜੋ ਮਰਜ਼ੀ ਪੋਲੀਟੀਕਲੀ ਹੋ ਜਾਵੇ ਉਹਦਾ ਕੁਛ ਰਿਲੇਸ਼ਨ ਨਹੀਂ ਹੁੰਦਾ।
1: ਉਹ ਤਾਂ ਸਿਰਫ ਗੱਲਾਂ ਹੀ ਨਾ ਵੇਖੋ, ਪੋਲੀਟੀਕਲੀ ਵਫਾਦ ਨੇ ਲੋਕਾਂ ਨੂੰ ਜਚਾਉਣ ਵਾਲੀਆਂ ਗੱਲਾਂ ਨੇ, ਜਿੱਥੇ ਤੁਹਾਨੂੰ ਧਰਮ ਦੇ ਆਧਾਰ ਦੇ ਉੱਤੇ ਸੂਟ ਕੀਤਾ ਉੱਥੇ ਤੁਸੀਂ ਧਰਮ ਦੇ ਆਧਾਰ 'ਤੇ ਵੰਡਿਆ, ਜਿੱਥੇ ਤੁਹਾਨੂੰ ਭਾਸ਼ਾ ਦੇ ਆਧਾਰ 'ਤੇ ਸੂਟ ਕੀਤਾ ਉੱਥੇ ਤੁਸੀਂ ਭਾਸ਼ਾ ਦੇ ਆਧਾਰ 'ਤੇ ਉੱਤੇ ਵੰਡਿਆ, ਜਿੱਥੇ ਜਿੱਦਾਂ ਤੁਹਾਨੂੰ ਤੁਹਾਡੀ ਸੂਟ
2: ਜਿੱਦਾਂ ਸੈੱਟ ਹੋਵੇ
1: ਹਾਂ ਉਸ ਹਿਸਾਬ ਦੇ ਨਾਲ।
2: ਪਰ ਉਹ ਸੀਰੀਆ 'ਚ ਬੈਠਾ ਬੱਚਾ ਜਿਹੜਾ ਉਹ ਇਹ ਗੱਲ ਨਹੀਂ ਸਮਝਦਾ, ਉਹਨੂੰ ਅੱਜ ਵੀ ਹੈ ਨਾ ਦੁੱਖ ਹੈ ਆਪਣੇ ਕੁੱਤੇ ਦੇ ਮਰੇ ਦਾ, ਜਾਂ ਫਿਰ ਕਿਸੇ ਨੂੰ ਦੁੱਖ ਹੈ ਕਿ ਮੇਰਾ ਬਾਪ ਪਹਿਲੇ ਬੜਾ ਹੱਸ ਖੇਡ ਕੇ ਬੋਲਦਾ ਸੀ ਹੁਣ ਉਸ ਤਰ੍ਹਾਂ ਨਹੀਂ ਬੋਲਦਾ। ਉਹ ਕਹਾਣੀ ਜਦੋਂ ਕਿਸੇ ਲਈ ਤੁਸੀਂ ਦੱਸ ਦਿਓ ਉਹ ਤੁਹਾਨੂੰ ਫਿਰ ਪਤਾ ਲੱਗਦਾ ਕਿ ਵਾਕਈ ਲੋਸ ਕੀ ਹੁੰਦਾ, ਕਿ ਵਾਕਈ ਆਪਾਂ ਕਿੰਨੇ ਪ੍ਰਿਵਿਲੇਜਡ ਆ। ਸਾਡੀ ਪ੍ਰੋਬਲਮ ਤਾਂ ਸਾਡੀਆਂ ਖੁਦ ਦੀਆਂ ਬਣਾਈਆਂ ਹੋਈਆਂ ਨਾ।
1: ਸਾਈਕੋਲੋਜੀਕਲੀ ਨਾ, ਚਾਹੇ ਇਹ ਵਿਸ਼ਾ ਵਾ ਜਾਂ ਇਸ ਤੋਂ ਆਪਾਂ ਹਟ ਕੇ ਵੀ ਗੱਲ ਕਰੀਏ, ਆਪਾਂ ਕੋਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਵਾਪਰਦਾ ਵਾ ਜਾਂ ਜਿੱਦਾਂ ਵੀ ਆਪਾਂ ਜਿਉਂਦੇ ਹਾਂ, ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਵੇਖਦੇ ਹਾਂ ਆਪਣੀ ਲਾਈਫ ਦੇ ਵਿੱਚ, ਤਾਂ ਇੱਕ ਬੰਦਾ ਇੱਕ ਕਰੈਕਟਰ, ਅਸੀਂ ਤੁਸੀਂ ਕੋਈ ਵੀ ਆਪਾਂ ਵੇਖਦੇ ਹਾਂ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਆਪਣੇ ਆਪ ਦੀ ਗੱਲ ਕਰੀਏ, ਤਾਂ ਆਪਾਂ ਬੜੇ ਉਸ ਹਸਮੁੱਖ ਸੁਭਾਅ ਦੇ ਮੰਨ ਲਓ ਤੁਸੀਂ ਹੁੰਦੇ ਹੋ, ਜਾਂ ਲੋਕ ਤੁਹਾਨੂੰ ਕਹਿੰਦੇ ਆ, ਤੁਸੀਂ ਲਾਈਟ ਮੋਡ 'ਚ ਹੁੰਦੇ ਹੋ, ਤੁਸੀਂ ਆਪਣੇ ਅੰਦਰ ਵੀ ਮਹਿਸੂਸ ਕਰਦੇ ਹੋ ਵੀ ਤੁਸੀਂ ਮਤਲਬ ਚਿਲ ਬੰਦੇ ਹੋ ਤੁਸੀਂ, ਹੈ ਨਾ, ਵੀ ਤੁਹਾਡੇ ਕੋਈ ਬੋਝ ਨਹੀਂ, ਕੋਈ ਉਹ ਨਹੀਂ, ਕੋਈ ਭਾਰ ਨਹੀਂ, ਹੈ ਨਾ, ਵੀ ਤੁਸੀਂ ਹੱਸ ਕੇ ਬੋਲਦੇ ਹੋ ਜਾਂ ਕਿਸੇ ਦੇ ਕੰਮ ਆਉਂਦੇ ਹੋ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਠੀਕ ਚੰਗੇ ਇਨਸਾਨ 'ਚ ਹੁੰਦੀਆਂ। ਪਰ ਇੱਕ ਅਗਲੀ ਸਟੇਜ ਆਉਂਦੀ ਹੈ ਜਦੋਂ ਨਾ ਤੁਸੀਂ ਕਿਸੇ ਵੀ ਇੱਦਾਂ ਦੇ ਜ਼ਿੰਦਗੀ ਦੇ ਇੱਕ ਵੱਡੇ ਟਰੋਮੇ ਕਰਕੇ, ਇਹ ਤਾਂ ਬਹੁਤ ਵੱਡੀਆਂ ਚੀਜ਼ਾਂ ਨੇ, ਪਰ ਈਵਨ ਛੋਟੀਆਂ ਦੇ ਉੱਤੇ ਵੀ ਆਪਾਂ ਮਹਿਸੂਸ ਕਰਦੇ ਹਾਂ ਵੀ ਅਸੀਂ ਨਾ ਭਾਰ ਮਹਿਸੂਸ ਕਰਨ ਲੱਗ ਪਏ ਹਾਂ, ਅਸੀਂ ਮਹਿਸੂਸ ਕਰਦੇ ਹਾਂ ਵੀ ਅਸੀਂ ਹੁਣ ਬਹੁਤ ਜ਼ਿਆਦਾ, ਮੰਨ ਲਓ ਅਜੋਕੇ ਸਮੇਂ 'ਚ ਆਪਾਂ ਮਹਿਸੂਸ ਕਰਦੇ ਹਾਂ ਵੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਹਾਂ, ਆਪਾਂ ਕਿਸੇ ਦੇ ਕੰਮ ਨਹੀਂ ਆ ਪਾ ਰਹੇ, ਆਪਾਂ ਆਪਾਂ ਟਾਈਮ ਨਹੀਂ ਕੱਢ ਪਾ ਰਹੇ, ਹੈ ਨਾ, ਆਪਣੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਸੀ ਇੱਕ ਸਮੇਂ ਉਹਨਾਂ ਦੇ ਲਈ ਤੁਸੀਂ ਟਾਈਮ ਨਹੀਂ ਕੱਢ ਪਾ ਰਹੇ। ਹੁੰਦਾ ਪਤਾ ਕੀ ਆ, ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਸਾਡੀਆਂ ਨਿੱਕੀਆਂ ਵੀ ਸਾਨੂੰ ਵੱਡੀਆਂ ਲੱਗਦੀਆਂ, ਵੱਡੀਆਂ ਤਾਂ ਹੈ ਹੀ ਵੱਡੀਆਂ, ਪਰ ਕਹਿੰਦੇ ਨੇ ਕਿ ਜਦੋਂ ਲੰਮਾ ਸਮਾਂ ਆਪਾਂ ਉਸ ਚੀਜ਼ 'ਚੋਂ ਬਾਹਰ ਨਹੀਂ ਨਾ ਆਉਂਦੇ, ਕਈ ਵਾਰੀ ਲੋਕ ਆਪ ਵੀ ਉੱਚ ਰਹਿਣਾ ਜਿਹੜਾ ਉਹ ਚੰਗਾ ਸਮਝਣ ਲੱਗ ਪੈਂਦੇ ਆ ਹੈ ਨਾ, ਸ਼ੈਲ 'ਚ ਰਹਿਣਾ ਸਮਝ। ਕਈ ਵਾਰੀ ਆਪਾਂ ਇੱਦਾਂ ਸੋਚਦੇ ਹਾਂ ਵੀ ਕੋਈ ਨਹੀਂ, ਹਾਲੇ ਉਹ ਵਿਚਾਰ ਕੀ ਚੱਲਣ ਦਿੰਦੇ ਹਾਂ ਹੈ ਨਾ, ਚੱਲਣ ਦਿੰਦੇ ਹਾਂ, ਥੋੜ੍ਹਾ ਜਿਹਾ ਹੋਰ ਟਾਈਮ ਟਪਾ ਲੈਂਦੇ ਹਾਂ, ਥੋੜ੍ਹਾ ਜਿਹਾ ਹੋਰ। ਪਰ ਕਹਿੰਦੇ ਨੇ ਜਦੋਂ ਲੰਮਾ ਸਮਾਂ ਤੁਸੀਂ ਇਸ ਟਰਾਂਸ 'ਚ ਰਹਿ ਲੈਂਦੇ ਹੋ ਫਿਰ ਤੁਸੀਂ ਵਾਪਸ ਨਹੀਂ ਆ ਪਾਉਂਦੇ, ਭਾਵੇਂ ਤੁਹਾਡੇ ਹਾਲਾਤ ਚੰਗੇ ਵੀ ਹੋ ਜਾਣ।
2: ਹਾਂ ਨਹੀਂ, ਸਭ ਤੋਂ ਮਾੜਾ ਨਸ਼ਾ ਵਿਚਾਰਗੀ ਦਾ ਕਿ ਤੁਹਾਨੂੰ ਜਦੋਂ ਦੱਸਦਾ ਯਾਰ ਮੇਰੇ ਨਾਲ ਆਹ ਸਭ ਹੋਇਆ ਜਾਂ ਮੇਰੀ ਕਮਿਊਨਿਟੀ ਨਾਲ ਇਹ ਸਭ ਹੋਇਆ, ਤੁਸੀਂ ਜਦੋਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਉਹਨਾਂ ਜੋੜਨਾ ਜ਼ਰੂਰੀ ਆ ਹੈ ਨਾ, ਪਰ ਉਸ ਚੀਜ਼ ਨੂੰ ਵੇਖਣਾ ਅਤੇ ਉਹਦਾ ਸਲਿਊਸ਼ਨ ਲੱਭਣਾ ਮੇਜਰ ਗੱਲ ਹੁੰਦੀ ਹੈ ਸਾਨੂੰ। ਸਲਿਊਸ਼ਨ ਆਪਾਂ ਸਲਿਊਸ਼ਨ ਓਰੀਐਂਟਡ ਨਹੀਂ ਹੁੰਦੇ। ਦੇਖਿਆ ਜਾਵੇ ਸਭ ਤੋਂ ਜ਼ਿਆਦਾ ਕਾਬਿਲ ਬੰਦਾ ਕੌਣ ਕਹਾਉਂਦਾ ਕਿਸੇ ਵੀ ਕਿੱਤੇ ਦੇ ਅੰਦਰ ਜਾਂ ਕਿਸੇ ਸਮਾਜ ਦੇ ਅੰਦਰ, ਕਿਸੇ ਫੈਮਿਲੀ ਸੈਟਅਪ ਦੇ ਅੰਦਰ, ਜਿਹੜਾ ਸਲਿਊਸ਼ਨ ਓਰੀਐਂਟਡ ਹੋਵੇ, ਜਿਹੜਾ ਸਲਿਊਸ਼ਨ ਦੇ ਸਕਦਾ ਹੋਵੇ। ਸ਼ਾਇਦ ਐਜ਼ ਹਿਊਮਨ ਬੀਇੰਗਸ ਆਪਾਂ ਇੰਨੇ ਸਲਿਊਸ਼ਨ ਓਰੀਐਂਟਡ ਨਹੀਂ, ਆਪਾਂ ਜ਼ਿਆਦਾ ਹੈਗੇ ਕਿ ਬਹਾਵ ਨਾਲ ਚੱਲਣ ਵਾਲੇ ਲੋਕ ਹਨ। ਸੋ ਐਂਡ ਦ ਅਟਰੈਕਸ਼ਨ ਪਾਵਰ ਆਫ ਨੈਗੇਟਿਵ ਇਮੋਸ਼ਨਸ, ਅਟਰੈਕਸ਼ਨ ਪਾਵਰ ਆਫ ਫੀਲਿੰਗ ਲੋ, ਉਹਦੀ ਮੁੱਢੋਂ ਹੀ ਇੰਨੀ ਜ਼ਿਆਦਾ ਸ਼ਾਇਦ ਉਹਦੀ ਮੈਗਨੇਟਿਜ਼ਮ ਹੁੰਦਾ ਕਿ ਤੁਸੀਂ ਨਹੀਂ ਨਿਕਲ ਪਾਉਂਦੇ ਉਹਦੇ ਤੋਂ ਬਾਅਦ, ਜਿੰਨੀ ਮਰਜ਼ੀ ਗੱਲ ਕਰ ਲਓ। ਐਵੇਂ ਆਪਾਂ ਕਹਿੰਦੇ ਆਪਾਂ ਇਸ ਚੀਜ਼ ਨੂੰ ਇੱਜ਼ਤ ਨਹੀਂ ਦਿੰਦੇ ਕਿ ਯਾਰ ਮੈਂ ਕਿਸੇ ਕੋਲ ਜਾ ਕੇ ਕਿਸੇ ਨੂੰ ਪੈਸੇ ਵੀ ਦੇਵਾਂ ਅਤੇ ਆਪਣਾ ਦੁੱਖ ਦਰਦ ਵੀ ਦੱਸਾਂ, ਆਪਾਂ ਥੈਰੇਪੀ ਦੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ, ਇਸ ਕਰਕੇ ਸਿਰਫ ਵੈਲਿਊ ਨਹੀਂ ਹੈ। ਸਮਝੋ ਇਹਦਾ ਕੋਈ ਰਿਲੇਸ਼ਨ ਹੁੰਦਾ ਸਿੱਧੇ ਕਿ ਹਾਂ ਬਈ ਇੱਧਰ ਇਹ ਡਰੱਗ ਨੇ ਜੋ ਤੁਹਾਨੂੰ ਜੋ ਕਿ ਹੈਗੇ ਆ, ਪਰ ਅਗੇਨ ਦੇ ਆਰ ਨੋਟ ਗੁੱਡ ਡਰੱਗਸ ਹੈ ਨਾ, ਉਹ ਬੇਸਿਕਲੀ ਤਾਂ ਆਲਟਰੇਸ਼ਨ ਵਾਲੇ ਨੇ, ਮੂਡ ਆਲਟਰੇਸ਼ਨ। ਜਦੋਂ ਉਹਨਾਂ ਦਾ ਉੱਤਰ ਗਿਆ ਹਿਸਾਬ ਕਿਤਾਬ, ਉੱਤਰ ਗਿਆ ਉਹਨਾਂ ਦਾ ਨਸ਼ਾ, ਉੱਤਰ ਗਿਆ ਅਸਰ, ਉੱਤਰ ਗਿਆ, ਤੁਸੀਂ ਫਿਰ ਤੋਂ ਉਵੇਂ ਦੇ ਉਵੇਂ ਹੋ। ਅਸਲ 'ਚ ਜਦ ਤੱਕ ਤੁਸੀਂ ਆਪਣਾ ਇਸ਼ੂ ਬਾਹਰ ਤੱਕ ਨਹੀਂ ਦੱਸਦੇ, ਉਦੋਂ ਤੱਕ ਉਹਨੂੰ ਤੁਸੀਂ ਸਲਿਊਸ਼ਨ ਵੱਲ ਨਹੀਂ ਲੈ ਕੇ ਜਾ ਸਕਦੇ। ਤੁਸੀਂ ਕਿੰਨੀ ਵਧੀਆ ਗੱਲ ਕੀਤੀ ਕਿ ਇਹ ਤਾਂ ਚਲੋ ਮੇਜਰ ਚੀਜ਼ਾਂ ਨੇ, ਹਰ ਰੋਜ਼ ਨਹੀਂ ਹੁੰਦੀਆਂ ਹੈ ਨਾ। ਇੱਕ ਛੋਟੀ ਜਿਹੀ ਗੱਲ ਆ, ਆਪਾਂ ਅੱਜ ਕੱਲ੍ਹ ਕਿੰਨਾ ਸੁਣਦੇ ਹਾਂ ਇੱਥੇ ਬੈਠੇ ਨਾ ਪੌਲੀਨ ਹੈਨਸਨ ਵਗੈਰਾ ਦੀ ਗੱਲਾਂ ਬਾਤਾਂ ਹੈ ਨਾ। ਮੈਂ ਕੱਲ੍ਹ ਆਪਣੇ ਇੱਕ ਯਾਰ ਮਿੱਤਰ ਨੂੰ ਮਿਲਿਆ, ਆਪਾਂ ਉਸ ਦਿਨ ਪਹਿਲੇ ਵੀ ਇੱਕ ਵਾਰੀ ਗੱਲ ਕੀਤੀ ਸੀ ਨਾ ਕਿ ਹੁਣ ਗੱਲਾਂ ਬਾਤਾਂ ਹੋ ਰਹੀਆਂ ਕਿ ਜੇ ਪੀ ਆਰ ਬੰਦਾ ਵੀ ਹੋ ਗਿਆ ਤਾਂ ਫਿਰ ਉਹ ਵਾਲੀਆਂ ਵੈਲਿਊਜ਼ ਨਹੀਂ ਰਹਿਣੀਆਂ। ਹੁਣ ਸਟੋਰੀ ਕਿਸੇ ਕੋਲ ਕਿਸ ਤਰ੍ਹਾਂ ਟਰੈਵਲ ਹੋ ਕੇ ਆਉਣੀ ਹੈ, ਉਹ ਬਹੁਤ ਖੁਸ਼ ਤਬੀਅਤ ਮੁੰਡਾ, ਬਸ ਹਾ ਹਾ ਹੀ ਹੀ ਪੁੱਠੇ ਸਿੱਧੇ ਮਜ਼ਾਕ ਕਰਨੇ ਤਾਂ ਚੱਲ ਗਏ ਹੈ ਨਾ, ਅਤੇ ਕਹਿੰਦਾ ਯਾਰ ਇੱਥੇ ਤਾਂ ਯਾਰ ਪੀ ਆਰ ਦਾ ਚੱਕਰ ਨਹੀਂ ਪੈਂਦਾ ਪਿਆ ਹੁਣ, ਕਹਿੰਦਾ ਪੀ ਆਰ ਤੋਂ ਬਾਅਦ ਵੀ ਇਹੀ ਕਰੀ ਜਾਣੀ, ਮਜ਼ਦੂਰੀਆਂ ਕਰੀ ਜਾਣੀਆਂ। ਬੰਦਾ ਇੱਕ ਆ ਜਾਂਦਾ ਨਾ, ਇੱਕ ਸ਼ੈਲ 'ਚ ਪੈ ਜਾਂਦਾ, ਕਿੰਨਾ ਕੁਛ ਮਾਇੰਡ 'ਚ ਆ ਜਾਂਦਾ। ਫਿਰ ਇੱਕ ਉਹ ਚੀਜ਼ ਕਿ ਤੁਸੀਂ ਸੈਕਿੰਡ ਰੇਟ ਸਿਟੀਜ਼ਨ ਹੋ, ਤੁਸੀਂ ਇੱਥੇ ਰਹਿੰਦੇ ਹੋਏ ਵੀ ਇੱਕ ਸੈਕਿੰਡ ਰੇਟਡ ਆਦਮੀ ਹੋ, ਤੁਹਾਡੀ ਉਹ ਵੈਲਿਊ ਨਹੀਂ ਹੈ। ਆਪਾਂ ਵਨ ਨੇਸ਼ਨ ਦੇ ਥਰੂ ਕਾਫੀ ਦੇਖਣ ਨੂੰ ਮਿਲਦਾ ਕਿ ਇੱਦਾਂ ਦੀ ਗੱਲਾਂ ਹੁੰਦੀਆਂ। ਇਹ ਚੀਜ਼ਾਂ ਕਈ ਲੋਕਾਂ 'ਤੇ ਬਹੁਤ ਅਸਰ ਕਰ ਜਾਂਦੀਆਂ, ਕਈਆਂ 'ਤੇ ਨਹੀਂ ਕਰਦੀਆਂ, ਪਰ ਛੋਟੀ ਛੋਟੀ ਚੀਜ਼ਾਂ ਬਹੁਤ ਲੈਵਲ 'ਤੇ ਅਸਰ ਕਰ ਜਾਂਦੀਆਂ ਲੋਕਾਂ 'ਤੇ।
1: ਬਿਲਕੁਲ ਸਹੀ ਪੁਆਇੰਟ ਹੈ। ਦੇਖੋ ਆਹ ਤਾਂ ਜਿਹੜਾ ਇਹ ਤਾਂ ਇੱਥੋਂ ਦੀ ਕਹਾਣੀ ਆ ਜਿਹੜੀ ਆਪਾਂ ਪਹਿਲਾਂ ਡਿਸਕਸ ਕਰ ਰਹੇ ਹਾਂ, ਜਿਹੜੇ ਰਿਫਿਊਜੀ ਉੱਥੋਂ ਸਾਡੇ ਹੀ ਆਏ ਨਾ ਛੱਡ ਕੇ, ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ ਲੰਮੇ ਸਮੇਂ ਤੱਕ, ਹਾਲੇ ਵੀ ਕਈ ਸਫ਼ਰ ਕਰਦੇ ਨੇ ਉਸ ਚੀਜ਼ ਨੂੰ।
2: ਬਿਲਕੁਲ ਬਿਲਕੁਲ,
1: ਉਹਨਾਂ ਨੂੰ ਵੀ ਲੰਮਾ ਸਮਾਂ ਇਹ ਚੀਜ਼ ਜਚਾਈ ਜਾਂਦੀ ਰਹੀ ਵੀ ਤੁਸੀਂ ਇੱਥੋਂ ਦੇ ਨਹੀਂ ਗੇ, ਤੁਸੀਂ ਉੱਜੜ ਕੇ ਆਏ ਹੋ, ਤੁਹਾਡੀ ਜ਼ਮੀਨ ਨਹੀਂ ਆ।
2: ਹਾਂ, ਇਹਦੇ ਅੰਦਰ ਇੱਕ ਇਹ ਵੀ ਹੁੰਦਾ ਨਾ, ਜਿਸ ਸਮੇਂ ਹੁਣ ਜੇ ਆਪਣੀ ਪਰਸਨਲ ਮੈਂ ਆਪਣੀ ਫੈਮਿਲੀ ਦੀ ਸਟੋਰੀ ਜੇ ਇਸ ਤਰੀਕੇ ਨਾਲ ਕੁਰੇਦ ਕੇ ਵੇਖਾਂ, ਅਤੇ ਉਹ ਚੀਜ਼ ਕਿਸ ਤਰ੍ਹਾਂ ਟਰੈਵਲ ਕਰਕੇ ਆਈ ਕਿ ਮੇਰੇ ਫਾਦਰ ਸਾਹਿਬ ਜਿੰਨੇ ਕੁ ਉਰਦੂ ਦੇ ਲਫ਼ਜ਼, ਕਿਉਂਕਿ ਸ਼ਬਦਾਵਲੀ ਉਹ ਚੱਲਦੀ ਹੈ ਨਾ, ਕਿ ਸਾਨੂੰ ਕਿੰਨੀ ਦੇਰ ਤੱਕ ਤਕਸੀਮ ਤੋਂ ਇਲਾਵਾ ਬੋਲਣਾ ਹੀ ਨਹੀਂ ਆਉਂਦਾ ਸੀਗਾ ਕਿ ਤਕਸੀਮ ਦਾ ਅਸਲ ਵਰਡ ਕੀ ਹੁੰਦਾ ਹੈ ਨਾ ਜੋ ਬੋਲਦੇ ਆ, ਕਿ ਜੇ ਕੁਰਤੇ ਪਜਾਮੇ ਬਣਵਾਉਣੇ ਤਾਂ ਉਹ ਬਣਵਾਉਣੇ ਹੀ ਉਹ ਪਠਾਨੀ, ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਬਾਪ ਦਾਦਾ ਦੇਖਿਆ, ਮੈਂ ਉਹਨਾਂ ਨੂੰ ਵੇਖਿਆ ਕਿ ਇਹ ਚੀਜ਼ਾਂ ਟਰੈਵਲ ਕਰਦੀਆਂ। ਜੇ ਲਿਟਰੇਚਰ ਪੜ੍ਹਨ ਬੈਠੋ ਤਾਂ ਉਹਨਾਂ ਨੂੰ ਉੱਧਰ ਦਾ ਬਹੁਤ ਵਧੀਆ ਲੱਗਣਾ ਲਿਟਰੇਚਰ। ਮੈਨੂੰ ਹੁਣ ਸ਼ੁਰੂ ਤੋਂ, ਹੁਣ ਜੇ ਮੈਂ ਵੀ ਪੜ੍ਹਨ ਬੈਠਾ, ਮੈਂ ਸ਼ਾਇਦ ਇੰਡੀਅਨ ਰਾਈਟਰ ਬਹੁਤ ਲੇਟ ਪੜ੍ਹੇ ਹੋਣਗੇ, ਪਰ ਫੈਜ਼ ਪਹਿਲੇ ਪੜ੍ਹ ਲਿਆ ਕਿ ਅੱਛਾ ਫੈਜ਼ ਨੇ ਬਈ ਫੈਜ਼ ਦੇ ਉੱਪਰ ਉਹਨਾਂ ਵੇਲਿਆਂ 'ਚ 1950s ਦੇ ਅੰਦਰ ਕੀ ਕਹਿੰਦਾ ਦੇਸ਼ ਦਰੋਹ ਦਾ ਕੇਸ ਹੋਇਆ, ਇੰਨਾ ਕੁਛ ਹੋਇਆ, ਪਾਕਿਸਤਾਨ ਦਾ ਸਮਝ ਆਉਣਾ ਸ਼ੁਰੂ ਕਿਉਂ ਆ ਗਿਆ? ਕਿਉਂਕਿ ਖਿੱਚ ਸੀਗੀ ਨਾ ਸਾਡੀ ਜਨਰੇਸ਼ਨ ਤੁਰਦੀ ਆਉਂਦੀ, ਵੀ ਇਹ ਖਿੱਚ ਸੀ ਕਿ ਸਾਡਾ ਘਰ ਬਾਰ ਸੀ ਸਾਡੇ ਤੋਂ ਛੁੱਟ ਗਿਆ ਹੈ ਨਾ। ਉਹ ਚੌਥੀ ਜਨਰੇਸ਼ਨ ਜਿਹੜਾ ਅੱਜ ਤੱਕ ਕਦੀ ਗਿਆ ਨਹੀਂ, ਜਿਹੜਾ ਪਾਕਿਸਤਾਨ ਨੂੰ ਪਾਕਿਸਤਾਨ ਕਹਿੰਦਾ, ਜਿਹੜਾ ਗੁਜਰਾਂ ਵਾਲਾ ਨਹੀਂ ਕਹਿੰਦਾ ਕਿ ਗੁਜਰਾਂ ਵਾਲਾ ਜਾਂ ਲਾਹੌਰ ਸ਼ਹਿਰ ਇੱਦਾਂ ਦਾ, ਜਿਹੜਾ ਕਹਿੰਦਾ ਪਾਕਿਸਤਾਨ ਇਹ ਇੰਡੀਆ। ਜੇ ਉਸ ਬੰਦੇ ਤੱਕ ਇਹ ਟਰੈਵਲ ਕਰ ਸਕਦੀ ਤਾਂ ਜਿਨ੍ਹਾਂ ਨੇ ਹੰਢਾਇਆ ਉਹਨਾਂ ਲਈ ਤਾਂ ਬਹੁਤ ਹਿਊਜ ਰਿਹਾ ਹੋਣਾ।
1: ਬਹੁਤ ਵੱਡੀ ਗੱਲ ਹੈ, ਇਹ ਕੋਈ ਨਿੱਕੀ ਨਹੀਂ ਆ, ਉਹ ਵੱਖਰੀ ਗੱਲ ਹੈ। ਰੱਬ ਨੇ ਸਾਨੂੰ ਨਾ ਇੱਦਾਂ ਦਾ ਬਣਾਇਆ ਵਾ, ਬਣਤਰ ਇਨਸਾਨ ਦੀ ਇੱਦਾਂ ਦੀ ਆ ਵੀ ਵੱਡੇ ਤੋਂ ਵੱਡੇ ਵੀ ਹਾਲਾਤ ਆ ਜਾਣ ਨਾ, ਸਰਵਾਈਵਲ ਦੇ ਵੀ ਹਾਲਾਤ ਆ ਜਾਣ, ਅਤੇ ਉਹਨਾਂ 'ਚ ਵੀ ਬੰਦਾ ਗੁਜ਼ਾਰਾ ਕਰ ਲੈਂਦਾ। ਅਤੇ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਵੀ ਜਦੋਂ ਵੱਡੇ ਵੱਡੇ ਹਾਲਾਤ ਹੁੰਦੇ ਉਹਨਾਂ 'ਚ ਬੰਦਾ ਫਿਰ ਵੀ ਗੁਜ਼ਾਰਾ ਕਰ ਲੈਂਦਾ। ਆੜੀਆਂ ਨਿੱਕੀਆਂ ਨਿੱਕੇ ਝੰਝਟ ਨੇ ਨਾ ਜਿਨ੍ਹਾਂ 'ਚ ਅੱਜ ਸਾਨੂੰ ਪਾਇਆ ਗਿਆ, ਪੈਸੇ ਧੇਲੇ ਦਾ, ਕੰਮਾਂ ਕਾਰਾਂ ਦਾ, ਜੋਬਾਂ ਦਾ, ਰਿਸ਼ਤੇ ਨਿਭਾਉਣ ਦਾ, ਆਹ ਜਿਹੜੀ ਹੁਣ ਆਪਾਂ ਚੱਕਰ ਵਿੱਚ ਫਸੇ ਹਾਂ, ਇਹਨਾਂ 'ਚ ਆਪਾਂ ਜ਼ਿਆਦਾ ਮਾਰ ਖਾਂਦੇ ਹਾਂ।
2: ਮੇਰੇ ਖਿਆਲ ਨਾਲ
1: ਫਿਰ ਵੀ ਸਰਵਾਈਵ ਕਰ ਜਾਂਦੇ।
2: ਮੈਨੂੰ ਲੱਗਦਾ ਬਣਾਈ ਇਸ ਕਰਕੇ ਗਿਆ ਕਿ ਵੀ ਸ਼ੁੱਡ ਸਟੋਪ ਫੀਲਿੰਗ ਐਟ ਆਲ।
1: ਹਾਂ ਤੁਸੀਂ ਫੀਲ ਮਤਲਬ ਤੁਹਾਡੇ ਕੋਲ ਟਾਈਮ ਨਹੀਂ ਨਾ, ਤੁਸੀਂ ਕਿਹੜੇ ਟਾਈਮ ਫੀਲ ਕਰੋਗੇ
2: ਕਿ ਦੁਨੀਆਂ ਦੀਆਂ ਸਰਕਾਰਾਂ ਜੋ ਕਰਨਾ ਚਾਹੁੰਦੀਆਂ ਕਰਨ, ਸਾਡੇ ਕੋਲ ਓਪੀਨੀਅਨ ਰੱਖਣ ਦਾ ਵੀ ਸਮਾਂ ਨਹੀਂ ਹੋਣਾ ਚਾਹੀਦਾ ਕਿ ਇਹ ਗਲਤ ਹੈ ਇਹ ਸਹੀ ਹੈ।
1: ਤੁਸੀਂ ਬਹੁਤ ਵਾਰੀ ਇਹ ਚੀਜ਼ ਰਿਲਾਈਜ਼ ਕੀਤੀ ਹੋਊਗੀ ਵੀ ਤੁਸੀਂ ਕੋਈ ਬਹੁਤ ਇੰਪੋਰਟੈਂਟ ਵੀ ਕੋਈ ਗੱਲ ਕਰਨੀ ਆ ਜਾਂ ਕੋਈ ਕੰਮ ਕਰਨਾ ਜਾਂ ਮੀਟਿੰਗ ਕਰਨੀ ਆ, ਤੁਸੀਂ ਕਿੰਨੀ ਕੁ ਵਾਰੀ ਜ਼ਿੰਦਗੀ 'ਚ ਫੀਲ ਕੀਤਾ ਜਾਂ ਕਰਨਾ ਸ਼ੁਰੂ ਕਰ ਦਿਓਗੇ ਕਿ ਤੁਸੀਂ ਵਿਦਆਊਟ ਪ੍ਰੈਪਰੇਸ਼ਨ ਉਹਨੂੰ ਕਰ ਆਉਂਦੇ ਹੋ ਕਿਉਂਕਿ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ। ਤੁਹਾਨੂੰ ਬਾਅਦ 'ਚ ਤੁਸੀਂ ਮਹਿਸੂਸ ਕਰਦੇ ਹੋ ਜਾਂ ਪਹਿਲਾਂ ਵੀ ਤੁਹਾਨੂੰ ਪਤਾ ਹੁੰਦਾ ਵੀ ਇਹ ਤੁਸੀਂ ਮੱਚ ਬੈਟਰ ਕਰ ਸਕਦੇ ਸੀ, ਪਰ ਤੁਹਾਡੇ ਕੋਲ ਸਮਾਂ ਨਹੀਂ ਹੈ। ਤੁਹਾਡੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਢੰਗ ਦੇ ਨਾਲ ਉਹ ਪਰੁਚੀਆਂ ਗਈਆਂ, ਪਰ ਫਿਰ ਉਹੀ ਆ ਜਾਂਦੀ ਜਿਹੜੀ ਆਪਾਂ ਪਹਿਲਾਂ ਕਰ ਰਹੇ ਹਾਂ ਕਿ ਹੌਲੀ ਹੌਲੀ ਜਦੋਂ ਆਪਾਂ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਰਵਾਂਗੇ, ਕੱਲ੍ਹ ਨੂੰ ਜੇ ਠੀਕ ਵੀ ਹੋ ਗਏ ਇਹਚੋਂ ਨਿਕਲ ਵੀ ਆਏ ਤਾਂ ਫਿਰ ਵੀ ਜਿਹੜੀ ਅੰਦਰ ਦੀ ਵਾਇਰਿੰਗ ਆ ਉਹ ਚੇਂਜ ਹੋ ਚੁੱਕੀ ਹੋਊਗੀ। ਸੋ ਬੈਸਟ ਇਹੋ ਹੀ ਆ ਵੀ ਡੇ ਟੂ ਡੇ ਆਪਣੇ ਆਪ ਨੂੰ ਅਲਾਰਮ ਦੇ ਕੇ ਜੋ ਤੁਸੀਂ ਹੋਣਾ ਚਾਹੁੰਦੇ ਹੋ ਇਸ ਉਸ ਸਟੇਜ 'ਤੇ, ਫਿਰ ਤੁਹਾਨੂੰ ਇਹ ਚੀਜ਼ ਸਮਝ ਆਉਂਦੀ ਆ ਵੀ
2: ਜਦੋਂ ਸਮਾਂ ਵੀ ਨਿਕਲ ਗਿਆ ਹੁੰਦਾ
1: ਅੱਜ ਹੀ ਆ ਤੁਹਾਡੇ ਕੋਲ, ਜੋ ਕਰਨਾ ਅੱਜ ਕਰ ਲਓ, ਹੱਸਣਾ ਅੱਜ ਹੱਸ ਲਓ, ਕਰਨਾ ਅੱਜ ਕਰ ਲਓ, ਵੇਖਣਾ ਅੱਜ ਵੇਖ ਲਓ। ਇਹ ਨਹੀਂ ਆ ਵੀ ਕੱਲ੍ਹ ਮੈਂ ਠੀਕ ਹੋ ਕੇ ਕਰ ਲੂੰਗਾ, ਹੈ ਨਾ, ਕੱਲ੍ਹ ਹਾਲਾਤ ਠੀਕ ਹੋ ਜਾਣੇ ਫਿਰ ਕਰ ਲੂੰਗਾ। ਇੱਕ ਨਿੱਕੀ ਜਿਹੀ ਬ੍ਰੇਕ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ, ਮਾਫ਼ੀ ਚਾਹੁੰਦੇ ਹਾਂ, ਇੱਕ ਸਮਾਂ ਬ੍ਰੇਕ ਦਾ ਹੋ ਗਿਆ ਅਤੇ ਆ ਕੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਮਾਫ਼ੀ ਚਾਹੁੰਦੇ ਹਾਂ, ਆਪਾਂ ਗੱਲਬਾਤ ਜਿਹੜੀ ਆ ਫਿਰ ਇਸੇ ਵਿਸ਼ੇ ਦੇ ਉੱਤੇ ਆ ਕੇ ਆਪਾਂ ਕੰਟੀਨਿਊ ਕਰਾਂਗੇ। ਤੁਸੀਂ ਵੀ ਜ਼ਰੂਰ ਦੱਸਿਓ ਕਿ ਕੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ, ਤੁਸੀਂ ਆਪਣੇ ਪਰਿਵਾਰਾਂ ਤੋਂ ਕੀ ਸੁਣਿਆ, ਤੁਹਾਡੀ ਪਿੱਛੋਂ ਹਿਸਟਰੀ ਜਿਹੜੀ ਆ ਉਹ ਕਿੱਥੇ ਜਾ ਕੇ ਜੁੜਦੀ ਆ, ਲਾਗੇ ਬੰਨਿਓ ਪਿੰਡਾਂ ਦੇ ਵਿੱਚੋਂ, ਅਤੇ ਕੀ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਕਹਾਣੀਆਂ
2: ਕੀ ਸੁਣਿਆ
1: ਸੁਣੀਆਂ ਨੇ। ਇੱਕ ਬ੍ਰੇਕ।

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ਟੈਨਸ਼ਨ ਨਹੀਂ ਦੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
5: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
6: ਸੂਰਜ ਦੇਵਤਾ
5: ਕੀ ਮਤਲਬ
6: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ
5: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
7: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ ਸੋਨਾ ਚਾਹੀਦਾ
8: ਭਰੋਸਾ ਚਾਹੀਦਾ
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
9: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
10: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ स्टोर तो विजिट goldleafdairy.com।
8: ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ओपिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नो 04332802552 ते
11: 04334654922। बलजीत ब्याह वास्ते ज्वेलरी देखन तुन्ना ज्वेलर्स चलिए
12: यार उना दा डैंडी नॉग वाला स्टोर ना बड़ा ही दूर है।
11: ओ हुन टेंशन नहीं हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया ओही भरोसा ते 30 साल तो वध वरियां दा एक्सपीरियंस रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग। फॉर मोर इन्फो कॉल 0499-2535-45 ਤੇ।
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ ਮੈਂ ਵਾਪਸ ਆਊਂਗਾ ਮਸਕਾਰਾ ਅਤੇ ਇਹ ਆ ਰਮਾਨ ਦਾ ਮਿਊਜ਼ਿਕ ਅਤੇ ਕਮਾਲ ਅਤੇ ਫਿਲਮ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ ਸਾਡੇ ਪਹਿਲੇ ਸੈਗਮੈਂਟ ਦੇ ਵਿੱਚ ਉਹ ਇਸ ਕਰਕੇ ਹੋ ਰਹੀਆਂ ਸੀ ਕਿਉਂਕਿ ਫਿਲਮ ਪਾਰਟੀਸ਼ਨ ਦੇ ਉੱਤੇ ਬਣੀਆਂ ਅਤੇ ਪਾਰਟੀਸ਼ਨ ਦੀਆਂ ਗੱਲਾਂ ਬਾਤਾਂ ਆਪਾਂ ਕੰਟੀਨਿਊ ਕੀਤੀਆਂ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਸਰ ਤੁਹਾਨੂੰ ਮੈਂ ਕਾਫੀ ਟਾਈਮ ਬਾਅਦ ਦੇਖਿਆ ਕੋਈ ਸਿਨੇਮਾ ਬੜਾ ਵਧੀਆ ਲੱਗਾ ਹੈ
0: ਨਹੀਂ ਮੈਂ ਫਿਲਮ ਵੇਖੀ ਬਾਬਾ ਚਿਰ ਬਾਅਦ ਥੈਂਕ ਯੂ ਹਰਮਨ ਦਾ ਚਲੋ ਮੈਂ ਆਪਾਂ ਆਪਣੇ ਕਹਿਣ ਡਿਆ ਨਾ ਵੀ ਆਪਾਂ ਜਿੱਦਾਂ ਬਿਜ਼ੀ ਰੁਝੇਵਿਆਂ ਦੇ ਵਿੱਚ ਆਪਾਂ ਨਹੀਂ ਸਾਨੂੰ ਲੱਗਦਾ ਟਾਲੀ ਜਾਂਦੇ ਆਪਾਂ ਟਾਲੀ ਜਾਂਦੇ ਹਾਂ ਵੀ ਚਲੋ ਕੋਈ ਗੱਲ ਨਹੀਂ ਵਿਹਲੇ ਹੋਵਾਂਗੇ ਯਾਰ ਵੇਖ ਲਾਂਗੇ ਫਿਰ ਕੀ ਆ ਪਰ ਜੇ ਤੁਸੀਂ ਵਿਹਲੇ ਨਹੀਂ ਹੋ ਰਹੇ ਦੈਨ ਵੱਟ ਤੁਸੀਂ ਜੋ ਕਰਨਾ ਤੁਹਾਡਾ ਪੈਰਲਰ ਸਾਰਾ ਕੁਛ ਚੱਲਣਾ ਚਾਹੀਦਾ
1: ਹੈ ਨਾ ਇਹ ਗੱਲ ਤਾਂ ਸਹੀ ਹੈ
0: ਥੈਂਕ ਯੂ ਚਲੋ ਮੈਂ ਵੈਸੇ ਮੈਂ ਸ਼ਾਇਦ ਨਾ ਜਾਂਦਾ ਪਰ ਤੁਹਾਡਾ ਪਾਰਟਨਰ ਵੀ ਕਈ ਵਾਰੀ ਤੁਹਾਡੀ ਮਦਦ ਕਰ ਦਿੰਦਾ ਇਸ ਚੀਜ਼ ਦੇ ਵਿੱਚ ਅਤੇ ਮੈਂ ਉੱਦਾਂ ਸ਼ਾਇਦ ਨਾ ਵੇਖਣ ਜਾਂਦਾ ਜਿੰਨੇ ਚਿਰ ਨੂੰ ਆਪਾਂ ਵੇਹਦੇ ਉਨੇ ਚਿਰ ਨੂੰ ਸ਼ਾਇਦ ਵਾਹਵਾ ਅੱਗੇ ਲੰਘ ਚੁੱਕੀ ਹੋਣੀ ਗੱਡੀ ਕਿਉਂਕਿ ਆਪਾਂ ਵੀ ਨਾ ਕਈ ਵਾਰੀ ਇਹ ਚੀਜ਼ਾਂ ਇੱਦਾਂ ਹੀ ਆਈਡੈਂਟੀਫਾਈ ਕਰਦੇ ਹਾਂ ਵੀ ਰੌਲੇ ਰੱਪੇ ਦੇ ਬੇਸ 'ਤੇ ਹੀ ਆਈਡੈਂਟੀਫਾਈ ਕਰਦੇ ਹਾਂ
1: ਇੱਕ ਇਹ ਵੀ ਹੈ ਹਰ ਕਿਸੇ ਨੂੰ ਪਤਾ ਨਾ ਕਿ ਹਰ 6 ਹਫ਼ਤੇ ਬਾਅਦ ਤਾਂ ਜਿਹੜੀ ਫਿਲਮ ਲੱਗੀ ਪਈ ਹੈ ਸਿਨੇਮਾ 'ਤੇ ਉਹ ਪ੍ਰਾਈਮ 'ਤੇ ਆ ਜਾਣੀ ਹੈ ਜਾਂ ਨੈੱਟਫਲਿਕਸ 'ਤੇ ਆ ਜਾਣੀ ਹੈ ਕਿਸੇ ਨਾ ਕਿਸੇ 'ਤੇ ਆ ਜਾਣੀ ਹੈ ਪਰ ਮੇਰੇ ਖਿਆਲ ਨਾਲ ਕਿਸੇ ਵੀ ਤਰ੍ਹਾਂ ਦੀ ਫਿਲਮ ਹੋਵੇ ਉਹਦਾ ਐਕਸਪੀਰੀਅੰਸ ਜੋ ਥੀਏਟਰ 'ਚ ਆ ਉਹ ਨੈੱਟਫਲਿਕਸ 'ਤੇ ਪ੍ਰਾਈਮ 'ਤੇ ਨਹੀਂ ਤੁਸੀਂ ਉਹ ਪਾਰ ਕਰ ਸਕਦੇ
0: ਫਿਰ ਉਹ ਰਹਿ ਜੂਗੀ ਨਾ ਫਿਰ ਉਹ ਚੀਜ਼ਾਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ ਵੀ ਫਿਰ ਤਾਂ ਉਹ ਚੰਗਾ ਸਿਨੇਮਾ ਜਿਹੜਾ ਵਾ ਉਹ ਇਸੇ ਕਰਕੇ ਬਣ ਨੂੰ ਰਹਿ ਜੂਗਾ ਨਾ ਵੀ ਕੋਈ ਨਹੀਂ ਆਪਾਂ ਉਹਦੇ 'ਤੇ ਦੇ ਦਿਆ ਕਰਾਂਗੇ ਪਿੱਛੇ ਜੇ ਹੋਇਆ ਹੀ ਹੈ ਇਹ ਦੌਰ
1: ਹਾਂ ਕਾਫੀ ਸਮਾਂ ਹੀ ਰਿਹਾ ਉਹ ਚਮਕੀਲਾ ਨਾਲ ਇਹੀ ਹੋਇਆ ਚਮਕੀਲਾ ਪ੍ਰੀਟੀ ਮਚ ਸ਼ੋਰ ਡਿਸਟ੍ਰੀਬਿਊਟਰ ਵਗੈਰਾ ਸ਼ਾਇਦ ਨਹੀਂ ਮਿਲੇ ਹੋਣੇ ਜੋ ਸਿੱਧੇ ਨੈੱਟਫਲਿਕਸ 'ਤੇ ਪਾਣੀ ਪਈ
0: ਹਾਂ ਪਤਾ ਨਹੀਂ ਕੀ ਰੀਜ਼ਨ ਅਸਲ 'ਚ ਉਹ ਵਾਲਾ ਦੌਰ ਉਹ ਹੀ ਬਹੁਤ ਸਾਰੇ ਰੀਜ਼ਨ ਹੋਣਗੇ ਪਰ ਇੱਕ ਦੌਰ ਸੀ ਉਹ ਜਦੋਂ ਇਹ ਮੰਨਿਆ ਜਾਣ ਲੱਗ ਪਿਆ ਵੀ ਉੱਥੇ ਜ਼ਿਆਦਾ ਵਧੀਆ ਚੱਲ ਜਾਂਦੀ ਸਗੋਂ ਜਾਂ ਫਿਰ ਉੱਥੇ ਖੁੱਲ੍ਹ ਕੇ ਤੁਸੀਂ ਵਿਖਾ ਲੈਂਦੇ ਹੋ ਜੋ ਵੀ ਤੁਸੀਂ ਵਿਖਾਉਣਾ ਭਾਵੇਂ ਗਲਤ ਵਿਖਾਉਣਾ ਸਹੀ ਵਿਖਾਉਣਾ
1: ਉੱਥੇ
0: ਸੈਂਸਰਸ਼ਿਪ ਦਾ ਕੋਈ ਰੌਲਾ ਨਹੀਂ ਆ ਐਵੇਂ ਚਿਕ ਚਿਕ ਕਿਚ ਕਿਚ ਪੈਣ ਦੀ ਲੋੜ ਨਹੀਂ ਹੈ ਚੁੱਕੋ ਉੱਥੇ
1: ਉਦੋਂ ਇਹ ਕੰਪਨੀਜ਼ ਭਾਜੀ ਪੇ ਵੀ ਬੈਟਰ ਕਰ ਰਹੀਆਂ ਸੀਗੀਆਂ
0: ਅੱਛਾ
1: ਹੁਣ ਇਹਨਾਂ ਦਾ ਏਕਾ ਹੋ ਗਿਆ ਹੁਣ ਦੇ ਡੋਂਟ ਪੇ ਵੈਲ ਨਾਓ
0: ਓਕੇ
1: ਹੁਣ ਕਿਸ ਤਰ੍ਹਾਂ ਕਰਨਾ ਸ਼ੁਰੂ ਕਰਤਾ ਪਹਿਲੇ ਸੀਗਾ ਕਿ

0: ਮਿਲਨ ਨੇ ਹਿੱਟ ਦਾ ਸਟੇਟਸ ਲਿੱਤਾ ਇੰਨੇ ਮਿਲਣਗੇ, ਜੇ ਸੁਪਰ ਹਿੱਟ ਹੋਈ ਤਾਂ ਇੰਨੇ ਮਿਲਣਗੇ, ਤੇ ਜਿਹੜੀ ਧੁਰੰਧਰ ਵਰਗੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਹਜੇ ਵੀ ਰੇਅਰ ਕੇਸ ਕੀ ਲੱਗੀਆਂ ਪਈਆਂ ਥੀਏਟਰ ਚ, ਪਰ ਦੂਸਰੇ ਪਾਸੇ ਉਹਨਾਂ ਦਾ ਹੁਣ ਟਾਈਮ ਆ ਗਿਆ OTT ਤੇ ਆਉਣ ਦਾ, ਤਾਂ ਫਿਰ ਦੇ ਗੈਟ ਐਕਸਟਰਾ ਮਨੀ ਕਿ ਬਈ ਉਤਾਰ ਲਓ ਸਿਨੇਮਾ ਤੋਂ ਜਾਂ ਫਿਰ ਸਾਨੂੰ ਪੈਰਲਲ ਚਲਾ ਲੈਣ ਦਿਓ,
1: ਹੁਣ ਹੌਲੀ ਹੌਲੀ ਉਹਨਾਂ ਨੇ ਇਹੋ ਕਰ ਲੈਣਾ ਵੀ ਚਲਾ ਲਓ ਜੋ ਚੱਲੂਗਾ ਉਸ ਨੂੰ ਪੈਸੇ ਲੈ ਲਿਓ। ਸਤਿ ਸ਼੍ਰੀ ਅਕਾਲ ਜਸਕੀਰ ਜੀ, ਤੁਸੀਂ ਆਉਂਦੇ ਰਹੋ। ਸਤਿ
2: ਸ਼੍ਰੀ ਅਕਾਲ ਜੀ, ਮੇਰਾ ਮੂੰਹ ਸੁੱਕ ਗਿਆ ਸੀ, ਮੈਂ ਪਾਣੀ ਪੀਣ ਚੱਲੀ ਸੀ ਕਿ ਹੁਣ ਨਹੀਂ ਆ ਵਾਰੀ ਆਉਂਦੀ।
1: ਅੱਛਾ ਅੱਛਾ, ਓਕੇ ਓਕੇ, ਮੈਂ ਤੁਹਾਨੂੰ ਦੱਸਾਂ ਹੌਲੀ ਹੌਲੀ ਨਾ ਸੈਲਫ ਵਾਟਰਿੰਗ ਮੂਵੀ ਆਉਣੇ ਸ਼ੁਰੂ ਹੋ ਜਾਣੇ,
0: ਬੱਲੇ ਬੱਲੇ,
1: ਜਿੱਦਾਂ ਹੌਲੀ ਹੌਲੀ ਤਰੱਕੀ ਹੋ ਰਹੀ, ਜਿੱਦਾਂ ਸੈਲਫ ਵਾਟਰਿੰਗ ਗਮਲੇ ਆਉਂਦੇ ਨਾ ਵੀ ਸਾਨੂੰ ਵਾਰ ਵਾਰ ਪਾਣੀ ਦੇਣ ਦਾ ਕੋਈ ਝੰਝਟ ਹੀ ਨਹੀਂ ਆ, ਸੈਲਫ ਵਾਟਰਿੰਗ ਮੂੰਹ ਆਉਣੇ ਸ਼ੁਰੂ ਹੋ ਜਾਣੇ ਆ,
0: ਡਰਾਈ ਬਾਥਰੂਮ ਦਾ ਸੁਣੇ ਗੱਲ ਹੋ ਗਈ ਆ।
1: ਹਾਂ, ਵਿਚੋਲ ਲੋਕਾਂ ਨੇ ਪੁੱਛਿਆ ਕਰਨਾ ਵਾ ਰਿਸ਼ਤਾ ਕਰਨ ਲੱਗਾ ਵੀ ਕੀ ਵੋਟੀ ਸੈਲਫ ਵਾਟਰਿੰਗ ਮੂੰਹ ਨਾਲ ਪੜਾਈ ਪੜੂਈ ਨੀ ਕਿਹੜੇ ਪੁੱਛਿਆ
2: ਕਰਨੀ, ਵੋਟੀ ਨੀ
1: ਵੇਖੋ ਅਸੀਂ ਤੇ ਵੋਟੀ ਕਹਿਣੀ ਆ, ਤੁਸੀਂ ਕਹੀ ਜਾਓ ਘਰ।
0: ਨਹੀਂ, ਮੈਂ ਤੁਹਾਡੇ ਲੌਜਿਕ ਨਾਲ ਠੀਕ ਸੀਗਾ ਵੈਸੇ ਚੱਲ ਰਿਹਾ ਸੀ, ਪਰ ਭਾਈ ਨੇ ਜਵਾਬ ਸਹੀ ਦੇ ਦਿੱਤਾ ਕਿ ਆਪਾਂ ਤਾਂ ਆਪਣੇ ਹਿਸਾਬ ਨਾਲ ਹੀ ਵੇਖਣਾ।
2: ਟੌਪਿਕ ਬਹੁਤ ਵਧੀਆ ਭਾਜੀ, ਮਤਲਬ ਇੱਕ ਵਾਰੀ ਤੇ ਜਦੋਂ ਤੁਸੀਂ ਸੁਣਦੇ ਹੋ ਤੁਸੀਂ ਦੇਖਦੇ ਹੋ, ਮੇਰਾ ਇਹ ਹਾਲ ਸੀਗਾ ਕਿ ਮੇਰੇ ਹੱਥਾਂ ਚ ਪਸੀਨਾ ਸੀ ਔਰ ਮੇਰੇ ਪੈਰ ਠੰਡੇ ਸੀ ਬਿਲਕੁਲ, ਮਤਲਬ ਉਹ ਜਿਹੜੀ ਤੁਸੀਂ ਫੀਲ ਕਰਦੇ ਹੋ, ਕਿਉਂਕਿ ਮੈਂ ਇੰਨੀ ਫੋਰਚੁਨੇਟ ਰਹੀ ਹਾਂ ਕਿ ਮੈਂ ਆਪਣੇ ਪੇਰੈਂਟਸ ਦੋਨੋਂ ਮਤਲਬ ਮੰਮਾ ਦੇ ਵੀ ਪਾਪਾ ਦੇ ਵੀ ਦਾਦਾ ਦਾਦੀ ਤੱਕ ਦੇਖੇ ਹੋਏ ਆ, ਤੇ ਉਹਨਾਂ ਤੋਂ ਜਿਹੜੀਆਂ ਕਹਾਣੀਆਂ ਸੁਣੀਆਂ, ਜਿਹੜੇ ਜਿੱਦਾਂ ਉਹ ਦੱਸਦੇ ਸੀਗੇ ਕਿ ਜਦੋਂ ਆਏ ਤੇ 52 ਲੋਕ ਪਰਿਵਾਰ ਦੇ ਇੱਕ ਪਰਿਵਾਰ ਦੇ ਵਿੱਚੋਂ ਜਿਹੜੇ ਖਤਮ ਹੋ ਗਏ, 52 ਮਤਲਬ ਇੱਕ ਤਰ੍ਹਾਂ ਦਾ ਪੂਰੀ ਫੈਮਿਲੀ ਖਤਮ ਹੋ ਗਈ। ਮੇਰੇ ਤਾਇਆ ਜੀ ਤੋਂ ਵੱਡੇ ਬ੍ਰਦਰ ਸੀਗੇ, ਉਹਨਾਂ ਨੂੰ ਪਾਣੀ ਨਹੀਂ ਸੀ ਮਿਲ ਪਾਇਆ ਕਿ ਉਹ ਪਿਆਸੇ ਹੀ ਮਤਲਬ ਉੱਥੇ ਮੁੱਕ ਗਏ, ਕਿ ਜਦੋਂ ਇੱਧਰ ਆਉਂਦੇ ਆਉਂਦਿਆਂ ਤੁਰ ਕੇ ਆਏ ਜਿਹੜੇ, ਮਤਲਬ ਇਹੋ ਜਿਹੀਆਂ ਕਹਾਣੀਆਂ ਸੁਣੀਆਂ। ਜਦਕਿ ਹੁਣ ਉਹੀ ਅਗੇਨ ਫੋਰਥ ਜਨਰੇਸ਼ਨ ਆ ਸੀ ਅੱਗੇ, ਪਰ ਉਹ ਜਿਹੜੀ ਅਟੈਚਮੈਂਟ ਹੈ ਨਾ, ਔਰ ਸਪੈਸ਼ਲੀ ਆ ਜਿਹੜਾ ਦੇਖਿਆ ਪਰਸੋਂ ਮੂਵੀ ਦੇਖੀ ਹੈ ਜਿਹੜੀ, ਮਤਲਬ ਗੂਸ ਬਾਉਂਸ ਸੀਗੇ ਲਿਟਰਲੀ, ਕਿ ਐਕਚੁਅਲੀ ਉਹਨਾਂ ਨੇ ਵੀ ਸਾਨੂੰ ਏਦਾਂ ਹੀ ਕਹਾਣੀਆਂ ਸੁਣਾਈਆਂ। ਮੇਰੇ ਨਾਨਾ ਜੀ ਕੋਲੋਂ ਮੈਂ ਕਿੰਨਾ ਕੁਝ ਸੁਣਿਆ, ਇੱਦਾਂ ਕਿ ਨਹਿਰ ਦੇ ਕੰਢੇ ਕੰਢੇ ਤੁਰ ਜਾਣਾ, ਔਰ ਮੋਸਟਲੀ ਉਹਨਾਂ ਦੇ ਫਰੈਂਡਸ ਦੇ ਜਿਹੜੇ ਨਾਮ ਹੁੰਦੇ ਸੀ ਉਹ ਮੁਸਲਿਮ ਨਾਮ ਹੁੰਦੇ ਸੀਗੇ, ਕਿ ਮਤਲਬ ਉਹ ਸਾਂਝ ਹੀ ਇੰਨੀ ਜ਼ਿਆਦਾ ਸੀ, ਕਹਿੰਦੇ ਲੱਗਦਾ ਹੀ ਨਹੀਂ ਸੀ ਕਿ ਅਸੀਂ ਵੱਖਰੇ ਹਾਂ ਕਦੀ, ਕਿਹਦੇ ਘਰ ਰੋਟੀ ਖਾ ਰਹੇ ਹਾਂ, ਕਿਹਦੇ ਘਰ ਸੌ ਰਹੇ ਹਾਂ, ਘਰਦਿਆਂ ਨੂੰ ਫਿਕਰ ਹੀ ਨਹੀਂ ਸੀ ਹੁੰਦੀ। ਮੈਂ ਸ਼ੋਰ ਨਹੀਂ ਹਾਂ, ਤੁਸੀਂ ਅਗਰ ਸਟੈਂਡ ਅਪ ਕਾਮੇਡੀ ਮਾੜੀ ਮੋਟੀ ਸੁਣਦੇ ਹੋ, ਤੇ ਇੱਕ ਨਾ ਵਰੁਣ ਗਰੋਵਰ ਕਰਕੇ ਹੈਗਾ, ਉਹਨੇ ਪਾਰਟੀਸ਼ਨ ਦੇ ਉੱਪਰ ਬਹੁਤ ਸੋਹਣਾ ਲਿਖਿਆ ਕਿ ਜਦੋਂ ਉਹਦੇ ਦਾਦਾ ਦਾਦੀ ਜੀ ਇਸ ਪਾਸੇ ਆਏ ਸੀਗੇ ਤੇ ਆਪਣੇ ਘਰ ਦੇ ਬਾਹਰ ਇੱਕ ਦੀਵਾ ਜਗਾ ਕੇ ਆਏ ਸੀ ਇਸ ਆਸ ਵਿੱਚ ਕਿ ਜਿਹੜਾ ਵੀ ਉਹਨੂੰ ਮਤਲਬ ਉਸ ਜਗ੍ਹਾ ਨੂੰ ਉਹਨੂੰ ਮਿਲੇਗੀ ਤੇ ਉਹ ਇਹ ਦੀਵਾ ਨੂੰ ਜਗਦਾ ਰੱਖੇਗਾ, ਤੇ ਸੇਮ ਵੇ ਜਦੋਂ ਕਹਿੰਦਾ ਜਦੋਂ ਉਹ ਜਿਹੜੇ ਘਰ ਚ ਪਹੁੰਚੇ ਅੱਗੇ ਉਹਨਾਂ ਨੂੰ ਵੀ ਇੱਕ ਦੀਵਾ ਜਗਦਾ ਮਿਲਿਆ, ਮਤਲਬ ਉਹ ਚੀਜ਼ ਸੁਣ ਕੇ ਨਾ, ਔਰ ਹੁਣ ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਸੁਣਾਉਂਦੇ ਹਾਂ ਜਿੱਦਾਂ ਉਹ ਆਪਣੇ ਗ੍ਰੈਂਡ ਪੇਰੈਂਟਸ ਤੋਂ ਸੁਣਦੇ ਨੇ, ਤੇ ਮੇਰਾ ਬੇਟਾ ਕਹਿੰਦਾ ਹੈ ਗੱਲ ਆਪਣੇ ਦਾਦੂ ਜੀ ਨੂੰ, ਦਾਦੂ ਜੀ ਮੈਨੂੰ ਥੋੜਾ ਜਿਹਾ ਵੱਡਾ ਹੋ ਲੈਂਦੋ, ਅਸੀਂ ਪਾਕਿਸਤਾਨ ਜਾਣਾ, ਅਸੀਂ ਉੱਥੇ ਦੇਖ ਕੇ ਆਉਣਾ ਕਿ ਤੁਸੀਂ ਕਿੱਥੇ ਰਹਿੰਦੇ ਸੀ,
1: ਕਿੰਨੇ ਜਾਂਦੇ ਵੀ ਨੇ, ਕਿੰਨੇ ਜਾ ਕੇ ਵੀ ਆਏ ਨੇ।
0: ਹਾਂਜੀ ਹਾਂਜੀ,
2: ਅਸੀਂ ਕਹਾਣੀਆਂ ਇੰਨੀਆਂ ਸੁਣੀਆਂ, ਇੰਨੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ। ਜਦੋਂ ਮੈਂ ਇੰਜੀਨੀਅਰਿੰਗ ਕਰ ਰਹੀ ਸੀਗੀ ਇੱਥੇ ਗੜਸ਼ੰਕਰ, ਤੇ ਉੱਥੇ ਨਾ ਇੱਕ ਢਾਬਾ ਸੀ ਸਿਆਲਕੋਟੀਆਂ ਦਾ, ਹੋਰ ਵੀ ਬੜੇ ਢਾਬੇ ਸੀਗੇ, ਪਰ ਚੇਚਾ ਉੱਥੇ ਹੀ ਰੋਟੀ ਖਾਣ ਜਾਣਾ 15 ਮਿੰਟ ਤੁਰ ਕੇ, ਕਿ ਇਹ ਸਿਆਲਕੋਟੀਆਂ ਦਾ ਯਾਰ, ਮੇਰੇ ਦਾਦੀ ਜੀ ਉੱਥੋਂ ਨੇ, ਮਤਲਬ ਉਹ ਮੈਂ ਨਾ ਇਮੋਸ਼ਨਲ ਹੋ ਰਹੀ ਹਾਂ ਥੋੜੀ ਗੱਲ ਕਰਦੇ ਕਰਦੇ।
1: ਨਹੀਂ, ਵਿਸ਼ਾ ਹੀ ਇੱਦਾਂ ਦਾ, ਇਹ ਵਧੋ ਵਧੀ ਆਪਾਂ ਗੱਲ ਕਰਦੇ ਹਾਂ ਹੋ ਜਾਂਦੇ ਭਾਵੁਕ, ਅਸੀਂ ਅਸਲ ਵਿੱਚ ਸੁਣਿਆ ਹੀ ਇੰਨਾ ਕੁ ਕੁਛ ਆ,
2: ਬਿਲਕੁਲ ਬਿਲਕੁਲ,
1: ਤੇ ਉੱਤੋਂ ਉਹੀ ਚੀਜ਼ਾਂ ਜਦੋਂ ਇੱਕ ਹੁੰਦਾ ਨਾ ਤੁਸੀਂ ਸੁਣੀਆਂ ਨੇ ਪੜ੍ਹੀਆਂ ਨੇ, ਤੇ ਇੱਕ ਜਦੋਂ ਤੁਹਾਨੂੰ ਉਹ ਚੀਜ਼ਾਂ ਸੈਕਿੰਡ ਹੋ ਜਾਣ, ਹਰ ਇੱਕ ਦੇ ਮੂੰਹ ਉਹ ਚੀਜ਼ ਸੁਣਨੀ ਮਿਲ ਜੇ, ਜਾਂ ਫਿਰ ਉਹ ਫਿਲਮਾਂ, ਫਿਰ ਸਿਨੇਮੇ ਦੀ ਪਾਵਰ ਇਹ ਆ ਵੀ ਉਹਨੇ ਤੁਹਾਨੂੰ ਉਹ ਚੀਜ਼ ਬਹੁਤ ਬਰੀਕੀ 'ਚ ਵਿਖਾ ਦੇਣੀ ਆ,
0: ਤੁਹਾਨੂੰ ਉਸ ਦੁਨੀਆ 'ਚ ਹੀ ਲੈ ਜਾਂਦਾ ਨਾ ਫਿਰ।
2: ਮਤਲਬ ਅਸੀਂ ਕਦੀ ਨੀ ਗਏ, ਕਦੀ ਸੋਚਾਂਗੇ, ਪਤਾ ਨੀ ਮੈਂ ਅਫੋਰਚੁਨੇਟ ਇਨਫ ਹੋਵਾਂਗੀ ਜਾਣ ਵਾਸਤੇ ਜਾਂ ਨਹੀਂ, ਪਰ ਉਹ ਜਿਹਨੂੰ ਕਹਿੰਦੇ ਨਾ ਬਕਟ ਲਿਸਟ 'ਚ ਹੈਗਾ ਕਿ ਮੈਂ ਜ਼ਰੂਰ ਜਾਵਾਂ, ਕਿ ਇੱਕ ਵਾਰੀ ਦੇਖ ਕੇ ਆਵਾਂ, ਕਿ ਇੱਕ ਵਾਰੀ ਮਤਲਬ ਕਿ ਕੀ ਹੈ ਕੀ ਹੈ ਉੱਥੇ।
1: ਇੱਕ ਆਪਣਾ ਉਹ ਚ ਨਹੀਂ ਵੇਖਿਆ ਤੁਸੀਂ ਉਹਦੇ

0: ਵਿੱਚ ਆਪਣਾ ਲੋਰੀਏ ਫਿਲਮ ਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਮਿੱਟੀ ਲਿਆ ਦਿਓ ਤੁਸੀਂ
1: ਸਮੈਲ ਕਿੱਦਾਂ ਦੀ ਹੋਏਗੀ
0: ਬਜ਼ੁਰਗ ਹੀ ਕੋਈ ਤੇ ਉਹ ਸਾਰਾ ਪਿੰਡ ਹੀ ਜਿਦਾਂ ਏਦਾਂ ਜ਼ਿਆਦਾਤਰ ਏਦਾਂ ਹੀ ਉੱਜੜ ਗਿਆ ਤੇ ਉਹ ਜਦੋਂ ਮਿੱਟੀ ਆਈ ਤੇ ਸਾਰਾ ਪਿੰਡ ਮਿੱਟੀ ਵੇਖਣੀ ਮਿੱਟੀ ਨੂੰ ਹੱਥ ਲਾਉਣੀ ਆਇਆ ਉਹ ਕਿੰਨੀ ਬੰਦੇ ਦੇ ਅੰਦਰ ਹੋਊਗੀ ਨਾ ਵੀ ਚੀਜ਼ ਵੀ ਉਹ ਅਸਲ ਵਿੱਚ ਇਹ ਉਹ ਆ ਮਿੱਟੀ ਜਦੋਂ ਸਾਨੂੰ ਮਿੱਟੀ ਦੇ ਨਾਲੋਂ ਧੱਕੇ ਦੇ ਨਾਲ ਵੱਖ ਕੀਤਾ ਜਾਂਦਾ ਇੱਕ ਆਪਾਂ ਆ ਜਿਹੜੇ ਖੁਸ਼ੀ ਖੁਸ਼ੀ ਆਏ ਆਪਣੀ ਮਿੱਟੀ ਤੋਂ ਵੱਖ ਹੋਏ ਹਾਂ
2: ਹਨਾ
0: ਖੁਸ਼ੀ ਆਏ ਜਾਂ ਮਜਬੂਰੀ ਆਏ ਵਟਐਵਰ ਹਨਾ
2: ਨਾਰਾਜ਼ਗੀ ਹੋਵੇ ਖੁਸ਼ੀ ਹੋਵੇ
0: ਪਰ ਮੰਨ ਲਓ ਜੇ ਧੱਕੇ ਦੇ ਨਾਲ ਤੁਹਾਨੂੰ ਕਿਸੇ ਨੇ ਕੱਢਿਆ ਹੋਵੇ ਤੇ ਫਿਰ ਉਹ ਚੀਜ਼ ਤੁਸੀਂ ਬਹੁਤ ਤੁਹਾਨੂੰ ਚੁੱਭਦੀ ਆ ਸਾਰੀ ਉਮਰ ਤੁਹਾਨੂੰ ਉਹ ਚੁੱਭਦੀ ਆ ਤੇ ਜੀ ਥੈਂਕ ਯੂ ਹਾਂਜੀ ਜਸਗਿਰ ਜੀ ਸੋਰੀ ਨੀਤੂ ਜੀ ਤੁਸੀਂ ਆਉਂਦੇ ਰਹੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
2: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
3: ਹਾਂਜੀ ਮੈਂ ਵੀ ਵੈਸੇ ਬਹੁਤ ਇਮੋਸ਼ਨਲ ਹੋ ਗਈ ਸੀ ਜਸਕਿਰ ਜੀ ਨੂੰ ਸੁਣ ਕੇ ਮੈਂ ਕਿਹਾ ਮੈਂ ਨਹੀਂ ਹੋਣਾ ਜ਼ਿਆਦਾ ਇਮੋਸ਼ਨਲ ਜ਼ਿਆਦਾ ਹੀ ਕਮਕਸ ਹੋ ਜਾਏਗਾ ਸੀਰੀਅਸਲੀ ਜੋ ਗੱਲਾਂ ਉਹਨਾਂ ਨੇ ਕਹੀਆਂ ਮੈਂ ਵੀ ਉਹ ਗੱਲਾਂ ਕਰਨੀਆਂ ਪਰ ਮੇਰੇ ਤੁਹਾਡੇ ਡਿਫਰੈਂਟ ਨੇਗੀਆਂ ਤੇ ਵੈਸੇ ਤੁਸੀਂ ਵੀਰ ਜੀ ਬੋਲ ਰਹੀ ਸੀ ਨਾ ਤੁਹਾਡੀ ਨਾ ਬੋਲਦੇ ਬੋਲਦੇ ਨਾ ਮੈਂ ਉਹ ਮਹਿਸੂਸ ਕਰ ਰਹੀ ਸੀਗੀ ਕਿ ਉਹ ਫਿਲਮ ਦੇ ਵਿੱਚ ਕਿਉਂਕਿ ਜਦੋਂ ਆਪਾਂ ਰੀਸੈਂਟਲੀ ਕੋਈ ਫਿਲਮ ਦੇਖ ਕੇ ਹਟਦੇ ਹਾਂ ਨਾ ਆਪਣੇ ਉਹਦੇ ਨਾ ਥੋੜੇ ਦਿਨ ਉਹਦਾ ਅਸਰ ਜ਼ਰੂਰ ਰਹਿੰਦਾ ਮੈਂ ਤਾਂ ਖੁਦ ਮੇਰੇ ਨਾਲ ਬੜਾ ਹੁੰਦਾ ਹੈਗਾ ਆਪਾਂ ਨਾ ਚਾਹੁੰਦੇ ਹੋਏ ਵੀ ਨਾ ਆਪਾਂ ਘੁੰਮਦੇ ਹਾਂ ਸਾਰਿਆਂ ਨਾਲ ਗੱਲਾਂ ਕਰਦੇ ਹਾਂ ਸਭ ਕੁਛ ਹੁੰਦਾ ਪਰ ਕਿਤੇ ਨਾ ਕਿਤੇ ਜਾ ਕੇ ਆਪਣੇ ਮਾਇੰਡ 'ਚ ਨਾ ਉਹੀ ਸਿਚੁਏਸ਼ਨ ਉਹੀ ਇਨਵਾਇਰਮੈਂਟ ਉਹੀ ਗੱਲਾਂ ਉਹੀ ਸੀਨ ਨਾ ਆਪਣੇ ਘੁੰਮਦੇ ਰਹਿੰਦੇ ਆ ਦੇਖੋ ਤੁਸੀਂ ਗੱਲਾਂ ਕਰਦੇ ਰਹੇ ਅਸੀਂ ਵੀ ਇੰਨਾ ਖੁੱਬ ਗਏ ਨਾ ਤੇ ਮੈਂ ਖੁਦ ਵੀ ਸੋਚੀ ਜਾ ਰਹੀ ਹਾਂ ਮੈਂ ਕਿਹਾ ਹਾਏ ਬ੍ਰੇਕ ਅੱਜ ਲੇਟ ਨਹੀਂ ਹੋਈ ਜਾ ਰਹੀ ਬ੍ਰੇਕ ਦਾ ਟਾਈਮ ਲੇਟ ਨਹੀਂ ਹੋਈ ਜਾ ਰਿਹਾ ਕਿਉਂਕਿ ਉਹਦੇ ਵਿੱਚ ਸਾਨੂੰ ਇੰਨਾ ਲੱਗ ਰਿਹਾ ਸੀ ਏਦਾਂ ਲੱਗ ਰਿਹਾ ਸੀ ਕਿ ਨਹੀਂ ਮੈਂ ਖੁਦ ਵੀ ਸੋਚ ਰਹੀ ਸੀਗੀ ਉਹ ਫਿਲਮ ਦੇਖਣ ਬਾਰੇ ਨਾ ਕਿ ਮੈਂ ਜ਼ਰੂਰ ਦੇਖਾਂਗੀ ਪਰ ਪਹਿਲਾਂ ਮੈਂ ਤੁਹਾਨੂੰ ਨਾ ਥੋੜਾ ਜਿਹਾ ਇਮਤਿਆਜ਼ ਅਲੀ ਬਾਰੇ ਦੱਸਦੀ ਹਾਂ ਐਕਚੁਅਲੀ ਅਸੀਂ ਨਾ ਮੈਂ ਸੰਗਰੂਰ ਤੋਂ ਹਾਂ ਤੇ ਮੈਂ ਨਾ 3-4 ਸਾਲ ਪਹਿਲਾਂ ਸੰਗਰੂਰ ਗਈ ਸੀ ਤੇ ਮੈਂ ਨਾ ਸਾਡੇ ਘਰ ਦੇ ਨੈਕਸਟ ਘਰ ਹੀ ਨਾ ਦਿਲਜੀਤ ਦੀ ਫਿਲਮ ਚਮਕੀਲਾ ਨਾ ਉੱਥੇ ਹੀ ਬਣੀ ਆ ਸਾਡੇ ਬਿਲਕੁਲ ਨੈਕਸਟ ਘਰ ਹੀ ਆ ਤੁਸੀਂ ਲਗਾ ਲਓ ਬਿਲਕੁਲ ਹੀ ਨਾ ਤੇ ਉੱਥੇ ਉਹਦੀ ਸ਼ੂਟਿੰਗ ਹੋਈ ਸਾਰਾ ਤੇ ਮੈਨੂੰ ਨੀ ਪਤਾ ਸੀ ਹੈ ਨਾ ਵੀ ਇਮਤਿਆਜ਼ ਅਲੀ ਨੇ ਗਏ ਇਹ ਤੇ ਮੈਂ ਆਪਣੇ ਕੰਮਾਂ 'ਚ ਇੰਨੇ ਬਿਜ਼ੀ ਸੀ ਕਿਉਂਕਿ ਮੇਰੇ ਮੰਮਾ ਉਸ ਟਾਈਮ ਬੈਠੇ ਸੀ ਮੈਂ ਬਹੁਤ ਜ਼ਿਆਦਾ ਨਾ ਬੱਚੇ ਛੋਟੇ ਸੀ ਰੂਹਾਨੀ ਵੀ ਛੋਟੀ ਸੀ ਤੇ ਮੈਂ ਬੜਾ ਬਿਜ਼ੀ ਰਹਿੰਦੀ ਸਾਰੇ ਕਹਿੰਦੇ ਇੱਥੇ ਡਾਇਰੈਕਟਰ ਆ ਰਿਹਾ ਦਿਲਜੀਤ ਦੀ ਫਿਲਮ ਆ ਰਹੀ ਆ ਪਹਿਲੇ ਤਾਂ ਰੋਲਾ ਹੀ ਪੈਂਦਾ ਰਹਿੰਦਾ ਹੈ ਨਾ ਜਦੋਂ ਤੱਕ ਆਉਂਦਾ ਨੀ ਬੰਦੇ ਨੂੰ ਪਤਾ ਨੀ ਲੱਗਦਾ ਨਾ ਤੇ ਮੈਂ ਨਾ ਵੈਸੇ ਇਮਤਿਆਜ਼ ਅਲੀ ਲੰਘੀ ਨਾ ਮੇਰੀ ਜਿੱਦਾਂ ਉਹ ਸੀਗਾ ਮੈਨੂੰ ਦੇਖ ਕੇ ਮੈਂ ਕਿਹਾ ਹਾਏ ਕਿੰਨੀ ਅੱਛੀ ਪਰਸਨੈਲਿਟੀ ਹੈ ਨਾ ਬੰਦੇ ਦੀ ਮੈਂ ਕਿਹਾ ਪੱਕਾ ਡਾਇਰੈਕਟਰ ਹੀ ਲੱਗ ਰਿਹਾ ਕਿਸੇ ਫਿਲਮ ਦਾ ਨਾ ਮੈਨੂੰ ਇਹ ਨੀ ਪਤਾ ਸੀ ਇਹ ਤੇ ਚਲੋ ਠੀਕ ਹੈ ਉਹ ਆਉਂਦੇ ਰਹੇ ਫਿਰ ਜਦੋਂ ਮੈਨੂੰ ਕਿਉਂਕਿ ਬਿਲਕੁਲ ਰੋਜ਼ ਹੀ ਤਾਂ ਉਹਨਾਂ ਦੇ ਕਿੰਨੇ ਸਾਰੇ ਸ਼ੂਟ ਹੋਏ ਨੇ ਨਾ ਉੱਥੇ ਤੇ ਸਾਡੀ ਗਲੀ ਬੰਦ ਸੀਗੀ ਤੇ ਲੋਕ ਵੀ ਆ ਜਾਂਦੇ ਸੀਗੇ ਤੇ ਮੈਨੂੰ ਥੋੜਾ ਜਿਹਾ ਉਹਨਾਂ ਨਾਲ ਗੱਲ ਕਰਨ ਦਾ ਵੈਸੇ ਮੌਕਾ ਮਿਲਿਆ ਮੈਂ ਕਿਹਾ ਕਿ ਮੈਂ ਇਹ ਵੀ ਨੀ ਪੁੱਛਿਆ ਕਿ ਡਾਇਰੈਕਟਰ ਮੈਂ ਕਿਹਾ ਤੁਹਾਡੀ ਪਰਸਨੈਲਿਟੀ ਕਿੰਨੀ ਵਧੀਆ ਹੈ ਉਹ ਬੜੇ ਸ਼ਾਈ ਨੇਚਰ ਦੇ ਆ ਨਾ ਤੇ ਉਹ ਗੱਲ ਜ਼ਿਆਦਾ ਨੀ ਕਰ ਰਿਹਾ ਤੇ ਉਹ ਇੰਨੀ ਗੱਲ ਕਹਿ ਕੇ ਮਤਲਬ ਕਹਿੰਦੇ ਥੈਂਕ ਯੂ ਬਸ ਹਨਾ ਤੇ ਫਿਰ ਮਤਲਬ ਮੈਨੂੰ ਬਾਅਦ ਚ ਪਤਾ ਲੱਗਾ ਕਿ ਜਦੋਂ ਫਿਲਮ ਦਾ ਮੈਨੂੰ ਪਤਾ ਹੀ ਸੀ ਕਿ ਆਈ ਰਹੀ ਹੈ ਮੈਨੂੰ ਇਹ ਨੀ ਸੀ ਪਤਾ ਹੀ ਇਮਤਿਆਜ਼ ਅਲੀ ਆ ਬੜਾ ਮੈਨੂੰ ਹੋਇਆ ਹਾਲਿਆ ਫਿਲਮ ਦਾ ਦੇਖ ਕੇ ਮੈਂ ਕਿਹਾ ਦੇਖ ਲਾ ਤੇ ਬਾਕੀ ਹੁਣ ਆਉਂਦੇ ਆ ਵੀ ਜਿਹੜੀ ਮੂਵੀ ਤੇ ਜਿੱਦਾਂ ਜਸਕਿਰ ਜੀ ਕਹਿ ਰਹੇ ਆ ਮੈਨੇ ਖੁਦ ਆਪਣੇ ਨਾਨਾ ਜੀ ਤੋਂ ਦਾਦਾ ਤੀ ਇੰਨੀਆਂ ਜ਼ਿਆਦਾ ਗੱਲਾਂ ਸੁਣੀਆਂ ਰਹੇਗੀਆਂ ਨਾ ਮਤਲਬ ਅਸੀਂ ਜਿੱਦਾਂ ਹੁੰਦੇ ਸੀ ਨਾ ਮਤਲਬ ਧੁੱਪੇ ਬਹਿ ਜਾਣਾ ਜਾਂ ਜਦੋਂ ਬਾਹਰ ਬਹਿਣਾ ਮੇਰੇ ਦਾਦੀ ਜੀ ਨੇ ਨਾ ਉਹੀ ਗੱਲਾਂ ਸੁਣਾਉਣੀਆਂ ਉਹ ਤਾਂ ਕਹਿੰਦੇ ਸੀ ਅਸੀਂ ਸੋਨਾ ਨਾ ਆਪਣਾ ਦੱਬ ਕੇ ਆਏ ਆ ਮਿੱਟੀ ਚ ਤੇ ਇੰਨਾ ਕਹਿੰਦੇ ਸਾਡੇ ਕੋਲ ਇੰਨਾ ਘਰ ਸੀ ਇੰਨਾ ਸਾਰਾ ਕੁਛ ਸੀਗਾ ਤੇ ਹੁਣ ਮੈਂ ਦੱਸਾਂ ਮੇਰੇ ਜਿਹੜੇ ਮਤਲਬ ਮੇਰੇ ਪਾਪਾ ਹੋਣੀ 6 ਭੈਣ ਭਰਾ ਸੀ 3 ਭੈਣਾਂ ਸੀ 3 ਬ੍ਰਦਰ ਨਾ ਤੇ 2 ਬ੍ਰਦਰ ਤੇ 1 ਭੈਣ ਤਾਂ ਉੱਥੇ ਹੀ ਹੋਏ ਹੋਏ ਸੀਗੇ ਪਾਕਿਸਤਾਨੀ ਹੋਏ ਹੋਏ ਨੇਗੇ ਨਾ ਮੇਰੇ ਪਾਪਾ ਤੇ ਬਾਕੀ 2 ਸਿਸਟਰ ਇੱਥੇ ਆ ਕੇ ਇੰਡੀਆ ਆ ਕੇ ਹੋਏ ਨਾ ਤੇ ਉਹ ਮੇਰੇ ਦਾਦਾ ਜੀ ਵੀ ਦੱਸਦੇ ਜਦੋਂ ਅਸੀਂ ਇੱਥੇ ਆਏ ਰਸਤੇ ਦਾ ਮਤਲਬ ਮਾਹੌਲ ਦੱਸਦੇ ਸੀਗੇ ਕਿ ਉਹ ਕਿੱਦਾਂ ਦੀਆਂ ਚੀਜ਼ਾਂ ਸੀ ਸਾਨੂੰ ਕੋਈ ਆਸ ਹੀ ਨਹੀਂ ਹੁੰਦੀ ਕਿ ਸਾਡੇ ਬੱਚੇ ਵੀ ਸਾਡੇ ਨਾਲ ਜਿੱਥੇ ਅਸੀਂ ਫੇਰ ਜਾਣਾ ਵੀ ਤੁਸੀਂ ਲੈ ਕੇ ਜਾਵਾਂਗੇ ਜਾਂ ਤੁਹਾਨੂੰ ਨਹੀਂ ਲੈ ਕੇ ਜਾਵਾਂਗੇ ਮਤਲਬ ਇੱਦਾਂ ਇੱਦਾਂ ਦੀ ਗੱਲਾਂ ਦੱਸਦੇ ਸੀ ਨਾ ਮਤਲਬ ਮੈਂ ਰੋਈ ਪੈਂਦੀ ਸੀ ਤੇ ਫਿਰ ਕਹਿੰਦੇ ਜਦੋਂ ਅਸੀਂ ਇੱਥੇ ਆਏ ਨਾ ਤਾਂ ਸਾਡੇ ਤੋਂ ਲੋਕ ਵੀ ਬੜਾ ਡਰਦੇ ਸੀ ਵੀ ਪਤਾ ਨੀ ਉੱਥੋਂ ਆਏ ਆ ਕਿੱਦਾਂ ਦੇ ਹੋਣਗੇ ਹਨਾ ਤੇ ਜਿਹੜੇ ਘਰ ਦੇ ਵਿੱਚ ਫਿਲਮ ਦੀ ਸ਼ੂਟਿੰਗ ਹੋਈ ਸੀ ਨਾ ਉਹੀ ਅੰਕਲ ਸਰਤਾਜ ਜੀ ਅੰਕਲ ਹੈ ਤੇ ਉਹਨਾਂ ਨੂੰ ਮੋੜ ਅੰਕਲ ਜੀ ਕਹਿੰਦੇ ਉਹ ਅੱਜ ਵੀ 90 ਪਲੱਸ ਨੇਗੇ ਨਾ ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਨਾ ਵੀ ਜਦੋਂ ਅਸੀਂ ਆਏ ਤੇ ਮੈਨੂੰ ਦੱਸਦੇ ਸੀ ਕਿ ਅਸੀਂ 20,000 ਦਾ ਘਰ ਲਿੱਤਾ ਸੀਗਾ ਜਿਹੜਾ ਮਤਲਬ ਮੇਰਾ ਸਾਡਾ ਘਰ ਹੈ ਹੁਣ ਉੱਤੇ ਨਾ ਸੰਗਰੂਰ ਦਾਦਾ ਜੀ ਦਾ ਹਾਂਜੀ 20,000 ਦਾ ਤੇ ਕਹਿੰਦੇ ਮੈਨੂੰ ਜਿਹੜੇ ਉਹ ਨਾਲ ਅੰਕਲ ਸੀ ਨਾ ਕਹਿੰਦੇ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਨਾ ਉਹ ਕਹਿੰਦੇ ਫਿਰ ਕੀ ਹੋ ਗਿਆ ਪਾਕਿਸਤਾਨ ਤੋਂ ਆਇਆ ਸਾਡੀ ਆਪਣੇ ਉਹ ਨੇ ਮਤਲਬ ਹੁੰਦਾ ਸੀ ਨਾ ਵੀ ਸ਼ਰਨਾਰਥੀ ਸੀਗੇ ਕਿ ਡਰ ਲੱਗਦਾ ਸੀ ਪਤਾ ਨੀ ਕੀ ਇੱਦਾਂ ਹੋਣਗੇ ਮੁਸਲਿਮ ਨਾ ਹੋਣ ਇਹ ਉਹ ਹੈ ਤੇ ਉਹ ਮੈਨੂੰ ਇੰਨਾ ਦੱਸਦੇ ਹੁੰਦੇ ਸੀਗੇ ਤੇ ਫਿਰ ਦੱਸੇ ਘਿਓ ਦਾ ਰੇਟ ਦੱਸਦੇ ਸੀ ਉੱਥੇ ਦਾ ਮਾਹੌਲ ਅੱਛਾ ਫਿਰ ਕੀ ਟਾਈਮ ਵੱਡਾ ਮਤਲਬ ਹੋ ਗਿਆ ਟਾਈਮ ਨਿਕਲ ਗਿਆ ਤੇ ਮੇਰੇ ਮਾਮਾ ਜੀ ਉਹ ਹੁਣ ਹੈ ਨੀ ਇਸ ਦੁਨੀਆਂ ਚ ਨਾ ਵੀ ਜੀ ਜਦੋਂ ਮੈਂ 19-20 ਸਾਲ ਦੀ ਹੋਈ ਨਾ ਤਾਂ ਰੋਲਾ ਪੈ ਗਿਆ ਕਿ ਉੱਥੇ ਜਿਹੜੀ ਸਾਡੀ ਜ਼ਮੀਨ ਹੈ ਨਾ ਉਹ ਸਾਡੇ ਨਾਮ ਹੋ ਰਹੀ ਹੈਗੀ ਹੈ ਸਾਨੂੰ ਮਿਲ ਜੂਗੀ ਤੁਸੀਂ ਮੰਨੋਗੇ ਮੈਂ ਇੰਨੀ ਇਮੋਸ਼ਨਲ ਇੰਨੀ ਖੁਸ਼ ਹੋ ਗਈ ਸੀ ਤੇ ਮੈਨੂੰ ਨਾ ਮੇਰੇ ਮਾਮਾ ਜੀ ਦੇ ਬੇਟੇ ਕਹੇ ਜਾਣ ਤੇ ਬਾਕੀ ਜਿਵੇਂ ਘਰ ਚ ਵੱਡੀਆਂ ਸਿਆਣੀਆਂ ਹੁੰਦੀਆਂ ਨੇ ਉਹ ਕਹੀ ਜਾਣ ਵੀ ਹੁਣ ਨਾ ਮਤਲਬ ਮੇਰੀ ਮੰਮੀ ਦਾ ਨਾਮ ਲੈ ਕੇ ਨਾ ਵੀ ਹੁਣ ਤਾਂ ਚਲੋ ਸ਼ਕੁੰਤਲਾ ਦੇ ਦੁੱਖ ਕੱਟੇ ਜਾਣਗੇ ਉਹ ਜਿਹੜੀ ਜ਼ਮੀਨ ਮਿਲੂਗੀ ਨਾ ਇਹ ਆਪਣੀ ਕੁੜੀ ਦਾ ਵਿਆਹ ਕਰ ਲੂਗੀ ਉੱਥੇ ਜਿਹੜੀ ਆਪਣੀ ਜ਼ਮੀਨ ਆ ਆਪਣਾ ਪੈਸਾ ਵੰਡਿਆ ਜੂਗਾ ਤੇ ਮੇਰੇ ਮਾਮਾ ਜੀ ਬਹੁਤ ਉਹ ਕਹਿੰਦੀ ਸੀ ਮੈਂ ਆਪਣੀ ਭੈਣਾਂ ਕਰਕੇ ਹੀ ਜਾ ਰਿਹਾ ਮੈਨੂੰ ਨੀ ਚਾਹੀਦਾ ਵੀ ਉਹ ਜਿਹੜਾ ਵੀ ਪੈਸਾ ਮਿਲੂਗਾ ਨਾ ਮੈਂ ਆਪਣੀਆਂ ਤਿੰਨਾਂ ਭੈਣਾਂ ਨੂੰ ਦਊਗਾ ਮੈਂ ਆਪਣੀ ਨਾ ਤਾਂ ਉਹ ਈਵਨ ਪਾਕਿਸਤਾਨ 3-4 ਵਾਰ ਜਾ ਵੀ ਆਏ ਤੇ ਅਸੀਂ ਉਹ 3-4 ਸਾਲ ਇਸੇ ਵਿੱਚ ਹੀ ਰਹਿੰਦੇ ਸੀਗੇ ਕਿ ਅਸੀਂ ਵੀ ਕਦੀ ਉਹਨਾਂ ਨਾਲ ਜਾਵਾਂਗੇ ਹਨਾ ਤੇ ਸਾਡੇ ਏਦਾਂ ਜੋੜ ਜੁੜਿਆ ਹੋਇਆ ਤੇ ਈਵਨ ਅਸੀਂ ਨਾ ਲਾਸਟ ਈਅਰ ਵੀ ਹਰਕੀਰਤ ਜੀ ਹੈ ਨਾ ਸੰਦਰ ਜੀ ਹੈ ਤੁਸੀਂ ਜਾਣਦੇ ਹੋ ਆਪਣੇ ਸਿੱਧੀ ਤੋਂ ਹੈ ਉਹ ਹਰ ਸਾਲ ਇੱਥੋਂ ਪਾਕਿਸਤਾਨ ਜਾਂਦੇ ਨੇਗੇ ਤੇ ਅਸੀਂ ਵੀ ਕਈ ਵਾਰ ਆਪਸ ਗੱਲਾਂ ਕੀਤੀਆਂ ਕਿ ਅਸੀਂ ਮਤਲਬ ਉੱਦਾਂ ਨੀ ਹੈਗਾ ਤੇ ਅਸੀਂ ਵੀ ਕਦੀ ਮੌਕਾ ਮਿਲੇ ਨਾ ਤਾਂ ਅਸੀਂ ਉੱਥੇ ਜਾਈਏ ਦੇਖ ਕੇ ਆਈਏ ਤੇ ਮੈਂ ਉਹ ਚੀਜ਼ ਫੀਲ ਕਰਾਂ ਮੇਰੇ ਦਾਦਾ ਨਾਨੀ ਜੋ ਗੱਲਾਂ ਕਰਦੇ ਸੀ ਨਾ ਵੀ ਉਹ ਮਿੱਟੀ ਨੂੰ ਉਹ ਚੀਜ਼ਾਂ ਨੂੰ ਮੈਂ ਮਹਿਸੂਸ ਕਰਾਂ ਮੈਨੂੰ ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਆ
0: ਜੀ ਨਹੀਂ ਹੁੰਦਾ ਹੈ ਵੇਖੋ ਆਪਾਂ ਬਹੁਤ ਸਾਰਾ ਕੁਛ ਜਦੋਂ ਆਪਣੇ ਦੇ ਕੋਲ ਸੁਣਿਆ ਹੁੰਦਾ
3: ਜੀ ਥੈਂਕ ਯੂ ਚੀਜ਼ਾਂ ਚੱਲ ਰਹੀਆਂ ਦਿਮਾਗ ਚ ਹਾਂਜੀ ਆ ਜੀ
0: ਥੈਂਕ ਯੂ ਤੁਹਾਡਾ ਸੋ ਇਹ ਜਿਹੜੀ ਗੱਲ ਵਾਜਬ ਹੈ ਇਹਨਾਂ ਦੀ ਵੀ ਜਦੋਂ ਆਪਾਂ ਕੁਛ ਵੇਹਨੇ ਹਾਂ ਸਾਡੇ ਦਿਮਾਗ ਚ ਰਹਿੰਦਾ ਤੇ ਸ਼ਾਇਦ ਇਸੇ ਕਰਕੇ ਇਹ ਹੋਰ ਬਹੁਤ ਜ਼ਰੂਰੀ ਆ ਵੀ ਆਪਾਂ ਕੁਛ ਗਲਤ ਨਾ ਵੇਖੀਏ
1: ਹਾਂ ਚੱਜ ਦਾ ਸਿਨੇਮਾ ਵੇਖੀਏ
0: ਕੋਕਿੰਦੀ ਸਿਨੇਮਾ ਕੀ ਕੁਛ ਵੀ ਮਤਲਬ ਪੜ੍ਹਦੇ ਹੋ ਵੇਹਦੇ ਹੋ ਸੁਣਦੇ ਹੋ ਕੁਛ ਵੀ ਤੁਸੀਂ ਵੇਖਦੇ ਹੋ ਤੇ ਉਹ ਤੁਹਾਡੇ ਸ਼ਾਪ ਤੇ ਰਹਿੰਦੀ ਹੈ ਬੜੇ ਦਿਨਾਂ ਸੋ ਆਪਾਂ ਕਹਿ ਦਿੰਦੇ ਵੀ ਉਹਦੇ ਨਾਲ ਕੀ ਫਰਕ ਪੈਂਦਾ ਜੇ ਚੰਗਾ ਵੇਖ ਕੇ ਨਹੀਂ ਕੋਈ ਫਰਕ ਪਿਆ ਮਾੜੇ ਵੇਖ ਕੇ ਆਪਾਂ ਅਕਸਰ ਕਹਿੰਦੇ ਹਾਂ ਜਾਂ ਇੱਦਾਂ ਦਾ ਤਰਕ ਸੁਣਦੇ ਹਾਂ ਪਰ ਫਰਕ ਤੇ ਪੈਂਦਾ
1: ਇਹਦੇ ਤੋਂ ਹੀ ਫਰਕ ਪੈਂਦਾ ਵੱਡੀ ਗੱਲ ਇਹ ਵੀ ਆ ਕਿ ਆਪਾਂ ਕਹਿ ਦਿੰਦੇ ਨਾ ਇਹ ਵੀ ਨਹੀਂ ਹੈ ਕਿ ਇਟ ਇਜ਼ ਵਨ ਆਫ ਦਾ ਥਿੰਗਸ ਇਟ ਇਜ਼ ਦਾ ਓਨਲੀ ਥਿੰਗ ਤੁਸੀਂ ਕੀ ਵੇਖ ਰਹੇ ਹੋ ਹੈ ਨਾ ਤੁਸੀਂ ਕੀ ਪੜ੍ਹਦੇ ਪਏ ਹੋ ਉਹੀ ਤੁਹਾਡੀ ਪਰਸਨੈਲਿਟੀ ਕਾਫੀ ਹੱਦ ਤੱਕ ਬਣਾਉਂਦਾ ਸਮਝੋ ਤੁਹਾਡੀ ਸੰਗਤ ਜਿਸ ਤਰ੍ਹਾਂ ਦੀ ਆ ਉਸ ਤੋਂ ਵੱਖਰੇਵਾਂ ਤੁਹਾਡਾ ਚੋਇਸ ਆਫ ਲਿਟਰੇਚਰ ਆ ਜਾਂ ਸਿਨੇਮਾ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਜੇ ਤੁਸੀਂ ਕੰਜ਼ਿਊਮ ਕਰਦੇ ਤੁਸੀਂ ਫਿਰ ਕੁਐਸਚਨਿੰਗ ਬਹੁਤ ਹੋਊਂਗੇ ਹੈ ਨਾ ਜਾਂ ਤੁਸੀਂ ਉਹਨਾਂ ਦੇ ਅੰਦਰ ਕੋਈ ਚੇਂਜ ਲੈ ਕੇ ਆਉਂਗੇ ਜੇ ਤੁਹਾਡੇ ਉੱਪਰ ਉਸ ਚੀਜ਼ ਦਾ ਬਿਹਤਰ ਅਸਰ ਹੈ ਕੋਈ ਬਿਹਤਰ ਚੀਜ਼ ਤੁਸੀਂ ਜਾਣਦੇ ਹੋ ਤੁਸੀਂ ਜ਼ਿਆਦਾ ਕਿਸੇ ਨੂੰ ਸਿਖਾ ਪਾਉਂਦੇ ਹੋ ਹੈ ਨਾ ਸਿੱਖ ਪਾਉਂਦੇ ਹੋ ਕਿਸੇ ਤੋਂ ਉਸ ਤਰ੍ਹਾਂ ਦਾ ਜਜਮੈਂਟ ਨਹੀਂ ਆਉਂਦੀ ਤੁਹਾਡੇ ਅੰਦਰ ਅਤੇ ਇਹ ਤਾਂ ਗੱਲ ਹੈ ਕਿ ਚੰਗਾ ਵੇਖੋ ਅਤੇ ਵਧੀਆ ਵਧੀਆ ਅੱਛਾ ਇਹ ਵੀ ਦੇਖੋ ਭਾਅ ਜੀ ਗੱਲ ਹੈ ਨਾ ਹਰ ਕਿਸੇ ਸੁਣਨ 'ਚ ਆਉਂਦੀ ਜਿਸ ਤਰ੍ਹਾਂ ਮੇਰੇ ਵੀ ਮਨ 'ਚ ਹਮੇਸ਼ਾ ਰਹਿੰਦਾ ਕਿ ਜਦੋਂ ਵੀ ਕਦੀ ਆਇਆ ਆਸਟ੍ਰੇਲੀਅਨ ਪਾਸਪੋਰਟ 'ਤੇ ਜਾਣਾ ਜ਼ਰੂਰ ਆ ਇੱਕ ਵਾਰੀ ਵੇਖ ਕੇ ਆਉਣਾ ਮੇਰੇ ਫਾਦਰ ਵੀ ਹੋ ਕੇ ਆਏ ਸੀਗੇ 70s ਦੇ ਅੰਦਰ ਉਹਨਾਂ ਨੇ ਵੀ ਆਪਣੇ ਲੈਵਲ 'ਤੇ ਕੋਸ਼ਿਸ਼ ਕੀਤੀ ਦੇਖਣ ਦੀ ਗੁਜਰਾਂ ਵਾਲਾ ਹੈ ਨਾ ਪਰ ਉਹ ਕਹਿੰਦੇ ਕਿ ਇਲਾਕਿਆਂ ਦੇ ਨਾਮ ਵੀ ਹੁਣ ਉਹ ਵਾਲੇ ਓਬਵੀਅਸਲੀ ਨਹੀਂ ਰਹੇ ਹੈ ਨਾ ਉਹ ਤਾਂ ਹੁਣ ਚੇਂਜ ਹੋ ਜਾਂਦਾ ਇੱਕ ਇਹ ਵੀ ਸ਼ਾਇਦ ਗੱਲ ਇਹ ਮੇਰਾ ਮੰਨਣਾ ਕਿ ਤੁਸੀਂ ਆਪਣਾ ਸ਼ਹਿਰ ਵੀ ਜੇ ਕਦੀ ਛੱਡ ਆਉਣਾ ਦੋ ਦਿਨ ਲਈ ਇਹ ਸੋਚ ਕੇ ਕਿ ਮੈਂ ਹਮੇਸ਼ਾ ਲਈ ਜਾ ਰਿਹਾ ਵਾਪਸ ਜਾਓ ਅਤੇ ਸ਼ਾਇਦ ਲੋਕ ਅਤੇ ਸ਼ਾਇਦ ਉਸ ਸ਼ਹਿਰ ਦੀ ਹਵਾ ਵੀ ਸਿਮਿਲਰ ਨਹੀਂ ਰਹਿੰਦੀ ਤੁਸੀਂ ਉੱਦਾਂ ਦੀ ਥਾਂ 'ਤੇ ਜਾਓ ਜਿਹੜੀ ਤੁਹਾਡੇ ਬਜ਼ੁਰਗਾਂ ਦੀ ਆ ਅਤੇ ਉਹ ਇੱਕ ਉਹੀ ਟਰੋਮਾ ਤੁਸੀਂ ਉਹ ਕਿਸ ਤਰ੍ਹਾਂ ਦਾ ਅਨਸੈਡ ਟਰੋਮਾ ਜਾਂ ਫਿਰ ਕੀ ਲੱਭਣ ਜਾ ਰਹੇ ਹੋ ਤੁਹਾਨੂੰ ਵੀ ਨਹੀਂ ਪਤਾ ਉਸ ਚੀਜ਼ ਨੇ ਤੁਹਾਨੂੰ ਕਿਸ ਤਰ੍ਹਾਂ ਘੇਰਨਾ
0: ਬਿਲਕੁਲ ਅਤੇ ਮੇਰੀ ਬੇਨਤੀ ਹੈ ਜੀ ਤੁਸੀਂ ਵਟਸਐਪ ਕਾਲ ਨਾ ਕਰੋ ਜੇ ਕਾਲ ਕਰਨੀ ਹੈ ਤਾਂ ਸਾਨੂੰ ਰੈਗੂਲਰ ਕਾਲ ਕਰ ਲਓ ਵਟਸਐਪ ਕਾਲ ਨਹੀਂ
1: ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਤੁਸੀਂ
0: ਜੀ ਸੋ ਵਟਸਐਪ 'ਤੇ ਸਿਰਫ ਅਤੇ ਸਿਰਫ ਮੈਸੇਜ ਅਤੇ ਕੁਛ ਇੱਕ ਮੈਸੇਜ ਜਿਨ੍ਹਾਂ ਦੇ ਵਿੱਚ ਵਿਨੋਦ ਜੀ ਕਹਿੰਦੇ ਨੇ ਕਿ ਭਾਅ ਜੀ ਆਪਾਂ ਇੰਡੀਆ ਛੱਡ ਕੇ ਆਏ ਹਾਂ ਅਤੇ ਹਰ ਸਾਲ ਜਦ ਮਰਜ਼ੀ ਇੰਡੀਆ ਜਾ ਸਕਦੇ ਹਾਂ ਪਰ ਫਿਰ ਵੀ ਆਪਣਾ ਮਨ ਹਮੇਸ਼ਾ ਇੰਡੀਆ ਦੇ ਲਈ ਤੜਫਦਾ ਰਹਿੰਦਾ ਇੰਡੀਆ ਪਾਕਿਸਤਾਨ ਵੰਡ ਵੇਲੇ ਲੋਕਾਂ ਨੂੰ ਪਤਾ ਸੀ ਕਿ ਕਦੇ ਉਹਨਾਂ ਨੇ ਵਾਪਸ ਨਹੀਂ ਆਉਣਾ ਇਹ ਸੋਚ ਕੇ ਉਹਨਾਂ ਦੀ ਰੂਹ ਕੰਬ ਜਾਂਦੀ ਹੈ ਹਾਲੇ ਇੱਥੋਂ ਤੱਕ ਵੀ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਆਪਾਂ ਕਰ ਰਹੇ ਹਾਂ ਅਤੇ ਉਹਦੇ ਵਿੱਚ ਉਹ ਕਹਿੰਦੇ ਵੀ ਪਰਿਵਾਰ ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਕੋਈ ਵੀ ਚੀਜ਼ ਨਹੀਂ ਚੁੱਕਣੀ ਕਿਉਂਕਿ ਮਸਲਾ ਇਹ ਸੀ ਵੀ ਜਦੋਂ ਕੋਈ ਕੋਈ ਚੀਜ਼ ਮਹਿੰਗੀ ਕੋਈ ਸੋਨਾ ਕੋਈ ਪੈਸਾ ਧੇਲਾ ਚੁੱਕਦੇ ਹੋ ਅਤੇ ਰਾਹ ਦੇ ਵਿੱਚ ਤੁਹਾਡੀ ਲੁੱਟ ਖੋਹ ਹੋਣ ਦੇ ਚਾਂਸ ਸੀ ਅਤੇ ਉਹ ਲੁੱਟਾਂ ਖੋਹਾਂ ਦੇ ਕਰਕੇ ਜਿਹੜੇ ਤੁਹਾਡੇ ਆਸ ਪਾਸ ਸੀ ਕਿ ਉਹੀ ਤੁਹਾਨੂੰ ਪੈਂਦੇ ਸੀ ਚੋਰੀ ਹੁੰਦੀ ਸੀ ਤੇ ਇਸ ਕਰਕੇ ਇਹ ਸੀ ਵੀ ਜੋ ਕੋਈ ਹੈਗਾ ਛੱਡ ਦੋ ਇੱਥੇ ਜਾਂ ਫਿਰ ਏਦਾਂ ਕਹਿ ਲਓ ਵੀ ਬੜਿਆਂ ਨੂੰ ਸਮਾਂ ਹੀ ਨਹੀਂ ਮਿਲਿਆ ਵੀ ਇੰਨਾ ਇਨਫ ਟਾਈਮ ਹੀ ਨਹੀਂ ਸੀ ਵੀ ਉਦੋਂ ਤੁਹਾਡੇ ਸੋਚਣ ਸਮਝਣ ਦਾ ਜਾਂ ਫਿਰ ਬਹੁਤੇ ਲੋਕ ਇਹੋ ਹੀ ਸੋਚਦੇ ਰਹੇ ਵੀ ਐਵੇਂ ਮਾਰੀ ਜਾਂਦੇ ਆ ਏਦਾਂ ਥੋੜ੍ਹੀ ਹੋਣ ਲੱਗਾ ਏਦਾਂ ਕਿੱਦਾਂ ਸਾਨੂੰ ਸਾਡੇ ਘਰ ਚੋਂ ਕੱਢ ਦੇਣਗੇ
1: ਹਾਂ ਕਿ ਇਹ ਕਹਿੰਦੇ ਕਿ ਇਹ ਵਾਲਾ ਜਿਹੜਾ ਰੂਮਰ ਆ ਨਾ ਇਹ ਕਾਫੀ ਲੈਵਲ ਤੇ ਫੈਲਾਇਆ ਵੀ ਗਿਆ ਕਿ ਲੋਕੀ ਜਾਣਾ ਸ਼ੁਰੂ ਕਰ ਜਾਣ ਕਿ ਕੋਈ ਨੀ ਥੋੜੇ ਟਾਈਮ ਲਈ ਆ ਹੁਣ ਹੁਣ ਚਲ ਜਾਓ ਕਿ ਬਾਅਦ ਚੋਂ ਸਭ ਨੋਰਮਲ ਹੋ ਜਾਣਾ ਤਾਂ ਵੀ ਮੇਜਰ ਕਹਿੰਦੇ ਲੋਕ ਤਾਂ ਹੀ ਵਿਸਥਾਪਿਤ ਹੋਣਾ ਉਦੋਂ ਸ਼ੁਰੂ ਹੋਏ ਕਿ ਜਦੋਂ ਲੱਗਾ ਕਿ ਸ਼ਾਇਦ ਠੰਡਾ ਪੈ ਜਾਏਗਾ ਕੰਮ ਤੇ ਅਸੀਂ ਵਾਪਸ ਚਲ ਜਾਂਗੇ ਪਰ ਇੱਦਾਂ ਓਬਵੀਅਸਲੀ ਹੋਇਆ ਨਹੀਂ ਅੱਛਾ ਲੁੱਟਾਂ ਖੋਹਾਂ ਵੱਲੋਂ ਇਹ ਵੀ ਹੋਇਆ ਨਾ ਕਿ ਜਿਹੜੇ ਇਸ ਪਾਰ ਆਏ ਜਾਂ ਫਿਰ ਜਿਹੜੇ ਉਸ ਪਾਰ ਗਏ ਤਾਂ ਉੱਥੇ ਜਾਣ ਤੋਂ ਬਾਅਦ ਵੀ ਰਿਫਿਊਜੀ ਕੈਂਪ ਕਹਿ ਲਓ ਜਾਂ ਉਸ ਤੋਂ ਬਾਅਦ ਵੀ ਆਹ ਚੀਜ਼ਾਂ ਖਤਮ ਨਹੀਂ ਹੋਈਆਂ ਕਿ ਬੰਦਾ ਕਹਿੰਦਾ ਨਾ ਕਿ ਚੱਲ ਮੈਂ ਹੁਣ ਆਪਣੇ ਮੁਲਕ ਆ ਗਿਆ ਹੈ ਇਹ ਹੁਣ ਮੇਰਾ ਮੁਲਕ ਹੈ ਅਤੇ ਉੱਥੇ ਜਾ ਕੇ ਵੀ ਕੋਈ ਬਹੁਤਾ ਵੈਲਕਮ ਨਹੀਂ ਲੋਕਾਂ ਨੂੰ ਪੈਂਦੇ ਸੱਟੇ ਮਿਲਿਆ
0: ਅਸਲ ਦੇ ਵਿੱਚ ਨਾ ਮਸਲਾ ਮੁਲਕ ਦਾ ਨਹੀਂ ਸੀ ਵੀ ਆਹ ਮੁਲਕ ਸਾਡਾ ਤੁਹਾਡਾ ਮਸਲਾ ਸੀਗਾ ਅਸੀਂ ਤੁਹਾਨੂੰ ਲੁੱਟਣਾ ਅਸੀਂ ਜੇ ਹੁਣ ਦੋ ਤਿੰਨ ਤਰ੍ਹਾਂ ਦੇ ਲੋਕ ਸੀ ਇੱਕ ਤਾਂ ਉਹ ਸੀ ਜਿਹੜੇ ਇਸ ਚੀਜ਼ ਤੋਂ ਗੁੱਸਾ ਖਾ ਗਏ ਵੀ ਉਹਨਾਂ ਨੇ ਸਾਡੇ ਮਾਰੇ ਅਸੀਂ ਹੁਣ ਉਹਨਾਂ ਦੇ ਮਾਰਨੇ
1: ਹਾਂ ਇੱਕ ਰੰਜ ਵੀ ਆ ਗਿਆ
0: ਹੈ ਨਾ ਅਤੇ ਦੂਸਰੇ ਉਹ ਹੀ ਜਿਹੜੇ ਜ਼ਿਆਦਾ ਆਪਾਂ ਕਹਿੰਦੇ ਹਾਂ ਵੀ ਸਮਾਜ 'ਚ ਉਦੋਂ ਐਕਟਿਵ ਹੋ ਜਾਂਦੇ ਜਦੋਂ ਇੱਦਾਂ ਦਾ ਕੋਈ ਪ੍ਰੋਬਲਮ ਆਉਂਦੀ ਆ ਉਹ ਸੀ ਫਿਰ ਵੀ ਵੱਧ ਤੋਂ ਵੱਧ ਇਕੱਠਾ ਕਰ ਲਓ ਪੈਸਾ ਹੁਣ ਮੌਕਾ ਵਾ ਹੈ ਨਾ ਜਿਹਨਾਂ ਨੂੰ ਕਿਸੇ ਦਾ ਕੋਈ ਤਰਸ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਕੌਣ ਕੀ ਆ ਕਿੱਦਾਂ ਵਾ ਉਹਨਾਂ ਦੇ ਲਈ ਕੋਈ ਫਰਕ ਨਹੀਂ ਪੈਂਦਾ ਵੀ ਕੌਣ ਕਿਹੜੇ ਧਰਮ ਦਾ ਕਿੱਥੋਂ ਆਇਆ ਕਿੱਦਾਂ ਉਹਨਾਂ ਨੇ ਤਾਂ ਸਿਰਫ ਵਿਚਾਰੇ ਅਤੇ ਜਿਹੜੇ ਮੰਨ ਲਓ ਲਤਾੜੇ ਨਿਮਾਣੇ ਲੋਕ ਨੇ ਜਿਨ੍ਹਾਂ 'ਤੇ ਜ਼ੋਰ ਚੜ੍ਹਦਾ ਉਹਨਾਂ ਨੂੰ ਲੁੱਟਣਾ ਭਾਵੇਂ ਉਹ ਪੱਕੇ ਆ ਗਏ ਨੇ ਭਾਵੇਂ ਉਹ ਕਹਿਣ ਨੂੰ ਉਹਨਾਂ ਦਾ ਹੀ ਦੇਸ਼ ਆ ਉਹ ਹੁਣ ਇਹ ਕਹਿ ਕੇ ਥੋੜ੍ਹੀ ਬਚ ਸਕਦੇ ਵੀ ਅਸੀਂ ਹੁਣ ਇਸ ਦੇਸ਼ ਦੇ ਹਾਂ ਜੇ ਇੱਦਾਂ ਕਹਿ ਕੇ ਬਚਣਾ ਹੋਵੇ ਤਾਂ ਹੁਣ ਹਟ ਜਾਂਦਾ ਇਹ ਸਾਰਾ ਕੁਛ ਹੁਣ ਵੀ ਤਾਂ ਚੱਲੀ ਜਾਣ ਡਿਆ
1: ਸਹੀ ਹੁਣ
0: ਕਿਹੜਾ ਲੁੱਟ ਖੋਹ ਹਟ ਗਈ ਹੈ ਸਤਿ ਸ਼੍ਰੀ ਅਕਾਲ ਕਹਿੰਦੇ ਵਾਹ ਟੋਪਿਕ ਚੇਂਜ ਹੋ ਗਿਆ ਐਜ਼ ਆਈ ਵਾਜ਼ ਥਿੰਕਿੰਗ ਵੈਨ ਯੂ ਸਟਾਰਟਿਡ ਕਿ ਇੱਥੇ ਵੀ ਸ਼ੋਅ ਕਰਨਾ ਚਾਹੀਦਾ ਠੀਕ ਹੈ ਜੀ ਕਿਤੇ ਕਹਿੰਦੇ ਨੇ ਕਿ ਹੈਵ ਹਰਟ ਆਲ ਇੰਸੀਡੈਂਟਸ ਫਰੋਮ ਮਾਈ ਚਾਈਲਡਹੁੱਡ ਫਰੋਮ ਮਾਈ ਬੀਜੀ ਦਾਦੀ ਜੀ ਅਤੇ ਯੂ ਹੈਵ ਟਸਟ ਦੋਜ਼ ਪਾਰਟ ਵਿੱਚ ਪਰ ਬਿਊਡ ਵਿਦ ਟਾਈਮ ਅਤੇ ਥੈਂਕ ਯੂ ਜੀ ਧੰਨਵਾਦ ਤੁਹਾਡਾ ਅਤੇ ਕਹਿੰਦੇ ਨੇ ਕਿ ਵਿਰਕ ਸਾਹਿਬ ਨੇ ਗੱਲ ਕਰਨੀ ਆ ਅਤੇ ਅਸੀਂ ਇੰਡੀਆ ਤੋਂ ਗੱਲ ਕਰ ਰਹੇ ਹਾਂ ਨਹੀਂ ਅੱਜ ਹੁਣ ਵਿਰਕ ਸਾਹਿਬ ਨਾ ਕਰਨ ਕਿਉਂਕਿ ਗੱਲ ਨਾ ਬਹੁਤ ਹੋਰ ਭੈਣ ਜੀ ਹੋਰ ਅਵਸਥਾ ਦੇ ਵਿੱਚ ਗਈ ਹੈ ਅਤੇ ਇੱਥੇ ਗੱਲ ਜਾਂ ਬਾਤ ਜਿਹੜੀ ਹੁਣ ਸਾਡੇ ਕੋਲ ਸਵਿੱਚ ਵਾਰ ਵਾਰ ਗੇਅਰ ਕਰਨਾ ਬੜਾ ਔਖਾ ਹੋ ਜਾਣਾ ਮਾਫ਼ੀ ਆਪਾਂ ਕੱਲ੍ਹ ਕਰ ਲਵਾਂਗੇ ਗੱਲ ਆਪਾਂ ਕੱਲ੍ਹ ਸ਼ੁੱਕਰਵਾਰ ਤੁਸੀਂ ਕਰਿਓ ਅਤੇ ਪਹਿਲਾਂ ਮੈਸੇਜ ਕਰ ਦਿਓ ਫਿਰ ਆਪਾਂ ਲੈ ਲਵਾਂਗੇ ਬੇਟਾ ਜੀ ਆਈ ਵਾਜ਼ ਬੋਰਨ ਇਨ ਪਾਕਿਸਤਾਨ and have visited twice after partition. I have several important facts with me. If you wish, we can narrate for an episode. Haan ji, jaroor ji, definitely. Ji, tusi kar sakde ho, te why not? Tusi thoda jaye dass deo, pi tusi ki matlab call karke karni chahunde ho, hun karna chahunde ho, ki karna chahunde ho, thoda ja, oh tusi dass deo. ਧੰਨਵਾਦ ਤੁਹਾਡਾ ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਬਹੁਤ ਇਮੋਸ਼ਨਲ ਗੱਲਾਂ ਬਾਤਾਂ ਵੀਰ ਜੀ ਜਸਕੀਰ ਤੁਸੀਂ ਜ਼ਰੂਰ ਜਾ ਕੇ ਆਇਓ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਅਸੀਂ ਵੀ ਕਹਿੰਦੇ ਨੇ ਕਿ ਜਾ ਕੇ ਆਏ ਹਾਂ ਅਤੇ ਸਾਡੇ ਉੱਥੇ ਉਹਨਾਂ ਦਿਲ ਇਹਨਾਂ ਦਿਲ ਲੱਗਿਆ ਕਿ ਸਾਨੂੰ ਲੱਗਦਾ ਹੀ ਨਹੀਂ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਏ ਹਾਂ ਕਿਉਂਕਿ ਸਾਡੀ ਸਾਂਝ ਹੀ ਇੱਦਾਂ ਦੀ ਹੈ ਬਹੁਤ ਹੀ ਪਿਆਰ ਮਿਲਿਆ ਸਾਨੂੰ ਉੱਥੇ ਪਰਮਾਤਮਾ ਹਮੇਸ਼ਾ ਸਾਰਿਆਂ ਨੂੰ ਖੁਸ਼ ਅਤੇ ਹੱਸਦਾ ਵੱਸਦਾ ਰੱਖੇ ਥੈਂਕ ਯੂ ਬਲਜੀਤ ਜੀ ਅਤੇ ਪਰਮਿੰਦਰ ਜੀ ਕਹਿੰਦੇ ਕਿ ਵੈਰੀ ਸੈਂਸਿਟਿਵ ਟੋਪਿਕ ਥੈਂਕ ਯੂ ਜੀ ਮਨਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ 288 ਤੁਸੀਂ ਆਉਂਦੇ ਹੋ ਜੀ 288
4: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਬੋਲ ਰਹੀ
0: ਜੀ ਹਰਪ੍ਰੀਤ
1: ਜੀ
4: ਮੈਂ ਨਾ ਪਹਿਲੀ ਵਾਰੀ ਫੋਨ ਕਰ ਲਿਆ ਤੁਹਾਡੇ ਇੱਕ ਮਿੰਟ ਹੋਲਡ ਕਰ ਹੈਲੋ
0: ਹਾਂਜੀ ਹਾਂਜੀ
4: ਹਾਂਜੀ ਜੀ ਮੈਂ ਪਹਿਲੀ ਵਾਰੀ ਫੋਨ ਕਰ ਲਿਆ ਤੁਹਾਡੇ ਸਟੇਸ਼ਨ ਤੇ
0: ਜੀ ਥੈਂਕ ਯੂ
4: ਤੁਹਾਡਾ ਅਸਾ ਟੌਪਿਕ ਮੈਂ ਹਾਫ ਵਿੱਚ ਸੁਣਿਆ ਸੀਗਾ ਤੇ ਮੈਨੂੰ ਆਪਣੇ ਬੀਜੀ ਦੀਆਂ ਗੱਲਾਂ ਯਾਦ ਆ ਗਈਆਂ ਤੇ ਮੈਂ ਕਿਹਾ ਮੈਂ ਅੱਜ ਫੋਨ ਜ਼ਰੂਰ ਕਰਨਾ
0: ਜੀ ਪਲੀਜ਼
4: ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ 47 ਚ ਉਹਨਾਂ ਦੀ ਮੈਰਿਜ ਹੋਈ ਮੇਰੇ ਦਾਦਾ ਜੀ ਤੇ ਅੰਮ੍ਰਿਤਸਰ ਤੋਂ ਸੀ ਤੇ ਮੇਰੇ ਦਾਦੀ ਜੀ ਲਾਹੌਰ ਤੋਂ ਸੀ
0: ਓਕੇ
4: ਤੇ ਜਦੋਂ ਉਹਨਾਂ ਦੀ ਮੈਰਿਜ ਹੋਈ ਤੇ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਇੱਕ ਰਾਤ ਰਹੇ ਸੀ ਦਾਦੀ ਜੀ ਮੇਰੇ ਆਪਣੇ ਸਹੁਰੇ ਅਗਲੇ ਦਿਨ ਉਹਨਾਂ ਦੇ ਭਰਾ ਆ ਕੇ ਉਹਨਾਂ ਨੂੰ ਲੈ ਗਏ ਸੀ
0: ਓਕੇ
4: ਉਹ ਵਾਪਿਸ ਲਾਹੌਰ ਲੈ ਗਏ ਸੀਗੇ ਕੁਛ ਦਿਨਾਂ ਲਈ ਜਿਸ ਤਰ੍ਹਾਂ ਨਵੀਂ ਵੋਟੀ ਨੂੰ ਲੈ ਕੇ ਜਾਂਦੇ ਆ
0: ਹਾਂਜੀ ਬਾਅਦ ਚ ਮਕਲਾਵਾ ਤੋੜਦੇ ਹਨ
4: ਹਾਂਜੀ ਹਾਂਜੀ ਉੱਥੇ ਜਾ ਕੇ ਇੰਨੀ ਦੇਰ ਨੂੰ ਸਾਡੇ ਇੱਥੇ ਅੰਮ੍ਰਿਤਸਰ ਚ ਅਸੀਂ ਸ਼ਹਿਰ ਚ ਰਹਿੰਦੇ ਸੀ ਤੇ ਸਾਡੇ ਇੱਥੇ ਸਾਡੀ ਸਾਰੀ ਗਲੀ ਮੁਸਲਮਾਨਾਂ ਨੇ ਸਾੜ ਦਿੱਤੀ ਸੀ ਉਸ ਦਿਨ ਤੇ ਉੱਥੇ ਜਾ ਕੇ ਉਹਨਾਂ ਨੂੰ ਇਹ ਖ਼ਬਰ ਮਿਲੀ ਕਿ ਉੱਥੋਂ ਸਾਰੇ ਜਣੇ ਹੀ ਘਰ ਸੜ ਗਏ ਆ ਤੇ ਸਾਰੇ ਮਰ ਗਏ ਆ ਜਾਂ ਚਲੇ ਗਏ ਪਤਾ ਨੀ ਕੁਛ ਵੀ ਲੱਗਾ ਮੈਨੂੰ ਤੇ ਉਹ ਵੀ ਸਾਡੇ ਦੱਸ ਦਿੰਦੇ ਕਿ ਮੇਰੀ ਉਸ ਟਾਈਮ ਹਾਲਤ ਸੀ ਕਿ ਪਤਾ ਨੀ ਮੇਰੀ ਜ਼ਿੰਦਗੀ ਚ ਕੀ ਹੋਣਾ ਕਿ ਨਹੀਂ ਹੋਣਾ ਉੱਥੇ ਉਦੋਂ ਠੀਕ ਸੀਗਾ ਲਾਹੌਰ ਚ ਕਹਿੰਦੇ ਕਿ ਇੰਨਾ ਹੀ ਸਾਨੂੰ ਲੱਗਾ ਕਿ ਠੀਕ ਆ ਤੇ ਚਲੋ ਫਿਰ ਉਹਨਾਂ ਨੂੰ ਕੁਛ ਦਿਨ ਲੱਗ ਗਏ ਇੱਥੋਂ ਪਤਾ ਕਰਦੇ ਕਿ ਠੀਕ ਆ ਉਹ ਘਰੋਂ ਚਲੇ ਗਏ ਸੀ ਸਾਰੀ ਗਲੀ ਛੱਡ ਗਏ ਸੀ ਬਟ ਕੁਛ ਦਿਨਾਂ ਬਾਅਦ ਉਹ ਵਾਪਿਸ ਆਏ ਫਿਰ ਚਲੋ ਦਾਦੀ ਜੀ ਮੇਰੇ ਨੂੰ ਛੱਡ ਗਏ ਹੈਲੋ
0: ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਵਾਲੇ ਪਾਸਿਓਂ ਕੋਈ ਹੋ ਰਹੀ ਹੈ ਪ੍ਰੋਬਲਮ ਅਸੀਂ ਅਸੀਂ ਠੀਕ ਹਾਂ ਇਧਰ
4: ਤੇ ਫਿਰ ਅੱਛਾ ਜੀ ਫਿਰ ਦਾਦੀ ਦੱਸਦੇ ਹੁੰਦੇ ਕਿ ਉਹਨਾਂ ਨੇ ਉੱਥੇ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਦੇ ਮੇਰੇ ਦਾਦੀ ਜੀ ਦੇ ਉਹਨਾਂ ਨੇ ਉੱਥੇ ਫਿਰ ਜੋ ਉਹਨਾਂ ਦਾ ਸਾਰਾ ਸਮਾਨ ਇੱਥੇ ਸੜ ਗਿਆ ਸੀਗਾ ਦੁਬਾਰਾ ਫਿਰ ਬਣਵਾਇਆ ਉੱਥੇ ਉਹਨਾਂ ਦੇ ਜੋ ਵੀ ਦਿੰਦੇ ਹੁੰਦੇ ਸੀ ਕੁੜੀ ਨੂੰ ਤੇ ਬਾਅਦ ਚ ਉੱਥੇ ਉਹਨਾਂ ਦੇ ਘਰ ਚ ਅੱਗ ਲੱਗ ਗਈ ਤੇ ਉੱਥੋਂ ਫਿਰ ਉਹਨਾਂ ਨੂੰ ਆਪਣਾ ਘਰ ਛੱਡ ਕੇ ਆਉਣਾ ਪਿਆ ਉਹਨਾਂ ਦੀਆਂ ਦੋ ਭੈਣਾਂ ਸੀ ਪਰ ਉਹ ਸਹੀ ਸਲਾਮਤ ਪਹੁੰਚ ਗਏ ਇੱਥੇ ਉਹਨਾਂ ਨਾਲ ਏਦਾਂ ਕੁਛ ਮਿਸ ਹੈਪਨਿੰਗ ਨਹੀਂ ਹੋਈ ਰਸਤੇ ਚ ਕੁਛ ਨਹੀਂ ਹੋਈ ਬਟ ਮੇਰੇ ਇਧਰੋਂ ਮੇਰੇ ਪੜਦਾਦਾ ਸੀ ਜਿਹੜੇ ਸੀ ਉਹ ਮੇਰੇ ਦਾਦਾ ਹੀ ਦੱਸਦੇ ਹੁੰਦੇ ਕਿ ਜਦੋਂ ਉਹਨਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਨਾ ਖਾਲੀ ਹੱਥ ਘਰ ਸੜ ਗਏ ਸੀ ਉਹ ਜਦੋਂ ਵਾਪਸ ਕੁਛ ਦਿਨਾਂ ਬਾਅਦ ਆਏ ਤੇ ਜਦੋਂ ਉਹਨਾਂ ਨੂੰ ਲੱਗਾ ਕਿ ਉਹਨਾਂ ਕੋਲ ਨੂੰਹਾਂ ਕੋਲ ਪਾਉਣ ਵਾਸਤੇ ਸਾੜੀਆਂ ਵੀ ਨਹੀਂ ਆ ਜਾਂ ਕੋਈ ਸੂਟ ਨੀ ਹੈਗਾ ਕੁਛ ਵੀ ਨੀ ਹੈਗਾ ਉਹਨਾਂ ਦੇ ਕੁਛ ਯਾਰ ਦੋਸਤ ਸੀ ਕੁਛ ਉਹਨਾਂ ਕੋਲ ਮੰਗ ਕੇ ਕੱਪੜੇ ਲੈ ਕੇ ਆਏ ਉਹਨਾਂ ਚੋਂ ਆਪਣੇ ਬੱਚਿਆਂ ਨੂੰ ਦਿੱਤੇ ਕਿ ਕੱਪੜੇ ਪਾ ਲਓ ਤੇ ਕਹਿੰਦੇ ਕਿ ਉਸ ਟਾਈਮ ਤੋਂ ਬੈਠੇ ਤੇ ਉਹਨਾਂ ਦੇ ਦਿਮਾਗ ਚ ਏਦਾਂ ਦਾ ਕੁਛ ਹੋਇਆ ਕਿ ਉਹ ਜ਼ਿੰਦਗੀ ਚ ਦੁਬਾਰਾ ਕਦੀ ਠੀਕ ਹੀ ਨਹੀਂ ਹੋਏ ਉਹ ਕੁਛ ਸਾਲ ਉਹਨਾਂ ਨੇ ਕੱਟੇ ਪਰ ਬਾਅਦ ਚ ਉਹਨਾਂ ਦੇ ਇਲਾਜ ਬਹੁਤ ਕਰਾਇਆ ਸਾਡੇ ਦਾਦਾ ਹੀ ਦੱਸਦੇ ਪਰ ਕਹਿੰਦੇ ਨਹੀਂ ਉਹ ਮੈਂਟਲੀ ਇੰਨੇ ਕੁ ਡਿਪਰੈਸ਼ਨ ਚਲੇ ਗਏ ਸੀਗੇ
0: ਅਸਰ ਹੋ ਗਿਆ
4: ਹਾਂਜੀ ਹਾਂਜੀ
0: ਨਹੀਂ ਇਹ ਚੀਜ਼ਾਂ ਹੀ ਇੱਦਾਂ ਦੀਆਂ ਮਤਲਬ ਤੁਸੀਂ ਸੋਚ ਕੇ ਹੀ ਤੁਹਾਨੂੰ ਜੇ ਤੁਸੀਂ ਇੰਨਾ ਇਮੋਸ਼ਨਲ ਇੰਨਾ ਤੁਸੀਂ ਫੀਲ ਕਰਦੇ ਹੋ ਤੇ ਜਿਨ੍ਹਾਂ ਦੇ ਨਾਲ ਬੀਤੀਆਂ ਆਪਾਂ ਸਮਝ ਸਕਦੇ ਹਾਂ ਵੀ ਕੀ
4: ਉਹ ਸਾਡੇ ਵੀ ਪਾਪਾ ਹੀ ਇੰਨਾ ਜਦੋਂ ਸਾਨੂੰ ਦੱਸਦੇ ਹਜੇ ਤੱਕ ਸਾਡੇ ਪਾਪਾ ਵੀ ਸਾਨੂੰ ਦੱਸਦੇ ਤੇ ਕਈ ਵਾਰੀ ਰੋ ਪੈਂਦੇ ਆ ਕਿ ਏਦਾਂ ਪਾਪਾ ਹੀ ਗੱਲ ਕਰਦੇ ਕਰਦੇ ਰੋ ਪੈ ਹੁੰਦੇ
0: ਨਹੀਂ ਹੈ ਹੀ ਏਦਾਂ ਦਾ ਜੀ ਇਹ ਵਿਸ਼ਾ ਹੀ ਏਦਾਂ ਦਾ ਵਾ ਸੌਖਾ ਨਹੀਂ ਆ ਕਹਿ ਦੇਣਾ ਬੜਾ ਸੌਖਾ ਉੱਜੜ ਜਾਣਾ ਪਰ ਉਹ ਬੜਾ ਔਖਾ ਵਾ ਇਹ ਆਪਣੇ ਭਰੇ ਭਰਾਏ ਘਰ ਛੱਡਣਾ ਇਹਨਾਂ ਘਰਾਂ ਪਿੱਛੇ ਇਹਨਾਂ ਜਾਇਦਾਦਾਂ ਪਿੱਛੇ ਇਹਨਾਂ ਕੰਮਾਂ ਕਾਰਾਂ ਪਿੱਛੇ ਆਪਾਂ ਸਾਰੀ ਉਮਰ ਆਪਾਂ ਲਾ ਦਿੰਦੇ ਹਾਂ ਫਿਰ ਇੱਕ ਦਿਨ ਅਚਾਨਕ ਤੁਹਾਨੂੰ ਇਹ ਪਤਾ ਲੱਗੇ ਵੀ
1: ਕਿ ਕੁਛ
0: ਛੱਡਣਾ ਪੈਣਾ ਤੁਹਾਨੂੰ ਸਾਰਾ ਕੁਛ
4: ਇਹ ਵੀ ਨਹੀਂ ਪਤਾ ਸਾਡੇ ਦਾਦਾ ਹੀ ਕੁਛ ਸਾਲ ਹੀ ਹੋਏ ਉਹਨਾਂ ਨੂੰ ਗਿਆ ਨੂੰ ਪਰ ਅਖੀਰ ਤੱਕ ਉਹ ਕਹਿੰਦੇ ਹੁੰਦੇ ਸੀ ਕਿ ਨਹੀਂ ਅਸੀਂ ਅਜੇ ਤੱਕ ਅੱਜ ਓਦਾਂ ਦੇ ਸਟੈਂਡ ਕਦੀ ਨੀ ਹੋ ਪਾਏ ਜੋ ਉਸ ਟਾਈਮ ਤੇ ਸੀਗੇ ਇੰਨੀਆਂ ਸਾਡੀ ਚੌਥੀ ਪੀੜ੍ਹੀ ਆ ਪਰ ਨਹੀਂ ਅਸੀਂ ਉਹ ਗੱਲ ਨੀ ਪਾ ਪਾਏ
0: ਨਹੀਂ ਏਦਾਂ ਹੀ ਸੱਚੀਆਂ ਗੱਲਾਂ ਏਦਾਂ ਹੀ ਬਿਲਕੁਲ ਬੜਿਆਂ ਪਰਿਵਾਰਾਂ ਦੀਆਂ ਇਹ ਕਹਾਣੀਆਂ ਨੇ ਥੈਂਕ ਯੂ ਤੁਹਾਡਾ
1: ਕਾਲ ਕਰਨ ਲਈ ਇੰਨੀ ਪਰਸਨਲ ਸਟੋਰੀ ਸ਼ੇਅਰ ਕਰਨ ਲਈ
0: ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਤੇ ਕਹਿੰਦੇ ਕਿ ਬਹੁਤ ਸੋਹਣੀਆਂ ਗੱਲਾਂ ਬਾਤਾਂ ਨੇ ਕ੍ਰਿਸ਼ਨਾ ਜੀ ਡੂਇੰਗ ਗ੍ਰੇਟ ਵਰਕ ਤੇ ਅੱਜ ਤੇ ਬਸ ਕਹਿੰਦੇ ਕਿ ਲਿਸਨ ਚ ਹੀ ਆਨੰਦ ਆ ਰਿਹਾ ਵਾ
1: ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੋ ਜਾਂਦੀ ਨਾ ਭਾਜੀ ਕਿ ਮਟੀਰੀਅਲ ਚੀਜ਼ਾਂ ਤਾਂ ਚਲੋ ਚੱਲ ਜਾਂਦੀਆਂ ਵਾਕਈ ਪੀੜ੍ਹੀਆਂ ਦਰ ਪੀੜ੍ਹੀਆਂ ਲੋਕ ਉਸ ਲੈਵਲ 'ਤੇ ਨਹੀਂ ਆ ਪਾਉਂਦੇ ਕਿਸੇ ਦੀ ਖੁਦਦਾਰੀ ਕਿਸੇ ਦੀ ਸੈਲਫ ਰਿਸਪੈਕਟ ਵੀ ਤਾਂ ਸਟ੍ਰਿਪ ਡਾਊਨ ਹੋ ਜਾਂਦੀ ਹੈ ਬੇਸਿਕਲੀ ਟਰੋਮਾ ਤਾਂ ਉਸ ਚੀਜ਼ ਦਾ ਵੀ ਆ ਜਾਂਦਾ ਨਾ ਕਿ ਯਾਰ ਮੈਂ ਮਤਲਬ ਮੈਂ ਆਪਣੇ ਘਰ 'ਚ ਰਾਜਾ ਵਾਂਗ ਰਹਿੰਦਾ ਕੋਈ ਵੀ ਜਨਾ ਖਨਾ ਆ ਕੇ ਸਾੜ ਕੇ ਚਲਾ ਗਿਆ
0: ਅਸਲ ਵਿੱਚ ਘਰ ਕੀ ਆ ਆਪਾਂ ਨੂੰ ਨਾ ਕਿਸੇ ਕਿਤੇ ਡੀਪਲੀ ਆਪਾਂ ਇਹ ਸੋਚ ਕੇ ਵੇਖੀਏ ਵੀ ਘਰ ਹੈ ਕੀ ਆ ਘਰ ਉਹ ਚੀਜ਼ ਆ ਜਿੱਥੇ ਤੁਸੀਂ ਰਾਜੇ ਹੋ ਘਰ ਉਹ ਚੀਜ਼ ਆ ਜਿੱਥੇ ਜਾ ਕੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਕੋਈ ਵੀ ਤੁਹਾਡੇ 'ਤੇ ਬਿਪਤਾ ਬਣੂਗੀ ਤੁਸੀਂ ਕੋਸ਼ਿਸ਼ ਕਰੋਗੇ ਕਿ ਭੱਜ ਕੇ ਆਪਣੇ ਘਰ 'ਚ ਵੜ ਜਾਈਏ ਹੈ ਨਾ ਘਰ ਉਹ ਆ ਜਿੱਥੇ ਤੁਹਾਡੀਆਂ ਸਭ ਤੋਂ ਕੀਮਤੀ ਚੀਜ਼ਾਂ ਵਸਦੀਆਂ ਨੇ ਭਾਵੇਂ ਉਹ ਜੀ ਨੇ ਭਾਵੇਂ ਤੁਹਾਡੀ ਕਮਾਈ ਆ ਭਾਵੇਂ ਤੁਹਾਡੀਆਂ ਯਾਦਾਂ ਨੇ ਤੁਹਾਡੀ ਹੋਮ ਹੈ ਉਹ ਘਰ ਕੀ ਆ ਘਰ ਇੱਕ ਤਰ੍ਹਾਂ ਦੀ ਉਹ ਸਿਰਫ ਇੱਕ ਚਾਰ ਦੀਵਾਰੀ ਨਹੀਂ ਆ ਘਰ ਤੁਹਾਡਾ ਇੱਕ ਤਰ੍ਹਾਂ ਦੇ ਨਾਲ ਸਰੀਰ ਆ ਘਰ ਇੱਕ ਤਰ੍ਹਾਂ ਦੇ ਨਾਲ ਤੁਹਾਡਾ ਤੇ ਉਹੀ ਦੇਸ਼ ਆ ਨਾ ਤੁਹਾਡੀ ਉਹ ਟੈਰੀਟਰੀ ਆ ਤੁਹਾਡੀ ਉਮਰ ਭਰ ਦੀ ਕਮਾਈ ਆ ਘਰ ਐਵੇਂ ਥੋੜੀ ਉਮਰਾਂ ਲੱਗ ਜਾਂਦੀਆਂ ਘਰ ਬਣਾਉਂਦੇ ਆ ਸਾਰੀ ਉਮਰ ਲੰਘ ਜਾਂਦੀ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਇਹਦੇ ਫਲਾਣੇ ਦੇ ਦੋ ਘਰ ਫਲਾਣੇ ਦੇ ਚਾਰ ਘਰ ਪਰ ਉਹ ਇੱਕ ਘਰ ਜਿਹੜਾ ਵਾ ਉਹ ਫਰੀ ਹੁੰਦਿਆਂ ਤੇ ਉਮਰ ਲੰਘ ਜਾਂਦੀ ਆ ਨਾ
1: ਮਤਲਬ ਇਹੀ ਫਰਕ ਆ ਜਾਂਦਾ ਨਾ ਮਕਾਨ ਤੇ ਘਰ ਦੇ ਵਿੱਚ ਆਹੀ ਫਰਕ ਆ
0: ਉਹ ਫਿਰ ਉਹ ਮਕਾਨ ਨੇ ਸਾਰੇ
1: ਤੁਹਾਡੀ ਜਿੰਨੇ ਤੁਸੀਂ ਵਸਦੀ ਆ ਉਹ ਘਰ
0: ਉਹ ਤੁਹਾਡੇ ਕਾਰੋਬਾਰ ਨੇ ਤੁਸੀਂ ਮੰਨ ਲਓ ਜੇ ਕਹਿ ਦੋ ਵੀ ਮੇਰੇ ਚਾਰ ਘਰ ਆ ਤੇ ਉਹ ਕਾਰੋਬਾਰ ਆ ਤੁਹਾਡਾ ਵਾਧੇ ਦੇ ਲਈ ਖਰੀਦਿਆ ਰਹਿਣ ਦੇ ਲਈ ਤੇ ਤੁਹਾਡੇ ਇੱਕ ਘਰ ਹੀ ਆ ਨਾ ਯਾਦਾਂ ਤੁਹਾਡੀਆਂ ਤੁਹਾਡੇ ਜਿਹੜੇ ਘਰ ਦੇ ਵਿੱਚ ਬੱਚੇ ਜੰਮੇ ਤੁਸੀਂ ਕਦੀ ਵੇਖਿਓ ਬੱਚੇ ਜਿਹੜੇ ਆਪਾਂ ਜਦੋਂ ਸ਼ੁਰੂਆਤੀ ਸਮੇਂ 'ਚ ਆਪਾਂ ਕਿਰਾਏ 'ਤੇ ਵੀ ਰਹਿੰਦੇ ਹਾਂ ਨਾ ਇੱਥੇ ਵੀ ਆਪਾਂ ਰਹਿੰਦੇ ਹਾਂ ਅਤੇ ਜਿਹੜੇ ਘਰ ਦੇ ਵਿੱਚ ਬੱਚਾ ਜੰਮਿਆ ਤੁਹਾਡਾ ਤੁਸੀਂ ਹੁਣ ਸ਼ਿਫਟ ਹੋ ਗਏ ਹੋ ਤੁਸੀਂ ਹੁਣ ਹੋਰ ਵੱਡਾ ਜਾਂ ਹੋਰ ਵੱਡਾ ਘਰ ਬਣਾ ਲਿਆ ਪਰ ਜਦੋਂ ਵੀ ਤੁਸੀਂ ਉੱਧਰੋਂ ਦੀ ਲੰਘੋਗੇ ਉਹ ਬੱਚਾ ਤੁਹਾਨੂੰ ਜ਼ਰੂਰ ਪੁੱਛੂਗਾ ਉਹ ਜੇ ਗੱਲਾਂ ਕਰੂਗਾ ਤਾਂ ਉਸੇ ਘਰ ਦੀਆਂ ਕਰੂਗਾ ਉਸ ਘਰ 'ਚ ਇੱਦਾਂ ਹੁੰਦਾ ਸੀ ਨਾ ਉਹ ਵੱਖਰੀ ਗੱਲ ਹੈ ਸਮੇਂ ਦੇ ਨਾਲ ਹੌਲੀ ਹੌਲੀ ਉਹ ਚੀਜ਼ਾਂ ਧੁੰਦਲੀਆਂ ਪੈ ਜਾਣ ਪਰ ਇਹਦਾ ਮਤਲਬ ਵੀ ਉਹ ਛਪੀਆਂ ਨੇ
1: ਮੈਂ ਪਰਸੋਂ ਰਾਤ ਮੈਂ ਆਪਣੀ ਮਦਰ ਨਾਲ ਬੈਠਾ ਗੱਲਾਂ ਕਰਦਾ ਪਿਆ ਤਾਂ ਜਿਸ ਘਰ ਮੈਂ ਆਪਣੀ ਲਾਈਫ ਦੇ ਪਹਿਲੇ 8-9 ਸਾਲ ਕੱਟੇ ਤਾਂ ਉਸ ਘਰ ਬਾਰੇ ਡਿਸਕਸ਼ਨ ਕਰਦੇ ਪਏ ਹੈ ਨਾ ਅੱਜ ਕੀ 31-32 ਸਾਲ ਉਮਰ ਹੋ ਗਈ ਹੈ ਉੱਥੇ ਇੱਦਾਂ ਹੁੰਦਾ ਸੀ ਯਾਦ ਆ ਸਾਈਕਲ ਉੱਥੇ ਚਲਾਉਣਾ ਸਿੱਖਿਆ ਸਕੂਲ ਉੱਥੋਂ ਲਾਗੇ ਪੈਂਦਾ ਸੀ ਹੈ ਨਾ ਦੀਦੀ ਨੇ ਸਕੂਟਰ 'ਤੇ ਲੈ ਕੇ ਜਾਣਾ ਉਹ 'ਤੇ ਸਿੱਖਿਆ ਸੀਗਾ ਸਭ ਕੁਝ ਹੈ ਨਾ ਕਿ ਗੱਲ ਸਹੀ ਹੈ ਕਿ ਘਰ ਕਿਰਾਏ ਦਾ ਜਾਂ ਆਪਣਾ ਪਰ ਬਾਕੀ ਜਿੱਥੇ ਤੁਸੀਂ ਆਪਣੀ ਤੁਹਾਡੀ ਹੋਂਦ ਆ ਜਿੱਥੇ ਤੁਹਾਡਾ ਹੈ ਨਾ ਸਭ ਕੁਛ ਆ ਉਹੀ ਅਸਲ 'ਚ ਘਰ ਆ ਅਤੇ ਉਹਦੇ ਤੋਂ ਤੁਹਾਨੂੰ ਵੰਛਿਤ ਕਰ ਦੇਣਾ ਦੂਰ ਕਰ ਦੇਣਾ ਕਿਉਂਕਿ ਜੀ ਕਿਸੇ ਨੇ ਕਿਹਾ ਇੱਥੇ ਲੀਕ ਮਾਰਨੀ ਆ
0: ਬੜੀ ਵੱਡੀ ਚੀਜ਼ ਹੈ ਘਰ ਹੁਣ ਅੱਜ ਜਿੱਦਾਂ ਅੰਮ੍ਰਿਤਸਰ ਇਹ ਕਹਿ ਰਹੇ ਵੀ ਗਲੀ 'ਚ ਅੱਗ ਲਾ ਦਿੱਤੀ ਮਸਲਾ ਤਾਂ ਇਹ ਵੀ ਸੀ ਨਾ ਇਹ ਵੀ ਨਹੀਂ ਪਤਾ ਵੀ ਅੰਮ੍ਰਿਤਸਰ ਕਿੱਧਰ ਚੱਲਿਆ
1: ਹਾਂ ਬਿਲਕੁਲ ਸਹੀ
0: ਪ੍ਰੋਬਲਮ ਤਾਂ ਆ ਵੀ ਸੀ
1: ਮੇਜਰ ਤਾਂ ਸੀ ਕਸ਼ਮੀਰ ਨਾਲ ਅੱਜ ਤੱਕ ਮਸਲਾ
0: ਹੈ ਨਾ ਵੀ ਤੁਸੀਂ ਤੁਹਾਨੂੰ ਹੁਣ ਪਤਾ ਹੀ ਨਹੀਂ ਹੈ ਵੀ ਕਿਹੜਾ ਇਲਾਕਾ ਕਿਹਦਾ ਵਾ ਹਰ ਕੋਈ ਇਹ ਸੋਚ ਕੇ ਬੈਠਾ ਵੀ ਆਹ ਤਾਂ ਆਪਣੇ ਹੀ ਆ ਅਤੇ ਜਿਹਦੀ ਜ਼ਿਆਦਾ ਸਟਰੈਂਥ ਹੀ ਉੱਥੋਂ ਭਜਾਉਣ ਨੂੰ ਕਰਨ ਨੂੰ ਕਰਦਾ ਹੈ ਉਹ ਤਾਂ ਬਾਅਦ 'ਚ ਪਤਾ ਲੱਗੀਆਂ ਆਪਣਾ ਅਨਾਊਂਸਮੈਂਟ ਹੋਣ ਤੋਂ ਬਾਅਦ ਆਜ਼ਾਦੀ ਜੀ ਦੇ ਆਦੀ ਦੇਸ਼ ਵੰਡਿਆ ਗਿਆ ਜੀ ਵੰਡਿਆ ਗਿਆ 14 ਨੂੰ 15 ਨੂੰ ਅਤੇ 17 ਨੂੰ ਜਾ ਕੇ ਫਿਰ ਇਹ ਪਤਾ ਲੱਗਾ ਵੀ ਲਾਈਨ ਕਿਹੜੀ ਹੈ
1: ਨਹੀਂ ਇੱਕ ਇਹ ਵੀ ਇਹਦੇ ਉੱਪਰ ਗੱਲ ਕੀਤੀ ਜਾਂਦੀ ਹੈ ਕਿ ਕਾਂਗਰਸ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਕੀਤਾ ਜਾਂਦਾ ਸੀਗਾ ਆਈ ਐਮ ਫੋਰਗੈਟਿੰਗ ਦਾ ਨੇਮ ਕਿ ਉਹ ਕਹਿੰਦੇ ਸੀ ਕਿ ਜਿਹੜੇ ਜਿੱਥੇ ਨਿਜ਼ਾਮ ਰਹਿੰਦੇ ਸੀਗੇ ਹੈਦਰਾਬਾਦ ਤੋਂ ਡਾਊਨ ਏਰੀਆ ਕਿ ਜੇ ਤੁਸੀਂ ਵਾਕਈ ਮਜ਼ਹਬ ਦੇ ਤੌਰ 'ਤੇ ਕਰਦੇ ਪਏ ਹੋ ਕਿ ਉਹ ਜ਼ਿਆਦਾਤਰ ਏਰੀਆ ਮਤਲਬ ਕੋਈ ਖੂਨ ਖਰਾਬਾ ਕੁਛ ਨਹੀਂ ਹੋਣਾ ਕਿ ਉਹ ਵੈਸੇ ਵੰਡਿਆ ਹੋਇਆ ਏਰੀਆ ਤੁਸੀਂ ਉੱਥੋਂ ਕਰ ਦਿਉ ਅਤੇ ਉਹਨਾਂ ਦਾ ਰਹਿਣ ਸਹਿਣ ਦਾ ਤੌਰ ਤਰੀਕਾ ਵੀ ਮਤਲਬ ਪ੍ਰੋਪਰ ਇਸਲਾਮਿਸਟ ਆ ਕਿ ਇੱਧਰ ਇਸ਼ੂ ਨਹੀਂ ਹੈ ਪਰ ਕਿਹਾ ਜਾਂਦਾ ਕਿ ਉਸ ਵੇਲੇ ਦੇ ਜਿਹੜੇ ਮੇਜਰ ਬਿਊਰੋਕਰੈਟ ਸੀਗੇ ਜਾਂ ਅਰਿਸਟੋਕਰੈਟ ਲੋਕ ਸੀਗੇ ਉਹਨਾਂ ਵਿੱਚ ਨਿਜ਼ਾਮਾਂ ਦੀ ਬੜੀ ਓਕੇ ਰਿਪੋਰਟ ਸੀਗੀ ਉਹਨਾਂ ਨੇ ਚੀਜ਼ ਹੋਣ ਨਹੀਂ ਦਿੱਤੀ
0: ਦੋ ਏਰੀਏ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਗਏ ਹਾਂ ਵੀ ਦੋ ਹੀ ਏਰੀਏ ਵੰਡੇ ਗਏ ਆ ਦੋ ਏਰੀਏ ਕਿਹੜੇ ਸੀ ਜਿੱਥੋਂ ਸਭ ਤੋਂ ਵੱਧ ਕ੍ਰਾਂਤੀ ਉੱਠੀ ਜਿਨ੍ਹਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਆਜ਼ਾਦੀ ਦੀ ਲੜਾਈ 'ਚ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨੱਕ 'ਚ ਦਮ ਕਰ ਛੱਡਿਆ ਅਤੇ ਜੇ ਉਹ ਅੰਗਰੇਜ਼ਾਂ ਦੇ ਨੱਕ 'ਚ ਦਮ ਕਰ ਛੱਡਿਆ ਅਤੇ ਜਿਨ੍ਹਾਂ ਨੇ ਬਾਅਦ 'ਚ ਸਰਕਾਰਾਂ ਚਲਾਉਣੀਆਂ ਸੀ ਉਹਨਾਂ ਦੇ ਨਾ ਕਰਦੇ
1: ਬਿਲਕੁਲ
0: ਹੁਣ ਇਹਨਾਂ ਦੋਵਾਂ ਖਿੱਤਿਆਂ ਦਾ ਇਤਿਹਾਸ ਆ ਪੁਰਾਣੀ ਹਿਸਟਰੀ ਆ ਪੰਜਾਬੀਆਂ ਦੀ ਹਿਸਟਰੀ ਆ ਦੋਵੇਂ ਪੰਜਾਬ ਮਿਲਾ ਦਿਓ ਅਤੇ ਅੱਜ ਵੀ ਤੁਸੀਂ ਵੇਖੋ ਵੀ ਕਿੱਥੇ ਅਤੇ ਕੀ ਸਟੈਂਡ ਕਰਦੇ ਨੇ ਸੋ ਬੇਸਿਕਲੀ ਤਾਂ ਉਹ ਵੀ ਇੱਕ ਸਾਜਿਸ਼ ਦੱਸੀ ਜਾਂਦੀ ਹੈ ਨਾ ਵੀ ਇਹਨਾਂ ਨੂੰ ਕਿਸ ਤਰ੍ਹਾਂ
1: ਕਿਸੇ ਤਰੀਕੇ ਨਾਲ
0: ਇਹਨਾਂ ਨੂੰ ਤੋੜਨਾ
1: ਕਿਉਂਕਿ ਉਹ ਇੱਕੋ ਤੀਰ ਨਾਲ ਦੋ ਨਿਸ਼ਾਨੇ ਵਾਲੀ ਗੱਲ
0: ਬਹੁਤ ਬਹੁਤ ਸਾਰਾ ਕੁਛ ਹੈ ਜਿਹੜਾ ਹਿਡਨ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ
5: ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਹੱਥ ਜੋੜ ਕੇ
1: ਜੀ ਸਤਿ ਸ਼੍ਰੀ ਅਕਾਲ ਜੀ
5: ਹਾਂਜੀ ਸੋ ਲਕਲੀ ਆਈ ਵਾਸ ਮਾ ਸ਼ੌਪ ਵਾਸ ਇਨ ਲਾਜਪਤ ਨਗਰ ਵਿਚ ਇਜ਼ ਅ ਰੈਫਿਊਜੀ ਕਾਲੋਨੀ ਇਨ ਨਿਊ ਦਿੱਲੀ ਐਂਡ ਜਬ ਹਮ ਪਾਕਿਸਤਾਨ ਮੇ ਇਸਲਾਮਾਬਾਦ ਮੇ ਬ੍ਰਿਟਿਸ਼ ਹਾਈ ਕਮਿਸ਼ਨ ਬਣਾ ਰਹੇ ਥੇ ਤੋ ਸੋ ਮੈਨੀ ਆਫ ਦੈਮ ਰਨਜੋਤ ਯੂ ਵੋਂਟ ਲੀਵ ਏ ਓਨਲੀ ਆਸਕ ਮੀ ਟੂ ਗੈਟ ਸੋਇਲ ਫਰਮ ਦੇਰ
0: ਜੀ
1: ਅੱਛਾ
5: ਔਰ ਡੈਡ ਸੇਮ ਚੀਜ਼ ਡਿਪਲੋਮੈਟਿਕ ਰਾਈਟ ਥਾ ਹੀ took permission that I should go to Rawalpindi, I should go to
0: Lahore,
5: all these places.
0: And
5: not only did I get soil from there, I went and spoke to so many neighbors and all, and I told them that this is what I'm trying to do. This was in late 80s, and they even gave me like souvenirs like shawls or pinni. Ek lady ne pinni bhi diya.
0: Okay.
5: And I mean, in Lajpat Nagar, my dad is respected so highly just because of this humble deed that he did for so many refugees who, I won't call them refugees because they all were Indians. But jo migrants aaye the wahan se, so it was so heartwarming. And wo dal ji ya bij ji, tab us samay yehi sab bolte the hum log. These were the words used for them. I don't know, aajkal dal ji wagera bolte hain nahi. So yeah, I'm aur abhi bhi jab bhi main jata hu and if they are alive I try and go and meet them.
1: That's
5: right. And their family, the amount of respect, even the grandkids that have for me, but because of my father, not because of me. Mm. In Lajpat Nagar, they just love my dad like anything for this small gesture that he did.
1: Amazing, Richard.
5: Jaise kehte hain, mazhab nahi sikhata aapus mein bair rakhna, it was exactly that. Because the people who gave me those artifacts were Muslims. And Qudrat ka karishma dekho, the lady I met in Australia and got married to was from Pakistan, kahan se? Sargodha.
0: Okay.
5: So, I mean, destiny is just made in heaven, you can say, or whatever.
1: Destiny has a very funny way of connecting things, yeah? Kisi na kisi tarike, kisi na kisi...
5: Aur ye, maine picture dekha nahi, kal Roy ne itna praise kiya is picture ke baare mein, because I'm a very emotional guy and Roy knows that I will break down in this movie because I've got so many connections with Pakistan and all. But he said, Richard, you should go and see it. I will go and see it with you. And now that you've also spoken about it, it sounds amazing. I should go and see it.
1: Ab to dekh kar
0: aao. Definitely. Jarur dekhna.
5: And kal Roy and Mittu really thanked you for that song for Parina.
0: Oh,
5: we all
0: okay,
5: really
0: okay.
5: loved it.
1: Achha, Parina's birthday, yeah? Belated happy birthday to her.
5: Thank you. Abhi Saturday ko hum log ne pura hot book kiya hai, Toy Story 5. Jahan Parina jati hai, special kids.
0: Good.
5: Special school jo jati hai, pura hot special kids ke saath ghum raha hai us din.
0: Nice.
5: I think 152 kids.
1: Oh, beautiful, beautiful. Ab bhi Toy Story mein Buzz Lightyear hai ki nahi hai?
5: No idea. I haven't seen it. Maine bahut time ho gaya. Toy Story 5 dekhne
1: ka. Maine 2 tak hi dekhi hai. 3 4 bade ho gaye the. Hum bade bachche
5: ho gaye. 1 or 2 maine dekha hoga.
0: Thank you, Richard ji.
1: Thank you, Richard ji.
5: Okay ji. Thank you ji. Sat Sri Akal.
0: Sat Sri Akal. Thank you. Thank you. Thank you, Richard. Thank you. Te ji, meherbani pe Sarjeet Singh ji kehnde ka always okay, sir, can I always respect for your honest opinions? Again, beautifully described, Daljeet Dosanjh. I will definitely watch. Thanwad, tuhada ji, meherbani, te Kumar saab kehnde ne ke Rab, kehnde ne na Rab ne si kise di prakar di tot. Rab ne na rakhi si kise vi prakar di tot. Siyasat da na deta hamesha hi rehndi. Rehni hai mana vich khot. ਤੇ ਮੰਤਰੀ ਸੰਤਰੀ ਦੀਆਂ ਕੁਰਸੀਆਂ ਨੇ ਵੰਡ ਦਿੱਤੇ ਦੇਸ਼ ਧਰਮ ਤੇ ਜਾਤ ਦੀ ਵੋਟ ਤਾਈਓ ਤਾਂ ਦਾਦੇ ਨਾਨਿਆਂ ਨੂੰ ਛੱਡ ਪੈ ਗਿਆ ਸੀ ਸੰਨ 47 ਚ ਛੱਡਣਾ ਪੈ ਗਿਆ ਸੀ ਸਿਆਲਕੋਟ ਤੇ ਛੱਡ ਆਏ ਜ਼ਮੀਨ ਜਾਇਦਾਦ ਘਰ ਬਾਰ ਗਹਿਣੇ ਤੇ ਘਰਾਂ ਵਿੱਚ ਛੱਡ ਆਏ ਨੋਟ ਘੁੰਮਣ ਤਾਂ ਅੱਜ ਵੀ ਪਾਉਂਦਾ ਦਾਦੇ ਬਾਪੂ ਵਾਂਗ ਕੁੜਤੇ ਪਜਾਮੇ ਕੀ ਕਹਿਣੇ ਮੈਂ ਕੀ ਕਰਨੇ ਮੈਂ ਹੈਂਗਰਾਂ ਤੇ ਟੰਗੇ ਪੈਂਟ ਕੋਟ ਸੁਖਦੀਪ ਸਿੰਘ ਘੁੰਮਣ ਜਾਮ ਕੇ ਸਿਆਲਕੋਟ ਪਾਕਿਸਤਾਨ ਧੰਨਵਾਦ ਜੀ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਮਿਹਰਬਾਨੀ ਤੇ ਲਾਸਟ ਕਾਲਰ ਹੋਣਗੇ ਜੀ ਸਾਡੇ 992 ਤੁਸੀਂ ਆਉਂਦੇ ਰਹੋ ਜੀ
1: ਹੈਲੋ
0: 992 ਤੁਸੀਂ ਆਉਂਦੇ ਰਹੋ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਪ੍ਰੋਗਰਾਮ ਵੈਰੀ ਗੁੱਡ ਤੇ ਵੀਜ਼ਾ ਬਾਰੇ ਦੱਸਣਾ ਕਹਿੰਦੇ ਪਾਕਿਸਤਾਨ ਦਾ ਫਰੋਮ ਆਸਟ੍ਰੇਲੀਆ ਠੀਕ ਹੈ ਜੀ ਹਾਂਜੀ 992 ਸਤਿ
6: ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਖੁਦ ਨੂੰ ਪਤਾ ਹੁੰਦਾ ਵਾ ਮੇਰੀ ਆਵਾਜ਼ ਗਾਂ ਠੀਕ ਜਾ ਰਹੀ ਆ
1: ਦੇਖੋ ਜਿੱਥੋਂ ਆਪਾਂ ਟੌਪਿਕ ਸ਼ੁਰੂ ਕਰਦੇ ਸੀ ਤੁਸੀਂ ਆਇਰੋਨਿਕ ਕਰਤਾ ਬਿਲਕੁਲ
6: ਹੈਡਫੋਨ ਲੱਗੇ ਸੀ ਨਾ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਿਹਾ ਬਾਈ ਜੀ ਨੇ ਕਹਿਣਾ ਵੀ ਸਿੱਧੇ ਆ ਜਾਓ ਹੈਡਫੋਨ ਨੂੰ ਛੱਡ ਕੇ
0: ਹਾਂ ਮੈਨੂੰ ਤਾਂ ਵੈਸੇ ਵੀ ਕੋਈ ਕਾਲ ਕਰੇ ਨਾ ਮੈਨੂੰ ਉਦਾਂ ਵੀ ਆਦਤ ਪੈ ਗਈ ਆ ਭਾਈ ਆਵਾਜ਼ ਨਹੀਂ ਸਹੀ ਆ ਰਹੀ ਤੁਹਾਡੀ ਹਾਂਜੀ
6: ਹਾਂਜੀ ਹਾਂਜੀ ਭਾਈ ਆਈ ਭਾਈ ਚੱਲ ਰਹੀਆਂ ਸੀ ਸਟੋਰੀਆਂ ਪਾਰਟੀਸ਼ਨ ਵੇਲੇ ਦੀਆਂ
0: ਜੀ
6: ਤਾਂ ਸਾਡੇ ਬਾਪੂ ਜੀ ਵੀ ਬਹੁਤ ਸਟੋਰੀਆਂ ਸੁਣਾਉਂਦੇ ਸੀ ਐਕਚੁਅਲੀ ਉਹ ਰੇਲਵੇ 'ਚ ਸੀ ਉਹਨਾਂ ਟਾਈਮਾਂ 'ਚ
0: ਜੀ
6: ਤੇ ਉਹ ਰੇਲਵੇ ਦੇ ਵਿੱਚ ਰੇਲ ਦੇ ਨਾਲ ਜਾਂਦੇ ਹੁੰਦੇ ਸੀ ਡਰਾਈਵਰ ਦੇ ਨਾਲ ਵੀ ਹੁੰਦੇ ਸੀ ਨਾ ਜਿਹੜੇ ਹੈਲਪਰ ਤੌਰ ਤੇ ਡਰਾਈਵਰ ਤੇ ਹੈਲਪ ਡਰਾਈਵਰ ਵੀ ਸੀਗੇ ਉਹ ਤੇ ਨਾਲ ਹੈਲਪਰ ਦੇ ਤੌਰ ਤੇ ਵੀ ਜਾਂਦੇ ਸੀ
0: ਜੀ
6: ਤੇ ਉਹ ਦਾਦੇ ਜੀ ਉਹਨਾਂ ਨੇ ਮਤਲਬ ਇੰਨਾ ਕੁ ਕੁਛ ਦੇਖਿਆ ਇੰਨੀਆਂ ਕੁ ਸਟੋਰੀਆਂ ਸੀ ਉਹਨਾਂ ਕੋਲੇ ਵੀ ਰੇਲਾਂ 'ਚ ਕਿਵੇਂ ਧੱਕੇ ਮਾਰ ਮਾਰ ਕੇ ਉਹ ਚੜ੍ਹਦੇ ਸੀ ਲੋਕ ਕੀ ਹੁੰਦਾ ਸੀ
0: ਜੀ
6: ਤੇ ਉਹ ਮਤਲਬ ਇੰਨਾ ਖੂਨ ਖਰਾਬਾ ਦੇਖ ਕੇ ਉਹ ਕਹਿੰਦੇ ਵੀ ਉੱਥੋਂ ਉਹ ਛੱਡ ਕੇ ਆ ਗਏ ਸੀ ਸਾਰਾ ਕੁਛ ਮਤਲਬ ਕਹਿੰਦੇ ਵੀ ਹੈਂਡਲ ਹੀ ਨਹੀਂ ਕਰ ਸਕਦੇ ਕਿਉਂਕਿ ਉਹ ਕਹਿੰਦੇ ਵੀ ਜਿਹੜੇ ਉੱਥੋਂ ਦੇ ਮਤਲਬ ਜਿਹੜੇ ਉਹਨਾਂ ਦੇ ਵੱਡੇ ਹੁੰਦੇ ਸੀ ਨਾ ਅਫਸਰ, ਉਹਨਾਂ ਤੇ ਇੰਨਾ ਪ੍ਰੈਸ਼ਰ ਪਾਉਂਦੇ ਸੀ ਨਾ ਵੀ ਤੁਸੀਂ ਬੰਦੇ ਲੈ ਕੇ ਨੀ ਜਾਣੇ ਜਾਂ ਇਹਨਾਂ ਨੂੰ ਛੱਡ ਜਾਓ ਜਾਂ ਇਹਨਾਂ ਨੂੰ ਲੈ ਜਾਓ, ਹਨਾ
0: ਜੀ
1: ਓਕੇ।
6: ਤੇ ਉਹ ਕਹਿੰਦੇ ਹੁੰਦੇ ਸੀ ਮਤਲਬ ਅਸੀਂ ਦੋ ਜਣਿਆਂ ਨੇ ਇੱਕ ਦਿਨ ਡਿਸਾਈਡ ਕੀਤਾ ਵੀ ਯਾਰ ਅਸੀਂ ਕੰਮ ਹੀ ਨੀ ਕਰਨਾ, ਵੀ
0: ਸਫਾਰਸ਼ਾਂ ਮਤਲਬ
6: ਹਾਂ ਵੀ ਸਾਤੋਂ ਇਹ ਚੀਜ਼ਾਂ ਨੀ ਕਰ ਹੁੰਦੀਆਂ ਹੈਗੀਆਂ ਨਾ ਵੀ ਆਪਦੇ। ਹੁਣ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਤਾਂ ਸਾਰੇ ਹੀ ਭਾਈ ਨੇ ਹਨਾ, ਤੇ ਵੀ ਹੁਣ ਉਹ ਕਹਿੰਦੇ ਵੀ ਉੱਥੇ ਅਸੀਂ ਇੱਥੋਂ ਤੱਕ ਕਿ ਸਾਡੇ ਕਹਿੰਦੇ ਡਿਪਾਰਟਮੈਂਟ ਦੇ ਵਿੱਚ ਵੀ ਬੰਦਿਆਂ ਇਹ ਚੱਲਣ ਲੱਗ ਗਿਆ ਸੀ ਵੀ ਮੁਸਲਮਾਨ ਤੇ ਫਲਾਨਾ ਤੇ ਮੁਕਾ ਧਰਮ ਦੇ ਤੌਰ ਤੇ
1: ਜੀ
6: ਵੀ ਇਹ ਚੀਜ਼ਾਂ ਹੋਣ ਲੱਗ ਗਈਆਂ ਸੀ। ਉਹ ਕਹਿੰਦੇ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਫਿਰ ਉਹ ਛੱਡ ਕੇ ਆ ਗਏ ਸੀ। ਉਹ ਵੀ ਆਈ ਜਿਵੇਂ ਸਾਰੇ ਦੱਸਦੇ ਨੇ ਉਹ ਵੀ ਸਟੋਰੀਆਂ ਸੁਣਾਉਣ ਸੁਣਾਉਂਦੇ ਵਿਚਾਰੇ ਮਨ ਭਰੇ ਆਉਂਦੇ ਹੁੰਦੇ ਸੀਗੇ ਤੇ
0: ਨਹੀਂ ਤਾਂ ਜਿਹਨੇ ਅੱਖੀ ਵੇਖਿਆ ਹੋਵੇ। ਹਾਂਜੀ ਆਪਾਂ ਕਹਿ ਦੇਣ ਆਪਾਂ ਨਾ ਕਹਿ ਦਿੰਦੇ ਹਾਂ ਵੀ ਫਲਾਣੇ ਥਾਂ ਇੰਨੇ ਬੰਦੇ ਮਰੇ, ਫਲਾਣੇ ਦਾ ਐਕਸੀਡੈਂਟ ਹੋ ਗਿਆ, ਹਨਾ ਫਲਾਣੇ ਬੰਬ ਦੇ ਵਿੱਚ ਇੰਨੇ ਮਰੇ। ਓਨੈਸਟਲੀ ਦੱਸਾਂ ਕੋਈ ਇੱਕ ਵੀ ਬੰਦਾ ਆਪਣੀ ਅੱਖਾਂ ਸਾਹਮਣੇ ਕਿਤੇ ਕਿਸੇ ਦਾ ਲਹੂ ਨਿਕਲਦਾ ਵੀ ਵੇਖ ਲਓ ਨਾ, ਐਕਸੀਡੈਂਟ ਹੁੰਦਾ ਵੀ ਵੇਖ ਲਓ, ਤੁਸੀਂ ਬੰਦੇ ਦਾ ਤੁਹਾਡੇ ਸਾਹਮਣੇ ਮਰਨਾ ਤੇ ਬੜੀ ਵੱਡੀ ਗੱਲ ਆ,
1: ਬਹੁਤ ਇੰਪੈਕਟ ਕਰ ਜਾਂਦਾ
0: ਤੇ ਉਹ ਵੀ ਤੁਹਾਡੀ ਸਾਰੀ ਜ਼ਿੰਦਗੀ ਤੁਹਾਨੂੰ ਨਹੀਂ ਭੁੱਲਦਾ। ਉਹ ਇਹ ਕੋਈ ਨਿੱਕੀ ਚੀਜ਼ ਨਹੀਂ ਆ ਕਿਸੇ ਦਾ ਤੁਹਾਡੇ ਸਾਹਮਣੇ ਦਮ ਤੋੜਨਾ।
6: ਭਾਜੀ ਪਤਾ ਕੀ ਹੈ, ਜਦੋਂ ਉਦੋਂ ਚਿਰ ਅਸੀਂ ਛੋਟੇ ਹੁੰਦੇ ਸੀ ਸਾਨੂੰ ਇਹ ਚੀਜ਼ਾਂ ਇੰਨਾ ਅਸੀਂ ਤਾਂ ਸਟੋਰੀ ਦੇ ਤੌਰ ਤੇ ਸੁਣ ਦਿੰਦੇ ਨਾ ਵੀ ਅੱਛਾ ਇੱਦਾਂ ਹੋਇਆ ਉੱਥੇ ਮਰ ਗਏ ਹਨਾ। ਮਤਲਬ ਹੁਣ ਜਦੋਂ ਆਪ ਇਸ ਉਮਰ ਦੇ ਵਿੱਚ ਅਸੀਂ ਹੁਣ ਆਏ ਹਾਂ ਹਨਾ, ਮਤਲਬ ਅਸੀਂ ਹੋ ਗਏ ਹਾਂ, ਸਾਨੂੰ ਸਮਝ ਆ ਗਈ ਇਸ ਚੀਜ਼ ਦੀ, ਇੰਨੇ ਮਚੋਰ ਇਨਫ ਹੋ ਗਏ ਹੁਣ ਸਾਨੂੰ ਪਤਾ ਲੱਗਦਾ ਵੀ ਉਹਨਾਂ ਨੇ ਕੀ ਕੁਛ ਹੰਢਾਇਆ ਹਨਾ ਉਹਨਾਂ ਟਾਈਮਾਂ ਦੇ ਵਿੱਚ। ਤੇ ਵੀ ਜੇ ਆਪਾਂ ਸੋਚੀਏ ਨਾ ਵੀ ਜਿਹੜੇ ਆਪਾਂ ਕਹਿ ਦਿੰਦੇ ਹਾਂ ਵੀ ਜਿਹੜੇ ਲੋਕ ਅੱਡ ਹੋਏ ਆ ਜਾਂ ਘਰ ਛੱਡ ਕੇ ਉਹਨਾਂ ਨੇ ਸਫ਼ਰ ਕੀਤਾ, ਸਫ਼ਰ ਉਹਨਾਂ ਲੋਕਾਂ ਨੇ ਵੀ ਬਹੁਤ ਕੀਤਾ ਜਿਹੜੇ ਉਦੋਂ ਕੰਮਾਂ ਕਾਰਾਂ 'ਚ ਸੀਗੇ
1: ਜੀ ਬਿਲਕੁਲ,
6: ਜਿਨ੍ਹਾਂ ਨੂੰ ਉਹਨਾਂ ਚੀਜ਼ ਉਹ ਕਰਨੀਆਂ ਪੈਂਦੀਆਂ ਸੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਉੱਪਰੋਂ ਕਹੀਆਂ ਜਾਂਦੀਆਂ ਸੀ ਕਿਉਂਕਿ ਉਹਨਾਂ ਦੇ ਹੱਥ ਪਾਸ ਕੁਛ ਨਹੀਂ ਸੀ ਹਨਾ।
0: ਨਹੀਂ ਇੱਦਾਂ ਹੀ
1: ਸਹੀ ਗੱਲ,
0: ਮੰਨ ਲਓ ਤੁਸੀਂ ਕਿਸੇ ਨੂੰ ਵੰਡਣਾ ਵਾ, ਤੁਸੀਂ ਕਿਸੇ ਨੂੰ ਇੱਧਰੋਂ ਛੱਡ ਕੇ ਤੇ ਉੱਧਰ ਭੇਜਣਾ ਵਾ ਜਾਂ ਕਿਸੇ ਨੇ ਜਾਣਾ, ਤੁਹਾਨੂੰ ਪਤਾ ਹੀ ਨਹੀਂ ਆ ਤੁਸੀਂ ਕਿੱਥੇ ਜਾਣਾ, ਕਿੱਥੇ ਜਾ ਕੇ ਰਹਿਣਾ, ਅੱਗੇ ਤੁਹਾਨੂੰ ਕੋਈ ਘਰ ਮਿਲਣਾ, ਰਹਿਣ ਦੇ ਲਈ ਛੱਤ ਮਿਲਣੀ ਜ਼ਮੀਨ, ਹੈ ਨਾ। ਮੰਨ ਲਓ ਤੁਸੀਂ ਸੋਚ ਕੇ ਤੁਸੀਂ ਚੱਲੋ ਵੀ ਤੁਸੀਂ ਕਿਤੇ ਉੱਪਰੀ ਥਾਂ ਦੇ ਉੱਤੇ ਜਾਣਾ, ਹੁਣ ਆਪਾਂ ਇੱਥੇ ਹੀ ਆਏ ਹਾਂ ਤੇ ਸਾਨੂੰ ਇਹ ਅੱਗੇ ਪਤਾ ਸੀ ਵੀ ਫਲਾਣੇ ਨੇ ਲੈਣ ਆਉਣਾ ਜਾਂ ਫਲਾਣੇ ਦੇ ਆਪਾਂ ਜਾਣਾ, ਤੇ ਜਦੋਂ ਪਤਾ ਹੋਵੇ ਤੁਹਾਨੂੰ ਵੀ ਤੁਸੀਂ ਉੱਥੇ ਪਹੁੰਚ ਕੇ ਤੇ ਫਿਰ ਤੁਸੀਂ ਆਪੇ ਹੀ ਕਿਤੇ ਆਪਣਾ ਕੁਛ ਲੱਭਣਾ ਵਾ, ਪਤਾ ਨਹੀਂ ਲੱਭਣਾ ਹੈ ਤੁਹਾਨੂੰ ਕਿ ਨਹੀਂ ਲੱਭਣਾ।
1: ਉਹ ਵੀ ਕਿੱਦਾਂ ਇਕਨੋਮੀ 'ਚ ਜੋ ਵੈਸੇ ਡੈਡ ਦੇਖੋ ਗੱਲ ਹੁੰਦੀ ਹੈ ਨਾ, ਜਿਹੜੇ ਉਸ ਪਾਸੇ ਗਏ ਜੋ ਮੁਸਲਿਮ ਸਮਾਜ ਗਿਆ ਉਧਰਲੇ ਪਾਸੇ, ਉਹਨਾਂ ਨਾਲ ਅੱਜ ਵੀ ਇੱਕ ਬਹੁਤ ਇਸ਼ੂ ਰਹਿੰਦਾ ਵਿਚਾਰਿਆਂ ਨਾਲ,
0: ਇੱਧਰ ਜਿਹੜੇ ਆਏ ਉਹਨਾਂ ਨਾਲ ਵੀ ਰਹਿੰਦਾ।
1: ਹਾਂ ਕਿ ਉਹਨਾਂ ਨਾਲ ਤੇ ਰਹਿੰਦਾ, ਉਹਨਾਂ ਨੂੰ ਅੱਜ ਵੀ ਤੰਜ ਦੇ ਤੌਰ ਤੇ ਕਿਹਾ ਜਾਂਦਾ ਮੁਹਾਜਰ ਕਿ ਇਮੀਗ੍ਰੈਂਟ,
0: ਇੱਧਰ ਵੀ ਕਿਸੇ ਨੂੰ ਬਾਰੀਆ ਕਹਿੰਦੇ ਆ, ਕਿਸੇ ਨੂੰ ਰਿਫਿਊਜੀ, ਕਿਸੇ ਨੂੰ ਕੁਛ, ਕਿਸੇ ਨੂੰ
1: ਉੱਥੇ ਦੇ ਕੋਈ ਵੀ ਅਫੀਸ਼ੀਅਲ ਅਦਾਰਿਆਂ 'ਚ ਅੱਜ ਵੀ ਮਤਲਬ ਇਟਸ ਅਨਸੈਡ ਰੂਲ ਕਿ ਨਹੀਂ ਮਿਲਣੀ ਨੌਕਰੀ ਤੁਸੀਂ ਉਸਰੀ ਲੈਵਲ 'ਤੇ ਜਾਂ ਬੈਂਕਿੰਗ ਲੈਵਲ 'ਤੇ ਵੀ ਨੈਕਸਟ ਟੂ ਇੰਪੋਸੀਬਲ ਆ, ਕਿਉਂਕਿ ਉਹ ਪਿਓਰ ਬਲੱਡ ਨਹੀਂ ਕਹਾਉਂਦੇ ਜਾਂ ਪਿਓਰਿਸਟ ਨਹੀਂ ਕਹਾਉਂਦੇ, ਜੋ ਮਤਲਬ ਉਹਨਾਂ ਦੇ ਹਿਸਾਬ ਦੀਆਂ ਗੱਲਾਂ ਨੇ, ਹੈ ਨਾ। ਕਹਿੰਦਾ ਨਾ ਬਹੁਤ ਵਧੀਆ ਕਿ ਉਸ ਟਾਈਮ ਦੇ ਹੀ ਬਸ ਕੁਛ ਲੋਕ ਹੋਣਗੇ ਜਿਨ੍ਹਾਂ ਦਾ ਮੁਲਕ ਤੇ ਸ਼ਹਿਰ ਵੱਖਰਾ, ਹਨਾ ਮੁਲਕ ਪਾਕਿਸਤਾਨ, ਸ਼ਹਿਰ ਕਿਹੜਾ ਜੀ, ਯੂਪੀ ਚ ਅਮਰੋਹਾ, ਹਨਾ ਮੁਲਕ ਇੰਡੀਆ, ਸ਼ਹਿਰ ਕਿਹੜਾ ਜੀ, ਲਾਹੌਰ ਪਾਕਿਸਤਾਨ, ਹਨਾ ਕਿ ਇਹ ਵਨਸ ਇਨ ਅ ਲਾਈਫ ਟਾਈਮ ਹੋਣ ਵਾਲੀ ਤ੍ਰਾਸਦੀ ਸੀ ਜੋ ਲੋਕਾਂ ਨੇ ਹੰਢਾਈ ਆ।
0: ਵੇਖਿਆ ਜਾਵੇ ਤਾਂ ਇੱਡੀ ਵੀ ਕੀ ਮਜਬੂਰੀ ਸੀ, ਜਿੱਥੇ ਹੁਣ ਇੰਨੇ ਚਿਰ ਦੇ ਲੋਕ ਰਹਿ ਰਹੇ ਸੀ ਆਪਸ ਵਿੱਚ ਠੀਕ ਹੀ ਸਾਰਾ ਕੁਛ, ਹੈ ਨਾ, ਤੁਸੀਂ ਮਤਲਬ ਕੀ ਲੋੜ ਕੀ ਪਈ ਸੀ ਇੰਨੇ ਲੋਕਾਂ ਦੀਆਂ ਲਾਸ਼ਾਂ ਤੋਂ ਦੀ ਲੰਘ ਕੇ ਤੇ ਫਿਰ ਤੁਸੀਂ ਆਪਣੀਆਂ ਕੁਰਸੀਆਂ ਸਜਾਉਣੀਆਂ, ਮਤਲਬ ਕੀ ਕਿੱਥੇ ਕਿੱਥੇ ਇੰਨਾ ਲੋਕਾਂ ਦਾ ਭਲਾ ਹੋਊਗਾ, ਇੰਨਾ ਇਹ ਕੋਈ ਨਿੱਕੀ ਗੱਲ ਥੋੜ੍ਹੀ ਸੀ। ਮੰਨ ਲਓ ਤੁਸੀਂ ਏਡਾ ਵੱਡਾ, ਤੁਸੀਂ ਆਪਾਂ ਕਿਤੇ ਘਰ ਵੀ ਵੰਡਣਾ ਹੋਵੇ ਨਾ, ਕੋਈ ਕਾਰੋਬਾਰ ਹੀ ਵੰਡਣਾ ਹੋਵੇ, ਇੱਥੇ ਆਪਾਂ ਵੇਖਦੇ ਹਾਂ ਤੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ।
1: ਸਹੀ ਗੱਲ,
0: ਹੈ ਨਾ, ਤੁਹਾਡੀਆਂ ਰਜਿਸਟਰੀਆਂ ਹੋਣੀਆਂ ਨਿੱਕੀ ਤੋਂ ਨਿੱਕੀ ਚੀਜ਼, ਤੁਸੀਂ ਹੁਣ ਜੇ ਆਪਾਂ ਇਹਨਾਂ ਗੋਰਿਆਂ ਦੇ ਹਿਸਾਬ ਦੇ ਨਾਲ ਹੀ ਵੇਖੀਏ ਤੇ ਇੱਥੇ ਸਾਰਾ ਪਿੰਡ ਪਹਿਲਾਂ ਇਨਵੈਂਟਰੀ ਮੰਗਾਉਂਦੇ ਆ ਜੀ, ਫਿਰ ਉਹ ਰਿਪੋਰਟਿੰਗ ਹੁੰਦੀ ਆ ਜੀ, ਅਵੈਲੂਏਸ਼ਨ ਹੁੰਦੀ ਆ ਜੀ, ਇੱਧਰ ਜ਼ਮੀਨ ਦੀ ਵੈਲਿਊ ਉੱਧਰ ਦੇ ਮੁਕਾਬਲੇ ਕਿੱਦਾਂ ਆ ਜੀ, ਦਿਸ ਦੈਟ, ਇਹ ਸਾਲਾਂ ਦਾ ਪ੍ਰੋਸੈਸ ਆ
1: ਜੀ।
0: ਤੇ ਤੁਸੀਂ ਪੰਜਾਂ ਹਫ਼ਤਿਆਂ 'ਚ ਤੁਸੀਂ ਕਰਨ ਦੀ ਕੋਸ਼ਿਸ਼, ਤੁਸੀਂ ਕੋਸ਼ਿਸ਼ ਕਦੀ ਵੀ ਕਰਤਾ, ਠੀਕ ਆ, ਡਨ ਬਾ, ਮਤਲਬ ਤੁਸੀਂ ਤੇ ਫਿਰ ਵਾਰੇ ਵਾਰੇ ਜਾਈ ਆਪਣੇ ਵੀ ਉਸ ਟਾਈਮ ਦੇ ਲੋਕਾਂ ਦੇ, ਉਹਨਾਂ ਨੇ ਮੰਨ ਵੀ ਲਿਆ ਵੀ ਹਾਂਜੀ ਠੀਕ ਆ ਕਰ ਰਹੇ, ਸਿਆਣੇ ਹੋਣੇ ਆ, ਠੀਕ ਆ। ਸ਼ਾਇਦ ਉਹਨਾਂ ਦੇ ਦਿਮਾਗ 'ਚ ਫਿਰ ਇਹੋ ਹੀ ਵੀ ਆਪਾਂ ਪਹਿਲਾਂ ਕੁਰਸੀਆਂ ਸਾਂਭ ਗਏ।
1: ਹਾਂ, ਅਲਟੀਮੇਟ ਪੁਆਇੰਟ ਤਾਂ ਇਹੀ ਸੀਗਾ,
0: ਕੀ ਫਰਕ ਪੈਂਦਾ ਵਾ,
1: ਮਤਲਬ ਕਹਿੰਦੇ ਆ ਨਾ ਕਿ ਜੇ ਨਹਿਰੂ ਤੇ ਜਿਨ੍ਹਾਂ ਦੇ ਵਿੱਚ ਇਹ ਟਕਰਾਰ ਨਾ ਹੁੰਦੀ ਕਿ ਕੌਣ ਰਾਜ ਕਰੇਗਾ ਤੇ ਸ਼ਾਇਦ ਇਹ ਗੱਲ ਹੀ ਨਾ ਬਣਦੀ। ਫੈਕਟ
0: ਹੈ, ਅੱਜ ਵੀ ਉਹੀ ਹੈ ਨਾ
1: ਫੈਕਟ ਹੈ। ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਚਲਾਉਣ ਵਾਲੇ ਵਾਡੀਆਜ਼ ਬ੍ਰਿਟੈਨੀਆ ਉਹਨਾਂ ਦੀ ਹੈ ਨਾ, ਏਸ਼ੀਅਨ ਪੇਂਟ ਦੇ ਅੰਦਰ ਉਹਨਾਂ ਦਾ ਕਾਫੀ ਸਾਲ ਤੱਕ ਰਿਹਾ ਹਿੱਸਾ ਰਿਹਾ। ਕਿੰਗਸ ਇਲੈਵਨ ਪੰਜਾਬ, ਪੰਜਾਬ ਕਿੰਗਸ ਦੇ ਮਾਲਕ ਨੇ ਜਿਹੜੇ 85%, ਉਹਨਾਂ ਦੀ ਨਾਨੀ ਹੈ ਜਿਨ੍ਹਾਂ ਦੀ ਜਿਹੜੀ ਵਾਈਫ ਹੈ ਜਿਨ੍ਹਾਂ ਉਹਨਾਂ ਦਾ ਨਾਨਾ ਹੀ ਲੱਗਦਾ।
0: ਅੱਛਾ
1: ਹਾਂ, ਸੋ ਮਤਲਬ ਜੇ ਆਪਾਂ ਉਹੀ ਪੋਲੀਟੀਕਲ ਐਸਪੈਕਟ ਤਾਂ ਦੇਖ ਅੱਜ ਦੇਖ ਹੀ ਨਹੀਂ ਪਾਏ, ਦੇਖਿਆ ਨਹੀਂ ਆਪਾਂ, ਕੀਤਾ ਨਹੀਂ ਡਿਸਕਸ, ਉਹ ਜ਼ਰੂਰੀ ਵੀ ਨਹੀਂ ਕਿਉਂਕਿ ਗੱਲ ਉਹੀ ਹੈ ਕਿ ਆਪਾਂ ਹਜੂਮ ਦੀ ਗੱਲ ਨਹੀਂ ਕੀਤੀ ਅੱਜ, ਕਰਾਊਡ ਦੀ ਨਹੀਂ, ਆਪਾਂ ਇੱਕ ਹਿਊਮਨ ਦੀ ਗੱਲ ਕੀਤੀ, ਇਕੱਲੇ ਬੰਦੇ ਦੇ, ਇਕੱਲੇ ਇਕੱਲੇ ਦੇ ਕੀ ਬੀਤੀ, ਉਹਦਾ ਕੀ ਅਸਰ ਹੈ, ਉਹਨੂੰ ਕੀ ਲੈ ਜਾਣਾ ਕਿ ਮੁਹੰਮਦ ਅਲੀ ਜਿਨ੍ਹਾਂ ਦਾ ਹੁਣ ਲੱਗ ਗਿਆ ਨੋਟ 'ਤੇ ਉੱਥੇ ਨਾਮ, ਇਹੀ ਗੱਲ ਸੀ ਬਸ ਕਿ ਗਾਂਧੀ ਨਹੀਂ ਜਿਨ੍ਹਾਂ, ਬਸ ਆਹ ਆਹੀ ਸੀਗਾ ਰੌਲਾ, ਹੋਰ ਤਾਂ ਕੋਈ ਨਹੀਂ।
0: ਅੱਜ ਵੀ ਨਾ ਤੁਸੀਂ ਮਤਲਬ ਛੋਟੇ ਵੱਡੇ ਪੱਧਰ ਦੇ ਉੱਤੇ ਜਦੋਂ ਵੀ ਕਿਤੇ ਕੋਈ ਇਨਸਟੇਬਿਲਟੀ ਕਿਤੇ ਵੀ ਜਗ੍ਹਾ 'ਤੇ ਹੁੰਦੀ ਆ ਤਾਂ ਤੁਸੀਂ ਵੇਖੋਗੇ ਵੀ ਜਿਹੜਾ ਉਹ ਹਜੂਮ ਹੈ ਨਾ, ਜਿਹੜਾ ਥੱਲੇ ਲੋਕ ਨੇ, ਉਹ ਇਨਸਾਨ ਦੇ ਅੰਦਰ ਜਿਹੜੀ ਦਰਿੰਦਗੀ ਆ ਉਹ ਬੜੀ ਬੜਾ ਵੱਡਾ ਇੱਕ ਸੈਕਟ ਆ, ਉਹ ਤਿਆਰ ਹੀ ਬੈਠਾ ਹੁੰਦਾ ਇੱਕ ਦੂਸਰੇ ਨੂੰ ਮਾਰਨ ਦੇ ਲਈ, ਤੋੜ ਭੰਨ ਕਰਨ ਦੇ ਲਈ, ਦੁਕਾਨਾਂ ਭੰਨਣ ਦੇ ਲਈ, ਲੋਕਾਂ ਨੂੰ ਲੁੱਟਣ ਦੇ ਲਈ, ਇੱਜ਼ਤਾਂ ਲੁੱਟਣ ਦੇ ਲਈ। ਤੁਸੀਂ ਵੇਖੋ ਸਮੇਂ ਦਰ ਸਮੇਂ ਆਪਾਂ ਵੇਖਦੇ ਹਾਂ ਕਿ ਛੋਟੇ ਰੂਪ ਦੇ ਵਿੱਚ ਕਿਸੇ ਸ਼ਹਿਰ 'ਚ ਹੋ ਗਿਆ, ਕਿਸੇ ਦੇਸ਼ 'ਚ ਹੋ ਗਿਆ, ਮਤਲਬ ਇੱਦਾਂ ਦੇ ਆਪਾਂ ਕਿੱਦਾਂ ਕਿੰਨੇ ਇੰਸੀਡੈਂਟ ਵੇਖੇ ਆ, ਪਰ ਉਹ ਚੀਜ਼ਾਂ ਆਪਾਂ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਚੀਜ਼ਾਂ ਕੰਟਰੋਲਡ ਕਿਵੇਂ ਨੇ, ਆਖਿਰਕਾਰ ਇਹ ਕੌਣ ਲੋਕ ਨੇ ਜਿਹੜੇ ਸਾਡੇ ਵਿੱਚੋਂ ਹੀ ਉਸੇ ਸਮਾਜ ਵਿੱਚੋਂ ਨਿਕਲ ਕੇ ਅਤੇ ਇਹ ਕੁਛ ਕਰ ਜਾਂਦੇ ਆ, ਅਤੇ ਕੰਟਰੋਲਡ ਕਿਵੇਂ ਨੇ, ਅਤੇ ਜੇ ਉਹ ਆਲ ਟਾਈਮ ਕੰਟਰੋਲਡ ਨੇ ਵਿੱਚ ਵਿੱਚ ਥੋੜ੍ਹੇ ਥੋੜ੍ਹੇ ਸਮੇਂ ਲਈ ਉੱਠਦੇ ਨੇ, ਫਿਰ ਉਦੋਂ ਉਹਨਾਂ ਸਮਿਆਂ ਦੇ ਵਿੱਚ ਕੰਟਰੋਲ ਕਿਵੇਂ ਚੱਲਿਆ ਜਾਂਦਾ। ਇਹਦਾ ਮਤਲਬ ਕਿ ਕੁਛ ਨਾ ਕੁਛ ਉਹ ਇੰਟੈਂਸ਼ਨਲੀ ਹੁੰਦਾ ਨਾ ਫਿਰ।
1: ਹਾਂ ਬਿਲਕੁਲ,
0: ਫਿਰ ਤੁਸੀਂ ਵੇਖਦੇ ਹੋ ਵੀ ਥੋੜ੍ਹੇ ਦਿਨਾਂ ਬਾਅਦ ਫਿਰ ਸਾਰਾ ਕੁਛ ਕੰਟਰੋਲ ਹੋ ਜਾਂਦਾ, ਫਿਰ ਉਹ ਬੰਦੇ ਪਤਾ ਵੀ ਨਹੀਂ ਤੁਹਾਨੂੰ ਕਿੱਥੇ ਚਲੇ ਜਾਂਦੇ ਆ, ਉੱਥੋਂ ਨਿਕਲਦੇ ਆ, ਉੱਥੇ ਵੜ ਜਾਂਦੇ ਆ, ਉੱਥੇ ਸਮਾ ਜਾਂਦੇ ਆ। ਹੁਣ ਆਪਾਂ ਕਈ ਵਾਰੀ ਵੇਖਦੇ ਹਾਂ ਆਪਾਂ ਹੜਤਾਲ ਹੋਈ ਅਤੇ ਉਸ ਉਹਦੇ ਵਿੱਚ ਕਿੰਨੇ ਲੋਕ ਨਿਕਲਦੇ ਆ, ਮੈਨੂੰ ਜੈ ਜੀ ਪਤਾ ਨਹੀਂ। ਉਸ ਦਿਨ ਜਦੋਂ ਇਨਸਾਨ ਨੂੰ ਖੁੱਲ ਮਿਲਦੀ ਹੈ ਨਾ ਵੀ ਤੁਸੀਂ ਡਾਂਗਾਂ ਸੋਟੇ ਲੈ ਕੇ ਤਲਵਾਰਾਂ ਲੈ ਕੇ ਤੁਸੀਂ ਨਿਕਲ ਸਕਦੇ ਹੋ, ਅੱਜ ਤੁਹਾਨੂੰ ਖੋਲਿਆ, ਪਤਾ ਨਹੀਂ ਕਿਉਂ ਇੰਨਾ ਇੰਜੋਏ ਕੀਤਾ ਜਾਂਦਾ ਉਸ ਚੀਜ਼।
1: ਮਤਲਬ ਇੱਕ ਇਹ ਗੱਲ, ਇਹੀ ਗੱਲ ਹੋ ਗਈ ਨਾ ਕਿ ਸਭਿਅ ਰਹਿਣ ਲਈ ਕਿੰਨੇ ਪ੍ਰੋਗਰੈਸ ਆ ਗਿਆ, ਕਿੰਨੇ ਕੰਟਰੋਲ ਆ ਗਏ, ਪਰ ਜੇ ਬੰਦੇ ਨੇ ਜਾਣਾ ਆਪਣੀ ਉਹ ਪੁਰਾਣੀ ਜਾਨਵਰ ਵਾਲੀ ਵਰਿਤੀ ਵੱਲ, ਤੇ ਦੰਗਾ ਉਸ ਤਰ੍ਹਾਂ ਦਾ ਹੀ ਆ,
0: ਉਹ ਅੰਦਰ ਪਿਆ ਬੰਦੇ ਦੇ।
1: ਉਹ 300 ਸਾਲ ਪੁਰਾਣਾ ਦੰਗਾ ਤੇ 3 ਦਿਨ ਪੁਰਾਣਾ ਦੰਗਾ ਸਿਮਿਲਰ ਆ, ਉਹਦੇ ਅੰਦਰ ਕੋਈ ਚੇਂਜ,
0: ਉਹ ਜੰਗਲੀਪਨ ਨਾ ਬੰਦੇ ਦੇ ਅੰਦਰ ਹੀ ਆ, ਖੂੰਖਾਰ ਪੁਣਾ ਜਾਨਵਰ ਜਿਹੜਾ ਵਾ ਭੇੜੀਆ, ਉਹ ਬੰਦੇ ਦੇ ਅੰਦਰ ਹੀ ਆ, ਉਹਦੇ ਲਈ ਉਹ ਰੀਜ਼ਨਿੰਗ ਕੋਈ ਵੀ ਬਣਾ ਲੈਂਦਾ ਫਿਰ, ਇਹਨਾਂ ਸਾਡੇ ਬੰਦੇ ਮਾਰੇ ਸੀ, ਅਸੀਂ ਇਹਦੇ ਮਾਰਨੇ ਆ, ਇਹਨੇ ਸਾਨੂੰ ਲੁੱਟਿਆ ਸੀ, ਅਸੀਂ ਇਹਨੂੰ ਲੁੱਟਣਾ, ਹੈ ਨਾ। ਜਦਕਿ ਆਪਾਂ ਉਹ ਕਿਹਦੇ ਬੇਸ ਦੇ ਉੱਤੇ, ਸਿਰਫ ਇੱਕ ਇਹਨੇ ਦਾੜੀ ਰੱਖੀ ਆ ਇਹਦੇ ਵਰਗਾ ਹੀ, ਜਿਹਨੇ ਸਾਡੇ ਨੂੰ ਮਾਰਿਆ ਸੀ ਇਹਨੂੰ ਮਾਰੋ, ਜਦਕਿ ਉਹ ਤੇ ਕੋਈ ਹੋਰ ਹੀ।
1: ਸਹੀ ਗੱਲ,
0: ਸਿਰਫ ਇਹਨਾਂ ਬੇਸਿਸ ਦੇ ਉੱਤੇ ਨਾ ਬਈ ਆਹ ਫਲਾਣੇ ਧਰਮ ਦਾ ਹੀ, ਇਸ ਧਰਮ ਦਾ ਸਾਨੂੰ ਆਹ ਲੱਭ ਗਿਆ ਮਾਰੋ,
1: ਮਾਰੋ,
0: ਹੈ ਨਾ, ਆਹ ਫਲਾਣੇ ਬੋਲੀ ਦਾ ਹੀ, ਇਸ ਬੋਲੀ ਦਾ ਸਾਨੂੰ ਬੰਦਾ ਲੱਭ ਗਿਆ ਮਾਰੋ। ਤੇ ਉਦੋਂ ਪਤਾ ਨਹੀਂ ਕਿਉਂ ਸਾਰੇ ਭੁੱਲ ਜਾਂਦੇ ਆ, ਅੱਗੋਂ ਪਿੱਛੋਂ ਸਾਰੇ ਰਾਗ ਲਾਪਦੇ ਰਹਿੰਦੇ ਆ ਵੀ ਇਨਸਾਨ ਜੀ ਸਾਰੇ ਇਨਸਾਨ ਬਰਾਬਰ ਨੇ, ਰੰਗ ਭੇਦ ਨਸਲ ਭੇਦ ਸਾਰਾ ਹਰ ਕੋਈ ਦੱਸਦਾ ਵੀ ਸਾਡੇ ਧਰਮ 'ਚ ਵੀ ਜੀ ਇੱਦਾਂ ਹੀ ਆ, ਹਾਂਜੀ ਸਾਡੇ ਧਰਮ 'ਚ ਵੀ ਜੀ ਇੱਦਾਂ ਹੀ ਆ, ਪਰ ਉੱਥੇ ਉਸ ਮੌਕੇ ਦੇ ਉੱਤੇ ਪਤਾ ਨਹੀਂ ਕੌਣ ਕਿੱਦਾਂ ਭੁੱਲ ਜਾਂਦੇ ਸਾਰੇ, ਸਿਰਫ ਐਵੇਂ ਰੱਟਾ ਹੀ ਲਾਉਣ ਨੂੰ ਨੇ ਉਹ ਚੀਜ਼ਾਂ ਸ਼ਾਇਦ।
1: ਸਹੀ ਗੱਲ।
0: 865 ਤੁਸੀਂ ਆਉਂਦੇ ਰਹੋ ਜੀ। ਮੇਰੇ ਫਾਦਰ ਦੇ ਪਾਸਪੋਰਟ ਦੇ ਉੱਤੇ ਪਹਿਲਾਂ ਲਿਖਿਆ ਸੀ ਸਿਆਲਕੋਟ ਪਾਕਿਸਤਾਨ, ਨੋ ਲਾਸਟ 10 ਈਅਰਸ ਇਟ ਚੇਂਜ ਇੰਡੀਵਿਜੁਅਲੀ ਇੰਡੀਆ। ਓਕੇ, ਤੇ ਧੰਨਵਾਦ ਜੀ ਮੁੱਖ ਸੰਧੂ ਜੀ, ਤੁਸੀਂ ਭੇਜੀ ਤਾਂ ਹੈਗੀ ਕਵਿਤਾ ਪਰ ਹੁਣ ਟਾਈਮ ਨਹੀਂ ਲੱਗਣਾ, ਆਪਾਂ ਕੱਲ੍ਹ ਪੜ੍ਹ ਦਿਆਂਗੇ। ਜਸਕੀਰੇ ਜੀ ਕਹਿੰਦੇ ਕਿ 1947 ਦੀ ਵੰਡ ਨੇ ਘਰ ਨਹੀਂ ਦਿਲ ਦੀ ਦਿਲ ਵੀ ਵੰਡ ਦਿੱਤੇ, ਸਰਹੱਦਾਂ ਤਾਂ ਖਿੱਚੀਆਂ ਗਈਆਂ ਪਰ ਜ਼ਖਮ ਅੱਜ ਤੱਕ ਨਾ ਭਰੇ ਨਕਸ਼ਿਆਂ 'ਤੇ, ਸਰਹੱਦਾਂ ਬਣ ਗਈਆਂ ਰੂਹਾਂ ਵਿੱਚ ਵਿਛੋੜੇ ਰਹਿ ਗਏ, 1947 ਦੇ ਜ਼ਖਮ ਪੀੜ੍ਹੀਆਂ ਤੱਕ ਸਹੇ ਗਏ, ਵੰਡ ਨੇ ਦੇਸ਼ ਸਿਰਫ ਦੇਸ਼ ਹੀ ਨਹੀਂ ਵੰਡੇ, ਹਾਸੇ ਰਿਸ਼ਤੇ ਅਤੇ ਸੁਪਨੇ ਵੀ ਵਿਛੋੜ ਦਿੱਤੇ। ਬਿਲਕੁਲ ਜੀ, ਹਾਂਜੀ ਵੀਰ ਜੀ, ਹੋ ਗਿਆ ਬੰਦ ਸਾਰਾ ਕੁਛ ਹੁਣ?
7: ਹਾਂਜੀ ਹਾਂਜੀ ਹਾਂਜੀ, ਮੈਂ ਟੋਨੀ ਸਿਡਨੀ ਤੋਂ।
0: ਜੀ ਜੀ ਟੋਨੀ ਜੀ, ਕੀ ਹਾਲ?
7: ਹਾਂਜੀ ਸਰ, ਬਸ ਜੀ ਠੀਕ ਠਾਕ ਜੀ, ਤੁਸੀਂ?
0: ਜੀ ਠੀਕ ਠਾਕ। ਤੇ
7: ਮੈਂ ਸਰ, ਅਸੀਂ ਵੀ ਪਿੱਛੋਂ ਪਾਕਿਸਤਾਨ ਤੋਂ ਮੂਵ ਹੋਏ ਸੀਗੇ, ਅੰਬਾਲਾ ਯਮੁਨਾਨਗਰ ਦੇ ਵਿੱਚ ਸਾਡਾ ਪਿੰਡ ਉੱਧਰ ਪੈਂਦਾ ਜੀ।
0: ਜੀ,
7: ਤੇ ਉੱਧਰ ਆਪਣੇ ਸਾਰੇ ਪਿੰਡ ਜਿਹੜੇ ਉੱਧਰੋਂ ਆਏ ਸੀਗੇ, ਇੱਧਰ ਵਸੇ ਹੋਏ, ਤੇ ਉਹੀ ਦਾਦਾ ਜੀ ਦੱਸਦੇ ਹੁੰਦੇ ਸੀਗੇ ਬੜੀਆਂ ਉੱਧਰ ਦੀਆਂ ਕਹਾਣੀਆਂ। ਤੇ ਫਿਰ ਇੱਕ ਹੋਰ ਵੀ ਇੱਧਰ ਆ ਕੇ ਨਾ, ਆਪਣੇ ਲੋਕਾਂ ਨੇ ਮਤਲਬ ਜਿੰਨੀਆਂ ਜ਼ਮੀਨਾਂ ਉੱਧਰ ਛੱਡ ਕੇ ਆਏ ਉਨੀਆਂ ਬਣਾਈਆਂ ਨੀ, ਉਹਦਾ ਉਹਦਾ ਮੇਨ ਰੀਜ਼ਨ ਐ ਸੀਗਾ, ਉਹ ਵਿਚਾਰੇ ਡਰਦੇ ਸੀਗੇ ਵੀ ਸ਼ਾਇਦ ਸਾਨੂੰ ਇੱਥੋਂ ਵੀ ਕਿਤੇ ਹੋਰ ਅੱਗੇ ਜਾਣਾ ਪਏ।
0: ਹਾਂ, ਜਾਂ ਆਪਾਂ ਫਿਰ ਵਾਪਸ ਚੱਲ ਜਾਣਾ, ਕਹਿੰਦੇ ਨੇ ਬੜਿਆਂ ਨੂੰ ਬੜਾ ਚਿਰੇ ਹੋ ਰਿਹਾ ਵੀ ਅਸੀਂ ਚੱਲ ਜਾਣਾ ਵਾ, ਅਸੀਂ ਨਹੀਂ ਰਹਿਣਾ,
1: ਸਾਲ ਦਰ ਸਾਲ ਆਹ ਅਫਵਾਹ ਚੱਲਦੀ ਰਹੀ,
0: ਥੋੜਾ ਸੈਟਲ ਹੋ ਜੂ ਤੇ ਅਸੀਂ ਚੱਲ ਜਾਣਾ ਵਾਪਸ।
7: ਹਾਂਜੀ, ਉਹ ਇਸ ਸੋਚਦੇ ਸੀਗੇ ਜਾਂ ਤਾਂ ਪਿੱਛੇ ਚਲੇ ਜਾਈਏ ਜਾਂ ਕੀ ਪਤਾ ਇੱਥੇ ਵੀ ਕਿਸੇ ਨੇ ਰੁਕਣ ਦੇਣਾ ਜਾਂ ਨਹੀਂ ਅੱਗੇ ਅੱਗੇ ਹੋਰ ਅੱਗੇ ਕੱਢ ਦੇਣ। ਤੇ ਐਨੀਵੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਲੋਕਲ ਸਾਡੇ ਬੜੇ ਪਿਆਰੇ, ਬੜੇ ਬਹੁਤ ਵਧੀਆ ਲੋਕ, ਬੜੇ ਹੈਲਪਫੁਲ, ਬੜਾ ਪਿਆਰ ਸੀਗਾ ਆਪਸ ਚ। ਔਰ ਮੈਨੂੰ ਉਹਨਾਂ ਦੀ ਇੱਕ ਗੱਲ ਯਾਦ, ਇੱਕ ਵਾਰੀ ਨਾ ਉੱਥੇ ਦੀ ਬੁੜੀ ਜਿਹੜੀ ਬਜ਼ੁਰਗ ਸੀਗੀ, ਉਹ ਜਦੋਂ ਸਾਡੇ ਕਿਤੇ ਕਿਸੇ ਨਾਲ ਲੜਾਈ ਹੁੰਦੀ ਸੀ ਨਾ, ਉਹ ਕਹਿੰਦੀ ਸੀ ਰਿਫਿਊਜੀ। ਉਹ ਮੈਨੂੰ ਵਰਡ ਨੀ ਸੀ ਪਤਾ ਰਿਫਿਊਜੀ ਇਹ ਕਹਿੰਦੀ ਕੀ ਹੈ, ਸਾਨੂੰ ਪਤਾ ਨੀ। ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਇੱਥੇ ਕਹਿੰਦੇ ਵੀਜ਼ਾ ਖਤਮ ਹੋਇਆ, ਰਿਫਿਊਜੀ ਪਾ ਦੋ ਰਿਫਿਊਜੀ। ਮੈਂ ਅੱਛਾ, ਉਹ ਹੀ ਬੇਬੇ ਜਿਹੜੀ ਕਹਿੰਦੀ ਹੁੰਦੀ ਸੀ ਕਿਤੇ।
0: ਉਹ ਏਦਾਂ ਲੱਗਦਾ ਨਾ ਵੀ ਜਿੱਦਾਂ ਇੱਕ ਆਮ ਵਰਡ ਹੀ ਆ ਸਾਡੇ ਲਈ ਵਰਤਿਆ ਜਾਂਦਾ, ਉਹ ਮੀਨਿੰਗ ਨੀ ਸੀ ਨਾ ਪਤਾ ਜਾਂਦਾ,
7: ਪਤਾ ਹੀ ਨੀ ਅੰਗਰੇਜ਼ੀ ਦਾ ਕਿਹਦਾ ਵਰਡ ਆ। ਉਹ ਇੱਥੇ ਆ ਕੇ ਮੈਂ ਅੱਛਾ ਆਇਆ ਬੇਬੇ ਤਾਂ ਇਹ ਵਾਲਾ ਵਰਡ ਕਹਿੰਦੀ। ਏਦਾਂ ਹੀ ਫਿਰ ਸਾਡੇ ਨਾਨਾ ਜਿਹੜੀ ਉੱਧਰ ਨਾਰਨੌਲ ਪੈਂਦੀ ਹੈ ਜਿਹੜਾ ਹਰਿਆਣੇ ਚ ਨਾ, ਰਾਜਸਥਾਨ ਦੇ ਬਾਰਡਰ ਤੇ, ਤੇ ਉਹ ਉੱਧਰ ਵੀ ਆਪਣੇ ਸਿੱਖ ਪਰਿਵਾਰ ਉੱਧਰ ਵੀ ਮੂਵ ਹੋਏ, ਤੇ ਉੱਥੇ ਉਹਨਾਂ ਨੂੰ ਹਵੇਲੀ ਲੋਟ ਹੋਈ ਤੇ ਨਾਨਾ ਜੀ ਨੇ ਜੋ ਦਿੱਤਾ ਪ੍ਰਾਈਸ, ਮਤਲਬ ਐਡੀ ਕਰ ਵੱਡੀ ਹਵੇਲੀ ਸੀਗੀ, ਕੋਈ ਹਿਸਾਬ ਨੀ, ਉਹ ਮੁਸਲਮਾਨਾਂ ਦੀ ਹਵੇਲੀ ਸੀਗੀ ਪਿੱਛੋਂ। ਤੇ ਉਹ ਨਾ ਉਹਦਾ ਡੋਰ ਜਿਹਾ ਥੋੜਾ ਮਤਲਬ ਸੜਿਆ ਨੀ ਹੁੰਦਾ ਏਦਾਂ ਦਾ ਸੀਗਾ, ਤੇ ਮੈਂ ਪੁੱਛਦਾ ਵੀ ਇਹ ਡੋਰ ਏਦਾਂ ਕਿਉਂ ਸੜਿਆ। ਕਹਿੰਦੇ ਨੇ ਵੀ ਇਹ ਹਵੇਲੀ ਨਾਲ ਨਾ ਬੜਾ ਦੁੱਖ ਦੇਖਿਆ ਬਈ ਜਦੋਂ ਇੱਧਰ ਉੱਧਰ ਫਿਰ ਮਾਰ ਕੱਟ ਸ਼ੁਰੂ ਹੋ ਗਈ, ਤੇ ਉਹ ਹਵੇਲੀ ਦੇ ਅੰਦਰ ਨੀ ਸੀ ਵੜ ਸਕਦੇ, ਮਤਲਬ ਵੀ ਇੰਨੀ ਜ਼ਿਆਦਾ ਮਤਲਬ ਪੈਕ ਸੀ, ਤੇ ਉਹਦਾ ਡੋਰ ਬਹੁਤ ਵੱਡਾ ਹਵੇਲੀ ਦਾ ਡੋਰ ਸੀਗਾ, ਉਹਨੂੰ ਤੋੜਨ ਵਾਸਤੇ ਉਹਨਾਂ ਨੇ ਪਹਿਲਾਂ ਅੱਗ ਲਾਈ ਫਿਰ ਅੰਦਰ ਵੜੇ। ਤੇ ਮਤਲਬ ਉਹਦੇ ਵਿੱਚ ਕਈ ਸਾਲ ਤੱਕ ਤੇ ਜਦੋਂ ਇੱਟ ਉੱਟ ਪੱਟੋ ਦੇ ਪਿੱਛੋਂ ਕਈ ਵਾਰੀ ਪੈਸੇ ਪੁਰਾਣੇ ਵੱਡੇ ਵੱਡੇ ਨੋਟ ਛਪਾਏ ਲਾਉਂਦੇ ਸੀਗੇ।
0: ਓਕੇ,
7: ਹਾਂਜੀ, ਮਤਲਬ ਲੋਕਾਂ ਨੇ ਕਿੰਨੇ ਉਹਦੇ ਨਾਲ ਵਿਚਾਰਿਆਂ ਨੇ, ਇੱਧਰ ਵਾਲਿਆਂ ਨੇ ਵੀ, ਉੱਧਰ ਵਾਲਿਆਂ ਨੇ ਵੀ ਜੋੜਿਆ, ਤੇ ਫਿਰ ਸਾਰਾ ਗਵਾ ਕੇ ਭੱਜੇ। ਤੇ ਈਵਨ ਮੇਰੇ ਫਾਦਰ ਸਾਹਿਬ ਵੀ ਸਰ ਉਹ ਪਾਕਿਸਤਾਨ ਦੇ ਬੋਰਨ ਸੀਗੇ, ਉਹਨਾਂ ਦੇ ਈਵਨ ਪਾਸਪੋਰਟ ਤਾਂ ਅਜੇ ਵੀ ਲਿਖਿਆ ਜਾਂਦਾ ਸਿਆਲਕੋਟ ਅੱਗੇ ਅਨਡਿਵਾਈਡਿਡ ਇੰਡੀਆ, ਪਤਾ ਨੀ ਏਦਾਂ ਕੁਛ
0: ਕਰਕੇ।
7: ਹਾਂਜੀ,
0: ਤੁਸੀਂ ਨਾ ਫਿਰ ਫਿਲਮ ਜ਼ਰੂਰ ਵੇਖ ਕੇ, ਕਿਉਂਕਿ ਵੀ ਸਿਆਲਕੋਟ ਨਾਲ ਹੀ ਜੁੜਦੀ ਜਾ ਕੇ, ਤੇ ਤੁਸੀਂ ਇੱਕ ਵਾਰੀ ਵੇਖਿਓ ਫਿਲਮ ਤੁਸੀਂ।
7: ਅੱਛਾ, ਠੀਕ ਹੈ ਜੀ, ਜ਼ਰੂਰ ਜ਼ਰੂਰ ਜੀ। ਹੋਰ ਬੜੀਆਂ ਕਹਾਣੀਆਂ ਨੇ, ਪਰ ਜਿੱਦਾਂ ਸਾਡੇ ਇੱਕ ਬੇਬੇ ਹੁੰਦੀ ਸੀ, ਉਹ ਵਿਚਾਰੀ ਆਪਦੇ ਬੱਚਿਆਂ ਨੂੰ ਆਪ ਮਤਲਬ ਕੁੜੀਆਂ ਵਗੈਰਾ ਨੂੰ ਕਰਕੇ, ਤੇ ਫਿਰ ਵਿਚਾਰੀ ਆਈ ਹੋਈ ਕਿਤੇ
0: ਰਾਹ ਨਹੀਂ। ਉਹ ਸਾਰਾ ਕੁਛ ਨਾ ਤੁਹਾਨੂੰ ਇੱਕ ਵਾਰੀ ਸਾਰੀਆਂ ਚੀਜ਼ਾਂ ਰੀਕਾਲ ਹੋ ਜਾਣਗੀਆਂ ਵੀ ਕੀ ਕਿੱਦਾਂ ਕਿੱਦਾਂ ਹੋਇਆ ਵਾ ਤੁਹਾਨੂੰ ਸਾਰੇ, ਮਤਲਬ ਆਪਣੇ ਧੀਆਂ ਪੁੱਤਾਂ ਦੇ ਨਾਲ ਹੀ ਤੁਹਾਨੂੰ ਕੀ ਕੁਛ ਕਰਨਾ ਪੈਂਦਾ, ਜੰਮਿਆਂ ਦੇ ਨਾਲ ਕੀ ਕਰਦਾ ਬੰਦਾ ਇੱਦਾਂ ਦੀ ਬਿਪਤਾ ਦੇ ਸਮੇਂ ਦੇ ਵਿੱਚ, ਤੇ ਬੜੇ ਬੜੇ ਬੜੀਆਂ ਚੀਜ਼ਾਂ ਤੁਹਾਨੂੰ ਰੀਕਾਲ ਹੋਣਗੀਆਂ। ਥੈਂਕ ਯੂ ਤੁਹਾਡਾ ਕਾਲ ਕਰਨ ਦੇ
7: ਲਈ,
0: ਥੈਂਕ ਯੂ ਜੀ, ਮਿਹਰਬਾਨੀ। ਸੋ ਉਹੀ ਹੈ ਨਾ ਜਿਹੜੀਆਂ ਚੀਜ਼ਾਂ, ਜਿੱਦਾਂ ਹੁਣ ਇਹ ਵੀ ਆ, ਕਰਦੇ ਕਰਦੇ ਬੰਦਾ ਗੱਲ ਰੁਕ ਜਾਂਦਾ, ਉਹ ਚੀਜ਼ਾਂ ਤੁਹਾਡੀ ਜ਼ਬਾਨ ਕਹਿ ਵੀ ਨਹੀਂ ਪਾਉਂਦੀ ਜੋ ਤੁਸੀਂ ਸੁਣਿਆ ਹੁੰਦਾ। ਸੋ ਇਹ ਉਹ ਚੀਜ਼ਾਂ ਨੇ, ਇਹ ਉਹ ਵਾਲਾ ਇਹ ਸੰਤਾਪ ਹੈ, ਅਤੇ ਨਾ ਹੀ ਰੱਬ ਕਿਸੇ ਨੂੰ ਇੱਦਾਂ ਦਾ ਕੁਛ ਵੇਖਣ ਨੂੰ ਦੇਵੇ, ਨਾ ਹੀ ਅੱਗੇ ਕਦੀ ਇੱਦਾਂ ਦਾ ਕੁਛ ਹੋਵੇ। ਸਾਰੇ ਆਪੋ ਆਪਣੀ ਥਾਂ ਦੇ ਉੱਤੇ ਰਾਜੀ ਖੁਸ਼ੀ ਵਸਣ, ਇੱਕ ਦੂਸਰੇ ਨਾਲ ਸਾਰੇ ਜਣੇ ਪਿਆਰ ਬਣਾ ਕੇ ਰੱਖਣ। ਮੈਨੂੰ ਤਾਂ ਨਾ ਕਈ ਵਾਰੀ ਇਹ ਵੀ ਗਿਲਾ ਹੁੰਦਾ ਵੀ ਜਿੱਦਾਂ ਕਈ ਹੁਣ ਸਾਡੇ ਇੱਦਾਂ ਦੇ ਫਿਲਮਾਂ ਬਣਦੀਆਂ ਨੇ, ਜਾਂ ਕਿੱਦਾਂ ਸੋਰਟ ਆਫ ਗਦਰ ਲਾ ਲਓ, ਇੱਕ ਬੰਦਾ ਆ, ਮਤਲਬ ਤੁਸੀਂ ਮਤਲਬ ਕੁੱਟ ਕੁੱਟ ਕੇ ਬੁਰੇ ਹਾਲ, ਵੀ ਆਪਾਂ ਇਕੱਲੇ ਨਹੀਂ ਸਾਰਾ ਕੁਛ ਕਰਤਾ,
1: ਅਸ਼ਰਫ ਅਲੀ
0: ਹੈ ਨਾ। ਮਤਲਬ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਇਹੋ ਜਿਹੜੇ ਪ੍ਰੋਜੈਕਟ ਨੇ, ਸਾਨੂੰ ਵੇਖਣ 'ਚ ਤਾਂ ਵਧੀਆ ਲੱਗਦੇ ਨੇ, ਐਂਟਰਟੇਨਮੈਂਟ ਦੇ ਲਈ ਠੀਕ ਨੇ, ਆਪਾਂ ਸ਼ਾਇਦ ਉਹ ਨਾ ਸਾਡਾ ਡੋਪਾਮਾਈਨ 'ਤੇ ਜਗਾ ਦਿੰਦੇ ਨੇ ਵੀ ਹਾਂ ਠੀਕ ਹੈ ਜੀ, ਇੱਕ ਸਰਦਾਰ ਹੈ, ਇੰਨੇ ਬੰਦਿਆਂ ਨੂੰ ਕੁੱਟੀ ਜਾਣ ਡਿਆ, ਠੀਕ ਹੈ ਇੱਦਾਂ। ਪਰ ਪ੍ਰੈਕਟੀਕਲੀ ਉਹ ਚੀਜ਼ਾਂ ਸ਼ਾਇਦ ਸਾਡੇ ਲਈ ਲੌਸ ਨੇ,
1: ਸਾਨੂੰ ਦੂਰ ਕਰਦੀਆਂ,
0: ਸਾਨੂੰ ਦੂਰ ਚੱਲ, ਸਾਡਾ ਜਿਹੜਾ ਸੱਚ ਆ ਨਾ, ਕਿਸੇ ਵੇਲੇ ਜਦੋਂ ਸੱਚ ਦੇ ਲਾਗੇ ਕੋ ਬਹੁਤ ਝੂਠ ਬੋਲੇ ਜਾਂਦੇ ਆ ਨਾ, ਇੱਕ ਝੂਠ, ਦੋ ਝੂਠ, ਤਿੰਨ ਝੂਠ, ਉਹਦੇ ਵਿੱਚ ਇੱਕ ਸੱਚ ਵੀ ਦੱਬ ਕੇ ਰਹਿ ਜਾਂਦਾ। ਜੋ ਰਿਐਲਿਟੀ ਆ ਉਹ ਰਿਐਲਿਟੀ ਆ, ਉੱਥੇ ਕਿਹੜਾ ਹੀ ਜਿਹੜਾ ਐਡੇ ਹਜੂਮ ਦੇ ਸਾਹਮਣੇ ਇੱਕ ਇੰਨਿਆਂ ਨੂੰ ਕੁੱਟ ਸਕਦਾ ਹੈ, ਜਾਂ ਕੀ ਹੀ ਸਾਨੂੰ ਪਤਾ ਆ। ਵੇਖੋ ਸਾਡੇ ਦਿਮਾਗਾਂ ਨੂੰ ਨਾ ਪਤਾ ਆ
1: ਸਭ ਸੱਚ ਸੱਚ
0: ਵੀ ਸੱਚ ਨਹੀਂ ਆ, ਫਿਰ ਵੀ ਆਪਾਂ ਖੁਸ਼ ਹੁੰਦੇ ਹਾਂ ਵੇਖ ਕੇ, ਫਿਰ ਵੀ ਸਾਨੂੰ ਇਹਦਾ ਮਤਲਬ ਵੀ ਸਾਨੂੰ ਨਾ ਇਹ ਵੀ ਆਦਤ ਆ ਵੀ ਜੋ ਅਸੀਂ ਜਿੱਦਾਂ ਦਾ ਅਸੀਂ ਚਾਹੁੰਦੇ ਹਾਂ, ਜੋ ਇਮੈਜੀਨੇਸ਼ਨ ਹੈ ਸਾਡੀ, ਉੱਦਾਂ ਦਾ ਅਸੀਂ ਕੁਛ ਵੇਖਣਾ ਚਾਹੁੰਦੇ ਹਾਂ, ਰਿਐਲਿਟੀ ਤੋਂ ਆਪਾਂ ਪਰੇ ਭੱਜਣਾ ਚਾਹੁੰਦੇ
1: ਹਾਂ। ਨੰਗੇ ਸੱਚ ਦੇ ਉੱਪਰ ਆਪਾਂ ਗਲੈਮਰਸ ਕੱਪੜੇ ਪਾ ਦਿੰਦੇ ਹਾਂ ਨਾ, ਕਿ ਮੇਰੇ ਹਿਸਾਬ ਦਾ ਰਹੇ ਕਿ ਮੈਂ ਉੱਪਰ ਹਾਂ, ਕਿਉਂ ਉਹੀ ਗੱਲ ਆ, ਉਸ ਚੀਜ਼ ਦਾ ਅਸਰ ਪਤਾ ਨਹੀਂ ਕਿਸ ਤਰ੍ਹਾਂ ਦਾ, ਜੇ ਕੌੜਾ ਸੱਚ ਹੈ ਤਾਂ ਉਹਦਾ ਫਿਰ ਨੈਗੇਟਿਵ ਅਸਰ ਆ, ਬੰਦਾ ਆਪਣੇ ਆਪ ਨੂੰ ਸਮਝਾਉਣ ਲਈ ਮਨਾਉਣ ਲਈ ਕਿੰਨਾ ਕੁਛ ਕਹਿ ਦਿੰਦਾ ਆਪਣੇ ਆਪ
0: ਨੂੰ, ਉਹ ਚੀਜ਼ਾਂ ਤੁਹਾਨੂੰ ਰਸ ਦਿੰਦੀਆਂ। ਸੋ ਖੈਰ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ੍ਹ ਦੇ ਦਿਨ ਫਿਲਮ ਇੱਕ ਹੋਰ ਰਿਲੀਜ਼ ਹੋ ਜਾਣੀ, ਉਹਦੇ ਵਿੱਚ ਵੀ ਤੁਹਾਨੂੰ 47 ਵਾਲਾ ਟੱਚ ਮਿਲੂਗਾ, 40 ਦਿਨ ਕਿੰਨਾ ਕੁ ਮਿਲਦਾ ਵਾ ਇਹ ਆਪਾਂ ਹੁਣ ਕੱਲ੍ਹ ਜਾ ਕੇ ਵੇਖਾਂਗੇ ਕਿਹੜੇ ਤਰੀਕੇ ਦਾ ਮਿਲਦਾ, ਕੱਲ੍ਹ ਜਾ ਕੇ ਵੇਖਾਂਗੇ। ਕੱਲ੍ਹ ਸ਼ਾਮੀ ਸਾਡੀ ਟੀਮ ਵੀ ਪਲੈਨ ਕਰ ਰਹੀ ਆ, ਸ਼ਾਮੀ ਆਪਾਂ ਵੀ ਫਿਲਮ ਵੇਖਾਂਗੇ ਅਤੇ ਤੁਸੀਂ ਵੀ ਨਾਲ ਆ ਕੇ ਵੇਖੋ। ਕੱਲ੍ਹ ਦੇ ਦਿਨ ਸ਼ਾਇਦ ਸਾਡੇ ਕੋਲ ਪਾਸ ਵੀ ਪਹੁੰਚ ਜਾਣਗੇ, ਅੱਜ ਲੇਟ ਹੋ ਗਏ ਇਸ ਕਰਕੇ ਨਹੀਂ ਆਪਾਂ ਕਰ ਸਕੇ ਗੱਲ, ਕੱਲ੍ਹ ਦੇ ਦਿਨ ਤੱਕ ਅੱਜ ਸ਼ਾਮਾਂ ਤੱਕ ਪਹੁੰਚ ਜਾਣਗੇ, ਅਤੇ ਫਿਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਪਾਸੋ ਪਾਸੀ ਵੀ ਹੋਵਾਂਗੇ, ਥੋੜ੍ਹਾ
1: ਜਿਹਾ ਪਾਸੋ ਪਾਸੀ
0: ਹੋਵਾਂਗੇ ਜੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਇੰਨਾ ਕਹਿੰਦੇ ਹੋਏ ਕਿ ਕੁਛ ਗਲਤ ਕਿਹਾ ਗਿਆ ਹੋਵੇ, ਅਤੇ ਦੋਵੇਂ ਹੱਥ ਜੋੜ ਕੇ ਮਾਫ਼ੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਆਸ ਪਾਸ ਆਪਣੇ ਅੰਦਰ ਇੱਕ ਖੂਬਸੂਰਤੀ ਨੂੰ ਵਸਾ ਕੇ ਰੱਖੋ, ਆਪਣੇ ਅੰਦਰ ਦਾ ਇਨਸਾਨ ਜਿੰਦਾ ਰੱਖੋ। ਕੋਈ ਵੀ ਹਾਲਾਤ ਨੇ, ਕਿੱਦਾਂ ਦੇ ਵੀ ਹਾਲਾਤ ਨੇ, ਇੱਕ ਚੀਜ਼ ਜ਼ਰੂਰ ਯਾਦ ਰੱਖੋ ਕਿ ਤੁਸੀਂ ਇੱਕ ਚੰਗੇ ਇਨਸਾਨ ਹੋ, ਤੁਹਾਡੇ ਅੰਦਰ ਰੱਬ ਵੱਸਦਾ, ਅਤੇ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ,
1: ਸਾਰਿਆਂ ਦਾ ਸਾਂਝਾ ਹੁੰਦਾ।
0: ਸੋ ਜਦੋਂ ਵੀ ਤੁਸੀਂ ਕੁਛ ਕਰਨ ਲੱਗੋ, ਅਤੇ ਇੱਕ ਵਾਰੀ ਜ਼ਰੂਰ ਤੁਹਾਡੇ ਹੱਥ ਰੁਕਣ, ਇੱਕ ਵਾਰੀ ਜ਼ਰੂਰ ਤੁਹਾਡਾ ਦਿਮਾਗ ਸੋਚੇ ਕਿ ਜੋ ਤੁਸੀਂ ਕਰ ਰਹੇ ਹੋ ਕੀ ਉਹ ਠੀਕ ਕਰ ਰਹੇ ਹੋ, ਕੀ ਉਹ ਰੱਬ ਦੀਆਂ ਨਜ਼ਰਾਂ ਦੇ ਵਿੱਚ ਠੀਕ ਹੋਊਗਾ, ਜਾਂ ਫਿਰ ਆਪਾਂ ਇਹ ਕਰ ਰਹੇ ਹਾਂ ਵੀ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਹੈ ਨਾ, ਮੂੰਹ ਬੰਨ ਕੇ ਕੀਤਾ ਕੰਮ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਮੈਂ ਆਪਣੇ ਪਿੰਡੋਂ ਪਰਾਂ ਜਾ ਕੇ ਕਰ ਰਿਹਾ ਕੰਮ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਮੈਂ ਲੁੱਟ ਖੋ ਕਿਸੇ ਦੂਸਰੇ ਦੇਸ਼ 'ਚ ਜਾ ਕੇ ਕਰ ਰਿਹਾ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ, ਮੈਂ ਰਾਤ ਨੂੰ ਕੱਪੜੇ ਬਦਲ ਕੇ ਮੈਂ ਵਾਪਸ ਆਪਣੇ ਘਰ ਚਲ ਜਾਣਾ, ਆਪਣੇ ਘਰ 'ਤੇ ਮੈਂ ਧਰਮਾਤਮਾ ਹੀ ਹਾਂ, ਸ਼ਾਇਦ ਇਹ ਵੀ ਸੋਚਦੇ ਹੋਣਗੇ ਬਹੁਤ, ਪਰ ਜੇ ਆਪਾਂ ਇਹ ਸੋਚਦੇ ਹਾਂ ਤਾਂ ਫਿਰ ਇੱਕ ਚੀਜ਼ ਸ਼ਾਇਦ ਆਪਾਂ ਭੁੱਲ ਜਾਂਦੇ ਹਾਂ ਵੀ ਉਹ ਤਾਂ ਵੇਖ ਹੀ ਰਿਹਾ।
1: ਹਾਂ, ਸਾਨੂੰ ਇਸ ਗੱਲ ਦਾ ਇਲਮ ਨਹੀਂ ਕਿ ਉਸਨੂੰ ਹਰ ਚੀਜ਼ ਦਾ ਇਲਮ,
0: ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਵੀ ਤੁਸੀਂ ਜਿੱਥੋਂ ਮਰਜ਼ੀ ਵੱਜੋ, ਜਿੱਦਾਂ ਮਰਜ਼ੀ, ਭਾਵੇਂ ਰੱਬ ਦੀ ਲਾਠੀ ਭਾਵੇਂ ਨਾ ਵੀ ਸਿੱਧੀ ਵੱਜਦੀ ਹੋਵੇ, ਸਾਈਕੋਲੋਜੀਕਲੀ ਜਿਹੜਾ ਤੁਹਾਡੇ ਜ਼ਮੀਰ ਦੇ ਉੱਤੇ ਭਾਰ ਆ ਉਹਦਾ ਕੀ ਕਰੋਗੇ,
1: ਉਹਦਾ ਕੋਈ ਹੱਲ,
0: ਉਹਦਾ ਕੋਈ ਹੱਲ ਨਹੀਂ ਆ, ਉਹਦਾ ਹੱਲ ਇਹੋ ਹੀ ਆ ਵੀ ਆਪਣੇ ਆਪ ਨੂੰ ਹਲਕਾ ਰੱਖੋ, ਬੰਦਾ ਹੀ ਬੰਦੇ ਦੇ ਕੰਮ ਆਉਂਦਾ, ਤੁਸੀਂ ਕਿਸੇ ਦੇ ਕੰਮ ਆਓਗੇ ਕੋਈ ਤੁਹਾਡੇ ਕੰਮ ਆ ਜਾਊਗਾ,
1: ਇਹਦੇ ਨਾਲ ਦੀ ਰੀਸ ਨਹੀਂ,
0: ਇਹਦੇ ਨਾਲ ਦੀ ਕੋਈ ਰੀਸ ਨਹੀਂ। ਧੰਨਵਾਦ ਤੁਹਾਡਾ, ਆਸ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: If you can understand when I start Punjabi vich bolna, tad tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
0: Je tusi bimar ho ta AI kol nahi doctor kol janne ho. ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ

0: रेडियो हाँ जी 1674 AM जन्म तारिया ढिड दी लोड़ चो मर जाणगे ढिड दी लोड़ थले घड़ी सुख दी भाल दे भला कित्थों जिहड़े रहणगे बेगाने बोड़ थले शायद जिहड़े 80s दे 70s दे या ईवन अर्ली 90s दे बच्चे ने उन्होंने दूरदर्शन दे उत्ते ये नाटक कदे ना कदे जलंधर दूरदर्शन दे उत्ते देखिया होना। अजमेर सिंह औलख होरां दे बेगाने बोर्ड की छां वाला जिहड़ा एक मकबूल नाटक सी उहदे च शुरुआत दे विच इह एक डायलॉग आंदा। अज क्यों अजमेर सिंह औलख होरां दी गल कर रहे हैगे आ प्रोग्राम एक देश पंजाब की गल कीचे दे विच प्रीतम सिंह रूपाल जी साडे नाल होणगे हाजर ते उही दसणगे अज दे इस प्रोग्राम दा संदर्भ ते लेखक अजमेर सिंह औलख। लेखक दे नालो भी मैं कहना कि वैसे तो लेखक एक बहुत वड्डी टर्म हुंदी है, नाटककार जे उन्हां दे नां दे नाल अगे लगा दिता जाए तो शायद इन्ना वधिया नाटक किसी ने सिरजिया नहीं। क्यों अज गल करदे आ, आओ सब तो पहला स्वागत करदे आ प्रीतम भाजी दा। भाई सत श्री अकाल जी। जी आयां नूं जी
1: सत श्री अकाल गौतम जी, मेरे वालों सारे स्रोतों नूं भी सत श्री अकाल। हाँ जी
0: जी भाजी, अज वैसे हुण बड़े चिर दे बाद असीं ये प्रोग्राम दोबारा तो शुरू किया है एक देश पंजाब की गल की, और जिवें तुसीं शुरुआती प्रोग्रामां च एक गल कहिंदे हुंदे सीगे कि पंजाब ते पंजाबीयत दी गल जदों करनी है तां इन्ना कुछ भरिया होया, इन्ना कुछ हैगा इत्थे वरतांत जिहदे बारे गल करदिआं करदिआं कई साल लग जाणगे, और वह वरतांत नूं मेरे ख्याल दे नाल एक लेखक बड़ी सुखमता दे नाल समझ लैंदे हुंदे ने जिहड़े लिटरेचर दे नाल जुड़े हुए हुंदे ने लोग। ਭੱਜੀਆਂ ਬਾਹਾਂ, ਸੱਤ ਬਗਾਨੇ, ਕੇਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਝਨਾ ਦੇ ਪਾਣੀ, ਐਸੇ ਕਿੰਨੀਆਂ ਹੀ ਨਾਟਕਾਂ ਅਤੇ ਪਤਾ ਨਹੀਂ ਕਿੰਨੀਆਂ ਹੀ ਕਹਾਣੀਆਂ ਦੇ ਸਿਰਜਣਹਾਰ ਅਜਮੇਰ ਸਿੰਘ ਔਲਖ ਦੀ ਅੱਜ ਗੱਲ ਕਰਨ ਬਾਰੇ ਤੁਸੀਂ ਕਿਹਾ ਸੀ, ਕੀ ਵਜ੍ਹਾ ਅਤੇ ਕੀ ਗੱਲ ਕਰ ਸਕਦੇ ਹਾਂ ਆਪਾਂ ਇਸ ਸ਼ਖਸੀਅਤ ਦੀ, ਔਰ ਖਾਸ ਤੌਰ ਦੇ ਉੱਤੇ ਕਿਉਂਕਿ ਤੁਸੀਂ ਬੜਾ ਨੇੜਿਓਂ ਜਾਣਿਆ, ਹੰਢਾਇਆ ਵੀ ਹੈਗਾ ਉਹਨਾਂ ਨਾਟਕਾਂ ਨੂੰ, ਉਹਨਾਂ ਮੰਚ ਦੇ ਉੱਤੇ ਦੇਖਿਆ ਵੀ ਹੈਗਾ, ਕਿਹਨਾਂ ਨਾਟਕਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾ ਸਕਦਾ?
1: ਅਸਲ ਵਿੱਚ ਗੌਤਮ ਜੀ, ਚਲੋ ਸਬੱਬ ਨਾਲ ਇਹ ਮੌਕਾ ਇਹੋ ਜਿਹਾ ਆ ਗਿਆ ਕਿ ਕਿਉਂਕਿ ਆ ਹੁਣੇ 15 June ਨੂੰ ਉਹਨਾਂ ਦੀ ਬਰਸੀ, ਨੌਵੀਂ ਬਰਸੀ ਲੰਘ ਕੇ ਗਈ ਹੈ, ਤੇ ਪਰ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਲੰਬਾ ਸਮਾਂ 10 years ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਨੂੰ ਬਹੁਤ ਨੇੜਿਓਂ ਵੇਖਿਆ, ਉਹਨਾਂ ਦੇ ਨਾਟਕਾਂ ਦੀ ਸਿਰਜਣਾ ਹੁੰਦੀ ਦੇਖੀ, ਨਾਟਕਾਂ ਦੇ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਦੇਖੀਆਂ, ਤੇ ਇੱਕ ਨਾਟਕਕਾਰ ਦਾ ਵਿਕਾਸ ਕਿਵੇਂ ਹੁੰਦਾ, ਇੱਕ ਨਾਟਕ ਕਿਵੇਂ ਪੈਦਾ ਹੁੰਦਾ, ਇਹ ਸਾਰਾ ਕੁਛ ਬਹੁਤ ਨੇੜਿਓਂ ਦੇਖਿਆ, ਤੇ ਜਦੋਂ ਹੁਣ ਉਹਨਾਂ ਬਾਰੇ ਅੱਜ ਗੱਲਬਾਤ ਕਰਨ ਦਾ ਸਬੱਬ ਬਣਿਆ, ਖਾਸ ਕਰਕੇ ਸਾਡਾ ਜਿਹੜਾ ਡੈਸਪੋਰਾ ਉਹਨਾਂ ਸਾਡੇ ਜੋ ਸਰੋਤੇ ਆ ਉਹਨਾਂ ਦੇ ਨਾਲ, ਤੇ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣ ਮੱਤਾ ਮਹਿਸੂਸ ਕਰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਔਲਖ ਸਾਹਿਬ ਨੇ ਜਿਹੜਾ ਹੈ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦਿੱਤੀ ਪੰਜਾਬੀ ਨਾਟਕ ਨੂੰ, ਕਿਉਂਕਿ ਅਜਮੇਰ ਸਿੰਘ ਔਲਖ ਦੇ ਆਉਣ ਤੱਕ ਜਿਹੜਾ ਸੀਗਾ ਪੰਜਾਬੀ ਨਾਟਕ ਜ਼ਿਆਦਾ ਜਿਹੜਾ ਹੈਗਾ ਉਹ ਸਾਡੇ ਸ਼ਹਿਰੀ ਖਿੱਤੇ ਦੇ ਵਿੱਚ ਜਾਂ ਸ਼ਹਿਰੀ ਇੱਕ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਨਾਟਕ ਸੀ ਜਿਹਦੀ ਆਡੀਅੰਸ ਵੀ ਉਦਾਂ ਦੀ ਸੀ, ਜਿਹਨੂੰ ਲਿਖਣ ਵਾਲੇ ਵੀ ਸ਼ਹਿਰੀ ਪਿਛੋਕੜ ਵਾਲੇ ਸੀ, ਤੇ ਸਾਰਾ ਇਹ ਕੁਛ ਬਲਵੰਤ ਗਾਰਗੀ ਤੋਂ ਬਾਅਦ ਜੇ ਪਿੰਡਾਂ ਦੀ ਬਾਤ ਪਾਈ, ਪਿੰਡਾਂ ਦੀ ਗੱਲ ਕੀਤੀ ਤਾਂ ਦੋ ਨਾਟਕਕਾਰਾਂ ਨੇ ਜਿਹੜੀ ਆ ਉਹ ਕੀਤੀ, ਅਜਮੇਰ ਸਿੰਘ ਔਲਖ ਤੇ ਚਰਨਦਾਸ ਸਿੱਧੂ। ਚਰਨਦਾਸ ਸਿੱਧੂ ਕਿਉਂਕਿ ਦੁਆਬੇ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਉਹ ਦੁਆਬੇ ਦੀ ਜਿਹੜੀ ਸਾਰੀ ਰਹਿਤਲ ਦੀ ਗੱਲ ਕੀਤੀ, ਤੇ ਅਜਮੇਰ ਸਿੰਘ ਔਲਖ ਮਾਲਵੇ ਨੂੰ ਬਿਲੋਂਗ ਕਰਦੇ ਸੀ, ਇਹਨਾਂ ਨੇ ਜ਼ਿਆਦਾ ਆਪਣਾ ਜਿਹੜਾ ਸੀ ਨਾਟਕਾਂ ਦਾ ਜਿਹੜਾ ਦਿਸ਼ਾ ਵੀ ਤੇ ਨਾਟਕਾਂ ਦਾ ਜਿਹੜਾ ਆਪਣਾ ਜਿਵੇਂ ਆਪਾਂ ਕਹਿੰਦੇ ਕਿ ਜਿਹੜਾ ਮੈਦਾਨ ਹੈ ਉਹ ਵੀ ਜਿਹੜਾ ਹੈਗਾ ਉਹ ਮਾਲਵਾ ਰੱਖਿਆ, ਤੇ ਮਾਲਵੇ ਦੀ ਰਹਿਤਲ ਨੂੰ ਲੈ ਕੇ ਤੇ ਉਹ ਸਾਰੀ ਗੱਲਬਾਤ ਕੀਤੀ। ਪਰ ਜਿਹੜੀ ਕਮਾਲ ਦੀ ਗੱਲ ਉਹ ਇਹ ਹੈ ਕਿ ਬਲਵੰਤ ਗਾਰਗੀ ਦੇ ਜਿਹੜੇ ਸਬਜੈਕਟ ਸੀ, ਕਿਉਂਕਿ ਬਲਵੰਤ ਗਾਰਗੀ ਬਹੁਤ ਸੀਨੀਅਰ ਸੀ ਤੇ ਬਹੁਤ ਅੱਗੇ ਤੱਕ ਉਹ

ਵਿੱਚ ਜਿਹੜੀ ਜਿੱਥੇ ਨਾਟਕੀਅਤਾ ਜਿਹੜੀ ਇੱਕ ਹਿਊਮਨ ਰਿਲੇਸ਼ਨ ਦੇ ਉੱਪਰ ਜ਼ਿਆਦਾ ਜਿਹੜੀ ਆ ਉਹ ਜਾ ਕੇ ਖੜਦੀ ਆ। ਭਾਵੇਂ ਪੇਂਡੂ ਪਿਛੋਕੜ ਵਾਲੇ ਨਾਟਕ ਸੀ ਉਹਨਾਂ ਦੇ, ਲੋਹਾ ਕੁੱਟ ਵਰਗੇ ਜਿਹੜੇ ਨਾਟਕ ਸੀ ਜਾਂ ਹੋਰ ਏਦਾਂ ਦੇ ਜਿਹੜੇ ਕਈ ਉਹਨਾਂ ਨੇ, ਕਿਉਂਕਿ ਰੈਪਰੇਟਰੀ ਵੀ ਜਿਹੜੀ ਆ ਉਹ ਬਾਅਦ ਚ ਬਣਾਈ, ਕੇਸਰੋ ਵਰਗੇ ਨਾਟਕ ਗਾਰਗੀ ਜੀ ਨੇ ਲਿਖੇ, ਪਰ ਉਹਨਾਂ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਜਿਹੜੀ ਸੀ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਕੇਂਦਰਿਤ ਹੁੰਦੀ ਸੀ, ਜਿਹਨਾਂ ਨੇ ਉਹਨਾਂ ਦੇ ਨਾਟਕ ਪੜ੍ਹੇ ਨੇ ਜਾਂ ਦੇਖੇ। ਤੇ ਔਲਖ ਨੇ ਜਿਹੜੀ ਨਿਮਨ ਕਿਸਾਨੀ ਤੇ ਇੱਕ ਆਮ ਵਿਅਕਤੀ ਦੀ ਜਿਹੜੀ ਇੱਕ ਆਰਥਿਕਤਾ ਕਿਵੇਂ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਆ, ਇਹਨਾਂ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਾਵੇਂ ਉਹ ਜ਼ਮੀਨੋਂ ਸੱਖਣੇ ਜਿਹੜੇ ਲੋਕ ਨੇ ਉਹਨਾਂ ਜਿਨ੍ਹਾਂ ਨੂੰ ਸੋ ਕਾਲਡ ਦਲਿਤ ਕਰ ਲਓ ਜਾਂ ਕੋਈ ਵੀ ਸ਼ਬਦ ਜਿਹੜਾ ਹੈ ਉਹਨਾਂ ਨੂੰ ਵਰਤ ਲਓ, ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੋਵੇ, ਤੇ ਉਹਨਾਂ ਨੇ ਭਾਵੇਂ ਔਲਖ ਦੇ ਨਾਟਕਾਂ ਦੇ ਵਿੱਚ ਵੀ ਸਾਰੀ ਜਿਹੜੀ ਇੱਕ ਰਿਸ਼ਤਿਆਂ ਦੀ ਜਿਹੜੀ ਕਸ਼ਮਕਸ਼ ਹੈ ਉਹ ਸਾਰਾ ਕੁਛ ਹੈਗਾ, ਤੇ ਪਰ ਇਹ ਵੀ ਉਹਦੇ ਪਿੱਛੇ ਜਿਹੜਾ ਉਹ ਜਿਹੜਾ ਆਧਾਰ ਮੰਨਦੇ ਆ ਉਹ ਮੰਨਦੇ ਆ ਛੋਟੀ ਆਰਥਿਕਤਾ ਨੂੰ, ਜਿਹਦਾ ਸ਼ਿਕਾਰ ਜ਼ਿਆਦਾ ਨਿਮਨ ਕਿਸਾਨੀ ਹੁੰਦੀ ਹੈ ਜਾਂ ਖੇਤ ਮਜ਼ਦੂਰ ਹੁੰਦੇ ਨੇ ਜਾਂ ਲੇਬਰ ਕਲਾਸ ਜਿਹੜੀ ਹੁੰਦੀ ਹੈ ਜਿਹਨਾਂ ਕੋਲ ਉਹ ਆਰਥਿਕ ਸਾਧਨ ਹੈ ਨੀ, ਤੇ ਜਿਹੜੇ ਹੋਰ ਪ੍ਰਿਵਲਿਜਡ ਜਿਹੜੀ ਕਲਾਸ ਆ ਜਿਹਨਾਂ ਕੋਲ ਉਹ ਹੈਗੇ, ਤੇ ਫਿਰ ਉੱਥੋਂ ਜਿਹੜੇ ਹੈ ਉਹਨਾਂ ਦੇ ਨਾਟਕ ਜਿਹੜੇ ਉਹ ਨਿਕਲਦੇ ਆ, ਜਿਹਦੇ ਚ ਖਾਸ ਕਰਕੇ ਜਦੋਂ ਤੁਸੀਂ ਬਗਨ ਬੋੜੀ ਸ਼ਾਹ ਦੀ ਗੱਲ ਕੀਤੀ ਹੈ, ਤੇ ਕਿਉਂਕਿ ਜਿਹੜਾ ਸਭ ਤੋਂ ਵੱਧ ਪਾਪੂਲਰ ਹੋਇਆ ਔਲਖ ਨੂੰ ਜਾਣਦੇ ਵੀ ਬਗਨ ਬੋੜੀ ਸ਼ਾਹ ਵਾਲਾ ਔਲਖ ਕਰਕੇ ਜਾਣਦੇ ਰਹੇ ਆ, ਤੇ ਉਹਦੇ ਵਿੱਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਇਹੀ ਗੱਲ ਹੈ ਮੁੱਖ ਤੌਰ ਤੇ ਕਿ ਜ਼ਮੀਨ ਘੱਟ ਹੈ, ਕਬੀਲਦਾਰੀ ਵੱਡੀ ਹੈ, ਤੇ ਫਿਰ ਉਹ ਕਿਸ ਤਰ੍ਹਾਂ ਰਿਸ਼ਤਾ ਕਿਸੇ ਚੰਗੇ ਜਿਹੜਾ ਹੈਗਾ ਉਹ ਘਰ ਚ, ਕਿਉਂਕਿ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਦੀ ਧੀ ਸੁਖੀ ਵਸੇ, ਉਹਨਾਂ ਨੇ ਤਾਂ ਜਿਹੜਾ ਜਿਸ ਤਰ੍ਹਾਂ ਝੂਠੇ ਨਾਲ ਕਰਨਾਲਾ ਵਾਜਦਾ ਸੀ ਤੇ ਉਸ ਤਰੀਕੇ ਨਾਲ ਜ਼ਿੰਦਗੀ ਆਪਣੀ ਨਿਰਵਾਹ ਕਰ ਲਈ, ਤੇ ਪਰ ਉਹਨੂੰ ਹੁੰਦਾ ਚਲੋ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਰਥਿਕ ਜਿੱਲਣ ਦੇ ਵਿੱਚ ਜਿਹੜੇ ਨਿਕਲਣ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਚਾਹਨਾ ਇਸ ਤਾਂਘ ਦੇ ਵਿੱਚੋਂ ਜਿਹੜੀਆਂ ਇਸ ਡਿਜ਼ਾਇਰ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਵਿੱਚ ਪੈਦਾ ਹੁੰਦੀਆਂ ਹਨ। ਤੇ ਫਿਰ ਜਿਹੜਾ ਵਿਆਹ ਨਾ ਹੋਣਾ, ਮਾੜੀ ਨਿੱਕੀ ਆਰਥਿਕਤਾ ਹੋਣ ਕਰਕੇ, ਛੋਟੀ ਆਰਥਿਕਤਾ ਹੋਣ ਕਰਕੇ, ਤੇ ਉਹਦੇ ਵਿੱਚ ਜਿਹੜਾ ਇੱਕ ਮਨੁੱਖ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਜਿਹੜੀ ਸੈਕਸ, ਉਹਦੀ ਪੂਰਤੀ ਨਾ ਹੋਣੀ, ਇਹ ਵੀ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਤੇ ਇਹ ਦੇਖਣ ਦੇ ਵਿੱਚ ਜਿਹੜਾ ਆਇਆ। ਮੈਨੂੰ ਇਹ ਲੱਗਦਾ ਕਿ ਜਿੰਨਾ ਉਹਨਾਂ ਨੇ ਇਕਾਂਗੀ ਲਿਖੇ ਜਾਂ ਪੂਰੇ ਜਿਹੜੇ ਨਾਟਕ ਲਿਖੇ, ਤੇ ਉਹਨਾਂ ਦੀ ਜਿਹੜੀ ਬੁਣਤੀ ਹੈ ਉਹ ਇਸ ਕਿਸਮ ਦੀ ਹੈ ਜਿਹਦੇ ਪਿੱਛੇ ਹਾਲਾਂਕਿ ਉਹਦੇ ਚ ਜਿਹੜਾ ਹੈਗਾ ਮਨੁੱਖ ਦਾ ਕਰੈਕਟਰ, ਮਨੁੱਖ ਦਾ ਲਾਲਚ ਤੇ ਮਨੁੱਖ ਦਾ ਮੋਹ ਪਿਆਰ ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਚ ਆਪਾਂ ਆਉਂਦਾ, ਪਰ ਉਹਨੂੰ ਕਿਤੇ ਪ੍ਰਭਾਵਿਤ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਜਿਹੜੀ ਹੈ ਇੱਕ ਛੋਟੀ ਆਰਥਿਕਤਾ ਜਾਂ ਤੰਗੀਆਂ ਤੁਰਸੀਆਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਤੇ ਭਾਵੇਂ ਉਹ ਨਾਟਕ ਤੁਸੀਂ ਸੱਤ ਬਗਾਨੇ ਦਾ ਨਾਂ ਲਿਆ, ਤੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਨਾਟਕ ਨੇ ਜਿਨ੍ਹਾਂ ਦੇ ਵਿੱਚ ਸੱਤ ਬਗਾਨੇ ਦਾ ਜਿਹੜਾ ਹੈਗਾ ਮੁੱਖ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ, ਜਾਂ ਕਈ ਨਾਟਕਾਂ ਦਾ ਜਿਨ੍ਹਾਂ ਦਾ ਜ਼ਿਕਰ ਘੱਟ ਆਉਂਦਾ, ਜਿਵੇਂ ਸਲਵਾਨ ਹੈ, ਸਲਵਾਨ ਵੀ ਉਹਨਾਂ ਦਾ ਵੱਡਾ ਨਾਟਕ ਹੈ, ਤੇ ਜਿਹਦੇ ਚ ਜਿਸ ਤਰੀਕੇ ਦੇ ਨਾਲ ਇਹ ਵੀ ਕਜੋੜ ਜਿਹੜੇ ਵਿਆਹ ਨੇ ਜਿਵੇਂ ਲੂਣਾ ਦੇ ਵਿੱਚ ਸ਼ਿਵ ਕੁਮਾਰ ਨੇ ਜਿਹੜੀ ਉਹ ਗੱਲ ਕੀਤੀ ਹੈ, ਉਸ ਤਰ੍ਹਾਂ ਦੀ ਸਲਵਾਨ ਦੇ ਵਿੱਚ ਜਿਹੜੀ ਉਹ ਗੱਲ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਲਿਆ ਗਿਆ। ਚਲੋ ਸ਼ਿਵ ਕੁਮਾਰ ਨੇ ਤਾਂ ਸਿਰਫ ਇੱਕ ਉਮਰ ਦੀ ਗੱਲ ਜਾਂ ਇੱਕ ਜਵਾਨ ਸਧਰਾਂ ਦੀ ਗੱਲ ਉਹਦੇ ਚ ਜ਼ਿਆਦਾ ਬਾਤ ਪਾਈ ਹੈ, ਤੇ ਪਰ ਅਜਮੇਰ ਔਲਖ ਨੇ ਉਹਦੇ ਚ ਵੀ ਇੱਕ ਆਰਥਿਕਤਾ ਦੀ ਜਿਹੜੀ ਗੱਲ ਲਿਆਉਂਦੀ ਹੈ ਕਿ ਕਿਵੇਂ ਕਜੋੜ ਵਿਆਹ ਜਿਹੜੇ ਹੈ ਜਾਂ ਕਿਸ ਤਰੀਕੇ ਨਾਲ ਜਿਹੜੇ ਹੁੰਦੇ ਆ ਇੱਕ ਮਾੜੀ ਜਾਂ ਨਿਮਨ ਕਿਸਾਨੀ ਦੇ ਵਿੱਚ ਜਾਂ ਮਾੜੀ ਆਰਥਿਕਤਾ ਕਾਰਨ ਛੋਟੀ ਕੁੜੀ ਦਾ ਜਿਹੜਾ ਵਿਆਹ ਕਿਸ ਤਰ੍ਹਾਂ ਵੱਡੇ ਨਾਲ ਕਰ ਦਿੱਤਾ ਜਾਂਦਾ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਟਕਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਇਹ ਆਉਂਦੀਆਂ। ਤੇ ਪਰ ਜਿਹੜਾ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੱਕ ਪਾਪੂਲਰ ਹੋਣਾ ਇੱਕ ਹੋਰ ਗੱਲ ਹੁੰਦੀ ਹੈ, ਵੱਧ ਕਿਤਾਬਾਂ ਲਿਖ ਲੈਣੀਆਂ ਇੱਕ ਹੋਰ ਗੱਲ ਹੁੰਦੀ ਹੈ, ਪਰ ਇੱਕ ਲੋਕਾਂ ਦੇ ਨਾਟਕਕਾਰ ਵਜੋਂ, ਲੋਕਾਂ ਦੇ ਰੰਗ ਕਰਮੀ ਵਜੋਂ, ਲੋਕਾਂ ਦੇ ਨਿਰਦੇਸ਼ਕ ਵਜੋਂ ਬੰਦੇ ਦਾ ਉੱਭਰਨਾ ਇਹ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੁੰਦੀ ਹੈ। ਇਹ ਔਲਖ ਦੇ ਹਿੱਸੇ ਹੀ ਆਇਆ, ਹਾਲਾਂਕਿ ਗੁਰਸ਼ਰਨ ਸਿੰਘ ਜੀ ਦਾ ਬਹੁਤ ਵੱਡਾ ਨਾਂ ਹੈ ਆਮ ਲੋਕਾਂ ਚ, ਕਿਉਂਕਿ ਉਹਨਾਂ ਨੂੰ ਵੀ ਲੋਕਾਂ ਦੇ ਨਾਟਕਕਾਰ ਵਜੋਂ ਜਾਣਿਆ ਜਾਂਦਾ ਹੈ, ਤੇ ਪਰ ਗੁਰਸ਼ਰਨ ਸਿੰਘ ਜੀ ਦਾ ਜਿਹੜਾ ਜ਼ਿਆਦਾ ਮੁੱਖ ਜਿਹੜੀ ਗੱਲ ਸੀ ਜਾਂ ਆਪਾਂ ਇਹ ਸੀ ਕਿ
ਉਹ

0: ਦਾ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਰਹਿੰਦੀ ਸੀ ਜਾਂ ਜਿਹੜਾ ਉਹਨਾਂ ਦਾ ਨਿਸ਼ਾਨਾ ਰਹਿੰਦਾ ਸੀ ਟਾਰਗੇਟ, ਉਹ ਜ਼ਿਆਦਾ ਪੋਲੀਟੀਕਲ ਸਿਸਟਮ ਵੱਲ ਜ਼ਿਆਦਾ ਹੁੰਦਾ ਸੀ। ਹਾਲਾਂਕਿ ਉਹ ਵੀ ਇੱਕ ਮਾਰਕਸਵਾਦੀ ਲੇਖਕ ਸੀਗੇ ਤੇ ਇਸ ਚ ਕੋਈ ਸ਼ੱਕ ਨਹੀਂ ਕਿ ਔਕ ਸਾਹਿਬ ਤੇ ਵੀ ਜਿਹੜਾ ਹੈ ਮਾਰਕਸਵਾਦ ਦਾ ਅਸਰ ਸੀ। ਲਾਸਟ ਤੱਕ ਉਹ ਇੱਕ ਲੈਫਟ ਧਾਰਾ ਦੇ ਨਾਲ ਜਿਹੜੇ ਹੈ ਖੱਬੇ ਪੱਖੀ ਧਾਰਾ ਦੇ ਨਾਲ ਖੜੇ ਰਹੇ। ਪਰ ਇਹ ਵੀ ਉਹਨਾਂ ਦੇ ਅੰਦਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਗਿਣਤੀਆਂ ਮਿਣਤੀਆਂ ਦੇ ਸੱਭਿਆਚਾਰਕ ਜਿਹੜੀ ਬੁਣਤੀ ਆ ਪੰਜਾਬ ਦੀ, ਜਿਹਦੇ ਚ ਧਰਮ ਹੋਰ ਸਾਰੀਆਂ ਗੱਲਾਂ ਇਹ ਸ਼ਾਮਿਲ ਹੁੰਦੀਆਂ ਨੇ, ਉਹਦੀ ਵੀ ਜਿਹੜੀ ਇੱਕ ਸਪਸ਼ਟ ਸਮਝ ਸੀ ਅਜਮੇਰ ਔਰਖ ਨੂੰ, ਜਿਸ ਕਰਕੇ ਉਹਨਾਂ ਦੇ ਨਾਟਕਾਂ ਦੇ ਵਿੱਚ ਉਸ ਰੂਪ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਬਿਲਕੁਲ ਇਹ ਕਹਿ ਕੇ ਨਗੇਟ ਨਹੀਂ ਕੀਤਾ ਕਿ ਇਹਦਾ ਮਨੁੱਖ ਦੇ ਜ਼ਿੰਦਗੀ ਤੇ ਕੋਈ ਅਸਰ ਨਹੀਂ ਜਾਂ ਹੋਰ ਹੈ, ਤੇ ਉਹ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਤੇ ਨਾਲ ਨਾਲ ਉਹਨਾਂ ਦੇ ਲੈ ਕੇ ਗਏ ਜਿਹੜੇ ਉਹਨਾਂ ਦੇ ਜਿਹੜੇ ਸਹੀ ਪੱਖ ਸੀ, ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਉਜਾਗਰ ਕੀਤਾ। ਤੇ ਜਿਵੇਂ ਉਹਨਾਂ ਦਾ ਇੱਕ ਨਾਟਕ ਹੈਗਾ ਇਸ਼ਕ ਬਾਜ ਨਮਾਜ਼ ਦਾ ਹਜ ਨਹੀਂ, ਜਿਹਦੇ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨਾਂ ਨੂੰ 2006 ਦੇ ਵਿੱਚ। ਹੁਣ ਇਸ਼ਕ ਬਾਜ ਨਮਾਜ਼ ਦਾ ਹੱਜ ਨਾਹੀਂ ਦੇ ਵਿੱਚ ਜਿਹੜਾ ਹੈਗਾ ਇੰਟਰਕਾਸਟ ਮੈਰਿਜ ਦੀ ਗੱਲ, ਇੱਕ ਜੱਟਾਂ ਦੀ ਧੀ ਤੇ ਇੱਕ ਰਮਦਾਸੀਆਂ ਦੇ ਮੁੰਡੇ ਨਾਲ ਵਿਆਹ ਕਰਾਉਂਗੀ ਆਪਣੀ ਮਰਜ਼ੀ ਦੇ ਨਾਲ, ਤੇ ਵਿਆਹ ਕਰਾਉਣ ਦਾ ਫੈਸਲਾ ਲੈਂਦੀ ਹੈ, ਤੇ ਉੱਥੇ ਜਿਹੜੇ ਉਹ ਪਰਿਵਾਰ ਜਿਹੜਾ ਨਹੀਂ ਚਾਹੁੰਦਾ ਕਿਉਂਕਿ ਪਰਿਵਾਰ ਉਹਨੂੰ ਇੱਕ ਸਮਾਜਿਕ ਤੌਰ ਤੇ ਨਮੋਸ਼ੀ ਵਾਲੀ ਗੱਲ ਮੰਨਦਾ, ਤੇ ਉਹਨੂੰ ਕੁੜੀ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਇਸ ਚੱਕਰ ਦੇ ਵਿੱਚ। ਪਰ ਜਿਹੜਾ ਉਹਦਾ ਡਾਇਲੋਗ ਹੈ ਇਹ ਸਾਰੇ ਦੇ ਦੌਰਾਨ ਉਹ ਇੰਨਾ ਤਿੱਖਾ ਹੈ, ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਵਾਲੇ ਦੇ ਦੇ ਕੇ ਦੱਸਦੀ ਹੈ ਕਿ ਜਾਤ ਪਾਤ ਕੁਛ ਨਹੀਂ ਇਹ ਤੁਹਾਡੀ ਗਲਤ ਹੈ। ਹਾਲਾਂਕਿ ਇੱਕ ਉਹਦਾ ਮਾਮਾ ਜਿਹੜਾ ਉਹਨੂੰ ਮਨਾਉਂਦਾ ਜਾਂ ਜ਼ੋਰ ਲਾਉਂਦਾ ਕਿ ਇਹ ਗਲਤ ਕਰ ਰਹੀ ਹੈ, ਇਹ ਸਮਾਜ ਦੀ ਉਲੰਘਣਾ ਕਰ ਰਹੀ ਹੈ ਸਮਾਜਿਕ ਕਦਰਾਂ ਕੀਮਤਾਂ ਦੀ, ਉਹ ਇੱਕ ਬੰਦਾ ਧਾਰਮਿਕ ਹੈ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਾਣੀ ਪੜ੍ਹਨ ਵਾਲਾ ਜਾਂ ਇੱਦਾਂ ਦਾ ਕਹਿੰਦਾ, ਉਹ ਉਹਦੀਆਂ ਗੱਲਾਂ ਨੂੰ ਉਹ ਬਾਣੀ ਨਾਲ ਕਾਟ ਕਰਦੀ ਹੈ। ਇਹਦਾ ਮਤਲਬ ਇਹ ਕਿ ਔਰਖ ਸਾਹਿਬ ਨੂੰ ਬਾਣੀ ਦੇ ਵੀ ਜਿਹੜਾ ਹੈ ਉਸ ਪੱਖ ਦੀ ਜਾਂ ਹੋਰ ਪੂਰੀ ਸਮਝ ਹੈ ਕਿ ਅਸਲ ਦੇ ਵਿੱਚ ਬਾਣੀ ਦੇ ਅਸਲੀ ਅਰਥ ਕੀ ਨੇ, ਤੇ ਜਦੋਂ ਕਿਸੇ ਨੂੰ ਆਪਦੀ ਸੁਵਿਧਾ ਦੇ ਮੁਤਾਬਕ ਉਹਨੂੰ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਤੇ ਇਸ ਕਰਕੇ ਉਹ ਨਗੇਟ ਨਹੀਂ ਕਰਦੇ ਕਿਸੇ ਰੂਪ ਦੇ ਵਿੱਚ। ਤੇ ਬਾਕੀ ਜਿਹੜਾ ਇੱਕ ਕਮਿਊਨਲ ਜਿਹੜਾ ਸਿਸਟਮ ਹੈ ਸਾਡੇ ਇਹ ਸਾਡੇ ਨੀ ਬਹੁਤ ਦੁਨੀਆਂ ਦਾ ਇੱਕ ਫਨੋਮਨਾ ਰਿਹਾ ਕਿਸੇ ਵੇਲੇ, ਬਹੁਤ ਸਾਰੀਆਂ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਲੋਕਾਸਟ ਜਿਹੜੇ ਹੋਏ ਆ ਵੱਡੇ ਵੱਡੇ ਮਸਾਕਰ ਹੋਏ ਆ ਉਹ ਇਸ ਨੂੰ ਕਮਿਊਨਲ ਜਿਹੜਾ ਹੈ ਇਸ ਨੂੰ ਲੈ ਕੇ ਹੋਏ ਆ, ਆਈਡੀਆ ਨੂੰ ਲੈ ਕੇ ਹੋਏ ਆ, ਭਾਵੇਂ ਕਿਤੇ ਵੀ ਇਹ ਤਾਂ ਆਦਿ ਕਾਲ ਤੋਂ ਜਿਹੜਾ ਹੈ ਭਾਵੇਂ ਰੋਮਨਾਂ ਦੀ ਲੜਾਈ ਰਹੀ ਹੋਵੇ ਕਿਸੇ ਵੇਲੇ, ਉਦੋਂ ਬਾਅਦ ਅੱਜ ਤੱਕ ਵੀ ਜਿਹੜਾ ਹੈ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਆ ਉਹ ਇਹ ਸਾਰੀ ਲੜਾਈ ਜਿਹੜੀ ਚੱਲ ਰਹੀ ਹੈ, ਤੇ ਅਸੀਂ ਜਿਹੜਾ ਸਭ ਤੋਂ ਵੱਡਾ ਹੋਲੋਕਾਸਟ ਆਪਾਂ ਦੇਖ ਚੁੱਕੇ 1947 ਦੀ ਤਕਸੀਮ, ਜਿਹਦੇ ਚ ਜਿਹੜੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ ਸਿਰਫ ਇੱਕ ਕਮਿਊਨਲ ਇੱਕ ਫਿਰਕੂ ਜਿਹੜਾ ਹੈ ਉਹਦੇ ਸਿਲਸਿਲੇ ਦੇ ਵਿੱਚ, ਤੇ ਉਹ ਉਸਦੀ ਸਮਝ ਜਿਹੜੀ ਆ ਉਹ ਆਉਂਦੀ ਆ ਜਦੋਂ ਅੰਨੇ ਨਿਸ਼ਾਨ ਚ ਲਿਖਦੇ ਆ ਉਹ, ਤੇ ਉਹ ਅੰਨੇ ਨਿਸ਼ਾਨ ਚ ਤੋਂ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਦਾ ਕਿਵੇਂ ਉਹ ਜਿਹੜੇ ਇੱਕ ਸਾਰਾ ਇੱਕ ਕਮਿਊਨਲ ਅਵਾਰਡ ਉਸ ਵੇਲੇ ਜੋ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਹਿੰਦੁਸਤਾਨ ਪਾਕਿਸਤਾਨ ਬਣਦੇ ਆ, ਤੇ ਕਿਸ ਤਰ੍ਹਾਂ ਇੱਥੇ ਰਾਇਟਸ ਸ਼ੁਰੂ ਹੁੰਦੇ ਆ, ਦੰਗੇ ਸ਼ੁਰੂ ਹੁੰਦੇ ਆ, ਤੇ ਆਮ ਬੰਦਾ ਉਹਦੇ ਚ ਕਿਵੇਂ ਨਪੀੜਿਆ ਜਾਂਦਾ ਹੈ, ਇਸ ਤਰ੍ਹਾਂ ਦੀ ਗੱਲ। ਮੇਰਾ ਔਖ ਨੇ ਕੋਈ ਸਬਜੈਕਟ ਛੱਡਿਆ ਨੀ, ਤੇ ਪਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਮੈਂ ਕਹਿੰਦਾ ਕਿ ਧਰਾਤਲ ਜਿਹੜਾ ਹੈ ਉਹ ਬਿਲਕੁਲ ਪੇਂਡੂ ਰਿਹਾ ਉਹਨਾਂ ਦਾ ਜਿਹੜਾ, ਕਿਉਂਕਿ ਉਹ ਆਪ ਖੁਦ ਕੁੰਬੜਵਾਲ ਪਿੰਡ ਸੰਗਰੂਰ ਜ਼ਿਲ੍ਹੇ ਚ ਜਿੱਥੇ ਉਹਨਾਂ ਦਾ ਜਨਮ ਹੋਇਆ, ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਪਰਵਾਹੀ ਪਿੰਡ ਹੈ ਹੁਣ ਮਾਨਸਾ ਜ਼ਿਲ੍ਹੇ ਚ ਆਹੋ, ਉਹ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਸੀਗਾ, ਤੇ ਉੱਥੇ ਉਹਦੇ ਫਾਦਰ ਆ ਗਏ ਸੀ, ਤੇ ਉਹ ਜਿਹੜਾ ਹੈ ਉੱਥੇ ਪੜ੍ਹਾਈ ਸਾਰਾ ਕੁਛ ਉੱਥੇ ਕੀਤਾ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਹੜੀ ਆ ਉਹਨਾਂ ਨੇ ਕੱਟੀ, ਤੇ ਉਹਦਾ ਵੀ ਇੱਕ ਤਰੀਕੇ ਦਾ ਅਸਰ ਸੀ। ਤੇ ਉਸ ਵੇਲੇ ਜਦੋਂ ਉਹਨਾਂ ਦੀ ਇੱਕ ਵਿਦਿਆਰਥੀ ਦੇ ਤੌਰ ਤੇ ਗਰੂਮੀ ਹੁੰਦੀ ਹੈ ਤਾਂ ਉਸ ਵੇਲੇ ਜਿਹੜਾ ਸੀ ਰਿਆਸਤੀ ਰਾਜ ਸੀ ਇੱਧਰ, ਤੇ ਕਿਉਂਕਿ ਪਟਿਆਲਾ ਰਿਆਸਤ ਦੇ ਵਿੱਚ ਸੀ ਇਹ ਇਲਾਕਾ, ਤੇ ਜ਼ਮੀਨਾਂ ਦੇ ਕਿਸਾਨ ਮਾਲਕ ਹੈ ਨਹੀਂ ਸੀ, ਉਹ ਮੁਜਾਰੇ ਸੀ, ਜ਼ਮੀਨਾਂ ਜਗੀਰਦਾਰਾਂ ਕੋਲੇ ਸੀ, ਤੇ ਉੱਥੇ ਜਿਹੜੇ ਸੀ ਉਹ ਮੁਜਾਰਿਆਂ ਨਾਲ ਕੀ ਸਲੂਕ ਹੁੰਦਾ ਸੀ, ਕਿੰਨਾ ਭੈੜਾ ਸਲੂਕ ਕਰਦੇ ਸੀ ਜਿਹੜੇ ਕਰਿੰਦੇ ਸੀ ਜਗੀਰਦਾਰਾਂ ਦੇ, ਤੇ ਉਹ ਖੇਤਾਂ ਚ ਕੰਮ ਕਰਦੇ ਸੀ, ਸਾਰਾ ਕੁਛ ਉਹ ਕਰਦੇ ਸੀ, ਪਰ ਉਹ ਪੱਠੇ ਵੀ ਵੱਢ ਕੇ ਨਹੀਂ ਸੀ ਲਿਆ ਸਕਦੇ, ਤੇ ਇੱਥੋਂ ਤੱਕ ਕਿ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਸੀ ਜਦੋਂ ਉਹ ਜਾਂਦੇ ਸੀ, ਉਹ ਸਾਰਾ ਕੁਛ ਉਹਨਾਂ ਨੇ ਅੱਖੀਂ ਦੇਖਿਆ। ਤੇ ਇਸ ਕਰਕੇ ਛੋਟੀ ਜਿਹੀ ਚੀਜ਼ ਹੁੰਦੀ ਆ ਮੱਕੀ ਦੀਆਂ ਛੱਲੀਆਂ, ਜੇ ਉਹਨਾਂ ਨੇ ਚੀਕ ਕੀਤਾ ਜਾਂ ਇਹ ਦਿਲ ਕੀਤਾ ਕਿ ਸਾਰਾ ਕੁਛ ਬੀਜਿਆ ਬੰਦਾ ਉਹਨਾਂ ਨੇ ਹੁੰਦਾ ਸੀ ਕਿ ਜਿਹੜੀ ਹੈ ਇੱਕ ਜਿਹੜੀ ਹੋ ਗਈ ਗੰਨਾ ਹੋ ਗਿਆ ਕਿ ਗੰਨਾ ਪੱਟ ਕੇ ਚੂਪ ਲੈਣ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ, ਉਹਨਾਂ ਤੋਂ ਖੋਹ ਲਿਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਸੀ ਉਹ ਲਾਈਫ ਕਿਸਾਨੀ ਦੀ ਉਹਨਾਂ ਨੇ ਦੇਖੀ ਹੋਈ ਸੀ। ਤੇ ਜਿਹਦੇ ਚ ਫਿਰ ਸਾਰੀ ਗੱਲ ਜਿਵੇਂ ਬਗਾਨੇ ਬੋਰ ਦੀ ਸ਼ਾਨ, ਜਦੋਂ ਬੋਰ ਰੋਂਦੇ ਨੇ ਜਿਹੜੇ ਕਿਸਾਨੀ ਲਾਈਫ ਦੇ ਨਾਲ ਜਿਹੜੇ ਸਿੱਧੇ ਸਿੱਧੇ ਜਿਹੜੇ ਸੰਬੰਧਿਤ ਨੇ। ਤੇ ਇੱਕ ਪੱਖ ਗੌਤਮ ਜੀ ਔਖ ਸਾਹਿਬ ਦੇ ਨਾਟਕਾਂ ਦਾ, ਉਹਨਾਂ ਨੇ ਕੁਛ ਜਿਹੜੀਆਂ ਏਦਾਂ ਦੀਆਂ ਡਿਵਾਈਸ ਉਹਦੇ ਚ ਆਪਣੇ ਯੂਜ ਕੀਤੀਆਂ, ਜਿਵੇਂ ਕੁਛ ਮਿੱਥਾਂ ਦੇ ਵਿੱਚ ਕਈ ਗੱਲਾਂ ਪਈਆਂ ਸੀ, ਤੇ ਉਹ ਮਿੱਥਾਂ ਇੰਨੀਆਂ ਸਟਰੋਂਗ ਹੁੰਦੀਆਂ ਕਈ ਵਾਰੀ ਸਾਡੇ ਸਾਡੀ ਆਡੀਅੰਸ ਨੂੰ ਸਾਡੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਕੇ ਰੱਖਦੀਆਂ। ਉਹ ਮਿੱਥਾਂ ਦੇ ਵਿੱਚੋਂ ਉਹ ਕਿੱਸਿਆਂ ਦੇ ਵਿੱਚੋਂ ਵੀ ਉਹਨਾਂ ਦੇ ਨਾਟਕ ਨਿਕਲੇ, ਜਿਵੇਂ ਕੇਰ ਸਿੰਘ ਦੀ ਮੌਤ ਹੈ। ਕੇਰ ਸਿੰਘ ਦੀ ਮੌਤ ਇੱਕ ਕਿੱਸਾ ਹੈ ਜਿਹੜਾ ਲੁਧਿਆਣੇ ਦੇ ਇਲਾਕੇ ਦੇ ਵਿੱਚੋਂ ਲਿਖਿਆ ਸੀ। ਉਹ ਕਿੱਸੇ ਦੇ ਲੇਖਕ ਦਾ ਨਾਮ ਬਦੋਵਾਲ, ਬਦੋਵਾਲ ਜਾਂ ਪੇਤਾਂ ਦਾ ਸੀਗਾ ਲੇਖਕ, ਪੰਡਿਤ ਸੀ ਉਹ। ਤੇ ਜਿਹਨੇ ਉਹ ਕਿੱਸੇ ਦਾ ਜਿਹੜਾ ਆਧਾਰ ਸੀ ਉਹ ਲਾਲਚ ਸੀਗਾ, ਜਿਹਦੇ ਚ ਕੇਰ ਸਿੰਘ ਦੀ ਸੱਸ ਤੇ ਸਾਲੇ ਉਹਨੂੰ ਇਸ ਕਰਕੇ ਮਾਰ ਦਿੰਦੇ ਆ ਕਿ ਉਹਦੇ ਉਹ ਪੈਸੇ ਲੈ ਕੇ ਆਉਂਦਾ, ਟੂਮਾ ਲੈ ਕੇ ਆਉਂਦਾ ਉਹ ਫੌਜ ਚੋਂ। ਤੇ ਏਦਾਂ ਦੀ ਉਹ ਕਿਸੇ ਦਾ ਨਾਂ ਵੀ ਕੇਰ ਸਿੰਘ ਦੀ ਮੌਤ ਸੀ, ਤੇ ਔਖ ਨੇ ਆਪਣੇ ਨਾਟਕ ਦਾ ਨਾਂ ਵੀ ਉਹੀ ਰੱਖਿਆ। ਤੇ ਕਹਾਣੀ ਲੱਗਦਾ ਉਹ ਨੇੜੇ ਰੱਖੀ, ਪਰ ਉਹਨੂੰ ਵੀ ਜਿਹੜੀ ਹੈ ਛੋਟੇ ਕਿਸਾਨੀ ਦੀ ਮਜ਼ਬੂਰੀ ਨਾਲ ਜੋੜ ਕੇ ਜਿਹੜਾ ਹੈ ਉਹ ਦੱਸਿਆ। ਤੇ ਉਹ ਇਸ ਤਰ੍ਹਾਂ ਦਾ। ਤੇ ਇੱਕ ਉਹਨਾਂ ਦਾ ਨਾਟਕ ਹੋਰ ਹੈ ਇੱਕ ਸੀ ਦਰਿਆ, ਇੱਕ ਸੀ ਦਰਿਆ ਦੇ ਵਿੱਚ ਦੀ ਜਿਹੜੀ ਉਹ ਸਾਰੀ ਜਿਹੜੀ ਲਿਜੈਂਡ ਆ ਉਹ ਸਾਡੇ ਫੋਕ ਚ ਪਈ ਆ ਕਿਤੇ ਨਾ ਕਿਤੇ। ਇੱਕ ਬੰਦਾ ਜਿਹੜਾ ਖੇਤੀ ਕਰਦਾ ਤੇ ਦੂਜਾ ਬੰਦਾ ਜਿਹੜਾ ਸੀ ਉਹ ਸਾਧ ਹੋ ਗਿਆ, ਤੇ ਕਿਸੇ ਵੇਲੇ ਉਹਨੂੰ ਉਹ ਬਣਾ ਉਹਨੂੰ ਕਰਨੀ ਵਾਲਾ ਸਾਧ ਕਹਿਣ ਲੱਗ ਗਏ ਲੋਕ। ਤੇ ਉਹ ਜਿਹੜਾ ਖੇਤੀ ਕਰਦਾ ਉਹਨੂੰ ਕੋਈ ਪਰਵਾਹ ਨੀ, ਉਹ ਮਿਹਨਤੀ ਆ ਬੰਦਾ, ਕਿਰਤੀ ਹੈ। ਤੇ ਉਹਦੇ ਚ ਫਿਰ ਜਦੋਂ ਆਪਣੇ ਘਰ ਆਉਂਦਾ ਤੇ ਉਹਦੇ ਘਰ ਵਾਲੀ ਨੂੰ ਜਿਹੜਾ ਉਹ ਆ ਕੇ ਦੱਸਦਾ ਮੈਂ ਉਹ ਹਾਂ ਤੇ ਮੈਂ ਬੜਾ ਕਰਨੀ ਵਾਲਾ, ਲੋਕ ਉਹਦੇ ਪੈਸੇ ਡਿੱਗਦੇ ਆ, ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ, ਉਹਨੂੰ ਬੁਲਾ ਕੇ ਲਿਆ। ਉਹ ਕਹਿੰਦੇ ਵੀ ਦਰਿਆ ਚੜਿਆ ਹੋਇਆ ਤੇ ਵੀ ਮੈਂ ਦਰਿਆ ਚ ਕਿਵੇਂ ਲੰਘ ਸਕਦੀ? ਉਹ ਕਹਿੰਦੇ ਉਹ ਆਪਣੇ ਇਹਦੇ ਚ ਜੱਟਾਂ ਦੇ ਵਿੱਚੋਂ ਐ ਉਹਨੂੰ ਭੂਤੀ ਦਿੰਦਾ ਵੀ ਤੂੰ ਭੂਤੀ ਦਰਿਆ ਸੁੱਟ ਦੇ ਤੇ ਦਰਿਆ ਤੈਨੂੰ ਰਾਹ ਦੇ ਦੂਗਾ। ਇੱਕ ਤੇ ਪਈ ਆ ਲੀਜੈਂਡ, ਤੇ ਹਾਲਾਂਕਿ ਲੀਜੈਂਡ ਦੇ ਵਿੱਚ ਵੀ ਜਿਹੜੀ ਗੱਲ ਹੈਗੀ ਉਹ ਕਿਰਤ ਨੂੰ ਵੱਡੀ ਦੱਸਿਆ। ਤੇ ਉਹ ਕਹਿੰਦੇ ਉਹ ਦਰਿਆ ਪਾਰ ਕਰਕੇ ਲੰਘਦੀ ਆ ਤੋਂ ਬੰਦਾ ਖੇਤ ਬਾਹਰ ਆ ਜੋਤਾ ਲਾ ਰਿਹਾ, ਤੇ ਉਹ ਕਹਿੰਦੇ ਏਦਾਂ ਏਦਾਂ ਕਰਕੇ ਉਹ ਆਏ ਨੇਗੇ ਆਪਣੇ ਵੱਡੇ ਭਰਾ, ਬੜੇ ਕਰਨੀ ਵਾਲੇ ਸੰਤ ਬਣੇ ਹੋਏ ਨੇ ਇਹ ਬਾਹਰ ਨੇ, ਵੀ ਉਹ ਪਿੱਛਾ ਵੀ ਉਹ ਮਿਲਣਾ ਉਹਨਾਂ ਨੇ ਛੋਟੇ ਭਰਾ ਨੂੰ, ਤੇ ਤੂੰ ਹਲ ਛੱਡ ਕੇ ਆ ਜਾ। ਉਹ ਕਹਿੰਦਾ ਵੀ ਮੈਂ ਤੁਹਾਨੂੰ ਜੋਤਾ ਪੂਰਾ ਕਰਕੇ ਆਊਂਗਾ, ਮੈਂ ਨੀ ਹਲ ਛੱਡ ਕੇ ਆ ਸਕਦਾ। ਉਹਨੂੰ ਕਹਿੰਦੇ ਵੀ ਜੇ ਉਹਨੂੰ ਜ਼ਿਆਦਾ ਮਿਲਣ ਦਾ ਲਾਲਚ ਉਹਨੂੰ ਹੈ ਤਾਂ ਹੈ ਜ਼ਿਆਦਾ, ਤਾਂ ਇੱਥੇ ਆ ਜਾ ਮੈਨੂੰ ਮਿਲਣ। ਉਹ ਕਹਿੰਦੀ ਚੱਲ ਠੀਕ ਹੈ, ਪਰ ਕਹਿੰਦੀ ਦਰਿਆ ਚੜਿਆ ਹੋਇਆ ਸੀ ਆਉਂਦੇ ਤਾਂ ਮੈਨੂੰ ਉਹਨੇ ਭੂਤੀ ਦੇਤੀ ਸੀ ਤੇ ਮੈਂ ਰਾਹ ਦੇਤਾ ਸੀ ਦਰਿਆ ਨੇ, ਹੁਣ ਮੈਂ ਕਿਵੇਂ ਜਾਊਂ। ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਔਖ ਨੇ ਇਹ ਸਾਰੇ ਮਾਮਲੇ ਨੂੰ ਇਸ ਤਰੀਕੇ ਨਾਲ ਕਿਵੇਂ ਫੜਿਆ। ਤੇ ਉਹ ਕਹਿੰਦਾ ਵੀ ਕੋਈ ਗੱਲ ਨੀ, ਕਹਿੰਦਾ ਉਹ ਆਪਣੇ ਹਲ ਦੇ ਜਿਹੜਾ ਜਿੱਥੇ ਹਲ ਬਾਹਰ ਹੈ ਜ਼ਮੀਨ ਦੇ ਕੋਰੇ ਦੇ ਵਿੱਚੋਂ ਹਲ ਦੀ ਚੌ ਦੇ ਨੇੜਿਓਂ ਤੇ ਜਿੱਥੇ ਹਲ ਉਹਦਾ ਵਗ ਰਿਹਾ ਉੱਥੋਂ ਇੱਕ ਮੁੱਠੀ ਭਰ ਕੇ ਉਹ ਮਿੱਟੀ ਦਿੰਦਾ ਵੀ ਲੈ ਇੱਕ ਕਿਰਤ ਦੀ ਜਿਹੜੀ ਹੈਗੀ ਇਹ ਭਗੂਤੀ ਹੈ ਤੇ ਇਹ ਸੁੱਟਦੀ ਦਰਿਆ ਰਾਹ ਦੇ ਦੂਗਾ, ਤੇ ਉਹਨੂੰ ਦਰਿਆ ਉਸ ਤੋਂ ਵੀ ਜ਼ਿਆਦਾ ਵੱਡਾ ਰਾਹ ਦੇ ਦਿੰਦਾ। ਹੁਣ ਇਹ ਗੱਲ ਪਈ ਮਿੱਥ ਚ ਹੈ, ਮਿੱਥ ਦੀ ਲੈਜੈਂਡ ਹੈ, ਪਰ ਔਖ ਨੇ ਇਹਨੂੰ ਇੱਕ ਕਿਰਤ ਨੂੰ ਵੱਡਾ ਦੱਸਣ ਵਾਸਤੇ ਸਟੇਜ ਤੇ ਲੈ ਕੇ ਆਉਂਦਾ ਤੇ ਕਿਸ ਤਰੀਕੇ ਨਾਲ ਲਿਆਂਦਾ। ਤੇ ਫਿਰ ਉਹ ਵੀ ਦੱਸਿਆ ਕਿ ਉਹ ਬੰਦਾ ਘਰੋਂ ਆਰਥਿਕ ਤੰਗੀ ਕਾਰਨ, ਕਬੀਲਦਾਰੀ ਨਾ ਸੰਭਾਲਣ ਕਾਰਨ ਉਹ ਭੱਜ ਗਿਆ ਘਰੋਂ, ਸਾਧ ਬਣ ਗਿਆ। ਤੇ ਸੋ ਇੱਕ ਉਹਨਾਂ ਦਾ ਪਲੇ, ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸੀ, ਹਰਿਆ ਬੂਟ ਇੱਕ ਜਿਹੜਾ ਪੁਲਿਸ ਤਸ਼ੱਦਦ ਦੇ ਖਿਲਾਫ ਹੈ, ਉਹ ਪਲੇ ਵੀ ਬੜਾ, ਹਾਲਾਂਕਿ ਉਹ ਘੱਟ ਖੇਡਿਆ ਗਿਆ, ਉਹਦੀ ਚਰਚਾ ਵੀ ਘੱਟ ਹੋਈ ਹੈ। ਬਹੁਤ ਕਮਾਲ ਹੈ ਜਿਹੜਾ ਉਹਨਾਂ ਨੇ ਇੱਕ ਛੋਟੀ ਛੋਟੀ ਜਿਹੜੀਆਂ ਇੱਕ ਹਿਊਮਨ ਜਿਹੜੀ ਇੱਕ ਇਮੋਸ਼ਨਸ ਨੇ ਜਿਹੜੀਆਂ ਉਹਦੇ ਚੋਂ ਫੜੀਆਂ ਨੇ। ਤੇ ਇਸੇ ਤਰ੍ਹਾਂ ਜਿਹੜਾ ਹੈ ਪੱਠ ਖੇਡਣ ਦਾ ਰਹਿਣਾ ਜਿਹੜਾ ਨਕਸਲਵਾੜੀ ਮੂਵਮੈਂਟ ਦੇ ਉੱਪਰ ਹੈ, ਜਦੋਂ ਫੇਕ ਇਨਕਾਊਂਟਰ ਪੰਜਾਬ ਚ ਹੁੰਦੇ ਸੀ ਤੇ ਉਹ ਉਹਦੇ ਉੱਪਰ ਹੈਗਾ ਤੇ ਉਹ ਉਹਦੇ ਚ ਇਹੀ ਹੈ ਕਿ ਕਿਵੇਂ ਇੱਕ ਆਮ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਦਾ ਉਹ ਹੁੰਦਾ ਇੱਕ ਉਸ ਸਿਪਾਹੀ ਤੋਂ ਹੀ ਜਿਹੜਾ ਉਹਨੂੰ ਗੋਲੀ ਮਰਵਾਈ ਜਾਂਦੀ ਹੈ ਜਿਹਦਾ ਉਹ ਕਲਾਸ ਫੈਲੋ ਰਿਹਾ ਕਿਸੇ ਵੇਲੇ ਤੇ ਉਸ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾਟਕਾਂ ਦਾ ਘੇਰਾ ਬਹੁਤ ਵਸੀ ਹੈ ਜਿਹਦੇ ਚ ਮਿੱਥ ਨੂੰ ਵੀ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਜਿਹੜੀਆਂ ਪ੍ਰਚਲਿਤ ਲੋਕ ਕਹਾਣੀਆਂ ਨੇ ਉਹਨਾਂ ਦਾ ਵੀ ਜਿਹੜਾ ਲਿਆ ਗਿਆ। ਇੱਕ ਗੌਤਮ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਜਿੱਥੋਂ ਬਗਾਨੇ ਬੋਰਡ ਦੀ ਛਾਂ ਦੇ ਅੱਗੇ ਇੱਕ ਗੀਤ ਦੀਆਂ ਲਾਈਨਾਂ ਜਿਹੜੀਆਂ ਉੱਭਰਦੀਆਂ ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਪਿੱਛੇ ਖੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣ ਮਗਾਨੇ ਬੋਰਡ ਥੱਲੇ। ਤੇ ਹੁਣ ਕਮਾਲ ਦੀ ਗੱਲ ਇਹ ਬਹੁਤ ਲੋਕਾਂ ਨੂੰ ਪਤਾ ਕਿ ਔਰੰਗ ਸਾਹਿਬ ਗੀਤ ਬਹੁਤ ਸੋਹਣੇ ਲਿਖਦੇ ਸੀ ਉਹ ਠੀਕ ਹੈ ਉਹਨਾਂ ਨੂੰ ਲੱਗਾ ਕਿ ਗੀਤ ਲਿਖੇ ਨੀ ਪਰ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਉਹ ਗੀਤ ਨਾਲ ਹੀ ਸ਼ੁਰੂ ਹੁੰਦੇ ਤੇ ਗੀਤ ਨਾਲ ਹੀ ਉਹਨਾਂ ਦਾ ਐਂਡ ਹੁੰਦਾ ਤੇ ਵਿੱਚ ਵੀ ਕਈ ਵਾਰੀ ਗੀਤ ਆ ਜਾਂਦਾ ਕੋਈ ਸਿਚੁਏਸ਼ਨ ਦੱਸਣ ਵਾਸਤੇ ਤੇ ਇਹ ਬੜੀ ਕਮਾਲ ਦੀ ਕਲਾ ਸੀ ਮੈਂ ਹੋਰ ਕਿਸੇ ਨਾਟਕਕਾਰ ਚ ਇਸ ਰੂਪ ਜਿਹੜੀ ਉਹ ਨਹੀਂ ਦੇਖੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦੇ ਗਰੁੱਪ ਚ ਸ਼ਾਮਿਲ ਹੋਇਆ ਮੈਂ ਕਾਲਜ ਦਾ ਸਟੂਡੈਂਟ ਸੀ ਕਾਲਜ ਦੀ ਟੀਮ ਚ ਹੀ ਮੈਂ ਬਤੌਰ ਕਲਾਕਾਰ ਬਤੌਰ ਅਦਾਕਾਰ ਸ਼ਾਮਿਲ ਹੋਇਆ ਉਦੋਂ ਨਾਟਕ ਤਿਆਰ ਕਰਾ ਰਹੇ ਸੀ ਮੰਜੇ ਦੀ ਬਾਹੀ ਤੇ ਮੰਜੇ ਦੀ ਬਾਹੀ ਉਸ ਤੋਂ ਪਹਿਲਾਂ ਉਹਨਾਂ ਦੀ ਕਹਾਣੀ ਸੀ ਜਿਹੜੀ ਦ੍ਰਿਸ਼ਟੀ ਮੈਗਜ਼ੀਨ ਦੇ ਵਿੱਚ ਛਪੀ ਸੀ ਉਹਦੇ ਤੋਂ ਉਹਨਾਂ ਨੇ ਨਾਟਕ ਬਣਾਇਆ ਤੇ ਨਾਟਕ ਉਹ ਵੀ ਛੋਟੀ ਆਰਥਿਕਤਾ ਦੇ ਦੁਆਲੇ ਘੁੰਮਦਾ ਸੀ ਤੇ ਪਰ ਇੱਕ ਜਿਹੜੀ ਇੱਕ ਮਨੁੱਖ ਦੀ ਇੱਕ ਜਿਹੜੀ ਸੈਕਸ ਪ੍ਰਤੀ ਜਿਹੜੀ ਜ਼ੀਲ ਆ ਉਹ ਉਸਨੂੰ ਲੈ ਕੇ ਵੀ ਸੀ ਕਿ ਬੰਦੇ ਦੀ ਇੱਕ ਇਹ ਤਾਂਗ ਤਾਂ ਹੁੰਦੀ ਹੈ ਇਹ ਮਨੁੱਖੀ ਲੋੜ ਹੈ ਤੇ ਉਹ ਜਦੋਂ ਮੰਜੇ ਦੀ ਬਾਹੀ ਦਾ ਜਿਹੜਾ ਆਈਡੀਆ ਸੀ ਕਿ ਉਹ ਜੇਠ ਜਿਹੜਾ ਹੈ ਆਪਣੀ ਭਰਜਾਈ ਦੇ ਨਾਲ ਨੇੜੇ ਹੋਣਾ ਚਾਹੁੰਦਾ ਹੈ ਉਹ ਤੇ ਉਹਨੂੰ ਕਹਿੰਦੇ ਵੀ ਨਹੀਂ ਇਹ ਸਾਡੇ ਰਿਸ਼ਤਿਆਂ ਦੀ ਜਿਹੜੀ ਅੱਗ ਹੈ ਤੇ ਇਹ ਇਸ ਤਰੀਕੇ ਦੇ ਨਾਲ ਸੱਚੀ ਸੁੱਚੀ ਆਪਣੇ ਆਪ ਨੂੰ ਉਹ ਕਰਨਾ ਤੇ ਫਿਰ ਉਦੋਂ ਬਾਅਦ ਉਹ ਰੌਲਾ ਪਾਉਂਦਾ ਮੇਰੀ ਜ਼ਮੀਨ ਵੰਡੋ ਤੇ ਮੈਂ ਅੱਡ ਹੋਣਾ ਮੈਂ ਤਾਂ ਵਿਆਹ ਕਰਾਉਣਾ 3 ਮਿਲੀ ਹੋਣੀ ਮੁੱਲ ਦੀ ਇਹ ਇਸ ਤਰੀਕੇ ਦਾ। ਹੁਣ ਜਦੋਂ ਉਹ ਨਾਟਕ ਅਸੀਂ ਜਦੋਂ ਸ਼ੁਰੂਆਤ ਕੀਤੀ ਉਸ ਨਾਟਕ ਦੀ ਤਾਂ ਉਹਨਾਂ ਨੇ ਉਹਦੇ ਲਈ ਇੱਕ ਗੀਤ ਲਿਖਿਆ ਕਹਿੰਦੇ ਆਪਾਂ ਇਸ ਗੀਤ ਨਾਲ ਸ਼ੁਰੂ ਕਰਨਾ ਤੇ ਉਹ ਗੀਤ ਸੀਗਾ ਕਿਉਂਕਿ ਜਿਹੜੇ ਸਾਡੀ ਜਿਹੜੀਆਂ ਪਹਿਲੀਆਂ ਸਾਡੇ ਐਪਿਕਸ ਦੇ ਵਿੱਚ ਗੱਲਾਂ ਪਈਆਂ ਨੇ ਰਮਾਇਣ ਚ ਵੱਡੀ ਗੱਲ ਪਈ ਹੈ ਤੇ ਉਹ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ ਰਾਮ ਪਰਸ਼ੋਤਮ ਸੀਤਾ ਪਤੀ ਵਰਤਾ ਤੇ ਲਕਸ਼ਮਣ ਜੱਤ ਦਾ ਪੂਰਾ ਪੂਰਿਆਂ ਦੀ ਕਥਾ ਪੂਰੇ ਕਵੀ ਕਰਕੇ ਕੁੱਝ ਨਾ ਰਿਹਾ ਅਧੂਰਾ ਤੇ ਇੱਕ ਰਾਮ ਲਕਸ਼ਮਣ ਤੇ ਸੀਤਾ ਅੱਜ ਸਾਡੇ ਨੇ ਮੂਹਰੇ ਇਹਨਾਂ ਦੀ ਕਥਾ ਕੌਣ ਕਰੇਗਾ ਜੋ ਨਾ ਅੱਧੇ ਨਾ ਪੂਰੇ। ਉਹਨਾਂ ਦੇ ਦਿਮਾਗ ਚ ਇੱਕਦਮ ਫਿਰ ਇਹ ਆਈਡੀਆ ਆਇਆ ਗੀਤ ਲਿਖਣ ਤੋਂ ਬਾਅਦ ਵੀ ਇਹ ਨਾਟਕ ਦਾ ਮੰਜੇ ਦੀ ਬਾਹੀ ਛੱਡ ਕੇ ਜਾਂ ਹੋਰ ਉਹਨਾਂ ਦੇ ਕੈਰੇਕਟਰ ਦੇ ਨਾਂ ਵੀ ਫਿਰ ਉਹਨਾਂ ਨੇ ਬਦਲਦੇ ਫਿਰ ਉਸ ਨਾਟਕ ਦਾ ਨਾਂ ਰੱਖਿਆ ਗਿਆ ਇੱਕ ਰਮਾਇਣ ਹੋਰ ਉਸ ਪਾਤਰਾਂ ਦੇ ਨਾਂ ਕਹਾਣੀ ਉਹੀ ਰਹੀ ਪਾਤਰਾਂ ਦੇ ਨਾਮ ਬਦਲ ਕੇ ਜਿਵੇਂ ਜਿਹੜਾ ਉਹਦੇ ਸੱਜਣ ਸੀ ਉਹ ਰਾਮ ਬਣ ਗਿਆ ਜਿਹੜਾ ਗੱਜੂ ਸੀ ਉਹ ਲਕਸ਼ਮਣ ਬਣਾਤਾ ਉਹਨੂੰ ਤੇ ਉੱਥੇ ਲਕਸ਼ਮਣ ਜਤੀ ਸਤੀ ਆ ਉਸ ਐਪਿਕ ਦੇ ਵਿੱਚ ਪਰ ਇੱਥੇ ਉਹ ਉੱਚ ਜਾਤ ਸਾਤ ਵਾਲੀ ਜਿਹੜੀ ਗੱਲ ਹੈ ਨੀ ਇਹ ਇਸ ਤਰ੍ਹਾਂ ਦਾ ਜਿਹੜਾ ਤੇ ਉਹ ਵੀ ਉਹ ਫਿਰ ਉਹ ਗੀਤ ਚੋਂ ਇੱਕ ਨਾਟਕ ਸਾਰੀ ਉਹ ਸ਼ੇਪ ਬਦਲ ਗਈ ਤੇ ਦੋ ਤਿੰਨ ਉਹਨਾਂ ਦੇ ਕਾਵਿ ਨਾਟਕ ਵੀ ਨੇ ਇੱਕ ਉਹਨਾਂ ਦਾ ਕਾਵਿ ਨਾਟਕ ਹੈ ਸਿੱਧਾ ਰਾ ਬਿੰਗਾ ਬੰਦਾ ਯੂਥ ਫੈਸਟੀਵਲਾਂ ਚ ਕਾਫੀ ਖੇਡਿਆ ਗਿਆ ਉਹ ਤੇ ਇਸੇ ਤਰ੍ਹਾਂ ਇੱਕ ਹੈਗਾ ਉਹਨਾਂ ਦਾ ਸਹਿਬਨ ਤੇ ਇੱਕ ਉਹਨਾਂ ਦਾ ਕਾਵਿ ਨਾਟਕ ਹੈਗਾ ਬਾਲ ਨਾਥ ਦੇ ਟਿੱਲੇ ਤੇ ਉਹ ਪੂਰਾ ਬੈਂਤ ਦੇ ਵਿੱਚ ਹੀ ਹੈ ਛੰਦ ਦੇ ਵਿੱਚ ਹੈ ਤੇ ਉਸ ਉਹਨਾਂ ਦਾ ਜਿਹੜੇ ਹੈ ਇਹਦੇ ਤੇ ਪਕੜ ਬਹੁਤ ਸੀ ਤੇ ਇੱਕ ਪੱਖ ਉਹਨਾਂ ਦਾ ਜਿਹੜਾ ਆਪਾਂ ਹੁਣ ਆਖਰੀ ਗੱਲ ਕਰਦੇ ਹਾਂ ਜਿਹੜੀਆਂ ਉਹਨਾਂ ਨੇ ਅਡੈਪਟੇਸ਼ਨ ਕੀਤੀਆਂ ਨੇ ਉਹ ਬਹੁਤ ਕਮਾਲ ਦੀਆਂ ਹਾਲਾਂਕਿ ਜਿਹੜੀ ਉਹਨਾਂ ਦੀ ਜਦੋਂ ਉਹ ਸ਼ੁਰੂ ਕਰਦੇ ਆ ਆਪਣਾ ਨਾਟਕ ਲਿਖਣੇ ਜਾਂ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਤੌਰ ਤੇ ਸ਼ੁਰੂਆਤ ਹੀ ਉਹ ਇੱਕ ਅਡੈਪਟੇਸ਼ਨ ਤੋਂ ਕਰਦੇ ਆ ਵੇਟਿੰਗ ਫਾਰ ਗੋਦੋ ਦੀ ਉਹਨਾਂ ਨੇ ਅਡੈਪਟੇਸ਼ਨ ਕੀਤੀ ਈਦਰਾ ਕਦੀਵਰਾ ਜਿਹੜਾ ਹੈ ਉਹਨਾਂ ਨੇ ਲਿਖਿਆ ਤੇ ਉਹ ਖੇਡਿਆ ਉਹ ਹਾਲਾਂਕਿ ਜਿਹੜਾ ਸੈਮੁਅਲ ਬੈਕ ਦਾ ਜਿਹੜਾ ਨਾਟਕ ਹੈ ਵੇਟਿੰਗ ਫਾਰ ਗੋਦੋ ਉਹਦੇ ਨਾਲ ਉਹਦਾ ਕੋਈ ਬਹੁਤਾ ਨਹੀਂ ਸੀ ਗੱਲ ਮਿਲਦੀ ਪਰ ਉਹਨਾਂ ਨੇ ਉਸ ਪੰਜਾਬੀ ਕੰਟੈਕਸਟ ਦੇ ਵਿੱਚ ਗੱਲ ਜਿਹੜੀ ਉਹ ਕੀਤੀ ਫਿਰ ਉਸਦਾ ਨਾਮ ਬਦਲ ਕੇ ਉਹਨਾਂ ਨੇ ਗਾਕੋ ਮੀਕਾ ਰੱਖਿਆ ਤੇ ਉਹ ਨਾਟਕ ਬੜਾ ਪਾਪੂਲਰ ਹੋਇਆ ਬੜਾ ਸਹਾ ਹੈਗਾ ਜਿਹਦੇ ਵਿੱਚ ਹਾਲਾਂਕਿ ਜ਼ਿਆਦਾ ਟੇਟਵਿਟਸ ਟਾਈਪ ਇੱਦਾਂ ਦਾ ਸਟੈਰ ਸੀ ਬਹੁਤ ਵੱਡਾ ਪੋਲੀਟੀਕਲ ਸਟੈਰ ਸੀ ਤੇ ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਟਕ ਇਸ਼ਕ ਜਿਹਨਾਂ ਦੇ ਹੱਡੀ ਰਚਿਆ ਅਰਬਨ ਨਾਥ ਧੁੰਦੂਕਾਰੇ ਨਾਂ ਤੇ ਜਿਹੜਾ ਬਾਅਦ ਚ ਪਾਪੂਲਰ ਹੋਇਆ ਤੇ ਉਹ ਉਦੋਂ ਜਿਹੜੀ ਇਹ ਗੱਲ ਇਹਨੂੰ ਤੁਰੀ ਹੁਣ ਅਡੈਪਟੇਸ਼ਨਾਂ ਚ ਉਹਨਾਂ ਨੇ ਅੱਧ ਚੱਲਣੀ ਰਾਤ ਗੁਰਦਿਆਲ ਸਿੰਘ ਦਾ ਨਾਵਲ ਬੜਾ ਪਾਪੂਲਰ ਹੈ ਜਿਹਦੇ ਤੇ ਸਾਹਿਤ ਅਕਾਡਮੀ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ, ਉਹ ਤਿਆਰ ਕੀਤਾ। ਉਹਦੇ ਚ ਜਿੰਨੇ ਗੀਤ ਹੈ ਤੇ ਉਹਨਾਂ ਨੂੰ ਇੰਨੀ ਸਮਝ ਸੀ ਕਿ ਛੰਦ ਕਿੱਥੇ ਕੀ ਬਾਤਾਂ ਹੈ, ਉਹ ਸਾਰੇ ਔਖ ਸਾਹਿਬ ਨੇ ਆਪ ਲਿਖੇ। ਇਸੇ ਤਰ੍ਹਾਂ ਭੱਜੀਆਂ ਬਾਹੀਂ ਬਰੈਮ ਸਿੰਘ ਸੰਧੂ ਦੀ ਕਹਾਣੀ ਹੈ, ਉਹਦੇ ਤੇ ਉਹਨਾਂ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਵੇ ਦਾ ਨਾਵਲ ਹੈ ਅੰਨਦਾਤਾ, ਉਹਨਾਂ ਨੇ ਇਸੇ ਨਾਂ ਤੇ ਉਹਨਾਂ ਨੇ ਨਾਟਕ ਦਾ ਤਿਆਰ ਕੀਤਾ। ਸੋ ਉਹਨਾਂ ਦੀ ਜਿਹੜੀ ਮੈਂ ਸਮਝਦਾ ਇੱਕ ਸੂਝ ਸੀ, ਜਿਹੜੀ ਪੰਜਾਬੀ ਪੰਜਾਬ ਦੀ ਆਡੀਅੰਸ, ਪੰਜਾਬੀ ਆਡੀਅੰਸ ਦੀ ਪਿੰਡਾਂ ਦੀ, ਪਿੰਡਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਦੀ ਉਹਨਾਂ ਨੂੰ ਕਿਵੇਂ ਪੇਸ਼ ਕਰਨਾ, ਇਹੀ ਕਾਰਨ ਹੈ ਕਿ ਜਦੋਂ ਉਹ 15 June 1917 ਨੂੰ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ, ਕਿਉਂਕਿ ਉਦੋਂ ਕਾਫੀ ਪਹਿਲਾਂ ਉਹਨਾਂ ਨੂੰ ਕੈਂਸਰ ਡਾਇਗਨੋਸ ਹੋ ਗਿਆ ਸੀਗਾ, ਉਹਦੇ ਬਾਵਜੂਦ ਵੀ ਉਹ ਲਿਖਦੇ ਰਹੇ, ਸਾਰਾ ਕੁਛ ਕਰਦੇ ਰਹੇ। ਤੇ ਜਿਹੜਾ ਸ਼ਰਧਾਂਜਲੀ ਸਮਾਗਮ ਮਾਨਸਾ ਦੇ ਵਿੱਚ ਹੋਇਆ, ਤੇ ਉਹ ਇੰਨਾ ਵੱਡਾ ਸਮਾਗਮ ਸੀ ਕਿ ਪੂਰੀ ਦਾਣਾ ਮੰਡੀ ਦੇ ਵਿੱਚ ਇੱਕ ਤਿੱਤਰ ਸਿੱਟਣ ਨੂੰ ਥਾਂ ਸੀ, ਲੱਭਦਾ ਪਿੰਡਾਂ ਤੋਂ ਲੋਕ ਆਪ ਮੁਹਾਰੇ ਆਏ, ਆਪ ਮੁਹਾਰੇ ਉਹਨਾਂ ਨੇ ਉੱਥੇ ਲੰਗਰ ਲਾਏ। ਔਰ ਇਹ ਕਿਸੇ ਕਿਸੇ ਨਾਟਕਕਾਰ ਦੇ ਜਾਂ ਕਿਸੇ ਕਿਸੇ ਲੇਖ ਦੇ ਹਿੱਸੇ ਜਿਹੜੀ ਹੈ ਇਹ ਚੀਜ਼ ਆਉਂਦੀ ਹੈ। ਹਾਂਜੀ
1: ਜੀ, ਬਹੁਤ ਧੰਨਵਾਦ ਪ੍ਰੀਤਮ ਜੀ। ਔਰ ਲਗਭਗ ਹਰ ਇੱਕ ਜਿਹੜਾ ਪੱਖ ਸੀਗਾ ਉਹ ਤੁਸੀਂ ਛੋਇਆ ਅਜਮੇਰ ਸਿੰਘ ਔਲਖ ਦੇ ਹਵਾਲੇ ਦੇ ਰਾਹੀਂ, ਔਰ ਬੜੀ ਸੋਹਣੀਆਂ ਜਾਣਕਾਰੀਆਂ ਔਰ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਸਾਂਝੇ ਕੀਤੇ ਨੇ, ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਗੱਲ ਅਜਮੇਰ ਸਿੰਘ ਔਲਖ ਹੋਰਾਂ ਦੀ ਕਰ ਰਹੇ ਸੀ। ਜਿਵੇਂ ਭਾਅ ਜੀ ਹੋਰਾਂ ਨੇ ਦੱਸਿਆ ਹੈ ਕਿ 19 August 1942 ਨੂੰ ਸੰਗਰੂਰ ਜ਼ਿਲ੍ਹੇ ਦੇ ਕੁੰਬੜਵਾਲ 'ਚ ਪੈਦਾ ਹੋਏ ਅਜਮੇਰ ਸਿੰਘ ਔਲਖ ਦਾ ਦੇਹਾਂਤ ਹਾਲੇ ਪਿੱਛੇ ਜੇ ਹੋ ਕੇ ਹਟਿਆ, 9ਵੀਂ ਬਰਸੀ ਮਨਾਈ ਗਈ ਉਹਨਾਂ ਦੀ, 15 June ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਅਤੇ ਭਾਰਤੀ ਨਾਟਕ ਜਾਂ ਪੰਜਾਬੀ ਖਾਸ ਤੌਰ ਦੇ ਉੱਤੇ ਪੰਜਾਬੀ ਨਾਟਕ ਔਰ ਕਹਾਣੀਆਂ ਦੇ ਹਵਾਲੇ ਦੇ ਨਾਲ ਅਜਮੇਰ ਸਿੰਘ ਔਲਖ ਦਾ ਨਾਂ ਜਿਹੜੇ ਉਹਨਾਂ ਦੇ ਨਾਟਕਾਂ ਦੇ ਨਾਲ ਜਾਣਿਆ ਜਾਂਦਾ, ਇਹ ਸ਼ਾਇਦ ਕਿਸੇ ਲੇਖਕ ਦੀ ਪ੍ਰਾਪਤੀ ਹੋ ਸਕਦੀ ਹੈ। ਜਿਵੇਂ ਕਿਹਾ ਭਾਅ ਜੀ ਉਹਨਾਂ ਨੇ ਦੱਸਿਆ ਕਿ ਬੇਗਾਨੇ ਬੋਰਡ ਦੀ ਛਾਂ ਵਾਲਾ ਔਲਖ। ਸੋ ਇਸ ਤਰੀਕੇ ਦੇ ਨਾਲ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਸੀ, ਮੇਰੀ ਅਰਬਦ ਨਰਬਦ ਧੁੰਦੁਕਾਰਾ ਜਾਂ ਅੰਨੇ ਨਿਸ਼ਾਨ ਚੀ ਜਾਂ ਇਹ ਬੇਗਾਨੇ ਬੋਰਡ ਦੀ ਛਾਂ, ਅਤੇ ਜਿੰਨੇ ਵੀ ਨਾਟਕ ਸੀ, ਭੱਜੀਆਂ ਬਾਹਾਂ, ਸੱਤ ਬੇਗਾਨੇ, ਕੇਹਰ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਚਨਾ ਦੇ ਪਾਣੀ, ਇਹ ਸਾਰੀਆਂ ਬੇਹੱਦ ਕਮਾਲ ਦੀਆਂ ਰਚਨਾਵਾਂ ਸੀ। ਔਰ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਤਾਂ ਮੇਰੇ ਚੰਗੀ ਤਰ੍ਹਾਂ ਯਾਦ ਹੈਗੀ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ, ਮੰਜੇ ਦੀ ਬਾਹੀ, ਜਿਹਦੇ 'ਤੇ ਪ੍ਰੀਤਮ ਭਾਅ ਜੀ ਹੋਰਾਂ ਨੇ ਨਾਟਕ ਵੀ ਮੰਚ ਤੋਂ ਰਚਿਆ, ਜੋ ਕਿ ਔਲਖ ਸਾਹਿਬ ਨੇ ਹੀ ਡਿਜ਼ਾਈਨ ਕੀਤਾ। ਜੇ ਸਮਾਂ ਲੱਗਦਾ ਹੈ ਤਾਂ ਇੱਕ ਹੋਰ ਕਹਾਣੀ, ਮੇਰੀ ਮੰਗਣੀ ਅਤੇ ਮੇਰਾ ਵਿਆਹ, ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰ ਕੇਹਰ ਸਿੰਘ ਜਿਹੜਾ ਕਿਰਦਾਰ ਹੈ, ਉਹ ਕਿਸ ਤਰੀਕੇ ਦੇ ਨਾਲ ਪਾਪੂਲਰ ਹੋਇਆ ਪੰਜਾਬੀ ਸਾਹਿਤ ਦੇ ਵਿੱਚ, ਸੁਰਿੰਦਰ ਸ਼ਿੰਦਾ ਦਾ ਇੱਕ ਗੀਤ ਵੀ ਸੁਣਦੇ ਚਲੋ, ਫਿਰ ਵਾਪਸ ਆਉਂਦੇ ਹਾਂ।

ਵੈਸੇ ਕੇਰ ਸਿੰਘ ਦੇ ਹਵਾਲੇ ਦੇ ਨਾਲ ਵੀ ਇਹ ਲੁਧਿਆਣੇ ਦਾ ਜਿਹੜਾ ਕਰੈਕਟਰ ਸੀ ਕਿਰਦਾਰ ਔਰ ਵਾਕਈ ਇਹ ਹੋ ਹਟਿਆ ਇਹ ਇੱਕ ਸੱਚੀ ਘਟਨਾ ਹੈਗੀ ਹੈ ਕੇਰ ਸਿੰਘ ਦੀ ਮੌਤ ਦੇ ਉੱਤੇ ਜਿਹੜਾ ਇਹ ਪੂਰਾ ਦਾ ਪੂਰਾ ਨਾਟਕ ਲਿਖਿਆ ਗਿਆ ਕੇਰ ਸਿੰਘ ਜਿਹਨੂੰ ਉਸਦੀ ਸੱਸ ਨੇ ਮਰਵਾਇਆ ਸੀ ਅਤੇ ਉਸਦੇ ਦੋ ਮੁੰਡਿਆਂ ਨੇ ਮਰਵਾਇਆ ਸੀ ਅਤੇ ਕਿਵੇਂ ਉਹ ਦੱਸ ਰਹੇ ਹੈ ਕਿ ਉਹਦੀ ਉਹਦੀ ਆਪਦੀ ਕੁੜੀ ਰਾਮ ਕੌਰ ਜਿਹਦੇ ਨਾਲ ਕੇਰ ਸਿੰਘ ਵਿਆਹ ਹੋਇਆ ਸੀ ਉਹ ਮਿਣਤਾਂ ਤਰਲੇ ਕਰਦੀ ਰਹੀ ਆਪਣੀ ਸੱਸ ਨੂੰ ਕਿ ਇੱਦਾਂ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਕੇਰ ਸਿੰਘ ਨੂੰ ਕਿਵੇਂ ਦਿੱਲੀ ਦੀ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਮਰਵਾ ਦਿੱਤਾ ਗਿਆ ਸੀ ਖੈਰ ਉਹ ਗੱਲ ਵੀ ਫਿਰ ਕਿਸੇ ਹੋਰ ਦਿਨ ਹੁਣ ਜਾਰੀ ਰੱਖਾਂਗੇ ਅੱਜ ਦੇ ਦਿਨ ਕਿਉਂਕਿ ਸਮਾਂ ਬਾਕੀ ਬਚਿਆ ਹੋਇਆ ਅਜਮੇਰ ਸਿੰਘ ਔਲਖ ਦੀ ਇੱਕ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਵੀ ਸੁਣਦੇ ਹੋਏ ਚੱਲ

ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੰਜਾਬੀ ਦੀ MA ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤਾਂ ਇਹੀ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚੀ। ਉਦੋਂ ਯਾਨੀ ਜਨਾਨੀ ਜਵਾਨੀ ਵੇਲੇ, ਜਦੋਂ ਅਜਮੇਰ ਸਿੰਘ ਔਲਖ ਦੀ ਜਵਾਨੀ ਸੀ, ਉਦੋਂ ਮੇਰੇ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸ ਭੂਤ ਨੇ ਮੇਰੇ ਕੋਲੋਂ ਹੋਰੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸਦੀ ਚਿੱਠੀ ਦਾ ਇਹ ਜਵਾਬ ਦਿੱਤਾ। ਮਾਣਯੋਗ ਬੇਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰਾ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਕੋਈ ਲੁਕੋ ਨਾ ਰੱਖਣਾ। ਉਹਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਦੇ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਉਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕੀਤੀ ਕਿਉਂਕਿ ਉਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਨਹੀਂ ਸੀ। ਇਹ ਦੱਸ ਦੇਣਾ। ਅਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣਾ ਕਿ 4 ਭਈਆਂ ਕੋਲੋਂ ਕੁੱਲ 8 ਕਿੱਲੇ ਭੋਏ ਆ, ਇਹ 4 ਭਾਈਆਂ ਦੇ ਕੋਲ, ਅਤੇ ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਦੇ ਕੋਲ ਨੇ, ਉਹ ਗਹਿਣੇ ਟਿੱਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਿਓ। ਨੇਕ ਅਜਮੇਰ ਸਿੰਘ ਔਲਖ ਨੇ ਇਸ ਕਹਾਣੀ 'ਚ ਦੱਸਿਆ ਕਿ ਮੇਰਾ ਵੱਡਾ ਭਾਈ ਹਰਨੇਕ, ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ 'ਚ ਬੈਠਦਾ ਉੱਠਦਾ ਹੈ, ਸਿਗਰਟ ਸ਼ਰਾਬ ਭੰਗ ਸਾਰੇ ਨਸ਼ੇ ਛੱਕ ਛਕਾ ਲੈਂਦਾ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲੈਣਾ ਜਦੋਂ ਜਦਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ, ਅਤੇ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਮਿੱਥੇ ਦਿਨ ਪਿੰਡ ਆ ਜਾਊਂਗਾ। ਹੁਣ ਤੁਸੀਂ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਵੇਗਾ। ਤੁਹਾਨੂੰ ਕੀ ਪਤਾ, ਮੈਨੂੰ ਤਾਂ ਆਪ ਵੀ ਪੂਰਾ ਯਕੀਨ ਨਹੀਂ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ 'ਚ ਰੰਗਿਆ, ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਸੁਣੀ। ਮਾਂ ਦਾ ਉਤਰਨਾ ਕੁਦਰਤੀ ਸੀ, ਬੁਸੇ ਜੇ ਮੂੰਹ ਦੇ ਨਾਲ ਮਾਂ ਨੇ ਉਸੇ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਵਿੱਚੋਂ ਮੇਰਾ ਤਾਇਆ ਵੀ ਲੱਗਦਾ ਸੀ, ਉਹ ਬੜਾ ਹੀ ਸਾਫ ਦਿਲ ਇਨਸਾਨ ਸੀ, ਨਾਲ ਦੀ ਨਾਲ ਉਸਦਾ ਹਾਸੇ ਠੱਠੇ ਵਾਲਾ ਸੁਭਾਅ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਅਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਆਉਣ ਜਾਣ ਵੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵੇਲੇ ਸਾਡੇ ਘਰ ਦੇ ਰਾਹੀਂ ਉਹਨੂੰ ਸ਼ਾਰਟਕੱਟ ਹੋੜ ਕੇ ਜਾਣਾ ਪੈਂਦਾ ਸੀ। ਉਂਝ ਵੀ ਸਮਾਜਿਕ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਇੱਕ ਦੂਜੇ ਦੇ ਵਾਹਵਾ ਨੇੜੇ ਸੀ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਖੋਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਉਣ ਅੱਜ ਤੋਂ ਹੀ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਾ ਲਿਆ, ਪਰ ਜਾਪਦਾ ਤਾਏ ਨੇ ਤਾਂ ਮੇਰੀ ਚਿੱਠੀ ਮਖੌਲ ਵਜੋਂ ਲਈ ਹੀ ਨਹੀਂ ਸੀ, ਉਹ ਆਪਣੀ ਗੱਲ ਮਖੌਲ ਵਜੋਂ ਕਹਿ ਜ਼ਰੂਰ ਗਿਆ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੂੰ ਪਹਿਲਾਂ ਵੀ ਕਾਫੀ ਕੁਛ ਪਤਾ ਸੀ ਔਰ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸ ਹੀ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਅਤੇ ਢਹੀ ਕੰਧ ਅਗਲੇ ਨੇ ਆਪ ਹੀ ਦੇਖ ਲੈਣੀ ਸੀ, ਜ਼ਮੀਨ ਦੀ ਅਸਲੀਅਤ ਪਟਵਾਰੀਗਰ ਦੌਰ ਤੋਂ ਪਤਾ ਲੱਗ ਜਾਂਦੀ। ਹਾਂ, ਗਹਿਣੇ ਪਈ ਜ਼ਮੀਨ ਅਤੇ ਕਰਜ਼ੇ ਦਾ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਲੱਗਣਾ। ਰਹੀ ਗੱਲ ਮੇਰੇ ਵੱਡੇ ਭਾਈ ਦੇ ਬੈਲਪੁਣੇ ਦੀ, ਅਜਿਹੀ ਗੱਲ ਨੂੰ ਤਾਂ ਬਹੁਤੀ ਗੰਭੀਰਤਾ ਦੇ ਨਾਲ ਲੈਣ ਵਾਲਾ ਉਹ ਬੰਦਾ ਵੀ ਨਹੀਂ ਸੀ। ਜੱਟ ਦੇ 4 ਪੁੱਤਾਂ ਦੇ ਵਿੱਚੋਂ ਇੱਕ ਪੁੱਤ ਵਿਹਲੜ ਸ਼ੇਲੜ ਨਿਕਲ ਹੀ ਜਾਂਦਾ, ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾੜਨੀ ਹੋਣਾ ਤਾਇਆ ਅਮਰ ਸਿੰਘ ਕਮਾਲ ਹੀ ਹੈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ 'ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ, ਨੀਰਾ ਹੀਰਾ, ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਕੁੜੀ ਦੇ ਵਾਸਤੇ। ਥਾਇਆ ਅਮਰ ਸਿੰਘ ਜ਼ੋਰ ਜਿਹੜਾ ਦੂਰ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡੇ ਦੇ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਦੀ ਪੜ੍ਹਾਈ ਕਰ ਰਿਹਾ ਸੀ, ਕਿਵੇਂ ਦੀ ਕਿਵੇਂ, ਔਰ
ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਉਹ ਤਾਂ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਉੱਤੇ ਮੇਰੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਯਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ 'ਤੇ ਜਾ ਕੇ ਧਰ ਦਿੱਤੀ। ਨੰਦ ਸਿੰਘ ਨੇ ਚਿੱਠੀ ਪੜ੍ਹੀ, ਕੁਝ ਸੋਚਾਂ 'ਚ ਪੈ ਗਿਆ, ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ ਦੇ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਲਓ ਜੀ, ਇੰਨੀ ਕੁ ਗੱਲ ਸੀ। ਜਦੋਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਮੈਂ ਪਿੰਡ ਆਇਆ ਤਾਂ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ। ਮੈਨੂੰ ਬੜੀ ਹੈਰਾਨੀ ਹੋਈ, ਹੈਰਾਨੀ ਦੇ ਨਾਲ ਥੋੜ੍ਹੀ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਵੀ ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਤਾਂ ਬੰਦਾ ਹੈ ਜਿਸ ਦੀ ਧੀ ਨਾਲ ਮੇਰਾ ਰਿਸ਼ਤਾ ਤੁਰ ਪੈਣਾ ਜਾਂ ਇਹ ਗੱਲ ਤੁਰ ਪੈਣੀ ਹੈ। ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ, ਕਿਉਂਕਿ ਮੇਰੇ ਵਰਗੇ ਨੰਗ ਮਲੰਗ ਦੇ ਨਾਲ ਇਹ ਆਪਣੀ ਧੀ ਦਾ ਰਿਸ਼ਤਾ ਕਿਉਂ ਕਰ ਰਿਹਾ ਬਈ? ਕਿਤੇ ਕੁੜੀ 'ਚ ਨਾ ਕੋਈ ਨੁਕਸ ਹੋਵੇ, ਕੁੜੀ ਲੰਗੜੀ ਲੁੱਲੀ ਜਾਂ ਕਰੈਕਟਰ ਕਰੁਕਟਰ, ਸਮਝਦੇ ਹੋ? ਜੇ ਗੱਲ ਹੈ ਤਾਂ ਫਿਰ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਲਵਾਂਗਾ। ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵੀ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਨੇੜਤਾ ਜ਼ਿਆਦਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਦੇ ਕੋਲ ਗੱਲ ਕਰਨੀ ਵੀ ਮੁਨਾਸਬ ਨਹੀਂ ਸਮਝੀ। ਫਿਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ, ਇਹ ਸੋਚ ਕੇ ਅਜੇ ਤਾਂ ਮੈਂ ਐਮਏ ਦਾ ਇਮਤਿਹਾਨ ਦੇਣਾ, ਨੌਕਰੀ ਲੱਭਣੀ ਹੈ, ਸੋਚ ਕੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਦਿੱਤੇ। ਲਓ ਜੀ, ਐਮਏ ਦਾ ਇਮਤਿਹਾਨ ਵੀ ਹੋ ਗਿਆ, ਨਤੀਜਾ ਵੀ ਆ ਗਿਆ, ਚੰਗੇ ਭਾਗਾਂ ਦੇ ਨਾਲ ਚੰਗੇ ਨੰਬਰ ਵੀ ਆ ਗਏ। ਉਦੋਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਇਲਾਕੇ ਮਾਨਸਾ ਦੇ ਕਸਬੇ ਦੇ ਵਿੱਚ ਹੀ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ 'ਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ। ਚੰਗੀ ਨੌਕਰੀ ਸੀ, ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ, ਇੱਕ ਦਿਨ ਕਾਲਜ 'ਚੋਂ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ ਮੈਨੂੰ। ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਸੀ, ਕੰਟੀਨ ਦੇ ਨਾਲ ਲੱਗਦੇ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ ਤਾਂ ਮੈਂ ਉਹਨੂੰ ਆਪਣੀ ਚਿੱਠੀ ਵਿੱਚ ਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਨਹੀਂ ਸਮਝ ਲੈਣਾ। ਮੈਂ ਜੋ ਲਿਖਿਆ ਸੀ ਬੜੀ ਸੰਜੀਦਗੀ ਦੇ ਨਾਲ ਸੋਚ ਸਮਝ ਕੇ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਕਾਕਾ, ਅਸਲ 'ਚ ਸਭ ਕੁਝ ਦਾ ਪਤਾ ਤਾਂ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪਤਾ ਲੱਗਣ 'ਤੇ ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦੇ ਨਹੀਂ ਵਿਆਹਣੀ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਹੀ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇੱਦਾਂ ਅਹਿਸਾਸ ਹੋਇਆ ਕਿ ਨੌਜਵਾਨ ਜੀਵਨ 'ਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ, ਪਰ ਇਹ ਭੁੱਖਾ ਨਹੀਂ ਕਦੇ ਮਰੇਗਾ। ਮੇਰੀ ਧੀ ਵੀ ਸੁਖੀ ਰਹੂਗੀ ਸੰਯੋਗ ਪਾ ਕੇ। ਕਾਕਾ, ਮੈਨੂੰ ਤੂੰ ਪਸੰਦ ਹੈ, ਮੇਰੀ ਧੀ, ਮੇਰੇ ਘਰ ਬਾਰ ਬਾਰੇ ਹੁਣ ਤੂੰ ਪਤਾ ਕਰ ਲਾ ਅਤੇ ਫਿਰ ਆਪਣੇ ਰਾਏ ਦੱਸ ਦੇਈਂ। ਅਤੇ ਐਂ ਕਹਿ ਕੇ ਉਹ ਚਲੇ ਗਏ। ਉਸ ਦੇ ਚਲੇ ਜਾਣ ਤੋਂ ਬਾਅਦ 2-3 ਮਹੀਨਿਆਂ ਦੇ ਅੰਦਰ ਹੀ ਸਭ ਕੁਝ ਤਸੱਲੀ ਕਰ ਲਈ ਮੈਂ, ਰਿਸ਼ਤੇ ਦੇ ਲਈ ਫਿਰ ਹਾਂ ਵੀ ਕਰ ਦਿੱਤੀ, ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਜਿਸ ਦਿਨ ਮੇਰੇ ਕੱਚੇ ਅਤੇ ਢਹੀ ਕੰਧ ਵਾਲੇ ਘਰ ਦੇ ਵਿੱਚ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਅਦ ਮੈਂ ਸ਼ਗਨਾਂ ਵਾਲਾ ਪੜਨਾ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਧਰਿਆ ਅਤੇ ਸ਼ਗਨਾਂ ਵਾਲੇ ਪੈਸਿਆਂ ਦੇ ਵਿੱਚੋਂ ਮਾਂ ਨੂੰ ਸਿਉਣੇ ਦੀ ਇੱਕ ਮੋਹਰ ਮਿਲ ਗਈ, ਸੋਨੇ ਦੀ, ਸਮਝਦੇ ਹੋ? ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਇੰਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਫੜ ਮਾਰੀ ਸੀ ਕਿ ਮੈਂ ਇੱਕ ਆਦਰਸ਼ ਅਗਾਂਹ ਵਧੂ ਵਿਆਹ ਮੰਗਣੀ ਕਰਨ ਜਾ ਰਿਹਾ। ਹੁਣ ਉਹ ਸਾਰੇ ਕੀ ਸੋਚਣਗੇ, ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ, ਕਿਵੇਂ ਦਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਜੀ ਹੁੰਦੀ ਜਾਪੀ, ਕੀ ਕੀਤਾ ਜਾਵੇ? ਇੰਨੀ ਮੇਰੇ 'ਚ ਹਿੰਮਤ ਨਹੀਂ ਪਈ ਕਿ ਭਰੀ ਪੰਚਾਇਤ 'ਚ ਜਾ ਕੇ ਉਹ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ 'ਚ ਧਰ ਕੇ ਜਾਂ ਭਗਾ ਕੇ ਮਾਰਾਂ।
ਉਸ ਆਦਮੀ ਦਾ ਮੇਰੇ ਉੱਤੇ ਪ੍ਰਭਾਵ ਅਜਿਹਾ ਪੈ ਚੁੱਕਿਆ ਸੀ ਕਿ ਮੈਂ ਉਹਨੂੰ ਦੇਵਤਾ ਪੁਰਸ਼ ਸਮਝਣ ਲੱਗ ਪਿਆ ਸੀ। ਦੂਜੀ ਗੱਲ ਜਿਹੜੀ ਅੱਜ ਮੇਰੇ ਦਿਮਾਗ 'ਚ ਆ ਰਹੀ ਸੀ ਉਹ ਇਹ ਹੈ ਕਿ ਹੋ ਸਕਦਾ ਮੋਹਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ। ਭਾਵੇਂ ਮੋਹਰ ਕੋਈ ਬੜਮੁੱਲੀ ਵਸਤੂ ਨਹੀਂ ਸੀ, ਪਰ ਆਰਥਿਕ ਪੱਖੋਂ ਟੁੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਦੇ ਲਈ ਤਾਂ ਇਹ ਨਿੱਕੀ ਜਿਹੀ ਸੋਨੇ ਦੀ ਮੋਹਰ ਹੀ ਜਾਂ ਇਹਦੀ ਲਿਸ਼ਕਾਰ ਹੀ ਕਾਫੀ ਹੁੰਦੀ ਹੈ। ਮਾਂ ਮੇਰੇ ਧਰਮ ਸੰਕਟ ਨੂੰ ਸਮਝ ਗਈ ਅਤੇ ਸਮਝਦਿਆਂ ਉਸਨੇ ਮੈਨੂੰ ਨਸੀਹਤ ਦਿੱਤੀ, ਚੱਲ ਚੁੱਪ ਕਰ, ਹੁਣ ਇਸ ਸਮੇਂ ਰੌਲਾ ਪਾਉਂਦਾ ਚੰਗਾ ਨਹੀਂ ਲੱਗਦਾ ਪੁੱਤ, ਜੋ ਕੁਝ ਕਰਨਾ ਹੋਇਆ ਵਿਆਹ ਵੇਲੇ ਕਰ ਲਈ। ਲੱਗਦਾ ਮਾਂ ਦਾ ਦਿਲ ਵੀ ਅੰਦਰ ਖਾਤੇ ਲਲਚਾ ਗਿਆ ਸੀ। ਉਸ ਦਾ ਗਰੀਬ ਦਿਲ ਸ਼ਾਇਦ ਦੁਨੀਆ ਨੂੰ ਇਹ ਕਹਿਣਾ ਚਾਹੁੰਦਾ ਸੀ, ਦੇਖੋ ਮੇਰੇ ਪੁੱਤ ਨੂੰ ਮੋਹਰਾਂ ਪੈਂਦੀਆਂ ਨੇ, ਐਵੇਂ ਨਾ ਸਮਝ ਲਿਓ ਕਿਤੇ ਸਾਨੂੰ। ਖੈਰ ਜੀ, ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ, ਪਰ ਇੱਕ ਗੱਲ ਜਮ੍ਹਾਂ ਸੱਚੀ ਹੈ ਕਿ ਮੈਂ ਮੋਹਰ ਵਾਪਸ ਨਹੀਂ ਕਰ ਸਕਿਆ। ਪਰ ਨਾਲ ਦੀ ਨਾਲ ਵਿਆਹ ਤੋਂ ਪਹਿਲਾਂ ਵਾਲੀ ਸਾਰੀ ਸਮੱਸਿਆ ਨਾਲ ਕਰੜਾਈ ਜਿਹੀ ਦੇ ਨਾਲ ਨਜਿੱਠਣ ਦੀਆਂ ਸਕੀਮਾਂ ਜ਼ਰੂਰ ਸੋਚਣ ਲੱਗ ਪਿਆ ਹੁਣ। ਵਿਆਹ ਵੇਲੇ ਮੈਂ ਇਸ ਨੂੰ ਕਿਵੇਂ ਨਜਿੱਠਿਆ ਜਾਂ ਕਿਵੇਂ ਨਾ ਨਜਿੱਠਿਆ, ਇਹ ਗੱਲ ਆਪਣੇ ਆਪ ਦੇ ਵਿੱਚ ਵਿਆਹ ਕਥਾ ਬਿਆਨ ਕਰਨ ਵੇਲੇ ਦੱਸਾਂਗਾ, ਪਰ ਹਾਲ ਦੀ ਘੜੀ ਉਹ ਸੁਣ ਲਵੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ। ਜਿਉਂ ਜਿਉਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਰਿਹਾ ਤਿਉਂ ਤੋਂ ਮੇਰੀ ਜ਼ਮੀਰ ਮੈਨੂੰ ਲਾਂਤਾ ਪਾਉਂਦੀ ਰਹੀ। ਦੋ ਕੁ ਮਹੀਨੇ ਅੰਦਰੋਂ ਅੰਦਰੀ ਕਰਿੱਜਦਾ ਜਿਹਾ ਰਿਹਾ। ਅਖੀਰ ਕਾਫ਼ੀ ਕਰਿੱਜਣ ਤੋਂ ਬਾਅਦ ਇੱਕ ਲੰਮੀ ਜਿਹੀ ਚਿੱਠੀ ਸਹੁਰਾ ਸਾਹਿਬ ਨੂੰ ਲਿਖ ਕੇ ਮਾਰੀ, ਜਿਸ ਦਾ ਸਾਰਾਂਸ਼ ਕੁਝ ਇਸ ਪ੍ਰਕਾਰ ਸੀ। ਮਾਨਯੋਗ ਬਾਪੂ ਜੀ, ਮੈਂ ਬਹੁਤ ਹੀ ਅਫਸੋਸ ਅਤੇ ਦੁਖੀ ਮਨ ਦੇ ਨਾਲ ਆਪ ਜੀ ਨੂੰ ਲਿਖ ਰਿਹਾ। ਦੁੱਖ ਅਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਮੇਰੇ ਵਾਰ ਵਾਰ ਕਹਿਣ ਦੇ ਬਾਵਜੂਦ ਤੁਸੀਂ ਮੇਰੇ ਨਾਲ ਕਿਤੇ ਵਾਅਦਿਆਂ 'ਤੇ ਪੂਰੇ ਨਹੀਂ ਉਤਰੇ। ਸ਼ਗਨ ਦੇ ਵਿੱਚ ਮੈਨੂੰ ਮੋਹਰ ਪਾ ਕੇ ਤੁਸੀਂ ਮੇਰਾ ਮਾਨ ਨਹੀਂ ਸਗੋਂ ਅਪਮਾਨ ਕੀਤਾ। ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦੇ ਨਾਲ ਕੁਝ ਕਰਨਾ ਤਾਂ ਮੇਰੇ ਵੱਲੋਂ ਵਿਆਹ ਦੇ ਲਈ ਅੱਜ ਤੋਂ ਹੀ ਜਵਾਬ ਸਮਝੋ। ਹੌਸਲਾ ਕਰਕੇ ਮੈਂ ਚਿੱਠੀ ਪੋਸਟ ਕਰ ਆਇਆ, ਘਰ ਦੇ ਕਿਸੇ ਹੋਰ ਜੀ ਦੇ ਕੋਲ ਇਹਦੀ ਗੱਲ ਵੀ ਨਹੀਂ ਕੀਤੀ। ਕੁਝ ਦਿਨਾਂ ਬਾਅਦ ਹੀ ਮੈਨੂੰ ਮੇਰੀ ਚਿੱਠੀ ਦਾ ਜਵਾਬ ਵੀ ਆ ਗਿਆ। ਚਿੱਠੀ ਪੰਜਾਬੀ 'ਚ ਸੀ ਪਰ ਲਿਖੀ ਫਾਰਸੀ ਲਿਪੀ ਦੇ ਵਿੱਚ ਹੋਈ ਸੀ। ਮੈਂ ਆਪਣੇ ਇੱਕ ਪ੍ਰੋਫੈਸਰ ਸਾਥੀ ਦੇ ਕੋਲੋਂ ਇਹ ਪੜ੍ਹਾਈ। ਚਿੱਠੀ 'ਚ ਸਹੁਰਾ ਸਾਹਿਬ ਨੇ ਆਪਣੀ ਗਲਤੀ ਦੇ ਲਈ ਮਾਫ਼ੀ ਮੰਗੀ ਹੋਈ ਸੀ ਅਤੇ ਵਿਆਹ ਵੇਲੇ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਣ ਦਾ ਇਕਰਾਰ ਵੀ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਕਿ ਮੇਰਾ ਸਹੁਰਾ ਸਾਹਿਬ ਆਪਣਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ 8-10 ਦਿਨ ਬਾਅਦ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਇਸ ਦੁਨੀਆ ਤੋਂ ਵਿਦਾ ਹੋ ਗਏ। ਮੇਰਾ ਵਿਆਹ, ਹੁਣ ਸੁਣੋ ਵਿਆਹ ਦੀ ਵਾਰਤਾ। ਮੰਗਣੀ ਦੀ ਰਸਮ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਰਕੇ ਮੇਰੇ ਸਹੁਰਾ ਘਰ ਦੇ ਆਪਣੇ ਪਰਸਪਰ ਅਤੇ ਮੇਰੇ ਉਸ ਘਰ ਦੇ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਹੁਣ ਵਿਗੜ ਜੇ ਗਏ। ਹੁਣ ਤੱਕ ਜੋ ਗੱਲਬਾਤ ਹੋਈ ਸੀ ਉਹ ਮੁੱਖ ਤੌਰ 'ਤੇ ਮੇਰੀ ਮੇਰੇ ਸਹੁਰੇ ਦੇ ਨਾਲ ਹੀ ਹੋਈ ਹੋਈ ਸੀ, ਪਰ ਹੁਣ ਉਸ ਦੇ ਘਰ ਦੇ ਹੋਰ ਮੈਂਬਰ ਵੀ ਮੂਹਰੇ ਆਉਣ ਲੱਗ ਪਏ। ਗੱਲਬਾਤ ਇੱਕ ਤਰ੍ਹਾਂ ਦਾ ਨਾਲ ਬਿਲਕੁਲ ਨਵੇਂ ਸਿਰਿਓਂ ਸ਼ੁਰੂ ਕਰਨੀ ਪਈ। ਮੇਰੀ ਮੰਗੇਤਰ, ਜਿਸ ਦਾ ਨਾਮ ਮਨਜੀਤ ਸੀ, ਉਸ ਦੀਆਂ ਦੋ ਭੈਣਾਂ ਸੀ, ਇੱਕ ਉਸ ਤੋਂ ਵੱਡੀ ਸੀ ਅਤੇ ਇੱਕ ਛੋਟੀ, ਦੋਵੇਂ ਹੀ ਵਿਆਹੀਆਂ ਹੋਈਆਂ ਸੀ। ਭਾਈ ਕੋਈ ਨਹੀਂ ਸੀ ਅਤੇ ਮਾਂ ਸਧਾਰਨ ਕਿਸਮ ਦੀ ਔਰਤ ਸੀ। ਸੋ ਵਿਆਹ ਦਾ ਜੋ ਢਮ ਢਮਾ ਕਰਨਾ ਸੀ ਉਹ ਮੇਰੇ ਸਾਡੂਆਂ ਅਤੇ ਮਨਜੀਤ ਦੀਆਂ ਭੈਣਾਂ ਨੂੰ ਹੀ ਮੂਹਰੇ ਲੱਗ ਕੇ ਕਰਨਾ ਪਿਆ। ਉਹਨਾਂ ਵਿੱਚੋਂ ਵੀ ਵਿਸ਼ੇਸ਼ ਤੌਰ 'ਤੇ ਵੱਡੇ ਜਿਹੜੇ ਸਾਡੂ ਸਾਹਿਬ ਨੇ। ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਉਸ ਘਰ ਆਮ ਆਉਣ ਜਾਣ ਲੱਗ ਪਏ ਸੀ ਅਤੇ ਮੇਰੀ ਸਾਰਿਆਂ ਦੇ ਨਾਲ ਚੰਗੀ ਜਾਣ ਪਛਾਣ ਵੀ ਹੋ ਗਈ ਸੀ। ਇਸ ਲਈ ਮੈਂ ਬੇਝਿਜਕ ਕਹਿ ਦਿੱਤਾ ਕਿ ਵਿਆਹ ਉਹਨਾਂ ਸ਼ਰਤਾਂ 'ਤੇ ਹੀ ਹੋਏਗਾ ਜੋ ਬਾਪੂ ਜੀ ਦੇ ਨਾਲ ਤੈਅ ਹੋਈਆਂ ਸੀ, ਇਸ ਲਈ ਉਹਨਾਂ ਨੂੰ ਮੰਨਣਾ ਪਿਆ। ਭਾਵੇਂ ਉਹਨਾਂ ਦੇ ਲਈ ਇਹ ਜ਼ਰਾ ਮੁਸ਼ਕਲ ਸੀ ਕਿਉਂਕਿ ਇੱਕ ਤਾਂ ਉਹ ਆਪਣੇ ਵਿਆਹਾਂ ਦੇ ਵੇਲੇ ਲੈਣ ਦੇਣ ਕਰ ਚੁੱਕੇ ਸੀ, ਦੂਜੇ ਸ਼ਾਇਦ ਉਹ ਇਹ ਵੀ ਸਮਝਦੇ ਸੀ ਕਿ ਮਤੇ ਦੁਨੀਆ 'ਚ ਕੀ ਆਖਣਗੇ ਕਿ ਸਾਡੂਆਂ ਨੇ ਮੋਹਰੀ ਬਣ ਕੇ ਕੀਤਾ ਵੀ ਕੁਝ ਨਹੀਂ। ਖੈਰ ਇੱਕ ਵਾਰ ਤਾਂ ਉਹ ਮੇਰਾ ਕਿਹਾ ਸਭ ਮੰਨ ਗਏ। ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਵਾਉਣਾ ਚਾਹੁੰਦਾ ਸੀ, ਇੱਕ ਤਾਂ ਸਹੁਰਾ ਸਾਹਿਬ ਦੀ ਹੁਣੇ ਮੌਤ ਹੋਈ ਹੋਣ ਕਰਕੇ, ਦੂਜੀ ਆਪਣੀ ਖਿੰਡੜੀ ਪੁੰਡਰੀ ਆਰਥਿਕ ਹਾਲਤ ਕਰਕੇ ਵੀ। ਪਰ ਉਸ ਘਰ ਆਮ ਆਉਣ ਜਾਣ ਦੇ ਕਰਕੇ ਅਤੇ ਮਨਜੀਤ ਨੂੰ ਮਿਲਣ ਜੁਲਣ ਕਰਕੇ ਸਹੁਰਾ ਪਰਿਵਾਰ ਅੰਦਰ ਕੋਈ ਡਰ ਜਿਹਾ ਪੈਦਾ ਹੋ ਗਿਆ, ਜਿਹੜਾ ਕਿ ਬਿਲਕੁਲ ਐਨ ਕੁਦਰਤੀ ਵੀ ਹੁੰਦਾ। ਇਸ ਲਈ ਮੈਂ ਵਿਆਹ ਲੇਟ ਪਾਉਣ ਦੇ ਉੱਤੇ ਜ਼ੋਰ ਵੀ ਨਹੀਂ ਪਾ ਸਕਿਆ। ਸੋ ਵਿਆਹ ਦੀ ਮਿਤੀ ਤੈਅ ਹੋ ਗਈ 6 ਫਰਵਰੀ 1967। ਭਾਵੇਂ ਸਭ ਕੁਝ ਸਾਧ ਮੁਰਾਦਾਂ ਹੀ ਕਰਨਾ ਸੀ, ਪਰ ਇਹ ਸਾਧ ਮੁਰਾਦਾਂ ਕਰਨ ਦੇ ਲਈ ਵੀ ਮੇਰੇ ਵਿੱਚ ਸਮਰੱਥਾ ਨਹੀਂ ਸੀ।
ਜ਼ਮੀਨ ਦੀ ਜਿਉਂ ਤਿਉਂ ਗਹਿਣੇ ਜਿਹੜੀ ਪਈ ਹੋਈ ਸੀ, ਘਰ ਸਿਰ 8,000 ਦਾ ਕਰਜ਼ਾ, ਉਹ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਦੇ ਲਈ 8,000 ਦਾ ਕਰਜ਼ਾ ਲਾਣਾ ਖਾਲਾ ਜੀ ਦਾ ਕੋਈ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਕਰਨੀ ਨਹੀਂ ਸੀ ਚਾਹੁੰਦਾ। ਇਸ ਲਈ ਹਰ ਪਾਸਿਓਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲਾਂ ਦੀ ਰੁੱਤ ਦੇ ਵਿੱਚ ਸੀ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਪੈ ਹੀ ਰਹੀ ਸੀ। ਇਸ ਸੰਬੰਧੀ ਮੈਂ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਨ੍ਹਾਂ ਨੇ ਨਵਾਂ ਨਵਾਂ ਗਰਮ ਸੂਟ ਸਵਾਇਆ ਸੀ, ਬੇਨਤੀ ਕੀਤੀ ਕਿ ਮੇਰੇ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ 2-3 ਦਿਨਾਂ ਦੇ ਲਈ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਭੱਦਰ ਪੁਰਸ਼ ਸੀ ਮੇਰੇ ਵਾਸਤੇ, ਤਾਂ ਇਹ ਕੁਰਬਾਨੀ ਕਰ ਗਏ ਉਹ। ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ 'ਤੇ ਕੁਛ ਹੋਰ ਨਹੀਂ ਭਾਵੇਂ, ਪਰ ਬਹੂ ਦੇ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਤਾਂ ਜ਼ਰੂਰ ਬਣਾ ਲੈ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਕੇ ਖੜ ਗਏ। ਮਾਂ ਹੀ ਘਰ ਦੇ ਵਿੱਚ ਇੱਕ ਇਕੱਲਾ ਅਜਿਹਾ ਜੀ ਸੀ ਜੋ ਪੜ੍ਹਾਈ ਦੇ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ, ਅਤੇ ਮੇਰੀ ਪੜ੍ਹਾਈ ਦੇ ਲਈ ਖੌਰੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਉਹਨੇ ਸਾਹਮਣਾ ਕੀਤਾ ਸੀ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਦੇ ਵਿੱਚ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਕਰ ਨਹੀਂ ਸੀ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਤਾਂ ਖਿਆਲ ਰੱਖਾਂ ਹੀ, ਲਾਣਾ ਤਾਂ ਮੇਰੇ ਪੁੱਤ ਹੋਣ 'ਤੇ, ਜੇ ਇਹ ਖਿਆਲ ਮੇਰੇ 'ਤੇ ਭਾਰੂ ਹੋ ਗਿਆ। ਸੋ ਮੈਂ ਤਾਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਇਸ ਸ਼ਰਤ 'ਤੇ ਸੂਟ ਨਹੀਂ ਖਰੀਦਿਆ, ਸਗੋਂ ਇੱਧਰੋਂ ਉੱਧਰੋਂ ਹੀ ਵਧਾਰਾ ਫੜ ਕੇ ਸਾਰ ਵੀ ਲਿਆ। ਸੂਟ ਦਾ ਕੋਈ ਦਿਖਾਵਾ ਵੀ ਨਹੀਂ ਹੋਏਗਾ, ਇਹ ਤੋਂ ਬਾਅਦ ਕੁੜੀ ਵਾਲਿਆਂ ਤੋਂ ਵਾਪਸ ਵੀ ਲੈ ਲਿਆ ਜਾਏਗਾ। ਮਾਂ ਵਿਚਾਰੀ ਇਸ 'ਤੇ ਮੰਨ ਵੀ ਗਈ, ਹਾਲਾਂਕਿ ਮੈਂ ਅੱਜ ਵੀ ਸੋਚਦਾ ਕਿ ਘਟੀਆ ਜਿਹੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਨੇ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰ ਤੋਂ ਲੈ ਕੇ ਆਇਆ ਸੀ। ਪਿਛਲੇ 28-30 ਸਾਲਾਂ ਦੇ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ 'ਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ, ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵਿਆਹ ਦੇ ਵਿੱਚ ਦੂਜਿਆਂ ਨੂੰ ਦਿੱਤਾ ਹੀ ਕੀ ਸੀ, ਕਿਸੇ ਤੋਂ ਲੈਣ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ। ਹੁਣ ਲੈਣ ਦੇਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰਾਂ ਦੀ ਅੰਦਰੋਂ ਅੰਦਰ ਇੱਛਾ ਇਹ ਸੀ ਕਿ ਸਾਰੀਆਂ ਚਾੜੀਆਂ ਬਿੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲ ਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਸੁਨੇਹੇ ਭੇਜ ਦਿੱਤੇ ਕਿ ਵਿਆਹ ਅਤਿ ਸਾਦਾ ਹੋ ਰਿਹਾ ਹੈ, ਕਿਰਪਾ ਕਰਕੇ ਵਿਆਹ ਦੇ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ, ਇਸੇ ਤਰ੍ਹਾਂ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਕੋਈ ਇੱਛਾ ਅਤੇ ਆਸ ਰੱਖੀ ਜਾਵੇ। ਅੰਤ 'ਚ ਮੈਂ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਤਾਂ ਉਹ ਬੇਸ਼ੱਕ ਵਿਆਹ ਦੇ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਿਠਾਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਇਆ ਸੀ, ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵੇਲੇ ਉਸਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਅਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ 'ਤੇ ਕੀਤੀਆਂ। ਬਾਅਦ ਦੇ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ 1 ਕਾਰ ਤਾਂ ਵਾਧੂ ਹੀ ਕੱਢ ਲਈ ਗਲਤੀ ਦੇ ਨਾਲ। ਜੰਝ ਵਿੱਚ ਅਸੀਂ ਕੁੱਲ 7 ਜਾਣੇ ਹੋ ਗਏ, 4 ਮੇਰੇ ਦੋਸਤ, 1 ਸ਼ਰੀਕੇ 'ਚੋਂ ਚਾਚਾ ਜੀ, 1 ਵਿਚੋਲਾ ਅਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਅਤੇ ਨਾ ਹੀ ਭਾਈ, ਮੇਰੇ ਸਹੁਰੇ ਪਰਿਵਾਰ, ਨਾ ਜੱਦੀ ਸੰਬੰਧ, ਤਾਂ ਜ਼ਿਲ੍ਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਨਾਲ ਲੱਗਦੇ ਸੀਗੇ, ਪਰ ਬਾਅਦ ਦੇ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫ਼ੀ ਚਿਰ ਪੱਕੀ ਰਿਹਾਇਸ਼ ਰੱਖੀ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ ਕੋਈ ਲਗਭਗ 70 ਕਿਲੋਮੀਟਰ ਕਹਿ ਸਕਦੇ ਹੋ। ਮੇਰੇ ਵੱਡੇ ਸਾਡੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਾਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ। ਉਹ ਠੀਕ 8 ਵਜੇ ਰਜਿੰਦਰਾ ਕਾਲਜ ਦੇ ਕੋਲ ਸਾਡੇ ਸਵਾਗਤ ਦੇ ਲਈ ਖੜ੍ਹੇ ਹੋਣਗੇ। ਅਸੀਂ 8 ਵੱਜਣ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਗਏ ਅਤੇ ਸਵਾਗਤ ਦੇ ਲਈ ਉੱਥੇ ਕੋਈ ਹੈ ਨਹੀਂ ਸੀ। ਕੋਈ 1.25 ਘੰਟਾ ਅਸੀਂ ਉੱਥੇ ਖੜ੍ਹੇ ਉਡੀਕਦੇ ਰਹੇ, ਕੋਈ ਨਹੀਂ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ, ਫਿਰ ਸਵਾਗਤ ਕਰਤਾ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇੱਕ ਨਿੱਕੀ ਜਿਹੀ ਥਾਈਂ, ਧਰਮਸ਼ਾਲਾ ਕਹਿ ਸਕਦੇ, ਉੱਥੇ ਲੈ ਗਏ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ ਕਾਰਜ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਧੈਲੇ ਉੱਥੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਨ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫ਼ੀ ਤੰਗ ਹੋਣ ਕਰਕੇ ਉਸ 'ਚ ਮੇਰਾ ਢਿੱਡ ਕਸਿਆ ਗਿਆ ਸੀ।
ਭਾਵੇਂ ਉਹਨਾਂ ਦਿਨਾਂ 'ਚ ਮੈਂ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸਪਰਵਾਲ ਮੇਰੇ ਤੋਂ ਵੀ ਜ਼ਿਆਦਾ ਕਾਗਜ਼ੀ ਪਹਿਲਵਾਨ ਕਹਿ ਲਓ। ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲਿਆ, ਢਿੱਡ ਦੀ ਕਸਕਸਾਈ ਦੀ ਮੁਸੀਬਤ ਤੋਂ ਖਹਿੜਾ ਛੜਾਇਆ। ਆਨੰਦ ਕਾਰਜ ਉਂਝ ਤਾਂ ਠੀਕ ਠਾਕ ਹੋ ਗਏ ਸੀ, ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਅਜਮੇਰ ਸਿੰਘ ਸਪੁੱਤਰ ਸਰਦਾਰ ਕੌਰ ਸਿੰਘ ਦੀ ਥਾਂ ਕਾਕਾ ਕੌਰ ਸਿੰਘ ਸਪੁੱਤਰ ਸਰਦਾਰ ਅਜਮੇਰ ਸਿੰਘ ਕਿਹਾ ਗਿਆ। ਭੁੱਲ ਚੁੱਕ ਦੇ ਲਈ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਨਾ ਕਰਵਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ, ਪਿੱਛੇ ਬੈਠੇ ਮੇਰੇ ਜਾਣੀ ਜਾਂਝੀ ਪ੍ਰੋਫੈਸਰ ਮਿੱਤਰ ਤਾਂ ਮੁਸਕੜੀਏ ਜੇ ਹਾਸੇ ਹੱਸਣ ਲੱਗ ਪਏ, ਬਾਅਦ ਦੇ ਵਿੱਚ ਕਿੰਨਾ ਚਿਰ ਮੈਨੂੰ ਮਖੌਲ ਕਰਦੇ ਸਵਾਦ ਵੀ ਲੈਂਦੇ ਰਹਿੰਦੇ। ਖੈਰ ਜੀ, ਇਸ ਭੁੱਲ ਚੁੱਕ ਤੋਂ ਬਾਅਦ ਜਦੋਂ ਮੈਂ ਅਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ 'ਤੇ ਪ੍ਰਵਾਨ ਕੀਤੇ ਗਏ, ਇਕੱਠੇ ਤੁਰੇ ਹਾਂ, ਤੁਰੇ ਰਹਿੰਦੇ ਹਾਂ, ਤੁਰਦੇ ਰਹਾਂਗੇ, ਸਭ ਕੁਝ ਸੁੱਖੀ ਸਾਂਦੀ ਨੇਪੜੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਡੂ ਮੇਰੇ ਕੋਲ ਆਣ ਕੇ ਕਹਿਣ ਲੱਗਿਆ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰਾਂ। ਮੈਨੂੰ ਗੱਲ ਸਮਝ ਨਹੀਂ ਆਈ, ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ ਕਿਉਂ, ਮਤਲਬ ਕਿ ਸਮਾਨ ਸਮੂਨ ਲਿਜਾਣਾ ਕੋਈ ਆਪਣਾ? ਸਾਡੂ ਨੇ ਹੁਕਮੀਆਂ ਲਹਿਜੇ 'ਚ ਜਵਾਬ ਦਿੱਤਾ, ਮੈਂ ਸਭ ਕੁਝ ਸਮਝ ਗਿਆ ਅਤੇ ਸਖ਼ਤ ਜੇ ਗੁਸੈਲ ਲਹਿਜੇ ਦੇ ਵਿੱਚ ਮੈਂ ਇਨਕਾਰ ਕਰਦਿਆਂ ਕਿਹਾ, ਦੇਖੋ ਜੀ ਮੈਂ ਕੋਈ ਸਮਾਨ ਸਮੂਨ ਤਾਂ ਲੈ ਕੇ ਨਹੀਂ ਜਾਣਾ, ਲੱਖ ਵਾਰੀ ਕਹਿਣ 'ਤੇ ਵੀ ਤੁਹਾਡੇ ਦਿਮਾਗ 'ਚ ਗੱਲ ਪਈ ਨਹੀਂ, ਹੱਦ ਹੋ ਗਈ ਤੁਹਾਡੇ ਵਾਲੀ। ਪਰ ਸਾਡੂ ਤਾਂ ਵਿਚਾਰਾ ਉਵੇਂ ਸਟੈਂਡ ਲੈ ਗਿਆ ਜਿਵੇਂ ਅੰਦਰੋਂ ਉਹਨੂੰ ਸਮਝਾਇਆ ਗਿਆ ਸੀ, ਇਸ ਲਈ ਆਪਣੇ ਸਟੈਂਡ 'ਤੇ ਅੜਿਆ ਰਿਹਾ, ਬੋਲਿਆ, ਸਮਾਨ ਤਾਂ ਜੀ ਤੁਹਾਨੂੰ ਲਿਜਾਣਾ ਪਊ, ਜਦ ਤੁਹਾਡੇ ਵਾਸਤੇ ਹੀ ਬਣਾਇਆ। ਬੜਾ ਹੱਫੜ ਖੜ੍ਹਾ ਹੋਇਆ, ਕਿਹੋ ਜਿਹੇ ਬੰਦਿਆਂ ਦੇ ਨਾਲ ਵਾਹ ਪੈ ਗਿਆ ਅਜਮੇਰ ਸਿੰਘ ਤੇਰਾ। ਵਿਚੋਲੇ ਤਾਏ ਅਮਰ ਸਿੰਘ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਾ, ਤੈਨੂੰ ਤਾਂ ਇਹ ਕੁਛ ਦੇ ਨਹੀਂ ਰਹੇ, ਨਾ ਸਾਈਕਲ, ਨਾ ਘੜੀ, ਨਾ ਕੋਈ ਸੂਟ ਬੂਟ, ਨਾ ਘਰ ਦੇ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼, ਇਹ ਤਾਂ ਕੁੜੀ ਨੇ 5-6 ਬਿਸਤਰੇ, ਹੁਣ ਧੀ ਵਾਲੀ ਆਪਣੇ ਧੀ ਨੂੰ ਕੁਛ ਦੇਣ ਵੀ ਨਾ, ਉਹ ਵੀ ਤਾਂ ਨਹੀਂ, ਐਂ ਤਾਂ ਨਹੀਂ ਕਰ। ਪਰ ਮੈਂ ਆਪਣੇ ਹਿੰਡ ਹੀ ਨਹੀਂ ਛੱਡੀ, ਸਗੋਂ ਗੁੱਸੇ 'ਚ ਕਿਹਾ, ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਦੇਣ ਲਈ ਬਿਸਤਰੇ ਨਹੀਂ ਮਿਲਣੇ? ਹਾਲਾਂਕਿ ਮੈਨੂੰ ਪਤਾ ਸੀ ਕਿ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਤਾਂ ਸੱਚਮੁੱਚ ਸਾਡੇ ਘਰ ਹੈ ਨਹੀਂ। ਵਾਹਵਾ ਰੌਲਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ, ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਹਨੇ ਮੈਨੂੰ ਦੱਸਿਆ, ਇਹਨਾਂ ਬਿਸਤਰਿਆਂ ਦੇ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ, ਇਹ ਮੈਂ ਆਪਣੀ ਤਨਖਾਹ ਦੇ ਵਿੱਚੋਂ ਆਪ ਬਣਾਏ ਨੇ, ਮੈਂ ਬੜੀ ਰੀਝ ਦੇ ਨਾਲ ਬਣਾਏ ਨੇ, ਪਲੀਜ਼ ਤੁਸੀਂ ਇਨਕਾਰ ਨਾ ਕਰਿਓ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸੀ, ਇਸ ਲਈ ਹੁਣ ਮੈਂ ਹਥਿਆਰ ਸਿੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਦੇ ਵਿੱਚ ਮੇਰੇ ਵਿਆਹ 'ਤੇ ਕੁੱਲ 750 ਰੁਪਏ ਖਰਚ ਆਏ ਸੀ, ਇਹਨਾਂ ਦੇ ਵਿੱਚੋਂ ਵੀ ਮੇਰੇ ਅਨੁਸਾਰ ਮੇਰੇ ਕੋਲੋਂ 2 ਫਜ਼ੂਲ ਖਰਚੀਆਂ ਹੋ ਗਈਆਂ ਸੀ, ਇੱਕ ਤਾਂ ਇੱਕ ਕਾਰ ਵੱਧ ਕਰਨ ਵਾਲੀ, ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਸਾਨੂੰ ਕਿਰਾਏ 'ਤੇ ਟਰੱਕ ਕੱਢਣਾ ਪਿਆ ਸੀ, ਛੋਟਾ ਟਰੱਕ। ਮੇਰੀ ਮੰਗਣੀ ਅਤੇ ਮੇਰੇ ਵਿਆਹ ਦੇ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ 'ਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜਦੀਆਂ ਨੇ। ਪਹਿਲੀ ਸਿਉਣੇ ਦੀ ਉਹ ਜਿਹੜੀ ਮੋੜ ਸੀ ਉਹ ਵਾਪਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦੋਂ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਨੂੰ ਆਪਣੇ ਮਨ 'ਚ ਚਿਤਵਦਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਵੀ ਹੁੰਦਾ। ਲੇਖਕ ਅਜਮੇਰ ਸਿੰਘ ਔਲਖ। ਹਾਂਜੀ ਹਾਂਜੀ।

0: ਗੱਭਰੂ ਦੇ ਬੁੱਲ ਸੁੱਕ
1: ਮੈਂ ਨਾਰਾਜ਼ ਹੋ ਕੇ ਬਹਿ ਗਿਆ ਯਾਰ ਐਸਾ ਹੋ ਗਿਆ ਮੈਂ ਨਾਰਾਜ਼ ਹੋ ਕੇ ਬਹਿ ਗਿਆ
0: ਰੀਅਲੀ ਸੋਰੀ ਭਰਾ ਮੈਂ ਐਕਚੁਅਲੀ ਬ੍ਰੋ ਇਹ ਤੇਰੇ ਵਾਸਤੇ ਗਾਣਾ ਲਾਇਆ
1: ਨਾਰਾਜ਼ ਹੋ ਕੇ ਵੀ ਆ ਜਾਂਦਾ
0: ਮੈਂ ਪਿਛਲੇ ਹਫ਼ਤੇ ਤੈਨੂੰ ਉਡੀਕਦਾ ਰਿਹਾ ਤੂੰ ਆਏਗਾ ਆਏਗਾ ਛੁੱਟੀ ਹੋ ਗਈ ਸਾਡੀ
1: ਮੈਂ ਜੈਲੀ ਨਾ ਗਿਆ
0: ਤੂੰ ਜੈਲੀ ਨਾ ਗਿਆ ਸੋਹਣੀ ਖੋਲ ਦੇ ਦਿਲ ਦੀ ਕੁੰਡੀ ਖੋਲ ਦੇ ਰੇਡੀਓ ਹਾਂਜੀ 1674 AM ਤੇ ਤੁਹਾਡਾ ਨਿੱਕਾ ਨਿੱਕਾ ਸਵਾਗਤ ਮੈਂ ਹਾਂ ਕ੍ਰਿਸ਼ਨਾ ਮੇਨਾ ਦਾ ਬਲਕੀਰਤ ਐਂਡ ਅੱਜ ਦੁਬਾਰਾ ਅਸੀਂ ਬਹਿ ਗਏ ਹਾਂ ਬੋਇਜ਼ ਮੀਟ ਅਪ ਤੇ
1: ਮੈਂ ਜੈਲੀ ਨਾ ਗਿਆ ਹਾਂ ਤੇ ਜੈਲੀ ਕੰਮ ਹੋ ਗਿਆ ਪਹਿਲੇ ਜੈਲੀ ਸੁਣਾ ਦਿਓ ਇੱਕ ਵਾਰੀ ਕੋਈ ਨਹੀਂ ਹਟਣਾ ਨਹੀਂ ਪਈ ਉਹਨਾਂ 'ਚ

0: ਵੇਖ ਲਓ ਕ੍ਰਿਸ਼ਨਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਹੁਣ ਅੱਜ ਕੱਲ ਕਹਿੰਦੇ ਆ ਵੀ ਲੁਕਸ ਮੈਟਰ,
1: ਲੁਕਸ ਮੈਟਰ,
0: ਲੁਕਸ ਮੈਟਰ, ਪਰ ਉਹਦੇ ਜੈਲੀ ਭਾਈ ਵੇਖੋ ਤੁਸੀਂ ਵੇਖੇ ਨੀ
1: ਸਿੱਧਾ ਹੀ ਹੋ ਗਿਆ ਭਰਾ ਹੈਲੋ ਹਾਏ ਸਤਿ ਸ਼੍ਰੀ ਅਕਾਲ ਕੁਛ ਤੇ ਕਰ ਨਹੀਂ ਨਹੀਂ ਨਹੀਂ ਦੇਖੋ ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਬਿਹੋਲਡਰ ਮੇਰੇ ਭਰਾ
0: ਤੁਸੀਂ ਮੇਰੀ ਗੱਲ ਪਤਾ ਆਪਣੀ ਨਾ ਇਹ ਬੜੀ ਪ੍ਰੋਬਲਮ ਆ
1: ਹਾਂਜੀ ਹਾਂਜੀ
0: ਪ੍ਰੋਬਲਮ ਇਹ ਆ ਕਿ ਆਪਾਂ ਕਦੀ ਕਿਸੇ ਦੀ ਗੱਲ ਪੂਰੀ ਸੁਣਦੇ ਨੀ ਆਪਾਂ ਅੱਧੀ ਸੁਣ ਕੇ ਉਹਦਾ ਇਸ਼ੂ ਕ੍ਰੀਏਟ ਕਰ ਦਿੰਦੇ
1: ਨਹੀਂ ਸੋਰੀ ਸੋਰੀ
0: ਤੁਸੀਂ ਵਿਸਥਾਰ ਨਾਲ ਮਾਚੀ ਰਹਿ ਜਾਂਦੀ
1: ਨਹੀਂ ਤੁਸੀਂ ਵਿਸਥਾਰ ਨਾਲ ਕਰ ਸਕਦੇ
0: ਗੱਲ ਮੁੜ ਕੇ ਇੰਨੀ ਕਹਿਣ ਨੂੰ ਨਿਕਲ ਜਾਂਦੀ ਆ ਵੀ ਉਹ ਅੱਧੀ ਮੁੜ ਕੇ ਆਪਣੇ ਮਨ ਚ ਰਹਿ ਜਾਂਦੀ
1: ਨਹੀਂ ਨਹੀਂ ਨਹੀਂ ਤੁਸੀਂ ਵਿਸਥਾਰ
0: ਮੈਂ ਇਹ ਕਹਿਣ ਲੱਗਾ ਹਾਂ ਵੀ ਅੱਜ ਕੱਲ ਕਰਦੀ ਆ ਲੁਕਸ ਮੈਟਰ ਠੀਕ ਹੈ
1: ਹਾਂ ਨਹੀਂ ਇਹ ਗੱਲ ਠੀਕ ਹੈ
0: ਜਾਲੀ ਸਾਹਿਬ ਨੇ ਵੇਖੋ ਉਦੋਂ ਉਸ ਟਾਈਮ ਦੇ ਉੱਤੇ ਇਹ ਪ੍ਰੂਵ ਕਰਤਾ ਸੀ ਵੀ ਟੈਲੈਂਟ ਆ ਜਿਹੜਾ ਉਹ ਲੁਕਸ ਤੋਂ ਉੱਤੇ ਆ
1: ਦੈਟ ਇਜ਼ ਸੋ ਰਾਈਟ
0: ਲੁਕਸ ਟੈਲੈਂਟ ਤੋਂ ਉੱਤੇ ਨਹੀਂ ਹੋ ਸਕਦੀ
1: ਇਹ ਫੈਕਟ ਆ ਨਹੀਂ ਇਹ ਫੈਕਟ ਆ ਕਿਆ ਖੂਬਸੂਰਤ ਆਵਾਜ਼ ਯਾਰ ਜਾਲੀ ਦੀ
0: ਮੈਂ ਕਹਿੰਦਾ ਆਵਾਜ਼ ਤੇ
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
4: ਸੂਰਜ ਦੇਵਤਾ
3: ਕੀ ਮਤਲਬ
4: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ
3: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-0646-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ पाओ $200 ਦਾ ਡਿਸਕਾਊਂਟ ਵੀ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
5: 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

0: ਗੱਭਰੂ ਦੇ ਬੁੱਲ ਸੁੱਕ
1: ਮੈਂ ਨਾਰਾਜ਼ ਹੋ ਕੇ ਬਹਿ ਗਿਆ ਯਾਰ ਐਸਾ ਹੋ ਰਿਹਾ ਮੈਂ ਨਾਰਾਜ਼ ਹੋ ਕੇ ਬਹਿ ਗਿਆ
0: ਰੀਅਲੀ ਸੋਰੀ ਭਰਾ ਮੈਂ ਐਕਚੁਅਲੀ ਬ੍ਰੋ ਇਹ ਤੇਰੇ ਵਾਸਤੇ ਗਾਣਾ ਲਾਇਆ
1: ਨਾਰਾਜ਼ ਹੋ ਕੇ ਵੀ ਆ ਜਾਂਦਾ
0: ਮੈਂ ਪਿਛਲੇ ਹਫ਼ਤੇ ਤੈਨੂੰ ਉਡੀਕਦਾ ਰਿਹਾ ਤੂੰ ਆਏਗਾ ਆਏਗਾ ਛੁੱਟੀ ਹੋ ਗਈ ਸਾਡੀ
1: ਮੈਂ ਜੈਲੀ ਨਾ ਗਿਆ
0: ਤੂੰ ਜੈਲੀ ਨਾ ਗਿਆ ਸੋਣੀ ਖੋਲ ਦੇ ਦਿਲ ਦੀ ਕੁੰਡੀ ਖੋਲ ਦੇ ਰੇਡੀਓ ਹਾਂਜੀ 1674 AM ਤੇ ਤੁਹਾਡਾ ਨਿੱਕਾ ਨਿੱਕਾ ਸਵਾਗਤ ਮੈਂ ਹਾਂ ਕ੍ਰਿਸ਼ਨਾ ਮੇਨਾ ਦਾ ਬਲਕੀਰਤ ਐਂਡ ਅੱਜ ਦੁਬਾਰਾ ਅਸੀਂ ਬਹਿ ਗਏ ਹਾਂ ਬੋਇਜ਼ ਮੀਟ ਅਪ ਤੇ
1: ਮੈਂ ਜੈਲੀ ਨਾ ਗਿਆ ਹਾਂ ਤੇ ਜੈਲੀ ਕੰਮ ਹੋ ਗਿਆ ਪਹਿਲੇ ਜੈਲੀ ਸੁਣਾ ਦਿਓ ਇੱਕ ਵਾਰੀ ਕੋਈ ਨਹੀਂ ਹਟਣਾ ਨਹੀਂ ਪਈ ਉਹਨਾਂ ਚ

0: ਵੇਖਲੋ ਕ੍ਰਿਸ਼ਨਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਹੁਣ ਅੱਜ ਕੱਲ ਕਹਿੰਦੇ ਆ ਵੀ ਲੁਕਸ ਮੈਟਰ,
1: ਲੁਕਸ ਮੈਟਰ,
0: ਲੁਕਸ ਮੈਟਰ, ਪਰ ਉਹਦੇ ਜੈਲੀ ਭਾਈ ਵੇਖੋ ਤੁਸੀਂ ਵੇਖੇ ਨੀ
1: ਸਿੱਧਾ ਹੀ ਹੋ ਗਿਆ ਭਰਾ ਹੈਲੋ ਹਾਏ ਸਤਿ ਸ਼੍ਰੀ ਅਕਾਲ ਕੁਛ ਤੇ ਕਰ ਨਹੀਂ ਨਹੀਂ ਨਹੀਂ ਦੇਖੋ ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਬਿਹੋਲਡਰ ਮੇਰੇ ਭਰਾ
0: ਤੁਸੀਂ ਮੇਰੀ ਗੱਲ ਪਤਾ ਆਪਣੀ ਨਾ ਇਹ ਬੜੀ ਪ੍ਰੋਬਲਮ ਆ
1: ਹਾਂਜੀ ਹਾਂਜੀ
0: ਪ੍ਰੋਬਲਮ ਇਹ ਆ ਕਿ ਆਪਾਂ ਕਦੀ ਕਿਸੇ ਦੀ ਗੱਲ ਪੂਰੀ ਸੁਣਦੇ ਨੀ ਆਪਾਂ ਅੱਧੀ ਸੁਣ ਕੇ ਉਹਦਾ ਇਸ਼ੂ ਕ੍ਰੀਏਟ ਕਰ ਦਿੰਦੇ
1: ਨਹੀਂ ਸੋਰੀ ਸੋਰੀ
0: ਤੁਸੀਂ ਵਿਸਥਾਰ ਨਾਲ ਮਾਚੀ ਰਹਿ ਜਾਂਦੀ
1: ਨਹੀਂ ਤੁਸੀਂ ਵਿਸਥਾਰ ਨਾਲ ਕਰ ਸਕਦੇ
0: ਗੱਲ ਮੁੜ ਕੇ ਇੰਨੀ ਕਹਿਣ ਨੂੰ ਨਿਕਲ ਜਾਂਦੀ ਆ ਵੀ ਉਹ ਅੱਧੀ ਮੁੜ ਕੇ ਆਪਣੇ ਮਨ ਚ ਰਹਿ ਜਾਂਦੀ
1: ਨਹੀਂ ਨਹੀਂ ਨਹੀਂ ਤੁਸੀਂ ਵਿਸਥਾਰ
0: ਨਾਲ ਮੈਂ ਇਹ ਕਹਿਣ ਲੱਗਾ ਹਾਂ ਵੀ ਅੱਜ ਕੱਲ ਕਰਦੀ ਆ ਲੁਕਸ ਮੈਟਰ ਠੀਕ ਆ
1: ਹਾਂ ਨਹੀਂ ਇਹ ਗੱਲ ਠੀਕ ਹੈ
0: ਜਾਲੀ ਸਾਹਿਬ ਨੇ ਵੇਖੋ ਉਦੋਂ ਉਸ ਟਾਈਮ ਦੇ ਉੱਤੇ ਇਹ ਪ੍ਰੂਵ ਕਰਤਾ ਸੀ ਵੀ ਟੈਲੈਂਟ ਆ ਜਿਹੜਾ ਉਹ ਲੁਕਸ ਤੋਂ ਉੱਤੇ ਆ
1: ਦੈਟ ਇਜ਼ ਸੋ ਰਾਈਟ
0: ਲੁਕਸ ਟੈਲੈਂਟ ਤੋਂ ਉੱਤੇ ਨਹੀਂ ਹੋ ਸਕਦੀ
1: ਇਹ ਫੈਕਟ ਨਹੀਂ ਇਹ ਫੈਕਟ ਆ ਕਿਆ ਖੂਬਸੂਰਤ ਆਵਾਜ਼ ਯਾਰ ਜਾਲੀ ਦੀ
0: ਮੈਂ ਕਹਿੰਦਾ ਆਵਾਜ਼ ਤੇ ਇੱਕ ਹੁੰਦਾ ਨਾ ਕਿ ਤੁਹਾਡਾ ਲਹਿਜ਼ਾ ਆਏ ਹੋਏ ਕਿਆ ਬਾਤ ਹੈ ਬੁਲੇਟ ਘੁਮਾਉਂਦਾ ਆਏ ਹੋਏ
2: ਗਲੀ ਗੇੜ ਤੇਰੇ ਲਾਉਂਦਾ
0: ਨਾ ਹੀ ਧੁੱਪ ਦੇਖਦਾ ਏ ਨਾ ਹੀ ਸ਼ਾਂ ਬਹਿ ਜਾਵੇ ਨਾ ਪੈੜਾ ਰੁਸਕੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ
1: ਹਾਏ ਹਾਏ ਹਾਏ
0: ਗੱਭਰੂ ਦੇ ਬੁੱਲ ਸੁੱਕ ਗਏ
1: ਕਿਆ ਬਾਤ ਵੈਰੀ ਗੁੱਡ ਵੈਰੀ ਇਹਨਾਂ ਦਾ ਉਹ ਵੀ ਬਹੁਤ ਵਧੀਆ ਗਾਣਾ ਨਾ ਇੱਕੋ ਤੇਰਾ ਲੱਖ ਵਰਗਾ
0: ਹਾਏ ਹੋਏ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ
1: ਉਹ ਤਾਂ ਠੀਕ ਹੈ ਸਿੰਗਰ ਸਾਹਿਬ ਤੁਸੀਂ ਸਹੀ ਕਿੱਥੇ
0: ਮੈਂ ਜੈਲੀ ਜੀ ਨੇ ਗਿਆ ਸੀ ਮੈਂ ਜੈਲੀ ਜੀ ਨਾਲ ਗਿਆ ਸੀ ਥੋੜ੍ਹਾ ਜਿਹਾ ਕੰਮ ਹੋ ਗਿਆ ਸੀ ਜੈਲੀ ਤੇ ਉਹਨੂੰ ਥੋੜ੍ਹਾ ਰੀਜਨਲ ਕਰਨ ਗਏ ਸੀ
1: ਓਕੇ ਓਕੇ
0: ਥੋੜ੍ਹੀ ਥੋੜ੍ਹਾ ਸੈਟਿੰਗ ਜੀ ਨਹੀਂ ਹੈਗੀ ਨਾ ਯਾਰ ਮੈਂ ਤੁਹਾਨੂੰ ਦੱਸਦਾ ਕ੍ਰਿਸ਼ਨਾ ਜੀ ਗਿਆ ਤੇ ਮੈਂ ਕਿਤੇ ਨਹੀਂ ਹੈਗਾ ਤੇ ਮੈਂ ਬੈਠਤੇ ਹੀ
1: ਓਕੇ
0: ਪਰ ਚੱਕਰ ਇਹ ਸੀਗਾ ਕਿ ਪਤਾ ਨਹੀਂ ਯਾਰ ਕੀ ਹੋ ਗਿਆ ਸਮਝ ਹੀ ਨਹੀਂ ਆਈ
1: ਹੋਇਆ ਕੀ ਸੀ ਉਹ
0: ਸਮਝ ਹੀ ਨਹੀਂ ਆਈ ਮੈਂ ਕਹਿੰਦਾ ਸਮਝੋ ਬਾਹਰ ਹੋ ਗਿਆ ਕੁਛ
1: ਹੋਇਆ ਕੀ ਸੀ ਅੱਜ ਹੋ ਗਏ ਬਗਾਨੇ ਨਹੀਂ
0: ਪਤਾ ਨਹੀਂ ਯਾਰ ਮੈਂ ਤੇ ਸੋਚਿਆ ਸਭ ਖਤਮ ਹੋ ਗਿਆ
1: ਅੱਛਾ ਨਹੀਂ ਵੈਸੇ ਨਾ ਬੁਖਾਰ ਵਾਇਰਲ ਵੁਰਲ ਹੋਵੇ ਨਾ ਇੱਕ ਵਾਰੀ ਤਾਂ
0: ਹਾਂ ਪੈਰਾਂ ਥੱਲੇ ਜ਼ਮੀਨ
1: ਖਾਸ ਕਰ ਜਦੋਂ ਮੈਨੂੰ ਹੁੰਦਾ ਨਾ ਚੌਥੇ ਪੰਜਵੇਂ ਦਿਨ ਤਾਂ ਮੈਨੂੰ ਇਸ ਤਰ੍ਹਾਂ ਹੁੰਦਾ ਕਿ ਹਾਂ ਬਈ ਸਾਈਡ ਤੇ ਆ ਗਏ ਆ ਕਿ ਚਲੋ ਵਟਸ ਚਲੇ ਵਾਪਸ ਕਹਿੰਦਾ ਨਹੀਂ ਨਹੀਂ ਰੱਬ ਥੋੜੀ ਦੇਰ ਹੋਰ ਰਹਿਣ ਦੇ
0: ਇਦਾਂ ਹੀ ਭਰਾਵਾ ਨਾ ਨਾ ਨੀਂਦ ਆਵੇ ਨਾ ਉੱਠਣ ਨੂੰ ਜੀ ਕਰੇ ਬੈਡ ਤੋਂ ਨਾ ਲੰਮੇ ਪਿਆ ਜਾਵੇ ਨਾ ਬੈਠਾ ਜਾਵੇ ਕੁਝ ਵੀ ਨਹੀਂ ਕੀਤਾ ਜਾਣ ਡਿਆ
1: ਦੈਟ ਇਜ਼
0: ਉਹ ਮੈਂ ਕਹਿੰਦਾ 3 ਡੇਜ਼ ਇਟਸ ਪ੍ਰੀਟੀ ਮੱਚ ਬ੍ਰੋ ਆਈ ਕਾਂਟ ਯੂ ਨੋ
1: ਨਹੀਂ ਔਖਾ ਯਾਰ ਔਖਾ ਇਹਦੇ ਚ ਕੋਈ ਦੋ ਰਾਏ ਨਹੀਂ
0: ਫਿਰ ਮੈਨੂੰ ਪੰਜਵੇਂ ਛੇਵੇਂ ਦਿਨ ਮੈਨੂੰ ਐਂ ਹੋਇਆ ਕਿ ਸ਼ੁਕਰ ਆ ਬੈਕ ਭਰਾ ਥੋੜੀ ਜਿਹੀ ਜਾਨ ਆਈ ਆਪਣਾ ਹੀ ਹੱਥ ਚੁੱਕਣਾ ਔਖਾ ਹੋ ਗਿਆ
1: ਹੁੰਦਾ ਯਾਰ ਅੱਛਾ ਬਾਡੀ ਦੇਖ ਲੈ ਕਿੱਧਰ ਹੀ ਮਤਲਬ ਕਿੰਨੀ ਫਨੀ ਚੀਜ਼ ਆ ਬੰਦਾ ਸੋਚਦਾ ਰਹਿੰਦਾ ਮੈਂ ਆਹ ਕਰਨਾ ਉਹ ਕਰਨਾ ਜ਼ੁਕਾਮ ਬੰਦੇ ਨੂੰ ਬਿਠਾ ਦਿੰਦਾ ਘਰੇ
0: ਹਲਕਾ ਜ਼ੁਕਾਮ ਕਹਿੰਦੇ ਸਰੀਰ ਉਦਾਂ ਮਿੱਟੀ ਆ
1: ਨਹੀਂ ਸਹੀ ਗੱਲ ਆ ਬਾਬਾ ਬਲਕਿਰ ਜੀ ਕੀ ਜੈ ਬਾਬਾ ਬਲਕਿਰ ਜੀ ਕੀ ਜੈ
0: ਨਾ ਗੱਲ ਕਰੋ ਭਰਾਵਾ ਅੱਗੇ ਉਹ ਗਾਣਾ ਨਹੀਂ ਕੱਟਤਾ ਸੀ ਵੀਰ ਨੇ ਉਹ ਪੰਗਾ ਪੈ ਗਿਆ
1: ਗਾਣਾ ਘੈਂਟ ਹੈ ਪਰ
0: ਉਹ ਪੰਗਾ ਪੈ ਗਿਆ ਭਰਾ ਤੇ ਕੇਸ ਕੁਝ ਹੋ ਗਿਆ ਵਿਚਾਰੇ ਦੇ
1: ਕੇਸ ਹੋ ਗਿਆ
0: ਹਾਂ ਹਾਂ ਉਹ ਬੜਾ ਮੁੱਦਾ ਚੁੱਕਿਆ
1: ਫਿਰ ਆਪਾਂ ਚਲਾ ਸਕਦੇ ਹਾਂ ਨਾ ਕਿ ਨਹੀਂ ਕੀ ਸਾਡੇ
0: ਤੁਸੀਂ ਭਰਾਵਾ ਅੱਗੇ ਮਾਂ ਮੈਂ ਠੀਕ ਹੋਇਆ ਫਿਰ ਨਾ ਕੋਈ ਚੰਦ ਚਾੜ ਦਿਓ
1: ਅੱਛਾ ਨਹੀਂ ਚਲੋ ਨਹੀਂ ਤੇ
0: ਫਿਰ ਹਫਤਾ ਕੋਈ ਚੁੱਕ ਕੇ ਲੈ ਜਾਏ ਮੁੜ ਕੇ
1: ਯਾਰ
0: ਨਹੀਂ ਚਲਾਓ ਯਾਰ
1: ਇੱਕ ਅੱਧਾ ਤਾਂ ਬਣਦਾ ਯਾਰ
0: ਅਸੀਂ ਤੇ ਚਾਹੁੰਦੇ ਕੋਈ ਹੋਵੇ ਮਸਲਾ ਪਵੇ
1: ਮਾੜਾ ਤਾਂ ਪਹੁੰਚੇਗਾ ਹਨਾ
0: ਮੈਨੂੰ ਹੈਪਨਿੰਗ ਜੀ ਪਸੰਦ ਹੈ ਨਾ
1: ਹੈਪਨਿੰਗ ਹੈ ਗਾਣਾ ਤਾਂ ਸੁਣਾਂਗੇ
0: ਸੁਣੋ ਸੁਣੋ ਕੋਈ ਚੱਕਰ ਨਹੀਂ
1: ਗਾਣਾ ਜੀ ਰੀਲ

0: ਦਾ ਕੋਲੈਬੋਰੇਸ਼ਨ ਕਰ ਲਓ ਜੇ ਨਹੀਂ
1: ਜਾਂਦੀ ਕੀ ਬਾਤ ਹੈ ਕਰੋ ਬਾਬਿਆਂ ਨਾਲ ਅੱਛਾ ਯਾਰ ਉਹ ਮਾਡਲ ਜਿਹੜੀ ਆ ਉਹ ਜਿਸ ਤਰ੍ਹਾਂ ਮੱਥਾ ਟੇਕਦੀ ਪਈ ਨਾ ਰਿੰਗ ਲਾਈਟ ਨੂੰ ਮੱਥਾ ਟੇਕਦੀ ਪਈ ਫੋਨ ਨੂੰ ਮੱਥਾ ਵੈਰੀ ਗੁੱਡ ਵੀਡੀਓ ਵੀ ਮਜ਼ੇਦਾਰ ਹੈ
0: ਹਨਾ
1: ਯਾਰ ਥੋੜਾ ਫਨੀ ਰਹਿਣਾ ਚਾਹੀਦਾ ਯਾਰ ਮਾਹੌਲ ਚਾਹ ਲੋਕੀ ਐਵੇਂ ਥੋੜਾ ਜਿਹਾ ਨਾ ਅੱਜ ਕੱਲ੍ਹ ਹਰ ਚੀਜ਼ ਨੂੰ ਜ਼ਿਆਦਾ ਲੈ ਲੈਂਦੇ ਆ ਸੀਰੀਅਸ ਨਹੀਂ ਬਣੀ
0: ਸੀਰੀਅਸ ਤੇ ਵੇਖੋ ਹਰ ਕੋਈ ਹੋ ਹੀ ਗਿਆ ਵਾ ਨਿੱਕੀ ਨਿੱਕੀ ਗੱਲ ਨੂੰ ਜਿਹੜਾ ਉਹ ਵੱਡਾ ਇਸ਼ੂ ਕ੍ਰੀਏਟ ਹੋਈ ਜਾਂਦਾ ਵਾ
1: ਥੋੜਾ ਚਿੱਲ ਰਹਿਣਾ ਚਾਹੀਦਾ ਯਾਰ
0: ਹਾਂ ਪਰ ਚਿੱਲ ਨਹੀਂ ਨਹੀਂ ਚਿੱਲ ਵਾਲਾ ਨਹੀਂ ਅੱਜ ਕੱਲ ਹੈ ਹੀ ਨਹੀਂ ਉਹ ਵਰਕਾ ਹੀ ਪਾੜ ਗਿਆ ਵਾ ਚਿੱਲ ਰਹਿ ਹੀ ਨਹੀਂ ਸਕਦਾ ਕੋਈ
1: ਚਿੱਲ ਨਹੀਂ ਕੋਈ ਰਹਿ ਸਕਦਾ ਕੰਮਾਂ ਨੇ ਵੀ ਤਾਂ ਤੰਗ ਕੀਤਾ
0: ਇਸ਼ੂ ਕ੍ਰੀਏਟ ਹੋ ਗਿਆ ਕੀ ਕਰੇ ਬੰਦਾ
1: ਕੰਮਾਂ ਨੇ ਵੀ ਤੰਗ ਕੀਤਾ ਵਾ ਨਾ
0: ਯਾਰ ਮੈਂ ਤਾਂ ਦੱਸਦਾ ਕਿ ਜਦੋਂ ਆਪਾਂ ਦੱਸਣ ਡਿਆ ਨਾ ਵੀ ਉੱਠਿਆ ਨਹੀਂ ਗਿਆ ਬੈੱਡ ਤੋਂ
1: ਜੀ
0: ਭਰਾ ਮੈਨੂੰ ਤੇ 3 ਦਿਨ ਆਇਆ ਉਹ ਲਾਪੇ ਵੀ ਜ਼ਿੰਦਗੀ ਚੱਲਣੀ ਕਿੱਦਾਂ ਆ
1: ਹਾਂ ਨਹੀਂ ਹੁੰਦਾ ਬਿਲਕੁਲ ਸਹੀ ਗੱਲ
0: ਓਹੋ ਮੈਨੂੰ ਐਂ ਲੱਗ ਪਿਆ ਵੀ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਮੈਂ ਉੱਠਿਆ ਹੀ ਨਹੀਂ ਕਿੰਨਾ ਚਿਰ ਹੋ ਗਿਆ ਮੈਂ ਬਾਹਰ ਹੀ ਨਹੀਂ ਗਿਆ
1: ਦੋ ਕੁ ਦਿਨ ਬੰਦਾ ਲੰਮੇ ਪੈ ਜੇ
0: ਮੈਂ ਘਰਦਿਆਂ ਨੂੰ ਕਹਾਂ ਮੈਂ ਚੱਲਿਆ ਬਾਹਰ ਸੈਰ ਕਰਨ ਮੈਨੂੰ ਨਾ ਬੁਲਾਇਓ ਤੇ ਉਹ ਕਹਿਣ ਨਾ ਤੂੰ ਜਾ ਕੇ ਖਾ ਉਹ ਮੈਂ ਭਰਾਵਾ ਮੈਨੂੰ ਓਦਾਂ ਕੋ ਹੋ ਜਾਣਾ ਜੇ ਨਾ
1: ਇੱਕ ਦਿਨ ਤਾਂ ਤੂੰ ਇੱਥੇ ਹੀ ਆਉਣ ਲੱਗਾ ਸੀ ਚਾਚਾ ਜੀ ਨੇ ਉਧਰੋਂ ਹੀ ਮੁੜ ਜਾ ਕਾਕਾ ਉਧਰ ਹੀ ਮੁੜ ਜਾ
0: ਨਹੀਂ ਠੀਕ ਹੈ ਯਾਰ
1: ਪਰ ਇੱਕ ਗੱਲ ਹੈ ਕਿ ਬੰਦਾ ਕੈਮ ਵੀ ਤਾਂ ਹੀ ਹੁੰਦਾ ਜੇ
0: ਪ੍ਰੋਪਰ ਰੈਡੀ ਸ਼ੈਡੀ ਹੋ ਗਿਆ ਇਹ ਭਰਨ ਵਾ ਨਹੀਂ ਰਹੀ ਯਾਰ ਉਹ ਪਤਾ ਨਹੀਂ ਕਿ ਸਰੀਰ ਹੋ ਜਾਂਦਾ ਯਾਰ ਜ਼ੀਰੋ ਡੈਡ ਹੋ ਜਾਂਦਾ
1: ਆਪਾਂ ਨਾ ਐਕਚੁਅਲੀ ਮੇਰੇ ਖਿਆਲ ਨਾਲ ਬਾਡੀ ਨੂੰ ਉਸ ਲੈਵਲ ਤੱਕ ਯੂਜ਼ ਕਰ ਲੈਂਦੇ ਹਾਂ ਕੰਮ ਇੰਨੇ ਪਾਲੇ ਹੋਏ ਖਰਚੇ ਇੰਨੇ ਪਾਲੇ ਹੋਏ ਜਾਂ ਫਿਰ ਖਰਚੇ ਪਾਲਣ ਵਾਲੇ ਇੰਨੇ ਤਗੜੇ ਦਿਸਦੇ ਪਏ ਗਿਆਨ ਵਾਲੇ ਹਨਾ ਕਿ ਓਵਰ ਲੈਵਲ 'ਤੇ ਕੰਮ ਖਰਾਬ ਕਰ ਲਈਦਾ ਕਿ ਉਹ ਫਿਰ ਨੋਰਮਲ ਜਾਂ ਜ਼ੁਕਾਮ ਖਾਂਸੀ ਵੀ ਹੋਵੇ ਤਾਂ ਉਹ ਵੀ ਮਤਲਬ 6-7 ਦਿਨ ਹੀ ਤੰਗ ਕਰਦਾ ਸਹੀ ਕਹਿੰਦੇ
0: ਇੱਦਾਂ ਹੀ ਆ ਜੀ ਰੱਬ ਕਰੇ ਕੁਛ ਨਾ ਹੋਵੇ ਕਿਸੇ ਨੂੰ ਭਰਾਵਾ ਸਾਰਾ ਕੁਝ
1: ਸਾਰੇ ਮਾੜੀ
0: ਰਿਐਕਸ਼ਨ ਹੋਵੇ ਤੇ ਬਾਵਾਂ ਕਰਾਂਦੀ ਆ
1: ਹਾਂ ਬਸ ਮਾੜਾ ਮੋਟਾ
0: ਮੀਟਅਪ ਕਰਦੇ ਰਿਹਾ ਕਰੋ ਮੀਟਅਪ ਦੇ ਨਾਲ ਹੀ ਸਾਰਾ ਕੁਝ ਸੈਟਿੰਗ ਹੁੰਦੀ ਜੇ 2-4 ਹਫ਼ਤੇ ਨਾਲ ਨਾ ਮੀਟਅਪ ਕਰੋ ਤੇ ਮੁੜ ਕੇ ਬੰਦਾ ਢਿੱਲਾ ਪੈ ਜਾਂਦਾ
1: ਸਾਡਾ ਸਲੌਟ ਚੱਲ ਗਿਆ
0: ਹੁਣ ਤੇ ਮੌਸਮ ਹੀ ਵਧੀਆ ਯਾਰ ਘੁੰਮਣ ਫਿਰਨ ਜਾਓ ਤੁਸੀਂ
1: ਹਾਂ
0: ਭਰਪੂਰ ਵੇਖ ਆਓ ਭਰਾਵਾਂ
1: ਨਾਲ ਓ ਯੈਸ ਬ੍ਰੋ ਯੈਸ ਵੇਅਰ ਟੂ ਗੋ ਚਲਿਏ ਕਿਹੜਾ ਮਾਊਂਟ ਬਫਲੋ ਮੈਂ ਉਹ ਨੀ ਦੇਖਿਆ
0: ਆਪਾਂ ਤਾਂ ਯਾਰ ਵੇਖੋ ਸਲਾਮਾਂ ਹੀ ਕਰਨੀ ਆ ਜਿੰਨੇ ਜਾਣਾ ਹੋ ਕੇ ਆਓ
1: ਜਿੰਨੇ
0: ਆਪਾਂ ਜਾ ਸਕਦੇ ਹਾਂ ਪਲੀਜ਼ ਚੱਲੀਏ
1: ਹਨਾ
0: ਹਾਂ
1: ਜਾਣਾ ਯਾਰ
0: ਚੱਲੋ ਯਾਰ
1: ਕਿੱਥੇ ਜਾ ਸਕਦੇ ਹਾਂ
0: ਆਪਾਂ ਇਹੀ ਬਰਫ਼ ਤੇ ਹੀ ਹੋ ਕੇ ਆਉਂਦੇ ਕਿਤੇ ਵੇਖੋ ਬਹਾਨਾ ਹੀ ਯਾਰ ਬਰਫ਼ ਦਾ ਤੇ ਓਦਾਂ ਆਪਾਂ ਟਾਈਮ ਹੀ ਆਪਸ ਵਿੱਚ ਚਲੋ ਚਲੋ ਇੱਧਰ ਕਿਹੜਾ ਮਾਊਂਟ ਹੌਥਮ ਕਿਹੜਾ ਵਾ
1: ਹੌਥਮ ਹਾਂ 4-5 ਘੰਟੇ ਦਾ
0: ਬੁੱਲਰ ਜਾਣਾ ਕਿ ਬੁੱਲਰ ਤੇ ਮੈਂ ਹੋ ਗਿਆ ਵੈ
1: ਬੁੱਲਰ ਮੈਂ ਵੀ ਹੋ ਆਇਆ ਹਨਾ ਫਿਰ ਦੋ ਜਾਣੇ
0: ਫਿਰ ਹੋਰ ਕਿਸੇ ਤੇ ਚੱਲਦੇ ਹਾਂ
1: 3-4 ਜਾਣੇ
0: ਹਾਂ ਹਾਂ
1: ਵੈਨ ਰੇਡੀਓ ਵਾਲੀ ਵੈਨ ਚ ਬੈਠ ਕੇ
0: ਠੀਕ ਆ ਬੈਠਣਾ ਨੀ ਆ
1: ਅੱਛਾ ਨਹੀਂ
0: ਪਿੱਛੇ ਲੰਮੇ ਪੈ ਕੇ ਜਾਵਾਂਗੇ
1: ਲੰਮੇ ਵਾਗੇ ਵਿਸ਼ਾਲ ਵੇਜ ਜੀ ਨੂੰ ਕਵਾਂਗੇ ਫਿਰ ਉਹ ਚਲਾ ਗੱਦੇ
0: ਗੁੱਦੇ ਸੁੱਟ ਕੇ ਨਾ ਥੱਲੇ ਨਾਲ ਆਪਾਂ ਉੱਤੇ ਰੱਖ ਲੈਣੇ ਕੰਬਲ
1: ਹਾਂ
0: ਵੇਖਿਓ ਪਰਦੇ ਤੇ ਲੱਗੇ ਹੀ ਆ
1: ਫਿਰ ਯੈਸ ਆ ਪੂਰੀ
0: ਹਾਂ ਤਾਜ ਤੂਜ ਖੇਡਦੇ ਜਾਵਾਂਗੇ ਪੂਰੇ
1: ਮਾਹੌਲ ਪੂਰਾ ਯੈਸ ਕਰਾ ਦੇਣਾ
0: ਵੈਸੇ ਤੁਹਾਨੂੰ ਚੈਸ ਪਸੰਦ ਆ ਪਰ ਚਲੋ ਕੋਈ ਨੀ
1: ਨਹੀਂ ਨਹੀਂ ਲੁੱਡੋ ਨਾਲ ਵੀ ਸਾੜ ਲਾਂਗੇ ਕੋਈ ਐਸੀ ਗੱਲ ਨਹੀਂ ਆ ਲੁੱਡੋ ਖੇਡਦਾ
0: ਲੁੱਡੋ ਵਾਧੂ ਸਨੇਕ ਐਂਡ ਲੈਟਰ ਨਹੀਂ ਆਪਾਂ ਚੱਲਦੇ ਹਾਂ ਆਪਾਂ ਹੋਰ ਹੈਗੇ ਆ ਜ਼ਰੂਰੀ ਨਹੀਂ ਆਪਾਂ ਮਾਊਂਟ ਬੁੱਲਰ ਹੀ ਜਾਣਾ ਵਾ
1: ਫਿਰ ਕਿੱਥੇ ਜਾ ਸਕਦੇ
0: 2-4 ਨਾ ਥਾਂ ਹੈਗੇ ਆ ਜਿਹੜੇ ਜਿੱਥੇ ਬਰਫ਼ ਪੈਂਦੀ ਆ ਹਾਂ ਉਸ ਲੈਵਲ ਦੀ ਨਹੀਂ ਪੈਂਦੀ ਹੋਊਗੀ ਜਾਂ ਮਾਊਂਟ ਬੁੱਲਰ ਤੇ ਇੱਕ ਹੈਗਾ ਨਾ ਕਿ ਜਿੱਦਾਂ ਮੰਨ ਲਓ ਬਾਹਰੋਂ ਕੋਈ ਆਇਆ ਤੇ ਉਹਦੇ ਲਈ ਹੋਇਆ ਕਿ ਇੱਥੇ ਆਓ ਇੱਥੇ ਆ ਪਰ ਕਈ ਥਾਂ ਹੈਗੀਆਂ ਜਿੱਥੇ ਕੱਲੀ ਬਰਫ਼ ਹੀ
1: ਮੇਰੇ ਖਿਆਲ ਨਾਲ ਉਹ ਹੋ ਸਕਦਾ ਮੈਂ ਗਲਤ ਵੀ ਹਾਂ ਪਰ ਮੇਰੇ ਖਿਆਲ ਨਾਲ ਉਹ ਆਰਟੀਫਿਸ਼ਲ ਬਰਫ਼ ਦਾ ਵੀ ਮਾਹੌਲ ਚਾਲ ਜਿਹਾ ਰੱਖਦੇ ਆ ਕਿ ਟੂਰਿਜ਼ਮ ਇਫੈਕਟ ਨਾ ਹੋਵੇ ਜੇ ਬਹੁਤੀ ਨਾ ਪਈ ਹੋਵੇ ਤੇ ਉਹ ਆਪ ਵੀ ਆਪਣਾ ਵੀ ਕੋਈ ਹੀਲਾ ਵਸੀਲਾ ਕਰਕੇ ਬੈਠੇ ਹੁੰਦੇ ਆ ਸਹੀ ਗੱਲ
0: ਇੱਦਾਂ ਹੀ ਆ ਕਿਉਂਕਿ ਉਹ ਕਈ ਇਹ ਵੀ ਸੀਜ਼ਨ ਹੁੰਦੇ ਨਾ ਕਿ ਜਦੋਂ ਪੈਂਦੀ ਨਹੀਂ ਆ ਜਾਂ ਕੋਈ ਇੱਦਾਂ ਦਾ ਮਹੀਨਾ ਹੁੰਦਾ ਵੀ 1 ਮਹੀਨਾ ਹੀ ਪੈਂਦੀ ਅਗਲੇ ਮਹੀਨੇ ਨਹੀਂ ਪੈਂਦੀ ਫਿਰ ਉਹਨਾਂ ਕੋਲ ਜੇ ਉਹ ਕ੍ਰੀਏਟ ਕਰ ਲੈਂਦੇ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਕਾਮਨ ਆ
1: ਹਾਂ ਅੱਜ ਕੱਲ੍ਹ ਸਭ ਚੱਲਦਾ ਬਈ ਸਹੀ ਕਿ ਨਹੀਂ
0: ਹਾਂ ਜੀ ਚੱਲਾਉਣਾ ਪੈਂਦਾ ਦੇਖੋ ਨਹੀਂ ਵੀ ਚੱਲਦਾ ਕਿਉਂਕਿ ਰੀਲ ਹੀ ਨਾ ਚੱਲਣ ਦੀ ਅੱਗੇ
1: ਬਾਬੇ ਕਰੋ ਤੁਸੀਂ ਬਾਬਾ ਜੀ ਨਾਲ ਕਲੈਬ ਕਰੋ ਬੱਚਾ
0: ਦੋ ਕੇ ਹੋਏ ਅੱਗੇ ਹੀ
1: ਦੋ ਕੇ ਹੀ ਹੋਏ ਆ ਅੱਛਾ ਵੈਸੇ ਨਾ ਇਹ ਫੈਕਟ ਆ ਆਪਾਂ ਤਾਂ ਇਸ ਕੰਮ ਚ ਫਸੇ ਪਏ ਨਾ ਦੋ ਕੇ ਤੇ ਝਾੜ ਜਾ ਅੜ ਜਾ ਦੋ ਕੇ ਪਾਰ ਹੋ ਜਾ ਫੇਰ ਤਾਂ ਮਤਲਬ ਫੇਰ ਨੀ ਟਲਦੀ ਰੀਲ ਰੀਲ ਦਾ ਵਾਕਈ ਇਹ ਰਾਈਟਰ ਨੇ ਬੜਾ ਸਹੀ ਲਿਖਿਆ 2000 ਤੋਂ ਉੱਪਰ ਜੇ ਪਾਰ ਹੋ ਗਈ ਨਾ ਫਿਰ ਉਹ 3-4 ਹਜ਼ਾਰ ਵਾਲੀ ਬਹੁਤ ਘੱਟ ਹੁੰਦੀਆਂ ਜਾਂ ਤਾਂ ਰਹਿਣ ਦੀ 17-18 ਸੌ ਵਾਲੀਆਂ ਜਾਂ ਸਿੱਧੇ 20-25-30 ਹਜ਼ਾਰ
0: ਇੱਦਾਂ ਹੀ ਆ ਕਿਉਂਕਿ ਉਹ ਫਿਰ ਜਿਹੜੀ ਫਸ ਗਈ ਇੱਕ ਵਾਰੀ ਫਸ ਗਈ
1: ਯਾਰ ਇਹ ਕਿੰਨਾ ਕੁ ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਆ ਨਾ ਇਹ ਚੀਜ਼ ਦਾ ਕਿ ਹਰ ਕੋਈ ਮਤਲਬ ਐਵਰੀਵਨ ਵਾਂਟਸ ਟੂ ਬੀ ਅ ਕ੍ਰੀਏਟਰ ਵਿਚ ਇਜ਼ ਨੋਟ ਰੋਂਗ ਗਲਤ ਨਹੀਂ ਹੈ ਅੰਦਰ ਕੋਈ ਗਲਤ ਨਾ ਸਮਝਣਾ ਮੇਰੀ ਗੱਲ ਨੂੰ ਪਰ ਮੈਂ ਇਹ ਨੋਟਿਸ ਕੀਤਾ ਕਈਆਂ ਨੂੰ ਮਤਲਬ ਇਹ ਕਈਆਂ ਲਈ ਹੁਣ ਪ੍ਰੈਸ਼ਰ ਵੀ ਬਣ ਗਿਆ ਕੀ ਕਰਨਾ
0: ਪ੍ਰੈਸ਼ਰ ਵੀ ਆ ਕੀਤਾ ਪਤਾ ਕਿ ਜਿੰਨਾਂ ਲਈ ਪ੍ਰੈਸ਼ਰ ਬਣਿਆ ਨਾ ਕੀਤਾ ਉਹਨਾਂ ਨੇ ਚਾਹ ਚਾਹ ਚ ਹੀ ਆ ਸ਼ੁਰੂ
1: ਹਾਂ
0: ਪਰ ਉਹ ਹਾਂ ਪਰ ਉਹ ਚਾ ਕਦੋਂ ਪ੍ਰੈਸ਼ਰ ਚ ਬਦਲ ਗਿਆ ਪਤਾ ਹੀ ਨਹੀਂ ਲੱਗਾ
1: ਉਹ ਵਿਚਾਰੇ ਹੁਣ ਆਪਣੇ ਪੇਜ ਦੇ ਆਪ ਹੀ ਗੁਲਾਮ ਹੋ ਗਏ ਆ ਹਨਾ ਆਪ ਹੀ ਹਰ ਰੋਜ਼ ਕੁਛ ਨਾ ਕੁਛ ਬਣਾਉਣਾ ਬੰਦਾ ਪਾਗਲ
0: ਮਜਬੂਰੀ
1: ਵੀਡੀਓ ਐਡਿਟ ਕਰਦਾ ਕਰਦਾ
0: ਜ਼ਿੰਮੇਵਾਰੀ ਵੱਧ ਗਈ ਪਰ ਆਪਾਂ ਇਹ ਜ਼ਿੰਮੇਵਾਰੀਆਂ ਚ ਨਹੀਂ ਪੈਣਾ ਆਪਾਂ ਜਦੋਂ ਆਪਾਂ ਜਾਣਾ ਨਾ ਬਰਫ਼ ਤੇ ਆਪਾਂ ਉੱਥੇ ਬਣਾਵਾਂਗੇ ਆਪਣੀ ਫਿਰ ਵੇਖਾਂਗੇ ਸਾਡੀ ਚੱਲਦੀ ਕਿ ਨਹੀਂ ਚੱਲਦੀ ਪਰ ਉਹਦੀ ਆਪਾਂ ਗੱਲ ਕਰਦੇ ਹਾਂ ਨਾ ਮਾਊਂਟ ਬੁੱਲਰ ਦੀ ਉਹਦੇ ਵਿੱਚ ਨਾ ਇੱਕ ਸ਼ਾਇਦ ਤੁਸੀਂ ਸੁਣਿਆ ਹੋਊਗਾ ਮਾਊਂਟ ਬੋਬੋ ਵੀ ਹੈਗਾ ਇੱਕ
1: ਹਾਂ ਹਾਂ ਹਾਂ
0: ਮਾਊਂਟ ਬੋਬੋ
1: ਬਾਬਾ
0: BAW
1: ਬਾਓ ਬਾਓ ਅੱਛਾ
0: ਹਾਂਜੀ ਇੱਥੋਂ 2.5 ਘੰਟੇ ਦੇ ਰਾਤ ਹੀ ਆ ਮੈਲਬਰਨ ਸਿਟੀ ਤੋਂ ਜੇ ਜਾਣਾ ਹੋਵੇ ਆਪਾਂ ਇੱਧਰੋਂ ਜਾਣਾ ਅੱਧਾ ਘੰਟਾ ਘਟਾ ਲਓ
1: ਅੱਛਾ ਹਾਂ ਠੀਕ
0: ਹੈ ਆਪਣੇ ਸਾਹਮਣੇ ਐਡਜਸਟ ਕਰ ਲਓ ਨਾ ਜਿੱਥੇ ਜਿੱਥੇ ਉੱਥੇ ਸਨੋ ਪਲੇ ਵਗੈਰਾ ਜਿਹਾ ਵੀ ਤੁਸੀਂ ਵੀ ਖੇਡ ਸਕਦੇ ਹੋ ਇਹ ਟੁਵਰਡ
1: ਸਾਊਥ ਈਸਟ ਆ ਹਨਾ ਇਹ ਜਲੋਂਗ ਵਾਲੇ ਪਾਸੇ ਨੂੰ
0: ਨਹੀਂ ਉੱਧਰ ਨੂੰ
1: ਹਾਂ ਉੱਧਰਲੇ ਪਾਸੇ ਨਾ ਸਾਊਥ ਈਸਟ ਵਾਲੇ
0: ਮਾਊਂਟ ਬੋਬੋ ਡੇ ਟ੍ਰਿਪ ਲਈ ਵਧੀਆ ਵਾ ਜੇ ਮੰਨ ਲਓ ਇੱਕ ਦਿਨ ਦੇ ਲਈ ਆਉਣ ਜਾਣ ਕਰਨਾ ਮੰਨ ਲਓ ਸਵੇਰੇ ਤੁਰੇ 2.5 ਘੰਟੇ ਚ ਪਹੁੰਚ ਗਏ ਤੇ ਉੱਥੇ ਦਿਹਾੜੀ ਆਪਣਾ ਚਲ ਛਲ ਕੀਤਾ ਦਿੱਲੀ ਕਰਾਈ ਜਿਹੜੀ ਕਰਾਉਣ ਗਏ ਤੇ ਆਪਣਾ ਵਾਪਸ ਆ ਗਏ ਪਰ ਆਪਾਂ ਆਪਾਂ ਡੇ ਟ੍ਰਿਪ ਨਹੀਂ ਕਰਨਾ ਜਦੋਂ ਆਪਾਂ ਗਏ
1: ਆਪਾਂ ਸਟੇ ਕਰਨਾ
0: ਸਟੇ ਬੜਾ ਸ਼ਾਨਦਾਰ
1: ਆਪਾਂ ਸਟੇ ਕਰਨਾ
0: ਆਪਾਂ ਸਟੇ ਕਰਨਾ ਹੀ ਕਰਨਾ
1: ਅਸੀਂ ਨਾ ਉਹ ਹੁੰਦੇ ਨਾ ਮੇਰੇ ਖਿਆਲ ਨਾਲ ਗਲੈਂਪਿੰਗ
0: ਉੱਥੇ ਰਾਹ ਚ ਜਾਂਦੇ ਆ ਨਾ ਉਹਦਾ ਲੇਕ ਮਾਊਂਟੇਨ ਵੀ ਹੈਗਾ ਵਾ
1: ਹਾਂ
0: ਉੱਥੇ ਵੀ
1: ਲੇਕ ਮਾਊਂਟੇਨ ਇਜ਼ ਵੈਰੀ ਗੁੱਡ
0: ਉੱਥੇ ਵੀ ਜਾ
1: ਲੱਗੇ ਹਾਂ ਹਾਂ
0: ਹਾਂ ਡਨ ਕਰਕੇ ਆਉਣਾ
1: ਡਨ ਹੋ ਗਿਆ ਮੈਂ ਕੈਂਪ ਕੀਤਾ ਲੇਕ ਮਾਊਂਟੇਨ ਦੇ ਲੱਗੇ
0: ਮਾਊਂਟੇਨ ਦੇਖ ਲੋਗੇ ਨਾ ਮੈਂ ਐਂ ਕਰੂੰਗਾ ਤੇ ਤੀਨ
1: ਪਿੱਛੇ ਕਹਿੰਦਾ ਰੰਗ ਦੇ ਤੂੰ
0: ਤਿੰਨ
1: ਚਾਰ ਯਾਰ ਮਿੱਤਰ ਸੀਗੇ ਆਪਾਂ ਜਦੋਂ ਮੈਂ ਇੱਥੇ ਕਾਲਜ ਵਗੈਰਾ ਸ਼ੁਰੂ ਕੀਤਾ
0: ਅੱਛਾ
1: ਉਦੋਂ
0: ਉਸ ਟਾਈਮ ਤੇ ਵੀ ਗਏ ਹੋ ਕੈਂਪਿੰਗ ਲਈ ਯਾਰ
1: ਹਾਂ
0: ਵਾਹ
1: ਗੁੱਡ ਸੀ ਗੁੱਡ ਗੁੱਡ ਐਕਸਪੀਰੀਅੰਸ
0: ਮੇਰਾ ਮੈਂ ਵੀ ਜਾਣਾ
1: ਉੱਥੇ ਦਾ ਬਸ ਮਤਲਬ ਇੱਕ ਹਾਂ ਉੱਥੇ ਦਾ ਇੱਕ ਮਾਈਨਸ ਪੁਆਇੰਟ ਇਹ ਸੀ ਮਾਈਨਸ ਮਤਲਬ ਸਾਡੇ ਲੈਵਲ ਤੇ ਸੀ ਆਪਾਂ ਵਧੀਆ ਤਰੀਕੇ ਨਾਲ ਰਿਸਰਚ ਨਹੀਂ ਕੀਤੀ ਕਿ ਕੁਛ ਖੁੱਲ੍ਹਾ ਨਹੀਂ ਹੁੰਦਾ ਸ਼ਾਮ ਨੂੰ 6:30-7 ਵਜੇ ਤੋਂ ਬਾਅਦ ਸੋ ਮਤਲਬ ਡਿਨਰ ਸਾਡਾ ਬੜਾ ਹੀ ਜਾਲੀ ਜਿਹਾ ਹੋਇਆ ਹਾਂ ਉਹ ਇੰਨਾ ਮਜ਼ੇਦਾਰ ਡਿਨਰ ਨਹੀਂ ਕਰ ਪਾਏ ਆਪਾਂ ਸਗੋਂ ਰਾਹ 'ਚ ਕਾਫੀ ਰੈਸਟੋਰੈਂਟਸ ਵਗੈਰਾ ਆ ਰਹੇ ਸੀਗੇ ਭਾਵੇਂ ਟੇਕ ਅਵੇ ਲੈ ਜਾਂਦੇ ਆਪਾਂ ਮਤਲਬ ਹੁਣ ਜਦੋਂ ਆਪਾਂ ਜਾਵਾਂਗੇ ਵੀ ਵਿਲ ਬੀ ਥੋਟਫੁਲ ਆਫ ਦਿਸ
0: ਹਾਂਜੀ ਪਲੈਨਿੰਗ ਪਹਿਲਾਂ
1: ਨਹੀਂ ਨਹੀਂ ਪਲੈਨਿੰਗ ਪਹਿਲਾਂ ਐਟਨੇਰੀ ਬੰਨੀ ਹੋਈ
0: ਚੱਲ ਖਰਾਬੀ ਬਿਲਕੁਲ ਨਹੀਂ ਕਰਨੀ
1: ਖੱਜਲ ਯਾਰ ਹੁਣ ਉਮਰ ਨਹੀਂ ਰਹੀ ਯਾਰ ਐਟਨੇਰੀ
0: ਬਿਲਕੁਲ
1: ਉਮਰ ਨਹੀਂ ਰਹੀ ਵੱਡੇ ਹੋ ਗਏ
0: ਪਹਿਲਾਂ ਮੈਨੂੰ ਲੱਗਦਾ ਸੀ ਐਟਨੇਰੀ ਕੱਲੀ ਜਹਾਜ਼ਾਂ ਦੀ ਬਣਦੀ ਆ
1: ਹੈ ਨਾ ਮੈਨੂੰ ਇੱਥੇ ਆ ਕੇ ਪਤਾ ਲੱਗਾ ਯਾਰ ਹਰ ਚੀਜ਼ ਐਟਨੇਰੀ ਕਹਿ ਦਿੰਦੇ
0: ਗੱਡੀ ਦੀ ਵੀ ਐਟਨੇਰੀ
1: ਐਟਨੇਰੀ ਐਟਨੇਰੀ ਪਤਾ ਲੱਗਾ ਬਈ ਅਰੇ ਭੋਂਦੂ ਕਿਸ਼ੋਰ ਕੁਮਾਰ ਕਹਿੰਦਾ ਹੁੰਦਾ ਫਿਲਮ 'ਚ ਇਹ ਭੋਂਦੂ ਐਟਨੇਰੀ ਦਾ ਮਤਲਬ ਮਾਰੀ
0: ਕੁਝ ਹੋਰ ਬੋਲਦੇ
1: ਹਾਂ ਇਹਦਾ ਮਤਲਬ ਹੁੰਦਾ ਕਿ ਸਾਰਾ ਦਾ ਸਾਰਾ ਸੀਨ ਜਿਹੜਾ
0: ਹਾਂ
1: ਉਹ ਕਿੱਦਾਂ
0: ਮਾਰੇ ਬੋਲਦੇ ਅਰੇ ਪਗਲੇ
1: ਅਰੇ ਪਗਲੇ ਫਿਰ ਜਦੋਂ ਆਪਾਂ ਗਏ ਤਾਂ ਫਿਰ ਉੱਥੇ ਪਤਾ ਹੋਣਾ ਕੀ ਆ ਉੱਥੇ ਫਿਰ ਹੋਣਾ ਹਾਂ

0: ਪੰਜਾਬ ਵਾਲੇ ਵੇਖੇ ਆ ਤੂੰ, ਮੈਲਬੂਨ ਵਾਲੇ ਵੇਖੇ
1: ਨਹੀਂ,
0: ਮੈਲਬੂਨ ਅੱਛਾ ਇੱਕ ਹੋਰ ਨਾਮ ਹੈ,
1: ਮਾਊਂਟ ਬਾਊ ਵਾਲੇ ਵੇਖੇ
2: ਤੂੰ, ਮਾਊਂਟ ਬਾਊ ਬਾਊ ਵਾਲੇ ਵੇਖੇ ਨੀ,
1: ਉਹਨਾਂ ਨੇ ਕਹਿਣਾ ਤੁਹਾਨੂੰ ਇਹੋ ਤਾਂ ਲੱਭੀ ਭਰਾਵਾ,
0: ਨੋ ਸਿਵਿਕ ਸੈਂਸ,
1: ਨਹੀਂ ਜਗ੍ਹਾ ਚੇਂਜ ਕਰੋ, ਆਪਾਂ ਮਾਊਂਟ ਹੌਥਮ ਚੱਲਾਂਗੇ,
0: ਹੌਥਮ ਚੱਲਾਂਗੇ,
1: ਹਾਂਜੀ
0: ਹੁਣ ਉਹ
1: ਉੱਥੇ ਇੱਕ ਦੋ ਤਿੰਨ ਦਿਨ ਲਾ ਕੇ ਆਵਾਂਗੇ ਆਪਾਂ, ਓਵਰ ਨਾਈਟ ਸਟੇਅ ਕਰਕੇ ਆਵਾਂਗੇ,
0: ਮੰਨੇ
1: ਪਏ ਹੁੰਦਾ ਬੰਦਾ ਇਹੋ ਜਿਹੀ ਗੱਲ ਹੀ, ਬਸ ਉਹਦੇ ਘਰਦਿਆਂ ਨੂੰ ਮਨਾਉਣਾ ਹੁੰਦਾ, ਆਪ ਤੇ ਮੰਨਿਆ ਹੀ ਹੁੰਦਾ,
0: ਸਾਡਾ ਸਾਡਾ ਸਾਡਾ ਯਾਰਾਂ ਦੋਸਤਾਂ ਦਾ ਪ੍ਰੋਗਰਾਮ ਬਣਦਾ ਰਹਿੰਦਾ ਨਾ ਗਰੁੱਪ ਚ,
1: ਹਾਂਜੀ
0: ਤੇ ਆਪਾਂ ਪੱਕਾ ਹੀ ਕਰ ਲਿਆ ਕਿ ਹੁਣ ਯਾਰ ਕਿੰਨੇ ਸਮੇਂ ਤੋਂ ਚੱਲਦਾ ਪਿਆ ਬਾਲੀ ਮਿਲਦੇ ਆ ਸਾਰੇ, ਕਿ ਇੱਕ ਕੈਨੇਡਾ ਰਹਿੰਦਾ,
1: ਅੱਛਾ ਜੀ ਸਾਰੇ ਬਾਲੀ ਜਾਣਗੇ ਹੈ,
0: ਤੇ ਹਾਂ ਮੈਂ ਇੱਥੇ ਰਹਿੰਦਾ, ਇੱਕ ਜਣਾ ਦੋ ਜਣੇ ਇੰਡੀਆ,
1: ਬਾਲੀ ਜਾਣਾ
0: ਸੈਂਟਰ ਜੇ ਤੇ ਆ ਜੇ
1: ਵੀਰ ਹੈਗਾ ਇੱਕ ਆਪਣਾ,
0: ਉਹ ਬਾਲੀ ਰਹਿੰਦਾ,
1: ਨਹੀਂ ਉਹ ਫ੍ਰੀਕੁਐਂਟਲੀ ਟਰੈਵਲ ਕਰਦਾ ਰਹਿੰਦਾ,
0: ਅੱਛਾ ਮਤਲਬ ਤੋਂ ਆਈਟਨਰੀ
1: ਆਏ
0: ਮੁੱਕਦੀ ਆਈਟਨਰੀ ਬਣਵਾ ਲਾਂਗੇ ਨਾ,
1: ਹਾਂਜੀ
0: ਤੇ ਉਹ ਹੁਣ ਉਹ ਅਸੀਂ ਮੂਵ ਕਰਤਾ ਬਾਲੀ ਤੋਂ,
1: ਹਾਂ
0: ਅਸੀਂ ਹੁਣ ਬਾਲੀ ਤੋਂ ਉਹਨੂੰ ਮੂਵ ਕਰਕੇ ਕਰ ਦਿੱਤਾ ਯੂਰਪ ਟੂਰ 30 ਦਿਨਾਂ ਦਾ,
1: ਨਹੀਂ ਫੇਰ
0: ਨਹੀਂ ਉਹ ਸੁਣੋ ਤਾਂ ਸਹੀ ਕਿਉਂ,
1: ਹਾਂਜੀ
0: ਕਹਿੰਦੇ ਕੈਂਸਲ ਹੀ ਕਰਨਾ ਹੁੰਦਾ ਬੰਦਾ ਇਹ ਤੇ ਨਜ਼ਾਰਾ ਲਵੇ ਨਾ, ਕਿ ਯੂਰਪ ਦਾ ਕੈਂਸਲ ਕੀਤਾ ਯਾਰ, ਬਾਲੀ ਤਾਂ ਬੰਦਾ ਜਾਂਦਾ ਰਹਿੰਦਾ,
1: ਫੇਰ ਠੀਕ ਹੈ
0: ਸਵਿਟਜ਼ਰਲੈਂਡ
1: ਦਾ ਨੀ ਬਣਾ ਲਿਆ ਗਿਆ,
0: ਉਹ ਯੂਰਪ ਦੇ ਅੰਦਰ ਹੀ ਆਉਂਦਾ,
1: ਓ ਮਾਈ
0: ਆਈਟਨਰੀ ਆਈਟਨਰੀ ਗਾਇਸ ਆਈਟਨਰੀ,
1: ਜਿਹੜਾ ਵੀਰ ਨਹੀਂ ਜਾਂਦਾ ਰਹਿੰਦਾ ਬਾਲੀ,
0: ਹਾਂ ਹਾਂ
1: ਉਹ ਅਸੀਂ ਭਰਾ ਇਕੱਠੇ ਰਹਿੰਦੇ ਨਹੀਂ,
0: ਹਾਂ
1: ਤੇ ਉਹਨੇ ਕੀਤਾ ਮੂਵਿੰਗ ਦਾ ਕੰਮ ਸ਼ੁਰੂ, ਅਸੀਂ ਉਹਨੂੰ ਕਿਹਾ ਕਿ ਸ਼ੁਰੂ ਕਰ ਲਿਆ ਹਨਾ, ਵੀ ਭਰਾ ਕੋਈ ਚੱਜ ਦਾ ਕੋਈ ਕੰਮ ਕਰ, ਵੈਸੇ ਤੇ ਚਲੋ ਕੰਮ ਛੋਟਾ ਵੱਡਾ ਨਹੀਂ,
0: ਬੱਚੇ ਤੁਸੀਂ ਕੋਈ ਚੱਜ ਦਾ ਕੰਮ ਕਰੋ, ਪਰ ਵੈਲਡਿੰਗ ਵੈਲਡਿੰਗ ਦਾ ਕੰਮ ਸਿੱਖੋ,
1: ਅਸੀਂ ਮਤਲਬ ਇਹੀ ਇੱਕ ਦੂਜੇ ਨੂੰ ਨਹੀਂ ਕਹੀ ਜਾਂਦਾ ਹੁੰਦਾ ਵੀ ਤੂੰ ਆ ਗਈ
0: ਖੱਪ ਖਾਨਾ, ਯਾਰ ਲੋਕਾਂ ਨੂੰ ਪਤਾ ਬੋਇਜ਼ ਮੀਟ ਆ, ਬੋਇਜ਼ ਤਾਂ ਫਿਰ ਇਹੋ ਜਿਹੀ ਗੱਲਾਂ ਕਰਦੇ
1: ਯਾਰ, ਇੱਥੇ ਬਹਿ ਕੇ ਨਾ ਥੋੜਾ ਜਿਹਾ,
0: ਨਹੀਂ ਨਹੀਂ ਆਪਣੇ ਪ੍ਰੈਸ਼ਰ ਨਹੀਂ ਲੈਣਾ,
1: ਹਾਂ ਉਹ ਥੈਂਕਸ ਮਾਈ,
0: ਯੂ
1: ਸੇਵ ਮਾਈ ਲਾਈਫ ਬ੍ਰੋ,
0: ਓ ਨਾ ਵਾਰਿਸ ਮਾਈ, ਨੋ ਵਾਰਿਸ,
1: ਤੇ ਹੁਣ ਹੁਣੇ ਨਾ ਹੁਣ ਜਿੱਦਾਂ 4-5 ਟਰੱਕ ਪਾ ਲਏ, ਹੁਣ 7-8 ਸਾਲ ਪੁਰਾਣੀ ਗੱਲ ਆ,
0: ਤਰੱਕੀ
1: ਤੇ ਵੀਰ ਹੁੰਦੀ ਆ, ਭਾਵੇਂ ਤੁਸੀਂ ਇੱਥੇ ਬਹਿ ਕੇ ਟੋਇਆ ਪੁੱਟੀ ਜਾਓ, ਤਰੱਕੀ ਦੇ ਉੱਚ ਵੀ ਹੈਗੀ,
0: ਟੋਇਆ ਤਾਂ ਵੱਡਾ
1: ਤੇ ਹੋਣਾ ਹੀ,
0: ਟੋਇਆ ਵੱਡਾ ਕੈਸਾ ਟੋਇਆ ਪਾਟਾ ਹੈ,
1: ਤਾਪਾ ਜਾਤਾ ਹੈ, ਨਲਾਂਗਾ
0: ਜਾਤਾ ਹੈ,
1: ਤੇ ਉਹਨੇ ਹੁਣ 7-8 ਟਰੱਕ ਹੋ ਗਏ ਤੇ ਹੁਣ ਉਹ ਨਜ਼ਾਰੇ ਨੇ ਹਨਾ, ਮੂਵਿੰਗ ਆਪੇ ਹੋਈ ਜਾਂਦੀ ਆ, ਤੇ ਉਹ ਆਪ ਹੁਣ ਮੂਵ ਹੋਈ ਜਾਂਦਾ ਇੱਧਰ ਉੱਧਰ, ਕਦੀ ਇੱਧਰ ਕਦੀ ਉੱਧਰ, ਤੇ ਉਹਦੇ ਨਜ਼ਾਰੇ ਆ ਵੀਰ ਦੇ, ਕੱਲ ਪਰਸੋਂ ਹੀ ਹੁਣ ਵੀ ਜਾ ਗਿਆ ਹੈ ਨਾ, ਜਸਟ ਆ ਪਿਛਲੇ ਵੀਕ ਹੀ ਜਦੋਂ ਮੈਂ ਬੈੱਡ ਤੇ ਸੀ ਉਦੋਂ ਬਾਲੀ ਇੱਥੇ ਆ ਕੇ ਵੱਜੀ, ਇੱਕ ਚ
0: ਮਾੜੀ ਗੱਲ ਹੈ, ਅਸੀਂ ਬੈੱਡ ਤੇ ਤੂੰ ਬਾਲੀ ਤੇ ਸੱਜਣਾ,
1: ਪਰ ਆਪਾਂ ਹੁਣ ਮਾਊਂਟ ਹੌਥਮ ਜਾਣਾ ਆਪਣਾ ਫਾਈਨਲ,
0: ਐਟਲੀਸਟ ਹੌਥਮ ਤਾਂ ਹੋ ਕੇ ਆਈਏ,
1: ਹਾਂ ਐਟਲੀਸਟ
0: ਐਗਜੈਕਟਲੀ ਇੰਨਾ ਤਾਂ ਕਰੀਏ, ਸਹੀ ਕਿ ਨਹੀਂ,
1: ਜਾਣਾ ਪੈਣਾ ਹੀ ਆ, ਨਹੀਂ ਤੇ ਮੈਂ ਨਾਰਾਜ਼ ਹੋ ਜਾਣਾ,
0: ਸਾਡੇ ਨਾਲ ਬਈ ਜੇ ਤੁਹਾਡੇ ਵਿੱਚੋਂ ਕੋਈ ਜਾਣਾ ਚਾਹੁੰਦਾ ਅਸੀਂ, ਤੁਸੀਂ ਸਾਨੂੰ ਐਂਟਰੀਆਂ ਭੇਜ ਸਕਦੇ ਹੋ,
1: ਹਾਂ ਮਤਲਬ ਵੇਖੋ ਜਾ ਸਕਦੇ ਜੇ, ਪਰ ਉਹਦੇ ਲਈ ਫਿਰ ਤੁਹਾਨੂੰ ਥੋੜੀ ਜਿਹੀ ਇਹ ਖੇਚਲ ਕਰਨੀ ਪੈਣੀ ਵੀ ਰੋਟੀ ਪਾਣੀ ਦਾ ਤੁਸੀਂ ਵੇਖ ਲਿਓ,
0: ਨਹੀਂ ਕਿ ਉਹ ਲੈ ਕੇ ਹਨ ਰੋਟੀ ਪਾਣੀ ਕਿ ਉਹ
1: ਉੱਥੋਂ ਖਵਾ ਦੇਣਾ,
0: ਹਾਂ ਉੱਥੋਂ, ਹਾਂ
1: ਜ਼ਰੂਰੀ ਥੋੜਾ ਨਾ ਲੈ, ਦਾਲ ਹੀ ਲੈ ਕੇ ਜਾਣਾ ਉੱਥੋਂ ਖਵਾਉਣ, ਵਧੀਆ ਕੋਈ ਰਿਜ਼ੋਰਟ ਦੇ ਵਿੱਚ ਬਹਿ ਗਏ,
0: ਦਾਸ ਸਿਰਫ ਰਿਜ਼ੋਰਟ ਚ ਹੀ ਜਾਂਦੇ ਨੇ, ਜਿੱਦਾਂ ਜਿੱਦਾਂ ਸਿਰਫ ਗੁੱਡ ਫੂਡ ਹੀ ਖਾਂਦੇ ਆ, ਜਿੱਦਾਂ ਹਨਾ ਬਾਰਡ ਲਾਈਕ ਹੈਲਦੀ ਜਿੱਦਾਂ
1: ਹੈਲਥੀ
0: ਸੈਲਡ ਹੀ ਖਾਂਦੇ ਨੇ, ਓਲੀ ਸੈਲਡ ਸੀਜ਼ਰ ਸੈਲਡ ਜਿੱਦਾਂ,
1: ਨਹੀਂ ਸੀਜ਼ਰ ਨਹੀਂ
0: ਸੀਜ਼ਰ ਹੁੰਦਾ
1: ਉਹ
0: ਸੀਜ਼ਰ ਸੈਲਡ,
1: ਆ ਮੈਂ ਦੂਜੀ ਸੀਜ਼ਰ
0: ਸੈਲਡ, ਓ ਨਹੀਂ ਨਹੀਂ ਉਹ ਜੂਲੀਅਸ ਸੀਜ਼ਰ ਵਾਲਾ ਸੀਜ਼ਰ,
1: ਫਿਰ ਠੀਕ ਆ,
0: ਫਿਰ ਜਦੋਂ ਗਏ ਨਾ ਫਿਰ ਤਾਂ ਯਸ,
1: ਜਾਂ ਫਿਰ ਉਹ ਬ੍ਰੇਕਫਾਸਟ ਕਰਾਂਗੇ ਨਾ ਦੂਜਾ ਆਪਣਾ ਪੋਸਟ ਐਗਸ ਵਿਦ ਐਵੋਕੈਡੋਸ ਐਂਡ ਸੈਲਡ,
0: ਓ ਮਾਈ ਗੋਡ,
1: ਸਾਰੇ ਬ੍ਰੈਡ ਬ੍ਰੋ,
0: ਇਹ ਆਪਣਾ ਪੱਕਾ ਰਿਹਾ ਹੈ ਨਾ, ਆਪਾਂ ਜਿੱਥੇ ਜਾਈਦਾ
1: ਉਹ ਵੀ ਆਪਣਾ ਫੇਵਰ,
0: ਮੈਂ ਸਕ੍ਰੈਂਬਲ ਕਰਾ ਲਾਂ ਨਾ, ਤੇ ਬਲਕੀਰ ਜੀ ਕਹਿੰਦੇ ਪੋਚ ਨੂੰ ਪੋਚ ਹੀ ਰਹਿਣ
1: ਦੋ, ਪੋਚ ਡੈਕਸ ਮਜ਼ਾ ਬੜਾ ਹੁੰਦਾ,
0: ਹਾਂ ਮੈਨੂੰ ਨਹੀਂ ਵਧੀਆ ਲੱਗਦੇ ਪੋਚ ਡੈਕਸ, ਪਤਾ ਨਹੀਂ ਕਿਉਂ, ਹਾਂ
1: ਉਹ ਵਧੀਆ ਮੈਨੂੰ ਵੀ ਨਹੀਂ ਪਹਿਲਾਂ ਲੱਗਦੇ, ਪਰ ਉਹ ਇੱਕ ਦੋ ਵਾਰੀ ਖਾਧੇ ਹੱਥ ਜੀ ਪੈ ਗਈ,
0: ਵੈਸੇ ਮੈਨੂੰ ਐਗ ਦੇ ਅੰਦਰ ਜੇ ਮੈਂ ਕੁਛ ਖਾ ਪਾਉਂਦਾ, ਮੈਂ ਓਮਲੇਟ ਹੀ ਵੈਸੇ ਸਹੀ ਤਰੀਕੇ ਖਾ ਪਾਉਂਦਾ, ਅਦਰਵਾਈਜ਼ ਸਕ੍ਰੈਂਬਲ ਵੀ ਔਖਾ ਹੀ ਖਾਂਦਾ ਮੈਂ,
1: ਸਕ੍ਰੈਂਬਲ ਦੇ ਵਿੱਚ ਫਿਰ ਕ੍ਰੀਮ ਦੀ ਪੈਂਦੀ ਨਾ, ਕਰਦੀ
0: ਮੈਨੂੰ,
1: ਨਹੀਂ ਕ੍ਰੀਮ ਦੀ ਸਮੈਲ,
0: ਮੈਨੂੰ ਪਤਾ ਨਹੀਂ ਯਾਰ ਐਗ ਦੀ ਨਾ, ਮਤਲਬ ਜੇ ਜੇ ਜਿਸ ਤਰ੍ਹਾਂ ਕਈ ਵਾਰੀ ਕੇਕ ਵਗੈਰਾ ਵੀ ਖਾ ਰਹੇ ਹੋ, ਜੇ ਹਲਕੀ ਜਿਹੀ ਸਮੈਲ ਆ ਜਾਵੇ,
1: ਖਾਦੇ ਨਹੀਂ ਨਾ ਵੈਸੇ ਅੱਜ ਤੱਕ,
0: ਨਾ ਨਾ ਨਾ ਦੇਖ ਕੇ ਨਹੀਂ ਹੁੰਦਾ,
1: ਪਰ ਤੁਸੀਂ ਇੱਕ ਵਾਰੀ ਖਾ ਲੈ ਨਾ ਜੇ ਮੰਨ ਲਓ ਨੱਪ ਘੁੱਟ ਕੇ ਜੇ ਖਾ ਲੇ ਤੇ ਫਿਰ ਤੁਸੀਂ ਉਹੀ ਖਾਣੇ,
0: ਬਸ ਫਿਰ ਹੁਣ ਉਸ ਦਿਨ ਜਦੋਂ ਜਾਂਦੇ ਹੋਵਾਂਗੇ,
1: ਕਿਉਂਕਿ ਉਹਦੇ 'ਚ ਕੋਈ ਸਮੈਲ ਸਮੈਲ ਨਹੀਂ,
0: ਅੱਛਾ
1: ਜਸਟ ਇੱਕ ਮਾਈਨਰ ਜੀ ਵਿਨੀਗਰ ਦੀ ਸਮੈਲ ਹੋਣੀ ਆ,
0: ਅੱਛਾ ਕਿਉਂਕਿ ਉਹ ਇਸ ਤਰ੍ਹਾਂ ਦੇਖ ਕੇ ਲੱਗਦਾ ਨਾ ਐਗ ਨੂੰ ਕਿ ਇਹ ਤਾਂ ਐਜ਼ ਇਟ ਇਜ਼ ਹੀ ਆ, ਸ਼ਾਇਦ ਤਾਂ ਕਰਕੇ ਫੀਲ ਹੁੰਦਾ,
1: ਉਹ ਬੜਾ ਮਜ਼ਾ ਜੀ,
0: ਅੱਛਾ
1: ਪੋਚ ਦਾ, ਮੈਂ ਵੀ ਪਹਿਲਾਂ ਨਹੀਂ ਖਾਂਦਾ ਹੁੰਦਾ,
0: ਪੋਚ ਪੋਚ ਰੱਖਦੇ ਹੋ ਪੱਬ ਤੁਸੀਂ,
1: ਫਿਰ ਬੋਇਲਡ ਨਾਲੋਂ ਜ਼ਿਆਦਾ ਵਧੀਆ ਜਿਹੜਾ ਪੋਚ ਦਿੰਦਾ,
0: ਬੋਇਲਡ
1: ਤਾਂ ਮੈਨੂੰ ਲੱਗਦਾ
0: ਡਾਈਜੈਸਟ ਕਰਨਾ ਮੇਰੇ ਹਿਸਾਬ ਨਾਲ ਬੜਾ ਔਖਾ,
1: गाना सुनाओ मेनू एक फिर
0: मैं पंप वाली गल होगी ना गाना फुल पंप
1: फुल पंप गाना
0: अर्जन ने बख्शे।

0: होनी सकता। ये है ना फिर फुल पंप सही के नहीं आप रील ते ही बनानी है आहा
1: ये टूर जवाक हो गए माउंट ओथम ना गया हो हां
0: नहीं वो आंदा ना टूर लद्दाख दा लाया ना होने वाली है बस ओदे ते ही बननी अपनी रील
1: बस टूर ते जदा आप जावांगे
0: हां
1: फिर मेरी ना एक डील जी चलन दी किसी गड्डी वाले ना
0: ओके
1: ओ मेरी हो गई ना करे फिर ते जेड़ी लगना ना गाना जेड़ा
0: डिचकियां डिचकियां डिचकियां
1: ही जदो नु गियर आप दूजा बना ना ओदा स्पोर्ट्स प्लस
0: ओहो
1: ओदे दो एक्सपोर्ट्स एक्सपोर्ट्स प्लस
0: ओके
1: जदो प्लस वाला पा दा
0: केड़ी केड़ी कार केड़ी है
1: ओ यार सरप्राइज नहीं हो सकदा
0: ओके ओके ओके आप भी हमें बताएं जब आप सुनेंगे तो आप हमारे साथ ये शेयर करेंगे कौन सी गाड़ी की बात कर रहे हैं बल्कि रेत
1: लग्जरी चीजों की बात करते हैं
0: लग्जरी की गाड़ी करी थी आज लग्जरी की
1: चाइनीज हमें ज्यादा पसंद नहीं है गाड़ियां
0: चाइनीज ना
1: हाँ। अच्छा, जिसको ऐ है लेकिन भाई
0: मैनू वैसे एक चाइनीज ब्रांड था मैनू भी
1: एक्सपीरियंस
0: है इट्स नॉट गुड अपन नाम नहीं ला सकते भाई कल
1: शैने
0: समझदार नु इशारा
1: शैने शैने नहीं होंदे जिहड़े न्याणे हत्थ च वजाउंदे आ
0: तुसीं यंग बहुत हो इस करके ना तुहानू मैं तां बोलन दिंदा
1: नहीं ते नहीं बोलन दे
0: नहीं नहीं नहीं तुसीं शैणे बारे यंग होके गल करोगे ना तां ही सही है अदरवाइज नहीं
1: क्यों
0: मैं जोड़िया तो समझा नहीं मैंने जोड़ के दिखाया तेरे को
1: अच्छा
0: पता ही लगा मैंने जोड़ा घटाया भागा कार किया गुनाहगार किया
1: कृष्ण जी आप फिल्म बनाओ यार एक
0: केड़ी बनाई है
1: कुछ भी बनाओ
0: कि फिर तो पंजाबी बना रहे
1: कुछ भी नाम रखो उसका
0: फिल्म का नाम ही कुछ भी रखो
1: कुछ भी
0: है ना
1: अरे भाई कुछ भी
0: डन हो गया
1: क्योंकि मैंने तो सोचा हुआ है मैं तो बनाऊंगा
0: तू फिल्म बनानी
1: हां जी
0: नहीं तू सिंगर बनना ही ना
1: सिंगर ही एक्टर बनते यार तुम कंसेप्ट नहीं समझ पा रहे वर्कआउट कि चीजा होंगे
0: ठीक है यार
1: सपने मर गए ना
0: भरा मैं रो पाऊंगा
1: रो पो रो दो
0: तू दसना रोना की अगे बस तू दस नहीं
1: रोना मैं तुम
0: बंदा गड्डी लैके
1: बंदा तुम मैं दस दिना अगे रोना
0: पहले बंदा दस नहीं खाने कई बार रोया रोए का फायदा नहीं होंगे
1: नहीं मैं दस दिना तुम उस हिसाब ने प्लान कर लियो
0: चलो डन
1: अच्छा तुम एक गल दसनी है
0: सुना
1: तुम ना माड़ा टाइम चेक करी चलो गाला ना पवा दियो टाइम
0: ज्यादा नहीं नहीं टाइम होया नहीं बहुत ना ना कि बस हाफ वे हजे तो
1: पर ज्यादा जब वे जाना नहीं आप
0: ओके ओके
1: 35-40 तो प्लस ना करो
0: अच्छा
1: हाँ
0: चल फिर तू गल ही सुना दे
1: गल मैं सुनाना तुम्हें पता क्यों क्योंकि तुम ना मुड़के बाद च मैं बड़िया मुसीबत चलनिया
0: यार ये तो कोई गल ना
1: यार मुसीबत
0: इतने टाइम बाद मिले हैं सवा घंटे का तो प्रोग्राम होना चाहिए
1: ओ भरावा मेरी रात बैठे रहो अपना की अपन काम कर रहा
0: नहीं नहीं इदा करा ना अज तो तुम बी रिकॉर्ड हो
1: रहा है गल आती ना मैं स्ट्रेस हो पर नहीं खैर मैं तुम गल दस
0: तू गल दस
1: हाँ तुम नुआन संधु की मैं बाद सुनाओगे
0: फिर जाना होगा ना उ हो गया ना
1: आए दीवार दस नेहा मेरा मेनू दे जाई वे जाती वार दस नेहा इना ही है स्नेहा पर जी गल दसनी है तुम दस
0: दस दे
1: तुम मैं दसो कि मेलबर्न की सब तो पुरानी जेल केड़ी आ
0: मैं नवी नहीं पता बी
1: नवी बारे आप
0: कोबर्ग दे अंदर है
1: यार मैनू जेल दसो नाम
0: नहीं पता कोबर्ग दे अंदर एक जेल है जेड़ा रात नू बार ते सवेरे हुंदा कैफे एंड सब तो बेस्ट कैफे ओहो है ग्लासजन नाम है सब तो बेस्ट कैफे
1: गल कह दें
0: सब तो बेस्ट
1: गल आ जाती है ना उदो जी करदा कॉफी पीन दा
0: ब्रो आपा एवोकाडो समाज दी गल कर रहे हैं ना जिन्ना वधिया ओ बनांदे ना
1: फिर हुण मैं तुहानू उहदी गल दसदा
0: दसो
1: ओ पहला एक बड़ी खतरनाक जेल सी
0: ओके
1: जिहदा ओ पार्ट हैगा जिथे ओ बनिया हुण कंपलैक्स जिहा बन गया ठीक है ते ओ जेल सीगी कि जिथे सब तो खतरनाक कैदी रखे जांदे
0: ओके
1: जिद्दां मान लो मैं
0: तू
1: कैदी है मान लो बड़ा खतरनाक मान लो
0: चल मनना ही है भाई
1: मान लो यार अज्यूम कर सकते हो
0: नो वरीज करो नो वरीज
1: मेनू छड्डो मान लो आ बोतल जड़ी पई स्प्रिंग वाटर दी
0: हां जी
1: मान लो ये बड़ी तगड़ी कैदन है
0: ओके
1: ठीक है इन्हें बड़े जुल्म किए
0: बैड बॉटल
1: हां मतलब जिदे को सारे थर थर कंबदे लागे बन्ने दे
0: पूरा बाहू
1: इनू ये भला केड़ी जेल च जाऊगी उस जेल च
0: कोबर्ग वाली जेल
1: उस जेल का नाम है
0: नाम किसी का
1: नाम नाम का ही तो सारा काम है ओ नाम है जी पेंट्रिज ਪ੍ਰਿਜ਼ਨ
0: ਪੈਂਟਰਿਜ ਪ੍ਰਿਜ਼ਨ
1: ਓਕੇ ਪੈਂਟਰਿਜ ਪ੍ਰਿਜ਼ਨ ਆ ਜਿਹਦੇ ਵਿੱਚ ਕਿ ਸਭ ਤੋਂ ਖਤਰਨਾਕ ਕੈਦੀ ਰੱਖੇ ਜਾਂਦੇ
0: ਹੁਣ
1: ਇਹ ਜਿਹੜੀ ਆ ਖੌਫਨਾਕ ਜੇਲ੍ਹ ਆ ਇਹ ਕਦੋਂ ਬਣਦੀ ਆ ਇਹ ਬਣਦੀ ਆ ਜੀ 1851 ਦੇ ਵਿੱਚ 1851 ਦੇ ਵਿੱਚ ਕਿਉਂਕਿ ਕਈਆਂ ਨੂੰ 51 ਸਮਝਣਾ ਥੋੜਾ ਜਿਹਾ ਔਖਾ ਹੁੰਦਾ ਤੇ ਫਿਰ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਦੱਸ ਦਿੰਦੇ ਨਹੀਂ
0: ਤੁਸੀਂ ਬਹੁਤ ਗ੍ਰੇਟ ਹੋ ਯਾਰ ਇਸ ਗੱਲੋਂ
1: ਵੈਰੀ ਗੁੱਡ ਥੈਂਕਸ ਮਾਇਰ ਆਈ ਰੀਲੀ ਐਪਰੀਸ਼ੀਏਟ ਮਾਇਰ 1851 ਦੇ ਵਿੱਚ ਬੰਦੀ ਆ ਲਗਭਗ 146 ਸਾਲ ਤੱਕ ਜਿਹੜਾ ਉਹ ਵਿਕਟੋਰੀਆ ਦੇ ਵਿੱਚ ਵਰਕਿੰਗ ਦੇ ਵਿੱਚ ਰਹਿੰਦੀ ਆ ਠੀਕ ਆ ਤੇ ਉਹਦੇ ਵਿੱਚ ਸਖਤ ਜਿਹੜੇ ਮੈਂ ਦੱਸਿਆ ਕਿ ਜੇਲਰ ਜਿਹੜੇ ਸੀਗੇ ਉਹ ਓਬਵੀਅਸਲੀ ਜੇਲਰ ਸਖਤ ਹੋਊਗਾ
0: ਤਾਂ ਹੀ ਉੱਥੇ
1: ਹਾਂ ਬੰਦੇ ਜਦੋਂ ਯਾਰ ਚੀਜ਼ ਹੀ ਖਤਰਨਾਕ ਹੋ
0: ਗਈ ਨਹੀਂ ਨਹੀਂ ਠੀਕ ਹੈ
1: ਉਹਦੇ ਨਾਲ ਜੁੜੇ ਸਾਰੇ ਬੰਦੇ ਹੀ ਖਤਰਨਾਕ ਹੋਣਗੇ
0: ਫਿਰ ਉਹਦਾ ਦੇ ਬੰਦੇ ਰੱਖਣੇ ਪੈਣੇ
1: ਖਤਰਨਾਕ ਕੰਮ ਆ ਤੇ ਕੰਮ ਬੰਦੇ ਵੀ ਖਤਰਨਾਕ ਹੀ ਹੋਣਗੇ ਜਿੱਥੇ ਕਿ ਜਿਹੜਾ ਆਸਟ੍ਰੇਲੀਆ ਦਾ ਆਖਰੀ ਬੰਦਾ ਫਾਂਸੀ ਕੀਤਾ ਸੀ ਨਾ ਇਹਨਾਂ ਨੇ ਫਾਂਸੀ ਚਾੜਿਆ ਸੀ ਜਿਹਦਾ ਨਾਮ ਹੈ ਜੀ ਡੋਨਲਡ ਰਿਆਨ ਉਹ ਵੀ ਇਸੇ ਜੇਲ੍ਹ ਦੇ ਵਿੱਚ ਚਾੜਿਆ ਹੈ
0: ਅੱਛਾ
1: ਤੇ ਕਈ ਲੋਕ ਮੰਨਦੇ ਆ ਕਿ ਜੇਲ੍ਹ ਦੇ ਵਿੱਚ ਹਾਲੇ ਤੱਕ ਵੀ ਬੜੀਆਂ ਅਜੀਬ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਵਾ ਜੇ ਕੋਈ ਉੱਥੇ ਜਾਂਦਾ ਤੇ ਉਹਦੇ ਨਾਲ ਘਟਨਾਵਾਂ ਵੀ ਹੁੰਦੀਆਂ ਨੇ ਪਰ ਉਹ ਹੈ ਕਿ ਮੈਥ ਵੀ ਹੋ ਸਕਦਾ ਹਨਾ ਜਾਂ ਕਿਸੇ ਨਾਲ ਹੋਇਆ ਹੋਊਗਾ ਤੇ ਕੁਝ ਕਹਿ ਵੀ ਨਹੀਂ ਸਕਦੇ ਭਾਈ ਤੇ ਮੈਲਬਨ ਦੀ ਜਿੱਦਾਂ ਇੱਕ ਹੌਂਟਿਡ ਥਾਵਾਂ ਹੁੰਦੀਆਂ ਨਾ ਜਿਹੜੀਆਂ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਆ ਹਾਲਾਂਕਿ ਹੁਣ ਇਹਦੇ ਵਿੱਚ ਇੱਕ ਕੰਪਲੈਕਸ ਵੀ ਬਣ ਚੁੱਕਾ ਜਿੱਥੇ ਤੁਸੀਂ ਦੱਸਿਆ ਕਿ ਕੈਫੇ ਹੋ ਗਿਆ ਤੇ ਆਉਣ ਜਾਣ ਲਈ ਚੀਜ਼ਾਂ ਬਣ ਚੁੱਕੀਆਂ ਨੇ ਪਰ ਹਾਲੇ ਵੀ ਉਸ ਜੇਲ੍ਹ ਬਹੁਤ ਵੱਡੀ ਜੇਲ੍ਹ ਸੀ ਉਸ ਜੇਲ੍ਹ ਦਾ ਕਈ ਹਿੱਸੇ ਜਿਹੜੇ ਨੇ ਉਹਨਾਂ ਨੂੰ ਰੱਖ ਦਿੱਤਾ ਗਿਆ ਵਾ ਕਿ ਨਾਰਮਲ ਬੰਦੇ ਦੇ ਵਿਜ਼ਿਟ ਕਰਨ ਦੇ ਲਈ
0: ਅੱਛਾ ਬੰਦਾ ਦੇਖ ਸਕਦਾ
1: ਹਾਂਜੀ ਹਾਂਜੀ ਹਾਂਜੀ ਕੋਈ ਥਾਂ ਰੱਖੇ ਗਏ ਆ ਮੰਨ ਲਓ ਇੱਕ ਆਹ ਪਾਰਟ ਜਿਹੜਾ ਰੱਖ ਦਿੱਤਾ ਗਿਆ ਕਿ ਤੁਸੀਂ ਜਾ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ ਵੈਸੇ ਤਾਂ ਚਲੋ ਕਈ ਥਾਂ ਰਿਹਾਇਸ਼ ਦੇ ਵਿੱਚ ਵੀ ਤਬਦੀਲ ਹੋ ਗਏ ਕੰਪਲੈਕਸ ਦੇ ਵਿੱਚ ਤਬਦੀਲ ਹੋ ਗਏ ਆ ਪਰ ਹਾਲੇ ਤੱਕ ਇਤਿਹਾਸਿਕ ਜਿਹੜੀ ਹਿੱਸਾ ਸੀ ਉਹਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਗਿਆ ਕਿ ਉੱਥੇ ਬੰਦਾ ਜਾਊਗਾ ਆਪਣੀ ਜੋ ਵੀ ਜੇ ਮੰਨ ਲਓ ਵੱਡੇ ਦਿਲ ਦਾ ਹੀ ਹੋਣਾ ਚਾਹੀਦਾ ਵੈਸੇ ਤੇ ਕਿਉਂਕਿ ਹੁਣ ਮਾੜੇ ਦਿਲ ਦਾ ਬੰਦਾ ਤੇ ਜਾਊਗਾ ਵੀ ਕੀ ਤੇ ਵੇਖੂਗਾ ਵੀ ਕੀ ਕਿਉਂਕਿ ਉਹਨੇ ਤੇ ਡਰਦੇ ਰਹਿਣਾ ਵੀ ਭਰਾਵਾ ਕਿਤੇ ਆ ਨਾ ਹੋ ਜੇ ਆਹ ਨਾ ਹੋ ਜੇ ਹਨਾ ਵੀ ਰਾਤ ਪਈ ਆ ਜਾਂ ਸਵੇਰ ਆ ਅੰਦਰੋਂ ਜਾਣੋ ਹੀ ਡਰ ਜਾਂਦਾ ਬੰਦਾ
0: ਇਹ ਗੱਲ
1: ਪਰ ਉਹ ਬੰਦਾ ਥੋੜਾ ਵੱਡੇ ਦਿਲ ਦਾ ਹੋਣਾ ਚਾਹੀਦਾ ਉਹ ਜਾ ਕੇ ਐਕਸਪਲੋਰ ਕਰ ਸਕਦਾ ਵਾ ਉੱਥੇ ਅੰਦਰ ਟੋਇਲਟ ਜਿਹੜੇ ਸੀਗੇ ਪੁਰਾਣੇ ਹਨਾ ਜੇਲ੍ਹ ਦੇ ਅੰਦਰ ਵਿੱਚ ਹੀ ਹੁੰਦਾ ਉਹ ਵੇਖ ਸਕਦੇ ਹੋ ਤੁਸੀਂ ਉੱਥੇ ਪਿਆ ਸਮਾਨ ਵੇਖ ਸਕਦੇ ਹੋ ਪੁਰਾਣਾ ਬੂਹਾ ਵੇਖ ਸਕਦੇ ਹੋ ਕਿੱਦਾਂ ਦਾ ਹੁੰਦਾ ਸੀ ਥਾਂ ਵੇਖ ਸਕਦੇ ਹੋ ਕਿੱਦਾਂ ਦੀ ਬਣਾਈ ਹੁੰਦੀ ਸੀ ਉਹਨਾਂ ਨੇ ਵੀ ਇੰਨੀ ਮਜ਼ਬੂਤ ਜਿਹੜੀ ਹਾਲੇ ਤੱਕ ਉਹ ਵੀ ਖੜੀ ਆ ਤੇ ਖੜੀ ਵੀ ਇਸ ਹਿਸਾਬ ਨਾਲ ਆ ਵੀ ਇੱਦਾਂ ਕਿਤੇ
0: ਬਿਲਡਿੰਗ ਤਾਂ ਪ੍ਰੋਪਰ ਉਹ ਇਸ ਤਰ੍ਹਾਂ ਹੀ ਬਣੀ ਹੋਈ ਹੈ ਜਿੱਦਾਂ ਮਤਲਬ
1: ਥਾਮੀ
0: ਹਾਂ ਮਤਲਬ ਆਪਾਂ ਫਿਲਮਾਂ ਚ ਨੀ ਦੇਖਦੇ ਕਿਲਾ ਪ੍ਰੋਪਰ ਬਣਿਆ ਹੋਇਆ ਉਹ ਇੱਦਾਂ ਹੀ ਲੱਗਦਾ ਜੇ ਉਦਾਂ ਤੁਹਾਨੂੰ ਡਰ ਲੱਗਦਾ ਬਈ ਕੈਫੇ ਹੋ ਆਇਓ ਕੈਫੇ ਬੜਾ ਵਧੀਆ ਹੋ
1: ਬਾਰੋ ਬਾਰੋ ਤੁਸੀਂ ਉਦਾਂ ਕਹਿ ਦਿਓ ਮੈਂ ਉਹ ਆਇਆ ਵਾਂ
0: ਮੈਂ ਤਾਂ ਕੈਫੇ ਹੀ ਗਿਆ ਪਰ ਮੈਨੂੰ ਇਹ ਪਤਾ ਸੀਗਾ ਕਿ ਇਹ ਵੀ ਚੀਜ਼ ਆ ਗੁੱਡ ਯਾਰ ਇਹ ਉਹੀ ਲੋਕ ਨੇ ਇੱਥੇ ਹੀ ਇੱਥੇ ਇੱਕ ਹੈਗਾ ਨਾ ਆਪਣੇ ਇੱਥੇ ਪ੍ਰਿਜ਼ਨ ਆਹੀ ਆ ਫਿਰ ਇਹ ਮੇਰੇ ਖਿਆਲ ਮਹੀਨੇ 'ਚ ਇੱਕ ਜਾਂ ਦੋ ਰਾਤਾਂ ਇਸ ਤਰ੍ਹਾਂ ਦੀਆਂ ਕਰਦੇ ਆ ਰੈਸਟੋਰੈਂਟ ਵਗੈਰਾ ਟਾਈਪ ਕਿ ਜਿੰਨੇ ਵੀ ਉੱਥੇ ਵੇਟਰ ਨੇ ਉਹਨਾਂ ਨੇ ਪ੍ਰਿਜ਼ਨਰਸ ਵਾਲੇ ਕੱਪੜੇ
1: ਇਹੀ ਇਹੀ
0: ਇਹੀ ਹੈ ਨਾ
1: ਹਾਂ ਕਿਉਂਕਿ ਇਹ ਇੱਕ ਨਾ ਜਿੱਦਾਂ ਮੰਨ ਲਓ ਕਿ
0: ਇਹ ਵੀ ਵਾਈਬ ਵਧੀਆ ਦੇਖ ਕੇ ਆਉਣਾ ਚਾਹੀਦਾ
1: ਟੂਰਿਸਟ ਪਲੇਸ ਵੀ ਬਣ ਗਈ ਆ ਮਤਲਬ ਕਿ ਹੱਦ ਤੱਕ ਕਿ ਮੰਨ ਲਓ ਹੁਣ ਆਪਾਂ ਵੇਖਣ ਜਾਣਾ ਵਾ ਤੇ ਆਪਾਂ ਉੱਥੇ ਜਾਵਾਂਗੇ ਤੇ ਓਬਵੀਅਸਲੀ ਹੁਣ ਅਟਰੈਕਸ਼ਨ ਲਈ ਕੁਛ ਤੇ ਕਰਨਾ ਹੀ ਪੈਂਦਾ ਕੋਈ ਵੀ ਥਾਂ ਹੋਵੇ ਹੁਣ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਆ ਜਾਂ ਜਿੰਨੀ ਮਰਜ਼ੀ ਇਤਿਹਾਸਿਕ ਥਾਂ ਆ ਜਿੰਨਾ ਚਿਰ ਤੱਕ ਤੁਸੀਂ ਉੱਥੇ ਕੁਛ ਨਾ ਕੁਛ ਹੈਪਨਿੰਗ ਨਹੀਂ ਬਣਾਓਗੇ ਕੌਣ ਜਾਊਗਾ ਯਾਰ ਥੋੜ੍ਹਾ ਜਿਹਾ ਤੁਹਾਨੂੰ ਕਰਨਾ ਪੈਂਦਾ ਵਾ ਥੋੜ੍ਹਾ ਆਪਣੇ ਆਪ ਨੂੰ ਉਹ ਥੋੜ੍ਹਾ ਜਿਹਾ ਕੀ ਇਹਨੂੰ ਕਹਿੰਦੇ ਹਾਰ ਸ਼ਿੰਗਾਰ ਕਰਕੇ ਫਿਰ ਹੀ ਉਹ ਚੀਜ਼ ਗਾਂਹ ਕਿਸੇ ਨੂੰ ਵਿਖਾਈ ਜਾਂਦੀ ਆ ਫਿਰ ਹੀ ਉਹ ਕਿਸੇ ਨੂੰ ਆ ਕੇ ਦੱਸੂਗਾ ਭਰਾ ਮੈਂ ਉੱਥੇ ਗਿਆ ਮੈਂ ਵੇਖਿਆ ਵੀ ਇੱਕ ਤੇ ਇਹ ਹੋ ਗਿਆ ਕਿ ਇਤਿਹਾਸਿਕ ਚੀਜ਼ ਵੇਖ ਲਈ ਦੂਜੀ ਹੈ ਕਿ ਇੰਜੋਇਮੈਂਟ ਵੀ ਹੋ ਗਈ ਮੇਰੀ ਤੇ ਦੋਵੇਂ ਚੀਜ਼ਾਂ ਕਰਨੀਆਂ ਪੈਂਦੀਆਂ ਉਸ ਥਾਂ ਦੇ ਉੱਤੇ ਫਿਰ ਹੀ ਉਹ ਥਾਂ ਚੱਲਦੀ ਆ ਤੇ ਹਾਂਜੀ ਆਪਾਂ ਮੈਂ ਇੱਥੇ ਵੀ ਜਾਣਾ ਆਪਾਂ ਆਪਣੀ ਨਾ ਜਾਣ ਵਾਲੀਆਂ ਥਾਵਾਂ ਬੜੀਆਂ ਨੇ
0: ਸਹੀ ਗੱਲ ਜਾ ਨਹੀਂ ਬਾਰੇ ਕੰਮ
1: ਥਾਵਾਂ ਆਪਣੇ ਕੋਲ ਘੱਟ ਆ ਥਾਵਾਂ ਜ਼ਿਆਦੀਆਂ ਹੋ ਗਈਆਂ
0: ਓਏ ਹੋਏ ਹੋਏ
1: ਵਿਹਲੇ ਬੰਦੇ ਦਾ ਵੇਖ ਲਓ ਦਿਮਾਗ ਥਾਵਾਂ ਵੱਲ ਹੀ ਜਾਂਦਾ
0: ਹੁਣ
1: ਜੇ ਮੈਂ ਨਾ ਦੋ ਚਾਰ ਦਿਨ ਘਰੇ ਰਿਹਾ ਹੁੰਦਾ ਤੇ ਮੈਂ ਕਿਤੇ ਨਹੀਂ ਜਾਣਾ ਮੇਰਾ ਓਕੇ ਹੀ
0: ਦੋ ਚਾਰ ਦਿਨ ਤੂੰ ਹੋਰ ਰਹਿੰਦਾ ਤੈਨੂੰ ਉੱਥੇ ਲੈ ਕੇ ਜਾਣਾ ਪੈਣਾ ਸੀ ਕਿਤੇ ਉੱਧਰ ਹੀ ਚੱਲ ਤੂੰ ਕੈਫੇ ਕੰਮ ਲਵਾ ਦੇ ਉੱਥੇ
1: ਕੋਵੀ ਕੋਵੀ ਬਣਾ ਲੈਂਦਾ ਭਰਾ ਤੁਹਾਡਾ ਬ੍ਰਿਸ਼ਟਾ ਆ
0: ਅੱਛਾ
1: ਹਾਂਜੀ
0: ਸਹੀ ਸੀ ਦੱਸ
1: ਓ ਯਾਰ ਬ੍ਰਿਸ਼ਟਾ ਆ
0: ਓਕੇ
1: ਓ ਯਾਰ ਹੱਦ ਹੋ ਗਈ ਤਾਂ ਯਕੀਨ ਨਹੀਂ ਆਉਂਦਾ
0: ਨਹੀਂ ਬਿਲਕੁਲ ਨਹੀਂ ਕਸਮ ਲੱਗੇ
1: ਤੁਸੀਂ ਮੈਨੂੰ 25-30 ਡਾਲਰ ਵਾਲੀ ਕੌਫੀ ਮਸ਼ੀਨ ਲਿਆ ਕੇ ਦਿਓ
0: ਅੱਛਾ ਮੇਰਾ ਦਿਮਾਗ ਖਰਾਬ ਹੈ
1: ਉਹ ਭਰਾਵਾ ਮੈਂ ਬ੍ਰਿਸ਼ਟਾ ਆ ਮੈਂ ਤੁਹਾਨੂੰ ਕੌਫੀ ਬਣਾ ਕੇ
0: ਕੈਫੇ ਖੋਲਦੇ ਆ
1: ਕੈਫੇ ਖੋਲ ਦਿੰਦੇ ਭਰਾ
0: ਹਨਾ
1: ਖੋਲ ਦਿੰਦੇ
0: ਪਹਿਲੇ ਕੈਫੇ
1: ਨਾ ਹੋਵੇ ਤੁਸੀਂ ਮੈਨੂੰ ਤੜਕੇ 6 ਵਜੇ ਕੌਫੀ ਕੌਫੀਆਂ ਬਣਾਈ ਜਾ
0: ਤੇ ਮਾਮਾ
1: ਫਿਰ ਮੈਂ ਬੜਾ ਭੈੜਾ ਬ੍ਰਿਸ਼ਟਾ
0: ਕਲਚਰ ਹੀ ਇੱਥੇ 7 ਵਜੇ ਤੋਂ ਤਾਂ ਸਟਾਰਟ ਹੋ ਜਾਂਦਾ ਕੰਮ।
1: ਜੇ ਮੇਰੇ ਕੋਲ 2 ਮੱਝ ਗੋਵੀਆਂ ਬਣਵਾਓਗੇ ਨਾ,
0: ਹਾਂ ਉਹ ਵੀ ਫਿਰ ਔਖਾ ਹੈ,
1: ਫਿਰ ਮੈਂ ਐਡਾ ਫਿਰ ਬਹੁਤ ਮਾੜਾ ਬ੍ਰਿਸ਼ਟ।
0: ਨਹੀਂ ਨਹੀਂ ਫਿਰ ਰਹਿਣ ਦਿਓ ਤੁਸੀਂ,
1: ਮੈਨੂੰ ਚਾਹੀਦਾ ਥੋੜਾ ਜਿਹਾ ਕੁਆਲਿਟੀ ਕੰਮ ਹੋਵੇ।
0: ਅੱਛਾ, ਬੰਦਾ ਭਾਵੇਂ ਮੱਖੀਆਂ ਮਾਰ ਮਾਰ ਪਾਗਲ ਹੋ ਜੇ, ਯਾਰ ਜਿੱਥੋਂ ਅਸੀਂ ਕੌਫੀ ਪੀਣ ਜਾਂਦੇ ਹੁੰਦੇ ਇੱਥੇ,
1: ਹਾਂਜੀ
0: ਮੈਨੂੰ ਲੱਗਦਾ ਅਸੀਂ ਪੀਣ ਜਾਂਦੇ ਹਾਂ ਉਹਦੇ ਕੋਲ, ਜਿੰਨਾ ਕੋ ਅੰਦਰ ਜੇ ਡੂੰਘਾ ਜਿਹਾ ਹੈਗਾ ਉਹ ਖੁਸ਼ ਵੀ ਬਹੁਤ ਹੁੰਦਾ ਸਾਨੂੰ।
1: ਹਿਡਨ ਪਲੇਸਿਸ ਨਾ ਜਿਹੜੀਆਂ ਨੇ ਉਹ ਸਮ ਟਾਈਮਸ ਜੈਮ ਹੋ ਜਾਂਦੀਆਂ ਨੇ।
0: ਉਹ ਬੀਬੀ ਨੇ ਵਿੱਚ ਹੀ ਸਬਜ਼ੀਆਂ ਸੁਬਜ਼ੀਆਂ ਵੀ ਰੱਖੀਆਂ ਹੋਈਆਂ ਵੇਚਣ ਵਾਸਤੇ, ਨਹੀਂ
1: ਉਹ ਥੋੜੀ ਜਿਹੀ ਸ਼ੋਪ ਦੂਜੀ ਵੀ ਆ, ਗਰੋਸਰੀ ਸ਼ੋਪ।
0: ਦੇਖ ਲਓ ਬਈ ਆਹ ਵੀ ਸਹੀ ਹੈ, ਜਗਾੜ ਹੀ ਕੰਮ ਕੀਤਾ ਹੋਇਆ।
1: ਉਹਦੇ ਵਿੱਚ ਕੌਫੀ ਵੀ ਦੇਈ ਜਾਂਦੇ ਆ ਨਾਲ ਦੀ ਨਾਲ, ਉਹ ਮੰਨ ਲਓ ਗਰੋਸਰੀ ਰੱਖੀ ਆ ਕਿ ਤੁਸੀਂ ਆ ਕੇ ਉੱਥੋਂ ਮੈਗੀ ਖਰੀਦ ਸਕਦੇ ਹੋ। ਉਹਨਾਂ ਦੀ ਆਪਣੀ ਕੋਈ ਮੈਗੀ ਆ, ਪਤਾ ਨਹੀਂ ਫਿਲੀਪੀਨ ਆ ਕਿ ਇਹ, ਨਹੀਂ ਫੀਜੀ, ਫੀਜੀ ਗਾਈਸ, ਯੈਸ ਯੈਸ
0: ਵੀਅਤਨਾਮੀਸ,
1: ਉਹ ਨਹੀਂ ਯਾਰ ਫੀਜੀ ਆ, ਉਹਨੇ ਮੈਨੂੰ ਦੱਸਿਆ ਇਹ।
0: ਅੱਛਾ
1: ਹਾਂਜੀ, ਪਰ ਸਮਾਨ ਉਹਨਾਂ ਨੇ ਵੀਅਤਨਾਮੀਜ਼ ਵੀ ਰੱਖਿਆ ਵਾ, ਕਿਉਂਕਿ ਸੈਂਡੋਲਮਨਸ ਦੇ ਵਿੱਚ ਜਿਹੜਾ ਉਹ ਜ਼ਿਆਦਾ
0: ਵੀਅਤਨਾਮੀਜ਼ ਲੋਕ ਹੁੰਦੇ ਨੇ। ਮੈਂ ਉਸ ਲਿਹਾਜ਼ ਨਾਲ ਹੀ ਸਮਝਿਆ, ਸੌਰੀ ਸੌਰੀ ਰੀਲੀ ਸੌਰੀ ਬਈ।
1: ਤੇ ਉਹਨਾਂ ਨੇ ਸਮਾਨ ਜਿਹੜਾ ਸਾਰਾ ਰੱਖਿਆ ਵੀ ਕੋਈ ਵੀ ਆ ਕੇ ਬਾਏਗਾ ਸਕਦਾ, ਪਰ ਦੇ ਆਰ ਐਗਜੈਕਟਲੀ ਫਰੋਮ ਫੀਜੀ,
0: ਦੇ ਆਰ ਐਗਜੈਕਟਲੀ ਫਰੋਮ ਫੀਜੀ
1: ਬਿਕੋਜ਼ ਆਈ ਦੋ ਤਿੰਨ ਵਾਰੀ ਜਾਣਾ ਹੋਇਆ ਆਪਣਾ, ਤੇ
0: ਫਿਰ ਤਾਂ ਲੋਕੀ ਕਹਿੰਦੇ ਲੈ ਜੀ ਬਲਕੀਰਤ ਜੀ ਆ ਗਏ, ਇਹਨਾਂ ਨਾਲ ਰਾਬਤਾ ਪੂਰਾ ਰੱਖਣਾ ਪੈਣਾ, ਤੁਸੀਂ ਵੀ ਸਾਡੇ ਨਾਲ ਰਾਬਤਾ ਬਣਾਈ ਰੱਖੋ।
1: ਅਗਰ ਡਰ ਜਾਂਦੇ ਉਹ ਇਹ ਕਹਿ ਦਿੰਦੇ ਵੀ ਭਾਈ ਤੁਸੀਂ ਵੀ ਆਸਟ੍ਰੇਲੀਆ, ਤੇ ਵੱਡੀ ਗੱਲ ਉਹ ਕਹਿੰਦਾ ਤੁਸੀਂ ਕੈਫੇ ਚ ਕੌਫੀ ਪੀਣ ਆਏ ਹੋ,
0: ਹਾਂ ਹਨਾ,
1: ਤੁਸੀਂ ਕੋਈ ਘਰੇ ਚੀਮ ਚਾਨ ਰੱਖੋ
0: ਭਾਈ, ਬ੍ਰਿਸਤਾ ਹੁੰਦੇ ਹੋਏ ਤੁਸੀਂ, ਇੰਨੇ ਤਗੜੇ ਬ੍ਰਿਸਟ ਹੁੰਦੇ ਹੋਏ ਇਸ ਦਾਸ ਦੇ ਕੈਫੇ ਆਏ ਹੋ।
1: ਉਹੀ ਨਾ ਯਾਰ, ਸਮਝ ਨਹੀਂ ਆਉਂਦੀ ਕੀ ਕਰੀਏ ਯਾਰ, ਬਹੁਤ ਕੁਛ ਚੱਲ ਰਿਹਾ।
0: ਮੈਂ ਹਾਈ ਕਮਾਨ ਨਾਲ ਗੱਲ ਕਰਦਾ, ਆਪਾਂ ਇੱਥੇ ਰੇਡੀਓ ਹੀ ਲੈ ਆਉਂਦੇ ਹਾਂ 25-30 ਹਜ਼ਾਰ ਲਈ ਕੌਫੀ ਦੀ ਮਸ਼ੀਨ,
1: ਨਾ ਹੀ ਕਰਿਓ ਗੱਲ ਤੇ ਚੰਗੀ
0: ਸਹੀ ਕਿ ਨਹੀਂ ਯਾਰ, ਉਹ ਕੰਪਨੀ ਦਾ ਨਾਮ ਵੀ ਕੁਛ ਮੈਸੇਜ
1: ਨਾਲ ਮੈਨੂੰ ਵੀ ਗੱਲ ਪਾਓਗੇ,
0: ਉਹਨੂੰ ਕਹਿੰਦੇ ਕਿ ਕੰਪਨੀ ਨੂੰ
1: ਉਹਨੇ ਕਹਿਣਾ ਵੱਡਾ ਬ੍ਰਿਜਾ,
0: ਕੰਪਨੀ ਦਾ ਨਾਮ ਕੀ ਹੈ ਯਾਰ, ਉਹ ਬੜਾ ਮਸ਼ਹੂਰ ਜਿਹਾ ਨਾਮ ਹੈ, ਐਲ ਈ ਲਿਖ ਕੇ ਕਰਕੇ ਹੁੰਦਾ ਮੈਜ਼ਰ ਰੈਕਾ,
1: ਉਹ ਹਾਂ ਹਾਂ ਹਾਂ, ਉਹ ਜਿਹੜੀ ਕੌਫੀ ਮਸ਼ੀਨ ਆ,
0: ਹਾਂ ਬਹੁਤ ਮਸ਼ਹੂਰ ਆ
1: ਉਹਦਾ। ਮੈਂ ਤੁਹਾਨੂੰ ਦੱਸਦਾ ਵਾਂ ਆਪਣਾ, ਉਹ ਬੜੀਆਂ ਜਿੱਦਾਂ ਵੱਡੇ ਵੱਡੇ ਕੈਫਿਆਂ ਨੇ ਉਹੀ ਰੱਖੀਆਂ ਹੁੰਦੀਆਂ ਵਾ
0: ਉਹਨਾਂ ਦੇ ਨਾ, ਉਹਨਾਂ ਦੀ ਸਭ ਤੋਂ ਇੱਕ ਵਧੀਆ ਅਤੇ ਭਾਰੀ ਪੁਰਾਣੀ ਜਿਹੀ ਮਸ਼ੀਨ ਨਾ ਉੱਥੇ ਪਈ ਹੋਈ ਆ, ਕੈਂਬਰਵੈਲ, ਕੈਂਬਰਵੈਲ ਪਤਾ ਤੁਹਾਨੂੰ, ਕੈਂਬਰਵੈਲ ਹੈਗਾ, ਕੈਂਬਰਵੈਲ ਚ ਹੈਗਾ ਸੋਫੀਆਜ਼ ਰੈਸਟੋਰੈਂਟ ਆ, ਸੋਫੀਆ ਨਾਮ ਦਾ, ਪ੍ਰੋਪਰ ਉਹ ਨਾ ਇਟਾਲੀਅਨ ਰੈਸਟੋਰੈਂਟ ਆ ਫਰੋਮ 1960s, ਉਹਨਾਂ ਨੇ ਬਹੁਤਾ ਕੁਝ ਚੇਂਜ ਨਹੀਂ ਕੀਤਾ ਉਦੋਂ ਦਾ, ਤੇ ਉਹ ਮਤਲਬ ਉਹ ਅੰਕਲ ਉਂਕਲ ਵੀ ਜਿਹੜੇ ਕੰਮ ਕਰਦੇ ਪਤਾ ਲੱਗਦਾ ਜਵਾਨੀ ਵੇਲੇ ਇੱਥੇ ਸ਼ੁਰੂ ਹੋਏ ਸੀਗੇ ਤੇ ਹੁਣ ਬਸ ਇੱਥੇ ਹੀ ਆ ਜਦ ਤੱਕ ਹੈਗੇ ਆ ਉਸ ਹਿਸਾਬ ਨਾਲ, ਤੇ ਉਹਨਾਂ ਨੇ ਇਹ ਵਾਲੀ ਮਸ਼ੀਨ ਰੱਖੀ ਹੋਈ ਹੈ,
1: ਆਉਂਦੀ ਆਮ
0: ਨਾਲੋਂ ਬਹੁਤ ਹਿਊਜ ਆ,
1: ਮਹਿੰਗੀ ਵੀ ਆ,
0: ਇਹ ਮਹਿੰਗਾ ਸੌਦਾ
1: ਜੀ ਆਪਣਾ, ਲਾ ਮਾਰਕੋਜ਼ੋ,
0: ਹਾਂ
1: ਜ਼ੋਕੋ ਜ਼ੈਡੋ ਜ਼ੀ ਕਹਿੰਦੇ ਵੈਸੇ ਤੇ
0: ਜ਼ੀ ਜ਼ੀ
1: ਜ਼ੀ ਓ ਸੀ ਸੀ ਓ,
0: ਇਹਨਾਂ ਨੇ ਫਿਰ ਜ਼ੀ ਚੈਨਲ ਦੇਖਿਆ ਹੋਣਾ ਨਾ ਛੋਟੇ ਹੁੰਦੇ,
1: ਮਾਰਜ਼ੋਕੋ, ਲਾ ਮਾਰਜ਼ੋਕੋ,
0: ਹੁਣ ਤੂੰ ਨਾਮ ਸਹੀ ਲਾਤਾ ਨਾ, ਅੱਧਾ ਕੰਮ ਤੇ ਹੋ ਗਿਆ
1: ਹਨਾ, ਕਿਉਂਕਿ ਹੁਣ ਪਤਾ ਲੱਗ ਗਿਆ ਨਾ ਮੈਂ ਬ੍ਰਿਸ਼ਟਾ ਵਾਂ,
0: ਹੁਣ ਬਸ ਬਸ ਹੁਣ $25,000 ਹੀ ਚਾਹੀਦੇ ਆ,
1: ਹਾਂਜੀ ਮਸ਼ੀਨ
0: ਆਪਾਂ ਮਸ਼ੀਨ ਲੈ
1: ਉਹਦੇ ਵਾਸਤੇ ਫੰਡ ਕੱਟੇਗਾ,
0: ਹਾਂਜੀ ਜੀ ਅਸੀਂ ਆਪਣਾ ਗੋ ਫੰਡ ਸ਼ੁਰੂ ਕਰਨ ਲੱਗੇ
1: ਹਾਂ, ਨਹੀਂ ਨਹੀਂ
0: ਨਹੀਂ ਕਰਨ ਲੱਗੇ
1: ਆਪਾਂ, ਨਹੀਂ ਆਪਾਂ ਇੰਟਰਨਲ ਫੰਡ ਕੱਟਣਾ,
0: ਇੰਟਰਨਲ ਕਰਾਊਡ ਫੰਡਿੰਗ ਕਰਨੀ ਆ,
1: ਜਿਹੜਾ ਆਪਣੇ ਫੰਡ ਦੇ ਵਿੱਚ ਹਿੱਸਾ ਪਾਊਗਾ ਉਹਦੀ ਕੌਫੀ ਸਾਡੇ ਕੈਫੇ ਤੋਂ ਫ੍ਰੀ
0: ਫ੍ਰੀ,
1: ਹਾਂਜੀ ਜਿੰਨਾ ਚਿਰ ਤੁਹਾਡੇ ਪੈਸੇ ਨਹੀਂ ਪੂਰੇ ਹੁੰਦੇ, ਇਹ ਨਹੀਂ ਆ ਵੀ ਆਪਾਂ ਪੈਸੇ ਤੁਹਾਡੇ ਵਾਪਸ ਕਰਾਂਗੇ,
0: ਨਹੀਂ ਨਹੀਂ ਪੈਸੇ ਨਹੀਂ ਵਾਪਸ ਹੋਣੇ, ਕੌਫੀ ਪੀ ਜਾਓ,
1: ਹਾਂ ਇਹ ਨਾਲ ਅਸੀਂ ਇੰਨਾ ਕਰ ਸਕਦੇ ਹਾਂ ਕਿ ਜਿਹੜੀ ਬਾਹਰੋਂ ਤੁਸੀਂ $5 ਦੀ $6 ਦੀ ਪੀਣੀ ਉਹ ਤੁਹਾਨੂੰ ਅਸੀਂ 4 ਦੇ ਹਿਸਾਬ ਨਾਲ ਪੈਸੇ ਕਟਾ ਦਾਂਗੇ,
0: ਤੇ $2 ਜਿਹੜਾ ਤੁਸੀਂ, ਹਾਂ $2 ਫਿਰ ਉਹ ਤਦ ਤੱਕ ਆਫ ਹੋਊਗਾ ਜਿੰਨੇ ਕੁ ਪੈਸੇ ਉਹਨਾਂ ਨੇ ਪਾਏ ਆ, ਹਨਾ
1: ਐਗਜੈਕਟਲੀ, ਮੰਨ ਲਓ ਸਾਲ ਚ ਪੈਸੇ ਪੂਰੇ ਹੋ ਗਏ ਆ ਕਿਉਂਕਿ $4 ਹੁਣ ਜੇ
0: ਆਈਡੀਆ ਗੁੱਡ ਆ, ਸਮਝ
1: 6 ਮਹੀਨੇ ਚ
0: ਸਮਝ ਕੋਈ $50 ਦਿੰਦਾ,
1: 50,000 ਇੰਨੇ ਘੱਟ ਨੀ ਆਪਾਂ ਲੈਣੇ,
0: ਸਮਝ ਤੇ ਸਹੀ
1: ਇਹ ਨਾ ਹੀ ਕਰਨ ਵਾਲੀ ਗੱਲ ਹੈ,
0: ਚੱਲ ਸੌਖਾ ਕਰਦੇ 100 ਕਰਨਾ,
1: 100
0: ਜੇ ਸਵਾਦ ਹੀ ਲੈਣ ਤਾਂ 1,000 ਕੋ,
1: 1,000 25 ਜਾਣੇ ਕੋ $1,000 ਲੈਣਾ,
0: ਠੀਕ ਹੈ ਹੁਣ ਤੁਸੀਂ ਸਾਨੂੰ $1,000 ਦੇ ਦਿੱਤਾ ਤੇ 6 ਦੀ ਕੌਫੀ ਅਸੀਂ ਤੁਹਾਨੂੰ 4 ਦੀ ਦੇਵਾਂਗੇ ਤੇ ਉਹ 1,000 ਚੋਂ ਤੁਹਾਡੇ 2 ਮਾਈਨਸ ਹੋ ਜਾਇਆ ਕਰਨੇ ਆ,
1: ਹਾਂਜੀ
0: ਹਨਾ, ਫਿਰ ਤੁਸੀਂ ਜਦੋਂ 500 ਕੱਪ ਕੌਫੀ ਦੇ ਪੀ ਗਏ ਸਾਡੇ ਤੋਂ ਸਾਡਾ ਤੁਹਾਡਾ ਹਿਸਾਬ ਖਤਮ ਹੋ ਗਿਆ,
1: ਖਤਮ ਹੋ ਗਿਆ, ਫਿਰ ਤੁਹਾਨੂੰ ਨੋਰਮਲ ਪੈਸੇ ਤੇ ਲੱਗੂ,
0: ਹਾਂ ਵੈਰੀ ਗੁੱਡ
1: ਯਾਰ,
0: ਮੈਂ ਕਹਿੰਦਾ 100 ਕੱਪ ਫਿਰ ਆਪਾਂ 4 ਦੇ ਦੇਵਾਂਗੇ,
1: ਹਾਂ ਆਫ ਕਰਦੇ ਹਾਂ,
0: 600 ਕੱਪ ਮਤਲਬ ਤੁਹਾਡੀ 2 ਸਾਲ ਦੀ ਕੌਫੀ ਸਾਡੇ ਤੇ
1: ਯਾਰ, ਇੰਨਾ ਕੀਤਾ ਦੱਸੋ ਕੋਈ ਚੱਕਰ ਹੀ ਨੀ,
0: ਉਹ ਵੈਰੀ ਗੁੱਡ ਯਾਰ,
1: ਅਸੀਂ 25 ਬੰਦਿਆਂ ਨੂੰ ਕੌਫੀ ਨੀ ਪਿਆ ਸਕਦੇ, ਦੱਸ
0: ਕਿਆ ਬਾਤ,
1: 2 ਸਾਲ ਪਿਆ ਦਾਂਗੇ,
0: ਵੈਰੀ ਗੁੱਡ,
1: ਪੈਸੇ ਵੀ ਵਾਪਸ ਹੋ ਜਾਣਗੇ ਤੇ ਕੰਮ ਵੀ ਆਪਣਾ ਚੱਲ
0: ਪਊਗਾ,
1: 25 ਤੇ ਆਉਣੀ ਹੈ,
0: ਮੈਨੂੰ ਲੱਗ ਰਿਹਾ ਕਿ ਸਾਨੂੰ ਸ਼ੁਰੂ ਕਰ ਹੀ ਦੇਣਾ ਚਾਹੀਦਾ,
1: ਉਹ ਯਾਰ ਸ਼ੁਰੂ ਤੁਸੀਂ ਕਰਦੇ ਨੀ, ਤੁਸੀਂ ਲਾਈਟਲੀ ਚੀਜ਼ਾਂ ਨੂੰ ਲੈਂਦੇ,
0: ਨਹੀਂ ਨਹੀਂ ਨਹੀਂ, ਇਹ
1: ਮੈਂ ਤੁਸੀਂ ਮੈਨੂੰ ਇੱਧਰ ਉੱਧਰ ਵਰਤਦੇ ਰਹਿੰਦੇ ਜਿੱਧਰ ਭਰਾ ਨੂੰ ਨਹੀਂ ਵਰਤਣਾ ਚਾਹੀਦਾ, सारी क्वालिटी मारती
0: तू साडा विशेषज्ञ है
1: इदां नहीं भरा वेलो पुरानियां जेलां दा पता करदा इदां
0: हौथम जाना ਹੋਦਮ ਜਾਣਾ ਫਿਰ ਆਈਡੀਆ ਇੱਦਾਂ ਦੇ ਆਣਗੇ ਤਾਂ ਹੀ ਹੈ ਨਾ
1: ਉਹ ਯਾਰ ਆਈਡੀਆ ਤੁਸੀਂ ਸ਼ੁਰੂ
0: ਨਹੀਂ ਪਰ ਗੁੱਡ ਆਈਡੀਆ
1: ਮੈਨੂੰ ਕੁਛ ਚਲਾ ਕੇ ਦਿਓ ਵੇਖਿਓ ਜੇ
0: ਮਜ਼ਾ ਹੁਣ ਅੱਜ ਐਪੀਸੋਡ ਚੱਲ ਜਾਣਾ ਇਹ
1: ਫਿਲਹਾਲ ਜਾ ਕੇ 25,000 ਸਾਡੇ ਇਕੱਠਾ ਹੋ ਗਿਆ ਜੇ ਹੋਰ ਕੋਈ ਇਨਵੈਸਟਮੈਂਟ ਕਰ ਬੈਠੇ ਫੇਰ ਉਹ ਸਾਦਾ ਵਾ ਕਿਦਾਂ ਨਾ 6-7 ਮਹੀਨੇ ਪੂੰਜ ਚੁੱਕੀ ਹੈ
0: ਪਰ 6-7 ਮਹੀਨੇ
1: ਯਾਰ ਤਾਂ ਟਾਈਮ ਫਰੇਮ ਹੈ ਨਾ ਹਰ ਚੀਜ਼ ਦਾ
0: 7 ਮਹੀਨੇ ਬਾਅਦ ਬੰਦਾ ਬੰਦਾ ਨੰਬਰ ਹੀ ਚੇਂਜ ਕਰ ਲੈਂਦਾ
1: ਹਾਂ ਉਸ ਤੋਂ ਬਾਅਦ ਤੇ ਵੈਸੇ ਵੀ ਭੁੱਲ ਜਾਂਦਾ
0: ਬੰਦਾ ਨਾਲੇ ਤੁਸੀਂ ਫੋਨ ਕਰਨੋਂ ਹਟ ਜਾਓਗੇ
1: ਯਾਰ 6 ਮਹੀਨੇ ਕੌਣ ਚੇਤਾ ਰੱਖੋ
0: ਯਾਰ ਸਹੀ ਗੱਲ ਨਾਲੇ ਤੁਸੀਂ ਵੀ ਅੱਕ ਜਾਓਗੇ ਯਾਰ
1: ਇੱਥੇ ਹੀ 5,000 ਭੁੱਲ ਹੀ ਗਏ 5 ਸਾਲ ਦੇ
0: ਹਾਂ ਸਹੀ ਗੱਲ ਹੈ ਜੀ ਤੁਹਾਡੇ 1,000 ਦਾ ਸਵਾਦ ਪੂਰਾ ਹੋਊਗਾ ਭਾਵੇਂ ਕਾਫੀ ਥਰੂ ਹੋਵੇ ਭਾਵੇਂ ਇੱਕ ਲੈਸਨ ਮਿਲੇ ਕਿ ਇੱਦਾਂ ਕਿਸੇ ਦੇ ਵੀ ਕਈ ਤੇ ਪੈਸੇ ਨਹੀਂ ਦੇ ਰਹੀ
1: ਜ਼ਿੰਦਗੀ ਦਾ ਤੁਹਾਡਾ ਇੰਟਰਸਟਿੰਗ ਪਾਰਟ ਮੂਵਮੈਂਟ ਇੰਟਰਸਟਿੰਗ ਬਣ ਜਾਣੀ ਤੁਹਾਡੀ
0: ਜਾਂ ਤੋ ਜੀਤ ਹੋਗੀ ਜਾਂ ਤੋ ਤਜਰਬਾ ਹੋਗਾ
1: ਹਾਂ ਕਿਉਂਕਿ ਹਮ ਜੋ ਵੀ ਕਰਤੇ ਹੈ ਜਹਾਂ ਵੀ ਜਾਤੇ ਹੈ ਵਹਾਂ ਪੇ ਮੈਮਰੀ ਬਣ ਜਾਤੀ ਹੈ ਯਾਰ
0: ਮੈਮਰੀ ਬਣ ਜਾਤੀ ਹੈ
1: ਚਾਹੇ ਅੱਛੀ ਬਣੇ ਚਾਹੇ ਬੁਰੀ ਲੇਕਿਨ ਬਣ ਜਾਤੀ
0: ਹੈ ਕਿਆ ਬਾਤ ਹੈ ਕਿਆ ਬਾਤ ਹੈ
1: ਔਰ ਹਮਾਰੇ ਆਸ ਪਾਸ ਵੀ ਬੰਦੇ ਐਸੇ ਹੀ ਹੈ ਕਿ ਵੋ ਮੈਮਰੀ ਬਣਾ ਦੇਤੇ ਹੈ ਨਾ ਮੰਨੀ ਹੂੰ
0: ਮੈਮਰੀ ਸਾਡੀ ਨਾ ਕਿਤੇ ਬਣ ਜਾਵੇ ਸੋ ਥੈਂਕ ਯੂ ਜੀ
1: ਤੁਸੀਂ ਬਣਾ ਦੇਣੀ ਮੈਨੂੰ
0: ਥੈਂਕ ਯੂ ਜੀ ਮਜ਼ਾਕ ਹਾਸੇ ਠੱਠੇ ਦੀਆਂ ਗੱਲਾਂ ਸੀ ਉੱਚੀ ਰਹਿਣ ਦਿਓ
1: ਮਾਫੀ ਮਾਫੀ
0: ਮਾਫੀ ਜੇ
1: ਤੁਹਾਨੂੰ ਕੋਈ ਪੈਸੇ ਦੀ ਨਹੀਂ ਲਈ ਨਹੀਂ ਕਿਸੇ ਕੋਲ ਪੈਸੇ ਅਸੀਂ
0: ਪੈਸੇ ਪਹਿਲੀ ਗੱਲ ਦਿੱਤੇ ਨੀ ਦੂਸਰੇ ਆਪਾਂ ਲੈਣੇ
1: ਦੂਜੀ ਗੱਲ ਲਈ ਵੀ ਤੇ ਤੁਹਾਨੂੰ ਨਹੀਂ ਦੱਸਦੇ
0: ਪਰ ਤੁਹਾਨੂੰ ਇਹ ਦੱਸ ਸਕਦੇ ਕਿ ਤੁਸੀਂ ਬਣੇ ਹੋਏ ਸੀਗੇ ਬੋਇਜ਼ ਮੀਟਅਪ ਦੇ ਇੱਕ ਹੋਰ ਐਪੀਸੋਡ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਜਦੋਂ ਤੁਹਾਡੇ ਨਾਲ ਰਾਬਤਾ ਹੋਵੇ ਤਾਂ ਫਿਰ ਦੁਬਾਰਾ ਜਿਸ ਤਰ੍ਹਾਂ ਲਾਈਵ ਕਰਦੇ ਸੀਗੇ ਉਸ ਤਰ੍ਹਾਂ ਹੀ ਲਾਈਵ ਕਰੀਓ ਕਿ ਸਾਡੇ ਬਲਕੀਰਤ ਜੀ ਹੁਣ ਫਿੱਟ ਐਂਡ ਫਾਈਨ ਨੇ ਤੇ ਆਸ ਕਰਦੇ ਹਾਂ ਇੱਦਾਂ ਹੀ ਫਿੱਟ ਫਾਈਨ ਰਹਿਣ ਤੇ ਸਾਡੇ ਸੁਣਨ ਵਾਲੇ ਵੀ ਇਸ ਤਰ੍ਹਾਂ ਫਿੱਟ ਤੇ ਫਾਈਨ ਰਹਿਣ ਤੇ ਪੂਰਾ ਫਨ ਸ਼ਨ ਕਰਨ ਲਾਈਫ ਦੇ ਅੰਦਰ ਮੈਂ ਕ੍ਰਿਸ਼ਨਾ ਮੇਨਾ ਬਲਕੀਰਤ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਹਮ ਤੁਮੇ ਮਾਰੇਂਗੇ ਔਰ ਜ਼ਰੂਰ ਮਾਰੇਂਗੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 4 4 2 3 2 8 0 2 5 2 बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com।

0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252
1: ਤੇ ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਲਾਦੇ ਫੇਰ

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ। ਹਾਂਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ ਨਾ ਲਿਖ।

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ।

ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਦ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਏ, ਇਹ ਅੰਤ ਨ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ, ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ

ਬਾਣੀਆਂ ਸਿਰਬਾਣੀ ਜਿਨਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੋ ਸਾਰੰਗ ਪਾਣੀ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰੂ ਜੀ ਕੇ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ ਔਰ ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ

ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸੋਰਠ ਰਾਗ ਦੇ ਵਿੱਚ ਸੁਭਾਈਮਾਨ ਹੈ। ਮਹਾਰਾਜ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਸੰਸਾਰ ਤੇ ਵੱਡੇ ਦਾਤੇ ਹੋ, ਏਡੇ ਵੱਡੇ ਦਾਤੇ ਵੀ ਆਦਿ ਜੁਗਾਦ ਤੋਂ ਜਦੋਂ ਤੋਂ ਇਹ ਸੰਸਾਰ ਬਣਿਆ ਤੁਸੀਂ ਸਭ ਨੂੰ ਦਾਤਾਂ ਦੇ ਕੇ ਨਿਵਾਜਦੇ ਹੋ। ਹਮ ਥਾਰੇ ਭੇਖਾਰੀ ਜੀਓ, ਤੇ ਅਸੀਂ ਜਿੰਨੇ ਵੀ ਜੀਵ ਆ ਨਾ ਸੰਸਾਰ ਤੇ, ਅਸੀਂ ਸਾਰੇ ਤੇਰੇ ਕੋਲੋਂ ਇਹ ਦਾਤਾਂ ਪ੍ਰਾਪਤ ਕਰਦੇ ਹਾਂ, ਅਸੀਂ ਭਿਖਾਰੀ ਹਾਂ। ਸਤ ਸੰਗਤ, ਸਤਿਗੁਰੂ ਨੇ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਪ੍ਰਕਰਨ ਵਿੱਚ ਵੀ ਭਿਖਾਰੀ ਨੂੰ ਮੰਗਣਾ ਕੀ ਚਾਹੀਦਾ ਦਾਤੇ ਕੋਲੋਂ, ਉਹ ਸਾਡੇ ਨਾਲ ਉਹਨਾਂ ਨੇ ਸਾਂਝ ਪਾਈ ਹੈ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ ਕਿ ਤੂੰ ਦੁਨੀਆਂ ਤੇ ਵੱਡਾ ਦਾਤਾ ਹੈ, ਸਰਮੌਰ ਹੈ। ਹਮ ਥਾਰੇ ਭਿਖਾਰੀ ਜੀਓ, ਅਸੀਂ ਸਾਰੇ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਕੋਲੋਂ ਮੰਗਦੇ ਹਾਂ, ਰੋਜ਼ ਹੀ ਮੰਗਦੇ ਹਾਂ। ਬਾਣੀ ਦੇ ਵਿੱਚ ਇੱਕ ਬਚਨ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਏਡਾ ਵੱਡਾ ਦਾਤਾ ਹੈ ਵੀ ਜਦੋਂ ਉਹ ਆਪਣੇ ਭੰਡਾਰਿਆਂ ਦੇ ਵਿੱਚੋਂ ਦਾਤਾਂ ਦੀ ਬਖਸ਼ਿਸ਼ ਦੀ ਝੜੀ ਲਾਉਂਦਾ ਹੈ ਨਾ, ਤੇ ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚ ਕਦੇ ਵੀ ਕਿਸੇ ਕੀਮਤ ਦੀ ਕਮੀ ਨਹੀਂ ਆਉਂਦੀ, ਕਦੇ ਵੀ ਕਿਸੇ ਵਸਤੂ ਦੀ ਕਮੀ ਨਹੀਂ ਆਉਂਦੀ ਸਾਧ ਸੰਗਤ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀਆਂ ਦਾਤਾਂ ਦੁਨੀਆਂ ਨੂੰ ਵੰਡੀਆਂ ਨੇ ਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਕਿ ਸਤਿਗੁਰੂ ਜੀ ਤੁਸੀਂ ਇੰਨੇ ਬੇਅੰਤ ਹੋ, ਇੰਨੇ ਮਿਹਰਬਾਨ ਹੋ ਕਿ ਜੀਵ ਲੈਂਦੇ ਤਾਂ ਥੱਕ ਸਕਦੇ ਨੇ ਪਰ ਤੂੰ ਦਾਤਾਂ ਦਿੰਦਾ ਨਹੀਂ ਸੰਸਾਰ ਨੂੰ ਥੱਕਦਾ, ਔਰ ਜੁਗਾਂ ਜੁਗਾਂਤਰਾਂ ਤੱਕ ਤੇ ਜੁਗਾਂ ਜੁਗਾਂਤਰਾਂ ਤੋਂ ਸਤਿਗੁਰੂ ਮਹਾਰਾਜ ਇਹ ਦਾਤਾਂ ਦੀ ਬਖਸ਼ਿਸ਼ ਸਾਡੇ ਤੇ ਕਰ ਰਹੇ ਹਨ। ਤੋ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਾਤ ਉਸ ਅਕਾਲ ਪੁਰਖ ਦੇ ਕੋਲੋਂ ਮੰਗਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਉਹ ਦਾਤਾ ਏਡਾ ਵੱਡਾ ਬੇਅੰਤ ਹੈ ਵੀ ਉਹ ਕੁਦਰਤ ਦੇ ਜ਼ਰੇ ਜ਼ਰੇ ਦੇ ਅੰਦਰ ਵਸਿਆ ਹੋਇਆ ਹੈ। ਉਹਦੀ ਉਪਮਾ ਨੂੰ ਕਦੇ ਵੀ ਸੰਸਾਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਏਡਾ ਵੱਡਾ ਦਾਤਾ ਹੈ। ਤੇਰਾ ਅੰਤ ਨਾ ਜਾਈ ਲਖਿਆ, ਹੋ ਬਲਿਹਾਰੀ ਜਾਓ ਸਾਚੇ ਤੇਰੇ ਨਾਮ ਵਿਟੋ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਨੇ ਵੀ ਇਹੋ ਜਿਹੇ ਵੱਡੇ ਦਾਤੇ ਤੋਂ ਹਮੇਸ਼ਾ ਹੀ ਸੰਸਾਰ ਦੇ ਉੱਤੇ ਵਾਰ ਨੇ ਬਲਿਹਾਰ ਨੇ ਜਾਣਾ ਚਾਹੀਦਾ। ਕਿਉਂ? ਕਿਉਂਕਿ ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਉਹਦੇ ਤੋਂ ਬਿਨਾਂ ਦੁਨੀਆਂ ਦੇ ਉੱਤੇ ਕੋਈ ਹੋਰ ਹੈ ਹੀ ਨਹੀਂ ਹੈ। ਅਰਦਾਸ ਕਰਨੀ ਤੇ ਉਹਦੇ ਅੱਗੇ, ਆਰਾਧਨਾ ਤੇ ਉਸ ਇੱਕ ਨੂੰ, ਦਾਤੇ ਨੂੰ, ਤੇ ਜੇ ਕਿਸੇ ਵਸਤੂ ਦੀ ਬੱਚੇ ਨੂੰ ਜ਼ਰੂਰਤ ਪਵੇ ਤੇ ਉਹ ਵੀ ਉਸ ਦਾਤੇ ਦੇ ਕੋਲੋਂ ਹੀ ਪ੍ਰਾਪਤ ਕਰਨੀ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇੱਕ ਨੂੰ ਹੀ ਸਿਮਰਨਾ ਉਸ ਦਾਤੇ ਨੂੰ, ਉਹ ਦਾਤਾ ਜੋ ਹੋਇਆ

ਨੂੰ ਦਾਤਾਂ ਦਿੰਦਾ ਹੈ, ਰਿਜਕ ਵੰਡਦਾ ਹੈ, ਜਿਹੜੀ ਵਸਤੂ ਦੀ ਜ਼ਰੂਰਤ ਹੈ ਉਹੀ ਦੇ ਦਿੰਦਾ ਹੈ। ਤੋ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ, ਇੱਕ ਨੂੰ ਹੀ ਧਿਆਉਣਾ ਹੈ, ਇੱਕ ਨੂੰ ਹੀ ਸਿਮਰਨਾ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਧਿਆਵਾਂਗੇ ਨਾ, ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਬਚਨ ਕੀਤਾ ਵੀ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਵੀ ਜੇਕਰ ਉਸ ਦਾਤੇ ਨੂੰ ਛੱਡ ਕੇ ਬੰਦਾ ਕਿਸੇ ਹੋਰ ਪਾਸੇ ਜਾ ਕੇ ਠੋਕਰਾਂ ਖਾਂਦਾ ਫਿਰੇ ਨਾ, ਵੀ ਮੈਨੂੰ ਉੱਥੇ ਜਾ ਕੇ ਕਿਸੇ ਵਸਤੂ ਦੀ ਪ੍ਰਾਪਤੀ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕਦੇ ਵੀ ਉਸ ਦਾਤੇ ਨੂੰ ਛੱਡ ਕੇ ਭਿਖਾਰੀ ਦੇ ਕੋਲੋਂ ਨਹੀਂ ਮੰਗਣਾ ਚਾਹੀਦਾ, ਕਿਉਂਕਿ ਸਾਰਾ ਸੰਸਾਰ ਭਿਖਾਰੀ ਹੈ ਤੇ ਦਾਤਾ ਉਹ ਇੱਕੋ ਅਕਾਲ ਪੁਰਖ ਪਰਮਾਤਮਾ ਹੈ। ਤੇ ਜੇ ਦੂਜੇ ਕੋਲ ਜਾਣ ਵੀ ਲੱਗੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਜ ਮਰਾਈਏ, ਫਿਰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਸਾਧ ਸੰਗਤ ਅੱਜ ਸੰਸਾਰ ਤੇ ਨਿਗਾਹ ਮਾਰ ਕੇ ਵੇਖੀਏ, ਕਿੰਨੇ ਕੁ ਲੋਕ ਨੇ ਜਿਨ੍ਹਾਂ ਦਾ ਭਰੋਸਾ ਕੇਵਲ ਤੇ ਕੇਵਲ ਉਹ ਇੱਕ ਅਕਾਲ ਪੁਰਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਨਹੀਂ ਤੇ ਅੱਜ ਸੰਸਾਰ ਨੇ ਆਪੋ ਆਪਣੇ ਦਾਤੇ ਬਣਾਏ ਹੋਏ ਨੇ, ਆਪੋ ਆਪਣੇ। ਕੋਈ ਕਿਸੇ ਨੂੰ ਦਾਤਾ ਮੰਨ ਰਿਹਾ ਹੈ, ਕੋਈ ਕਿਸੇ ਨੂੰ ਮੰਨ ਰਿਹਾ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਦਾਤਾ ਦੁਨੀਆਂ ਦੇ ਉੱਤੇ ਇੱਕੋ ਹੀ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਭਿਖਾਰੀ ਜਿਹੜਾ ਹੈ ਨਾ, ਉਹਨੂੰ ਦਾਤ ਲੈਣ ਦਾ ਤਰੀਕਾ ਬੜਾ ਹੁੰਦਾ ਹੈ। ਆਮ ਕਰਕੇ ਕਿਤੇ ਵੇਖਿਓ, ਉਹ ਦਾਤ ਜਿੰਨਾ ਚਿਰ ਮਿਲੇ ਨਾ, ਕਿਸੇ ਦੇ ਬੂਹੇ ਤੇ ਜਾਵੇ ਨਾ ਭਿਖਾਰੀ, ਤੇ ਜਿੰਨਾ ਚਿਰ ਉਹਦੇ ਭਾਂਡੇ ਚ ਕੋਈ ਵਸਤੂ ਪੈਂਦੀ ਨਹੀਂ ਉਹ ਜਾਂਦਾ ਨਹੀਂ, ਉਹਨੇ ਕੁਝ ਨਾ ਕੁਝ ਬੋਲੀ ਜਾਣਾ ਹੈ, ਬੋਲੀ ਜਾਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਪਣੇ ਭਾਂਡੇ ਨੂੰ ਸਿੱਧਾ ਰੱਖ, ਉਹਨੇ ਦਾਤ ਦੇਣੀ ਦੇਣੀ ਹੈ, ਪਰ ਯਾਦ ਰੱਖੀ ਕਿਤੇ ਇਹ ਨਾ ਹੋਵੇ ਵੀ ਤੇਰਾ ਜਿਹੜਾ ਭਾਂਡਾ ਉਹ ਮੂਧਾ ਵੱਜਾ ਹੋਵੇ। ਤੋ ਸਤਿਗੁਰੂ ਜੀ ਕਹਿੰਦੇ ਮੂਧੇ ਵੱਜੇ ਭਾਂਡੇ ਵਿੱਚ ਕਦੇ ਵੀ ਦਾਤ ਟਿਕ ਨਹੀਂ ਸਕਦੀ, ਇਹ ਸਿੱਧੇ ਭਾਂਡੇ ਵਿੱਚ ਹੀ ਦਾਤ ਟਿਕਣੀ ਹੈ। ਤੇ ਸਿੱਧਾ ਭਾਂਡਾ ਕਿਵੇਂ ਹੋਵੇਗਾ? ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ, ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਤੇ ਭਰੋਸਾ ਰੱਖ ਕੇ ਉਹਦੇ ਕੋਲੋਂ ਦਾਤ ਪ੍ਰਾਪਤ ਕਰਨ ਦੀ ਇੱਛਾ ਰੱਖਾਂਗੇ, ਉਹਦੇ ਭਾਂਡੇ ਕਛ ਨਾ ਸਮਾਵੇ, ਸੀਧੇ ਅੰਮ੍ਰਿਤ ਪਰੇ ਨਿਹਾਰ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ ਵੀ ਮੂਧੇ ਭਾਂਡੇ ਚ ਕਦੇ ਵੀ ਕੋਈ ਵਸਤੂ ਨਹੀਂ ਟਿਕਦੀ। ਤੋ ਸਾਧ ਸੰਗਤ ਜੀ, ਭਗਤ ਧੰਨਾ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਚ। ਜਦੋਂ ਭਗਤ ਜੀ ਨੇ ਰੱਬ ਪਾ ਲਿਆ ਨਾ, ਤੇ ਗਵਾਂਢੀ ਪਿੰਡ ਦਾ ਜ਼ਿਮੀਂਦਾਰ ਕਹਿੰਦਾ ਵੀ ਧੰਨਿਆ ਕਿਸੇ ਵਸਤੂ ਦੀ ਜ਼ਰੂਰਤ ਹੈ? ਤੇ ਭਗਤ ਧੰਨਾ ਜੀ ਦੇ ਬੋਲ ਸੀ, ਰਾਜਸਥਾਨੀ ਸਰੋਤਾਂ ਚ ਸਾਖੀ ਲਿਖੀ ਹੋਈ ਹੈ। ਉਹਨਾਂ ਕਿਹਾ ਵੀ ਪਹਿਲੀ ਗੱਲ ਮੈਨੂੰ ਜ਼ਰੂਰਤ ਕੋਈ ਨਹੀਂ, ਮੈਂ ਹੱਥੀਂ ਕਿਰਤ ਕਰਦਾ, ਤੇ ਜੇ ਜ਼ਰੂਰਤ ਪਈ ਵੀ ਨਾ ਤੇ ਮੈਂ ਭਿਖਾਰੀ ਕੋਲੋਂ ਥੋੜ੍ਹੀ ਮੰਗਾਂਗਾ, ਮੈਂ ਸਿੱਧਾ ਦਾਤੇ ਦੇ ਕੋਲੋਂ ਮੰਗਾਂਗਾ। ਉਹਨੇ ਕਿਹਾ ਭਿਖਾਰੀ ਕੌਣ? ਤੇ ਭਗਤ ਧੰਨਾ ਜੀ ਨੇ ਕਿਹਾ ਜਿੰਨਾ ਸੰਸਾਰ ਹੈ ਨਾ, ਇਹ ਸਾਰਾ ਭਿਖਾਰੀ ਬਣ ਕੇ ਇੱਕ ਹੀ ਥਾਂ ਤੋਂ ਮੰਗ ਰਿਹਾ, ਇਹਨੂੰ ਮੈਂ ਸੌਖਾ ਕਰਦਿਆਂ। ਸਾਧ ਸੰਗਤ, ਦੁਨੀਆਂ ਦੇ ਉੱਤੇ ਜਦੋਂ ਆਪਾਂ ਦੁਕਾਨ ਤੋਂ ਸੌਦਾ ਲੈਂਦੇ ਹਾਂ ਨਾ, ਤੇ ਇੱਕ ਪਰਚੂਨ ਦਾ ਸੌਦਾ ਹੁੰਦਾ ਤੇ ਇੱਕ ਥੋਕ ਦਾ ਸੌਦਾ ਹੁੰਦਾ ਹੈ, ਔਰ ਥੋਕ ਦਾ ਜਿਹੜਾ ਸਮਾਨ ਹੈ ਨਾ, ਆਮ ਕਰਕੇ ਪਰਚੂਨ ਵਾਲੇ ਜਿੰਨੇ ਵੀ ਆ ਉੱਥੋਂ ਹੀ ਸਾਰਾ ਕੁਝ ਲੈ ਕੇ ਆਉਂਦੇ ਨੇ। ਤੋ ਇਸ ਕਰਕੇ ਅੱਜ ਦੁਨੀਆਂ ਤੇ ਵੱਡਾ ਦਾਤਾ ਇੱਕੋ ਹੀ ਹੈ, ਜਿਹਦੇ ਘਰ ਵਿੱਚ ਸਭ ਦਾਤਾ ਨੇ, ਤੇ ਸਭ ਤੋਂ ਵੱਡੀ ਗੁਰਮਤ ਮੁਤਾਬਕ ਨਾਮ ਦੀ ਦਾਤ ਹੈ, ਤੇ ਨਾਮ ਦਾ ਦਾਤਾ ਵੀ ਉਹੀ ਹੈ, ਉਹਦੇ ਤੋਂ ਬਿਨਾਂ ਦੁਨੀਆਂ ਤੇ ਕੋਈ ਨਾਮ ਵੀ ਨਹੀਂ ਦੇ ਸਕਦਾ। ਪੰਜ ਪਿਆਰੇ ਵੀ ਜਦੋਂ ਗੁਰਮੰਤਰ ਦਿੰਦੇ ਨੇ, ਉਹ ਗੁਰੂ ਰੂਪ ਹੋ ਕੇ ਹੀ ਸਾਡੀ ਝੋਲੀ ਵਿੱਚ ਉਹ ਮੰਤਰ ਪਾਉਂਦੇ ਨੇ। ਤੋ ਸਾਧ ਸੰਗਤ, ਬਾਕੀ ਪ੍ਰਚੂਨ ਦੀਆਂ ਦੁਕਾਨਾਂ ਕਿੰਨੀਆਂ ਨੇ ਦੁਨੀਆਂ ਤੇ, ਤੁਸੀਂ ਨਿਗਾਹ ਮਾਰ ਕੇ ਵੇਖੋ, ਉਹ ਰੀਸ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ। ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਜਾਂ ਤਾਂ ਫਿਰ ਆਪਣੇ ਸਿਧਾਂਤ ਬਣਾਓ। ਤੁਸੀਂ ਦੇਖੋ ਜਿਹੜੇ ਸ਼ਬਦ ਗੁਰੂਆਂ ਨੇ ਵਰਤੇ, ਜੇਕਰ ਸੰਗਤ ਦੀ ਗੱਲ ਕੀਤੀ ਤੇ ਅਗਲੇ ਆਪਣਾ ਵੱਖਰਾ ਮਜ਼ਹਬ ਚਲਾ ਕੇ ਉਹ ਵੀ ਸੰਗਤ ਸ਼ਬਦ ਵਰਤ ਰਹੇ ਨੇ। ਮਹਾਰਾਜ ਨੇ ਪੰਗਤ ਦੀ ਗੱਲ ਕੀਤੀ, ਲੰਗਰ ਦੀ ਗੱਲ ਕੀਤੀ, ਇਹੀ ਸ਼ਬਦ ਉਹ ਆਪਣੇ ਜਗ੍ਹਾ ਦੇ ਉੱਤੇ ਜਿਹੜੇ ਦੇਹਧਾਰੀ ਗੁਰੂ ਉਹ ਵਰਤ ਰਹੇ ਨੇ। ਗੁਰੂ ਨਾਨਕ ਸਾਹਿਬ ਨੇ ਸੱਚੇ ਸੌਦੇ ਦੀ ਗੱਲ ਕੀਤੀ, ਉੱਥੋਂ ਹੀ ਨਕਲ ਮਾਰ ਕੇ ਪ੍ਰਚੂਨ ਦੀਆਂ ਦੁਕਾਨਾਂ ਨੇ ਇਹ ਸ਼ਬਦ ਲੈ ਲਿਆ। ਤੋ ਕਹਿਣ ਤੋਂ ਭਾਵ ਕੀ ਹੈ ਕਿ ਸਾਰਾ ਕੁਝ ਉਸ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਉਹਦੇ ਹੱਥ ਵਿੱਚ ਹੈ, ਉਹ ਦੁਨੀਆਂ ਤੇ ਸਿਰਮੌਰ ਦਾਤਾ ਹੈ।
ਉਹ ਏਡਾ ਵੱਡਾ ਦਾਤਾ ਹੈ ਕਿ ਜਿਹੜਾ ਉਸ ਦਾਤੇ ਨਾਲ ਜੁੜ ਜਾਵੇ ਨਾ ਉਸ ਦਾਤੇ ਨਾਲ ਮਹਾਰਾਜ ਉਹਨੂੰ ਵੀ ਅੱਗੋਂ ਦਾਤਾ ਬਣਾ ਦਿੰਦੇ ਨੇ। ਸਿੱਖ ਅਕਾਲ ਪੁਰਖ ਦਾਤੇ ਨਾਲ ਜੁੜਦਾ ਹੈ ਤੇ ਸਿੱਖ ਬਾਦਸ਼ਾਹ ਹੈ। ਤੁਸੀਂ ਅੱਜ ਤੱਕ ਦੁਨੀਆਂ ਤੇ ਵੇਖੋ, ਪੂਰੇ ਵਿਸ਼ਵ ਦੇ ਵਿੱਚ ਨਿਗਾਹ ਮਾਰ ਕੇ ਕਦੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਭੀਖ ਮੰਗਦਾ ਨਜ਼ਰ ਨਹੀਂ ਆਵੇਗਾ। ਸਾਧ ਸੰਗਤ ਜੀ, ਇਹ ਦਿੰਦਾ ਹੀ ਨਜ਼ਰ ਆਵੇਗਾ, ਇਹ ਜਦੋਂ ਵੀ ਹੈ ਵੰਡੇਗਾ, ਸਾਧ ਸੰਗਤ ਇਹ ਵੰਡੇਗਾ। ਕਿਉਂ? ਕਿਉਂਕਿ ਦਾਤੇ ਨਾਲ ਜੁੜਿਆ ਹੈ ਤੇ ਜਿਹੜਾ ਵੱਡੇ ਦਾਤੇ ਨਾਲ ਜੁੜ ਜਾਵੇ ਨਾ ਉਹ ਵੀ ਦਾਤਾ ਹੀ ਬਣ ਜਾਂਦਾ ਸਾਧ ਸੰਗਤ। ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦਤ ਦਾ ਦਿਨ ਮਨਾਇਆ, ਵੇਖੋ ਕੱਲ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਤਿਗੁਰੂ ਜੀ ਸ਼ਹੀਦ ਹੋਣ ਲਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰਦੇ ਹਨ, ਕਿਉਂਕਿ ਮੈਂ ਸੁਨਿਮਰ ਬੇਨਤੀ ਕਰਾਂ, ਭਾਵੇਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੇ ਬਹੁਤ ਕਾਰਨ ਨੇ, ਜਿਹਦੇ ਵਿੱਚ ਸਿੱਖ ਧਰਮ ਦੀ ਵੱਧ ਰਹੀ ਹਰਮਨ ਪਿਆਰਤਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਚੰਦੂ ਦੀ ਦੁਸ਼ਮਣੀ, ਜਹਾਂਗੀਰ ਦੀ ਧਾਰਮਿਕ ਕੱਟੜਤਾ, ਔਰ ਇਸੇ ਤਰੀਕੇ ਨਾਲ ਨਕਸ਼ਬੰਦੀਆਂ ਵੱਲੋਂ ਤੇ ਸਖੀ ਸਰਵਰੀਆਂ ਵੱਲੋਂ ਵਿਰੋਧ ਕਰਨਾ, ਖੁਸਰੋ ਦੀ ਬਗਾਵਤ, ਇੰਨਾ ਸਮਾਂ ਨਹੀਂ ਵੀ ਮੈਂ ਸਭ ਨੂੰ ਖੋਲਾਂ, ਪਰ ਜਦੋਂ ਮਹਾਰਾਜ ਨੂੰ ਪਤਾ ਲੱਗ ਗਿਆ ਨਾ ਅੰਮ੍ਰਿਤਸਰ ਸਾਹਿਬ ਜਿੱਥੇ ਕੋਠਾ ਸਾਹਿਬ ਹੈ, ਜਿੱਥੇ ਸਤਿਗੁਰੂ ਜੀ ਰਾਤ ਬਰਾਜਦੇ ਨੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਜਦੋਂ ਸੁੱਖ ਆਸਨ ਹੋ ਜਾਂਦਾ ਜਾਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਉਹ ਕੋਠਾ ਸਾਹਿਬ ਤੋਂ ਸਤਿਗੁਰਾਂ ਦੀ ਸਵਾਰੀ ਆਉਂਦੀ। ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਚ ਲਿਖਦੇ ਨੇ, ਸ੍ਰੀ ਅਰਜਨ ਜਿਨ ਸਤ ਕਰ ਜਾਣਾ ਹੋਣ ਹਾਰ ਬਿਰਤੰਤ ਬਖਾਨਾ। ਵੀ ਮਹਾਰਾਜ ਨੂੰ ਸੱਚਾਈ ਦਾ ਪਤਾ ਲੱਗ ਗਿਆ ਵੀ ਆਉਣ ਵਾਲੇ ਸਮੇਂ ਚ ਕੀ ਵਰਤਣਾ। ਸ੍ਰੀ ਗੁਰ ਗ੍ਰੰਥ ਥਿਰੇ ਜੇ ਰੈਨ, ਵੀ ਜਿੱਥੇ ਰਾਤ ਨੂੰ ਗ੍ਰੰਥ ਸਾਹਿਬ ਜੀ ਬਰਾਜਦੇ ਆ, ਤੇ ਗੁਰ ਬੈਠੇ ਜਿਨ ਨਹਿ ਭੈ ਨਾ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕੋਠਾ ਸਾਹਿਬ ਬੈਠੇ ਆ, ਜਿਨ੍ਹਾਂ ਦੇ ਮੱਥੇ ਤੇ ਕੋਈ ਮੌਤ ਦਾ ਡਰ ਨਹੀਂ, ਕੋਈ ਭੈ ਨਹੀਂ, ਤੇ ਪਤਾ ਲੱਗ ਗਿਆ। ਜਾਣ ਲੱਗਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸਰੀਰਕ ਉਮਰ ਉਦੋਂ ਕੇਵਲ ਤੇ ਕੇਵਲ 11 ਸਾਲ ਦੀ ਸੀ, ਤੇ ਸਾਧ ਸੰਗਤ ਗੁਰਿਆਈ ਬਖਸ਼ਿਸ਼ ਕੀਤੀ। ਆਪ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਰਾਮਸਰ ਸਾਹਿਬ ਨਮਸਕਾਰ ਕਰਕੇ ਮਹਾਰਾਜ ਲਾਹੌਰ ਦੀ ਧਰਤੀ ਤੇ ਚਲੇ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਸ਼ਹੀਦੀ ਤੋਂ ਬਾਅਦ ਵੇਖੋ ਇਨਕਲਾਬ ਦੇ ਰੂਪ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਸੇ ਧਰਤੀ ਤੇ ਦਾਤੇ ਬਣ ਕੇ ਬੈਠਦੇ ਨੇ। ਗੱਲ ਦਾਤੇ ਦੀ ਚੱਲ ਰਹੀ ਹੈ, ਅਕਾਲ ਪੁਰਖ ਵੀ ਵੱਡਾ ਦਾਤਾ ਹੈ, ਗੁਰੂ ਵੀ ਵੱਡਾ ਦਾਤਾ ਹੈ, ਤੇ ਯਾਦ ਰੱਖਣਾ ਖਾਲਸਾ ਜੀ, ਜਦੋਂ ਗੁਰੂ ਤੇ ਰੱਬ ਨਾਲ ਸਿੱਖ ਜੁੜ ਜਾਵੇ ਨਾ ਤੇ ਉਹ ਵੀ ਫਿਰ ਸ਼ਹਿਨਸ਼ਾਹ ਬਣ ਜਾਂਦਾ, ਉਹ ਵੀ ਬਾਦਸ਼ਾਹ ਬਣ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ ਇਸੇ ਪਵਿੱਤਰ ਧਰਤੀ ਦੇ ਉੱਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਿੱਲੀ ਦੇ ਤਖ਼ਤ ਤੋਂ ਉੱਚਾ ਥੜਾ ਕਾਇਮ ਕੀਤਾ, ਅਕਾਲ ਬੁੰਗਾ ਸਥਾਪਿਤ ਕੀਤਾ, ਕਿਸੇ ਦੁਨਿਆਵੀ ਮਿਸਤਰੀ ਨੂੰ ਇੱਟ ਲਾਉਣ ਦੀ ਆਗਿਆ ਨਹੀਂ ਦਿੱਤੀ। ਪੁਰਾਣੇ ਗ੍ਰੰਥਾਂ ਵਿੱਚ ਲਿਖੇ ਸ਼ਬਦ ਨੇ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਆਓ ਗੁਰਦਾਸ ਬਣਾਇਓ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਸੀ ਕਿ ਇਹ ਅਕਾਲ ਤਖ਼ਤ ਜਾਂ ਸ੍ਰੀ ਹਰਿਮੰਦਰ ਸਾਹਿਬ, ਇਹਦੀ ਸੇਵਾ ਇਹਦੀ ਤਾਬਿਆ ਉਹੀ ਆਵੇ ਜਿਹੜਾ ਆਪ ਵੀ ਦਾਤਾ ਹੋਵੇ ਤੇ ਵੱਡਾ ਹੋਵੇ। ਇੱਕ ਬਹੁਤ ਪੁਰਾਣੇ ਮਹਾਂਪੁਰਖ ਸੀ, ਉਹਨਾਂ ਨੇ ਰਵਾਇਤ ਦੇ ਵਿੱਚੋਂ ਇੱਕ ਸਾਖੀ ਸੁਣਾਈ ਬੜੀ ਸੂਖਮ ਜੀ। ਕਹਿੰਦੇ ਜਦੋਂ ਮਹਾਰਾਜ ਸ਼ਹੀਦ ਹੋਣ ਚੱਲੇ ਨਾ ਤੇ ਸੰਗਤਾਂ ਮਗਰ ਨਾਲ ਨਾਲ ਆਈਆਂ ਤੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਦਰਬਾਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਲਾਈਏ। ਤੇ ਸਤਿਗੁਰਾਂ ਹੁਕਮ ਕੀਤਾ, ਨਾ, ਜਿੱਡਾ ਵੱਡਾ ਦਰਬਾਰ ਓਡਾ ਵੱਡਾ ਹੀ ਗ੍ਰੰਥੀ, ਜਿੱਡਾ ਵੱਡਾ ਗੁਰੂ ਓਡਾ ਵੱਡਾ ਹੀ ਇਹ ਸਿੱਖ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜਿੰਨਾ ਚਿਰ ਇਹ ਸਾਹ ਪ੍ਰਾਣ ਨੇ ਇੱਥੋਂ ਦੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਕਰਨਗੇ। ਤੇ ਜਿੱਦਣ ਤਖ਼ਤ ਸਾਹਿਬ ਬਣਾਇਆ ਉਸ ਦਿਨ ਵੀ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ ਸਾਧ ਸੰਗਤ, ਤੇ ਨਾਲ ਇਹ ਬਚਨ ਕਰ ਦਿੱਤੇ ਵੀ ਜੋ ਹਮਰੇ ਦਰਸ਼ਨ ਕੋ ਆਵੇ ਸੁਚੇਤ ਹੋਏ ਕਰ ਸ਼ਸਤਰ ਸਜਾਵੇ, ਵੀ ਜਿੰਨੇ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਨਾ ਉਹ ਸੁਚੇਤ ਵੀ ਹੋ ਕੇ ਆਵੇ ਤੇ ਨਾਲ ਸ਼ਸਤਰ ਵੀ ਲੈ ਕੇ ਆਵੇ। ਕਲਗੀਧਰ ਪਾਤਸ਼ਾਹ ਦੇ ਵੀ ਇਹ ਬਚਨ ਨੇ। ਔਰ ਜਦੋਂ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਪੁਰਾਣੇ ਸਰੋਤਾਂ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਨੇ ਵੀ ਇਹੀ ਬਚਨ ਕੀਤੇ। ਸਾਧ ਸੰਗਤ ਜੀ, ਅੱਜ ਨਿਗਾਹ ਮਾਰ ਕੇ ਵੇਖੋ ਸਾਡੇ ਦੇਸ਼ ਵਿੱਚ ਹਾਲਾਤ ਕੀ ਬਣੇ ਹੋਏ ਨੇ।
ਸੌ ਮਹਾਰਾਸ਼ਟਰ ਦੀ ਧਰਤੀ ਦੇ ਉੱਤੇ ਸਿਕਲੀਗਰ ਸਿੱਖ ਆਦਿ ਜੁਗਾਦ ਤੋਂ ਲੰਬੇ ਸਮੇਂ ਤੋਂ ਸ਼ਸਤਰ ਬਣਾ ਰਹੇ ਨੇ, ਕਿਰਪਾਨਾਂ ਬਣਾ ਰਹੇ ਨੇ। ਅੱਜ ਇਸ ਦੇਸ਼ ਦੀ ਹਕੂਮਤ, ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਉਹ ਸਿੱਖਾਂ ਦੇ ਕੋਲੋਂ ਕਿਰਪਾਨਾਂ ਲੈ ਕੇ ਸਾਡੇ ਸ਼ਸਤਰ ਜ਼ਬਤ ਕਰਕੇ ਤੇ ਸਾਨੂੰ ਸ਼ਸਤਰ ਤੋਂ ਵਿਹੂਣੇ ਕਰਨ ਦਾ ਯਤਨ ਕਰ ਰਹੀਆਂ ਨੇ। ਖਾਲਸਾ ਜੀ, ਇਸ ਦੇਸ਼ ਦੀ ਹਕੂਮਤ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਵੀ ਜੇ ਅੱਜ ਹਿੰਦੁਸਤਾਨ ਦਾ ਸੰਵਿਧਾਨ ਹੈ, ਹਿੰਦੁਸਤਾਨ ਦੀ ਭਾਸ਼ਾ ਕਾਇਮ ਹੈ, ਇੱਥੋਂ ਦੀ ਸੰਸਕ੍ਰਿਤੀ ਕਾਇਮ ਹੈ, ਇੱਥੋਂ ਦਾ ਸੰਵਿਧਾਨ ਕਾਇਮ ਹੈ, ਤੇ ਤੁਸੀਂ ਵੱਡੇ ਵੱਡੇ ਇਸ ਦਿੱਲੀ ਦਰਬਾਰ ਦੇ ਤਖਤਾਂ ਤੇ ਬੈਠੇ ਹੋ, ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਸ਼ਸਤਰ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾਏ, ਇਹਨਾਂ ਸ਼ਸਤਰਾਂ ਦੀ ਬਦੌਲਤ ਅੱਜ ਤੁਹਾਨੂੰ ਰਾਜ ਭਾਗ ਕਰਨ ਦਾ ਮੌਕਾ ਮਿਲ ਰਿਹਾ ਹੈ। ਜੇ ਕਿਤੇ ਸਿੱਖਾਂ ਕੋਲੇ ਸ਼ਸਤਰ ਨਾ ਹੁੰਦੇ, ਇੱਥੇ ਤਾਂ ਅਖਾਣ ਬਣ ਗਿਆ ਸੀ ਕਿ ਖਾਧਾ ਪੀਤਾ ਲਾਏਦਾ ਰਹਿੰਦਾ ਅਹਿਮਦ ਸ਼ਾਹੇਦਾ। ਸਾਧ ਸੰਗਤ, ਜੇ ਕਿਤੇ ਸਿੱਖਾਂ ਕੋਲ ਇਹੀ ਕਿਰਪਾਨਾਂ ਨਾ ਹੁੰਦੀਆਂ ਜਿਨ੍ਹਾਂ ਕਿਰਪਾਨਾਂ ਕਰਕੇ ਅੱਜ ਸਿੱਖਾਂ ਨੂੰ ਜਲੀਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਤੇ ਅੱਜ ਹਿੰਦੁਸਤਾਨ ਦੀ ਔਰਤ ਸੱਚਮੁੱਚ ਹੀ ਜਿਵੇਂ ਗਜਨੀ ਦੇ ਬਾਜ਼ਾਰਾਂ ਵਿੱਚ ਟੱਕੇ ਟੱਕੇ ਤੇ ਨਿਲਾਮ ਹੁੰਦੀ ਰਹੀ, ਉਹ ਅੱਜ ਤੱਕ ਨਿਲਾਮ ਹੁੰਦੀ ਰਹਿਣੀ ਸੀ। ਇਸ ਨਿਲਾਮੀ ਤੋਂ ਜੇ ਕਿਸੇ ਨੇ ਬਚਾਇਆ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਆ ਵੇਖੋ ਤੁਸੀਂ, ਸਿੱਖ ਉੱਤਰਾਖੰਡ ਨੂੰ ਜਾ ਰਹੇ ਨੇ ਔਰ ਕੇਵਲ ਤੇ ਕੇਵਲ ਇੱਕ ਨਿੱਜੀ ਝਗੜਾ ਸੜਕ ਦੇ ਉੱਤੇ ਹੋਇਆ, ਨਿੱਜੀ ਝਗੜਾ, ਤੇ ਉਹਨਾਂ ਸਿੱਖਾਂ ਦੀ ਦਸਤਾਰ ਉਤਾਰ ਕੇ ਥਾਣੇ ਵਿੱਚ ਖੜ ਕੇ ਔਰ ਏਡਾ ਵੱਡਾ ਮਾਹੌਲ ਬਣਾਇਆ ਜਾ ਰਿਹਾ ਹੈ ਵੀ ਸਿੱਖ ਇਹ ਕਿਰਪਾਨਾਂ ਲੈ ਕੇ ਤੇ ਸ਼ਸਤਰ ਲੈ ਕੇ ਪੰਜਾਬ ਤੋਂ ਬਾਹਰ ਆਉਣੇ ਨਹੀਂ ਚਾਹੀਦੇ। ਕਿਉਂ ਨਾ ਆਈਏ ਜੀ? ਦੁਨੀਆਂ ਦੇ ਉੱਤੇ ਇਹ ਗੱਲ ਯਾਦ ਰੱਖਣੀ ਚਾਹੀਦੀ ਸਮੇਂ ਦੀਆਂ ਹਕੂਮਤਾਂ ਨੂੰ ਕਿ ਕਿਰਪਾਨ ਨੂੰ ਸਿੱਖ ਤੋਂ ਕੋਈ ਵੱਖ ਨਹੀਂ ਕਰ ਸਕਦਾ ਤੇ ਸਿੱਖ ਨੂੰ ਦੁਨੀਆਂ ਦੀ ਕੋਈ ਤਾਕਤ ਆਪਣੇ ਕਕਾਰਾਂ ਤੋਂ ਤੇ ਖਾਸ ਕਰਕੇ ਕਿਰਪਾਨ ਤੋਂ ਵੱਖ ਨਹੀਂ ਕਰ ਸਕਦੀ ਸਾਧ ਸੰਗਤ ਜੀ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਕਈ ਐਸੀਆਂ ਬਹੁਤ ਸਾਰੀਆਂ ਜਥੇਬੰਦੀਆਂ ਚੁਣਿੰਦਾ ਸਾਡੀਆਂ ਸਿਰਮੌਰ ਜਥੇਬੰਦੀਆਂ ਨੂੰ ਛੱਡ ਕੇ ਕੋਈ ਵੀ ਇਸ ਗੱਲ ਦੇ ਉੱਤੇ ਹਾਰ ਦਾ ਨਾਰਾ ਨਹੀਂ ਮਾਰ ਰਿਹਾ। ਮੇਰੀ ਬੇਨਤੀ ਹੈ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਇਸ ਵੱਡੇ ਇਨਕਲਾਬ ਨੂੰ ਜਨਮ ਦਿੱਤਾ ਸੀ, ਇਸ ਇਨਕਲਾਬ ਨੂੰ, ਔਰ ਇਹ ਬਚਨ ਕੀਤੇ ਸੀ ਅੱਜ ਦਸਵੰਧ ਦੇ ਰੂਪ ਵਿੱਚ ਸਾਨੂੰ ਸ਼ਸਤਰਾਂ ਦੀ ਜ਼ਰੂਰਤ ਹੈ, ਸਾਨੂੰ ਸੁੰਦਰ ਜਵਾਨੀਆਂ ਦੀ ਜ਼ਰੂਰਤ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੱਜ ਸਾਨੂੰ ਘੋੜਿਆਂ ਦੀ ਜ਼ਰੂਰਤ ਹੈ। ਇਸੇ ਧਰਤੀ ਤੇ ਸਾਡਾ ਇਤਿਹਾਸ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਇਸ ਇਨਕਲਾਬ ਨੇ ਜਨਮ ਲਿਆ, ਜਿਹੜੇ ਇਨਕਲਾਬ ਨੂੰ ਅੱਜ ਸਮੇਂ ਦੀਆਂ ਹਕੂਮਤਾਂ ਉਹ ਤੁਹਾਡੇ ਕੋਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਨੇ। ਇਸ ਗੱਲ ਤੋਂ ਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਸਾਧ ਸੰਗਤ, ਤੇ ਮੈਂ ਤਾਂ ਬਚਨ ਕੀਤੇ ਵੀ ਅੱਜ ਸਾਡੀ ਕੌਮ ਚ ਇੱਕ ਏਦਾਂ ਦਾ ਮਾਹੌਲ ਬਣਾਇਆ ਜਾ ਰਿਹਾ, ਪਰ ਇਹ ਵੀ ਬਚਨ ਮੈਂ ਸਾਂਝੇ ਕਰਦੇ ਜਾਵਾਂ ਕਿ ਦੋ ਸ਼ਬਦ ਨੇ, ਇੱਕ ਤਲਵਾਰ ਤੇ ਇੱਕ ਕਿਰਪਾਨ, ਤੇ ਸਿੱਖ ਦਾ ਜਿਹੜਾ ਕਕਾਰ ਉਹ ਕਿਰਪਾਨ ਹੈ, ਤੇ ਸਿੱਖ ਹਰ ਵੇਲੇ ਆਪਣੇ ਨਾਲ ਕਿਰਪਾਨ ਰੱਖਦਾ ਹੈ, ਔਰ ਇਹ ਰੱਖਣ ਦਾ ਕਾਰਨ ਵੀ ਇਹੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਕਿ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ। ਔਰ ਤਲਵਾਰ ਤੇ ਕਿਰਪਾਨ ਚ ਫਰਕ ਇਹ ਹੈ, ਤਲਵਾਰ ਜਦੋਂ ਵੀ ਕਿਸੇ ਰਾਜੇ ਦੇ ਹੱਥ ਵਿੱਚ ਆਈ ਹੈ ਤੇ ਉਹਨੇ ਸਾਧ ਸੰਗਤ ਆਮ ਕਰਕੇ ਦੁਨੀਆਂ ਦੀ ਲੁੱਟ ਕਸੁੱਟ ਵੀ ਕੀਤੀ ਤੇ ਮਜ਼ਲੂਮਾਂ ਨੂੰ ਵੀ ਮਾਰਿਆ ਤੇ ਦੱਬਿਆ, ਦੱਬੇ ਕੁਚਲੇ ਲੋਕਾਂ ਦੇ ਉੱਤੇ ਇਹ ਤਲਵਾਰ ਚੱਲਦੀ ਰਹੀ, ਪਰ ਮਹਾਰਾਜ ਨੇ ਕਿਰਪਾਨ ਸਾਡੇ ਹੱਥ ਵਿੱਚ ਦੇ ਕੇ ਕਿਹਾ ਕਿ ਇਹ ਮਜ਼ਲੂਮ ਦੀ ਰਾਖੀ ਵਾਸਤੇ ਹੈ, ਇਹ ਆਪਣੀ ਸਵੈ ਰੱਖਿਆ ਵਾਸਤੇ ਹੈ। ਇਸ ਕਰਕੇ ਅੱਜ ਇਹੋ ਜਿਹੇ ਮਾਹੌਲ ਤੋਂ ਸਾਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਜੋ ਕੁਝ ਅੱਜ ਤੁਸੀਂ ਸੰਸਾਰ ਤੇ ਘਟਨਾਵਾਂ ਦੇਖ ਰਹੇ ਹੋ, ਆਓ ਮੈਂ ਵਾਪਸ ਆਪਣੇ ਵਿਸ਼ੇ ਤੇ ਆਉਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾਤੇ ਬਣੇ ਇਸ ਧਰਤੀ ਦੇ ਉੱਤੇ ਔਰ ਕਿੰਨੀਆਂ ਬਖਸ਼ਿਸ਼ਾਂ ਵੰਡੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਔਰ ਜਿੱਥੇ ਜਿੱਥੇ ਵੀ ਮਹਾਰਾਜ ਗਏ ਹਰ ਸਿੱਖ ਦੀ ਸ਼ਰਧਾ ਜਿਹੜੀ ਸੀ ਨਾ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ। ਉਹ ਭਾਵੇਂ ਮਾਤਾ ਭਾਗ ਭਰੀ ਸੀ, ਭਾਵੇਂ ਭਾਈ ਸਾਧੂ ਵਰਗੇ ਸਿੱਖ ਸਨ, ਔਰ ਜਿੰਨੇ ਵੀ ਸਿੱਖ ਜਿੱਥੇ ਜਿੱਥੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਰਿਹਾ ਤੇ ਜੋ ਮੰਗਦਾ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਏਡੇ ਵੱਡੇ ਦਾਤੇ ਨੇ, ਉਹ ਸਭ ਨੂੰ ਮਿਹਰਾਂ ਦੇ ਨਾਲ ਨਵਾਜਦੇ ਰਹੇ ਤੇ ਬਖਸ਼ਿਸ਼ਾਂ ਨਾਲ ਨਵਾਜਦੇ ਰਹੇ। ਅੱਜ ਵੀ ਇਹ ਘਰ ਦੁਨੀਆਂ ਦਾ ਵੱਡਾ ਘਰ ਹੈ, ਜਿਸ ਘਰ ਤੋਂ ਤੁਸੀਂ ਸਾਰੇ ਜੁੜੇ ਹੋਏ ਹੋ,
ਤੇ ਰੋਜ਼ ਹੀ ਇਸ ਘਰ ਤੋਂ ਅੰਮ੍ਰਿਤ ਵੇਲੇ ਦੀ ਵਿਚਾਰ ਸਰਵਣ ਕਰ ਦਿਓ। ਮੈਂ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਇਹ ਘਰ ਏਡਾ ਮਹਾਨ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਅੱਜ ਵੀ ਕੋਈ ਵੀ ਫਰਿਆਦੀ ਬਣ ਕੇ ਆਵੇ, ਕੋਈ ਲੋੜਵੰਦ ਜਾਚਕ ਮੰਗਤਾ ਬਣ ਕੇ ਆਵੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਆਪਣੇ ਇਸ ਘਰ ਦੇ ਵਿੱਚੋਂ ਖਾਲੀ ਨਹੀਂ ਮੋੜਦੇ। ਉਹ ਝੋਲੀਆਂ ਭਰ ਭਰ ਕੇ ਇਸ ਘਰ ਦੇ ਵਿੱਚੋਂ ਤੋਰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਇਹੋ ਜੇ ਦਾਤੇ ਨੂੰ ਛੱਡ ਕੇ ਤੇ ਐਵੇਂ ਥਾਂ ਥਾਂ ਤੇ ਜਾ ਕੇ ਆਪਣੇ ਨੱਕ ਰਗੜਨੇ, ਮੱਥੇ ਟੇਕਣੇ, ਮੁੱਠੀ ਚਾਪੀ ਕਰਨੀ, ਇਹਦੇ ਤੋਂ ਅੱਜ ਬਚਣ ਦੀ ਜ਼ਰੂਰਤ ਹੈ। ਤੇ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਦਾਤਾ ਕੇਵਲ ਤੇ ਇੱਕੋ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ ਤੇ ਆਪਾਂ ਸਾਰੇ ਹੀ ਬਾਕੀ ਜਿੰਨੇ ਵੀ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਵੀ ਉਸ ਦਾਤੇ ਦੇ ਘਰ ਦੇ ਭਿਖਾਰੀ

0: ਜਿੱਥੇ ਦੁਨਿਆਵੀ ਦਾਤਾਂ ਇਸ ਘਰ ਤੋਂ ਪ੍ਰਾਪਤ ਕਰਨੀਆਂ, ਉੱਥੇ ਸਭ ਤੋਂ ਵੱਡੀ ਦਾਤ ਗੁਰੂ ਸ਼ਬਦ ਦੀ ਦਾਤ, ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਵੀ ਦਾਤਾ ਤੂੰ ਵੱਡਾ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਤੇਰੇ ਕੋਲੋਂ ਕਿਹੜੀ ਦੁਨਿਆਵੀ ਦਾਤ ਮੰਗਾਂ, ਜਿਹੜੀ ਮੰਗਾਂਗਾ ਉਹ ਬਿਨਸਨਹਾਰ ਹੈ। ਮੈਂ ਕਿਆ ਮੰਗੂ ਕਿ ਸਥਿਰ ਨਾ ਰਹਾਈ, ਕਿਉਂਕਿ ਰਹਿਣਾ ਤਾਂ ਕਿਸੇ ਵੀ ਨਹੀਂ, ਰਹਿਣ ਵਾਲੀ ਇੱਕੋ ਹੀ ਦਾਤ ਹੈ, ਉਹ ਨਾਮ ਦੀ ਦਾਤ ਤੇ ਬੰਦਗੀ ਦੀ ਦਾਤ ਹੈ ਸਾਧ ਸੰਗਤ। ਕਿਉਂਕਿ ਬਾਕੀ ਦੁਨਿਆਵੀ ਦਾਤਾਂ ਜਿੰਨੀਆਂ ਆਪਾਂ ਮੰਗਦੇ ਹਾਂ ਨਾ, ਇਹ ਸਮਾਂ ਪਾ ਕੇ ਖਤਮ ਹੋ ਜਾਂਦੀਆਂ ਨੇ, ਇਹਨਾਂ ਦੀ ਕੋਈ ਵੈਲਿਡਿਟੀ ਹੈ। ਜਿਵੇਂ ਆਪਾਂ ਬਾਜ਼ਾਰੋਂ ਕੋਈ ਵਸਤੂ ਲਈਏ ਤੇ ਉਹਦੇ ਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਵੀ ਇੰਨੀ ਚੀਜ਼ ਤਰੀਕ ਤੋਂ ਬਾਅਦ ਇਹ ਚੀਜ਼ ਖਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤੇਰੇ ਕੋਲੋਂ ਕੀ ਮੰਗਾ, ਜਦੋਂ ਕਿ ਸਾਰਾ ਸੰਸਾਰ ਹੀ ਕੂੜ ਹੈ, ਬਿਨਸਨਹਾਰ ਹੈ। ਧੀਆਂ ਪੁੱਤਰ ਮੰਗਾਂਗਾ ਸਮਾਂ ਪਾ ਕੇ ਇੱਕ ਦਿਨ, ਉਹ ਵੀ ਬਿਨਸਨਹਾਰ ਹੈ। ਘਰ ਮੰਗਾਂਗਾ, ਉਹਦੀ ਵੀ ਕੋਈ ਬੁਨਿਆਦ ਹੈ ਵੀ ਇੰਨੇ ਸਾਲ ਤੱਕ ਰਹੇਗਾ। ਜ਼ਮੀਨ ਜਾਇਦਾਦ ਮੰਗਾਂਗਾ, ਉਹ ਤੁਸੀਂ ਕਿਤੇ ਪੁਰਾਣੀਆਂ ਫਰਦਾਂ ਕਢਾ ਕੇ ਵੇਖੋ ਕਿੰਨੇ ਕਿੰਨੇ ਲੋਕ ਇਹਨਾਂ ਜ਼ਮੀਨਾਂ ਨੂੰ ਵਾਹੁੰਦੇ ਦੁਨੀਆਂ ਤੋਂ ਚਲੇ ਗਏ। ਕਹਿਣ ਤੋਂ ਭਾਵ ਕਿ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ। ਹੇ ਵਾਹਿਗੁਰੂ ਅਕਾਲ ਪੁਰਖ, ਇਹ ਦੁਨਿਆਵੀ ਦਾਤਾਂ ਠੀਕ ਹੈ ਵੀ ਸਮੇਂ ਦੀ ਲੋੜ ਹੈ, ਸਾਨੂੰ ਚਾਹੀਦੀਆਂ ਨੇ, ਅਸੀਂ ਤੇਰੇ ਬੱਚੇ ਹਾਂ, ਉਹ ਵੀ ਤੇਰੇ ਕੋਲੋਂ ਹੀ ਮੰਗਣੀਆਂ ਨੇ, ਪਰ ਜੇ ਅਸੀਂ ਗੁਰਮਤਿ ਸਿਧਾਂਤ ਮੁਤਾਬਕ ਵੇਖੀਏ ਤੇ ਮਹਾਰਾਜ ਕਹਿੰਦੇ ਇੱਕ ਦਾਤ ਫਿਰ ਸਭ ਤੋਂ ਵੱਡੀ ਉਹ ਕਿਹੜੀ ਹੈ, ਹਰ ਦੀਜੈ ਨਾਮ ਪਿਆਰੀ ਜੀਵ, ਕਿ ਹੇ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ, ਮੈਨੂੰ ਬੰਦਗੀ ਦੀ ਦਾਤ ਦੇ, ਮੈਨੂੰ ਸ਼ਬਦ ਦੀ ਦਾਤ ਦੇ। ਜਿਹਦੇ ਕੋਈ ਸ਼ਬਦ ਦੀ ਸੋਝੀ ਹੈ ਨਾ, ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਸਾਧ ਸੰਗਤ, ਉਹਨੂੰ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕੇਵਲ ਤੇ ਕੇਵਲ ਗੁਰੂ ਸ਼ਬਦ ਨਾਲ ਜੁੜ ਕੇ ਹੀ ਲੈ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਫਿਰ ਦੂਸਰੀ ਪੰਕਤੀ ਵਿੱਚ ਉਸ ਅਕਾਲ ਪੁਰਖ ਦੇ ਕੋਲੋਂ ਬੰਦਗੀ ਦੀ ਦਾਤ ਮੰਗਦੇ ਹਨ।
1: ਘਟ ਘਟ ਰਵ ਰਹਿਆ ਬਨਵਾਰੀ।
0: ਮਹਾਰਾਜ ਕਹਿੰਦੇ ਉਹ ਦਾਤਾ ਨਾ ਜਿਹੜਾ ਦੁਨੀਆਂ ਦਾ ਸਿਰਮੌਰ ਦਾਤਾਂ ਦੇਣ ਵਾਲਾ, ਉਹ ਘਟ ਘਟ ਦੇ ਵਿੱਚ ਵਿਆਪਕ ਹੈ। ਬਨਵਾਰੀ, ਇਹ ਸਨਾਤਨ ਦੇ ਵਿੱਚ ਬਨਵਾਰੀ ਸ਼ਬਦ ਵੈਸੇ ਕ੍ਰਿਸ਼ਨ ਲਈ ਵੀ ਵਰਤਿਆ ਗਿਆ, ਪਰ ਸਾਡੇ ਪਾਤਸ਼ਾਹ ਨੇ ਬਾਣੀ ਚ ਜਿੰਨੇ ਸ਼ਬਦ ਵਰਤੇ ਨਾ, ਜਿਹੜੇ ਅਵਤਾਰਾਂ ਲਈ ਵਰਤੇ ਜਾਂਦੇ ਸਨ, ਉਹ ਭਾਵੇਂ ਗੋਪਾਲ ਹੈ, ਬੀਠਲ ਹੈ, ਜਾਂ ਕਹਿ ਲਓ ਵੀ ਬਨਵਾਰੀ ਹੈ, ਉਹ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਦੇ ਅੰਦਰ ਇਹ ਸ਼ਬਦ ਲਿਖ ਕੇ ਕਿ ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਗੋਪਾਲ ਹੈ, ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਬਨਵਾਰੀ ਹੈ, ਸਿੱਖ ਦੇ ਵਾਸਤੇ ਉਹ ਅਕਾਲ ਪੁਰਖ ਹੀ ਦੁਨੀਆਂ ਦਾ ਸਭ ਤੋਂ ਵੱਡਾ ਦੇਵਤਾ ਹੈ, ਤੇ ਉਹ ਬਨਵਾਰੀ ਪ੍ਰਭੂ ਜਿਹੜਾ ਘੱਟ ਘੱਟ ਵਿੱਚ ਵਿਆਪਕ ਹੈ ਨਾ। ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਕਣ ਕਣ

0: ਤੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਉਹ ਜਲ ਵਿੱਚ ਥਲ ਵਿੱਚ ਮਹੀ ਅਲ ਭਾਵ ਕੇ ਧਰਤੀ ਦੇ ਤਲ ਦੇ ਉੱਤੇ ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਵਿਆਪਕ ਹੈ ਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਇਹੋ ਜੇ ਪਰਮਾਤਮਾ ਦੀ ਸੋਝੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਹੋ ਸਕਦੀ ਹੈ। ਫੇ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਹਨ।
1: ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ।
0: ਮਹਾਰਾਜ ਕਹਿੰਦੇ ਧਰਤੀ ਪਤਾਲ ਆਕਾਸ਼ ਜਿੱਥੋਂ ਤੱਕ ਵੀ ਇਹ ਨਜ਼ਰ ਆਉਂਦਾ ਹੈ ਨਾ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਨਵਾਜਿਆ ਹੋਇਆ ਭਾਵ ਕਿ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ।
1: ਸੋ ਬ੍ਰਹਮ ਅਜੋਨੇ ਹੈ ਪੀ ਹੋਨੇ ਘਟ ਭੀਤਰ ਦੇਖ ਮੁਰਾਰੀ ਜੀਓ।
0: ਸੋ ਉਹ ਬ੍ਰਹਮ ਸਵਰੂਪ ਜੋ ਪਰਮਾਤਮਾ ਹੈ ਉਹ ਅਜੋਨੀ ਭਾਵ ਕਿ ਜੂਨਾਂ ਵਿੱਚ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਵੀ ਸੀ ਉਹ ਅੱਜ ਵੀ ਕਾਇਮ ਹੈ ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ ਉਹਦੀ ਪਾਤਸ਼ਾਹੀ ਸੰਸਾਰ ਦੇ ਉੱਤੇ ਜੁਗੋ ਜੁਗ ਅਟਲ ਰਹੇਗੀ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਕਾਇਮ ਦਾਇਮ ਸਦਾ ਪਾਤਸ਼ਾਹੀ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਬੰਦੇ ਕੋਲ ਤਾਕਤ ਹੋਵੇ ਨਾ ਉਹ ਮਨਮਾਨੀਆਂ ਕਰਦਾ ਉਹ ਕਿਸੇ ਗੱਲ ਦੀ ਫਿਰ ਦੁਨੀਆਂ ਤੇ ਪਰਵਾਹ ਨਹੀਂ ਕਰਦਾ ਔਰ ਸਾਧ ਸੰਗਤ ਉਹਨੂੰ ਐਂ ਲੱਗਦਾ ਵੀ ਮੈਂ ਹੀ ਸਭ ਕੁਝ ਆ ਮੇਰੀ ਮੁੱਠੀ ਵਿੱਚ ਇਹ ਤਾਕਤ ਹੈ। ਅਸਲ ਵਿੱਚ ਇਹ ਤਾਕਤ ਚੀਜ਼ ਹੀ ਐਸੀ ਪਰ ਜੇ ਤਾਕਤ ਹਥਿਆ ਕੇ ਤਾਕਤ ਪ੍ਰਾਪਤ ਕਰਕੇ ਰਾਜ ਸੱਤਾ ਪ੍ਰਾਪਤ ਕਰਕੇ ਬੰਦਾ ਰੱਬ ਨਾਲ ਜੁੜਿਆ ਰਹੇ ਨਾ ਤੇ ਫਿਰ ਕਦੇ ਵੀ ਉਹ ਆਪਣੀ ਕਿਸੇ ਵੀ ਇਸ ਤਰ੍ਹਾਂ ਦੀ ਤਾਕਤ ਦਾ ਗਰੂਰ ਨਹੀਂ ਕਰੇਗਾ ਹੰਕਾਰ ਨਹੀਂ ਕਰੇਗਾ। ਆਪਾਂ ਇੱਕ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਸੀਨਾ ਬਸੀਨਾ ਬਚਨ ਪੜ੍ਹਦੇ ਹਾਂ ਤਪੋ ਰਾਜ ਤੇ ਰਾਜੋ ਨਰਕ। ਪਰ ਯਾਦ ਰੱਖਿਓ ਖਾਲਸਾ ਜੀ ਗੁਰਮਤ ਨੂੰ ਤੁਸੀਂ ਜਦੋਂ ਸਮਝੋਗੇ ਨਾ ਤੇ ਗੁਰਮਤ ਦੇ ਐਂਗਲ ਤੋਂ ਰਾਜ ਤੋਂ ਬਾਅਦ ਨਰਕ ਨਹੀਂ ਆ। ਇਹ ਰਾਜ ਤੋਂ ਬਾਅਦ ਨਰਕ ਉਹਦੇ ਲਈ ਹੈ ਜਿਹਨੇ ਰਾਜ ਸੱਤਾ ਤੇ ਬਹਿ ਕੇ ਰੱਬ ਭੁਲਾ ਦਿੱਤਾ ਹੈ ਜਿਹਨੂੰ ਰੱਬ ਬਾਰੇ ਪਤਾ ਨਹੀਂ ਜਿਹਨੂੰ ਆਪਣੇ ਧਰਮ ਬਾਰੇ ਪਤਾ ਨਹੀਂ ਜਿਹਨੂੰ ਸਾਧ ਸੰਗਤ ਜੀ ਆਪਣੇ ਸਿਧਾਂਤ ਬਾਰੇ ਪਤਾ ਨਹੀਂ ਉਹ ਬੰਦਾ ਜਦੋਂ ਰਾਜ ਸੱਤਾ ਤੇ ਬਹਿੰਦਾ ਹੈ ਧਰਮ ਕਰਮ ਤੋਂ ਉਲਟ ਵੀ ਬੜੇ ਕਰਮ ਕਰਦਾ ਹੈ ਤੇ ਉਹਦੇ ਲਈ ਫਿਰ ਰਾਜ ਤੋਂ ਬਾਅਦ ਨਰਕ ਹੈ। ਪਰ ਜੇ ਕੋਈ ਤਪ ਹੋਵੇ ਨਾ ਕਿਸੇ ਦਾ ਵੱਡੀ ਬੰਦਗੀ ਹੋਵੇ ਤੇ ਫਿਰ ਰਾਜ ਮਿਲੇ ਤੇ ਰਾਜ ਤੇ ਬਹਿ ਕੇ ਵੀ ਬੰਦਾ ਰੱਬ ਨਾਲ ਜੁੜਿਆ ਰਹੇ ਚੰਗੇ ਕੰਮ ਕਰੇ। ਹੁਣ ਰਾਜ ਤੇ ਸਿੱਖਾਂ ਨੇ ਵੀ ਕੀਤਾ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕੀਤਾ ਤੇ ਸ਼ਹੀਦੀ ਮਿਲੀ ਤੇ ਸ਼ਹੀਦੀ ਹਰ ਇੱਕ ਨੂੰ ਥੋੜੀ ਮਿਲਦੀ ਯਾਦ ਰੱਖਿਓ ਨਿੱਕੀ ਜੀ ਘਟਨਾ ਯਾਦ ਆ ਗਈ। ਮਾਝੇ ਦਾ ਇੱਕ ਬਹੁਤ ਇਤਿਹਾਸਕ ਪਿੰਡ ਹੈ ਨਾਗੋਕੇ ਉੱਥੋਂ ਦਾ ਇੱਕ ਜਥੇਦਾਰ ਊਧਮ ਸਿੰਘ ਨਾਗੋਕੇ ਹੋਇਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਔਰ ਸਾਧ ਸੰਗਤ ਉਹ MLA ਵੀ ਰਹੇ ਵਜ਼ੀਰ ਵੀ ਰਹੇ ਤੇ ਮੋਰਚਾ ਉਹਨਾਂ ਕੋਈ ਨਹੀਂ ਛੱਡਿਆ ਜੇਲ੍ਹ ਕੋਈ ਨਹੀਂ ਛੱਡੀ ਜੈਤੋ ਮੋਰਚੇ ਚ ਅੱਗੇ ਹੋ ਕੇ ਗਏ ਗੁਰੂ ਕੇ ਬਾਗ ਦੇ ਮੋਰਚੇ ਚ ਡਾਂਗਾਂ ਖਾਧੀਆਂ ਅਟਕ ਦੀ ਜੇਲ੍ਹ ਕੱਟੀ ਮੁਲਤਾਨ ਦੀ ਜੇਲ੍ਹ ਕੱਟੀ ਤੇ ਜਦੋਂ ਅਖੀਰ ਮੌਤ ਆਈ ਤੇ ਬਜ਼ੁਰਗ ਸੀ ਤੇ PGI ਦਾਖਲ ਸਨ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਪਤਾ ਲੈਣ ਗਿਆ ਤੇ ਜਦੋਂ ਪਤਾ ਲੈਣ ਗਿਆ ਨਾ ਤੇ ਜਥੇਦਾਰ ਸਾਹਿਬ ਫੇਰੂਮਾਨ ਨਾਲ ਕੁਝ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਨੇ ਤੇ ਨਾਲ ਅੱਖਾਂ ਚ ਬਰਾਗ ਹੈ ਤੇ ਫੇਰੂਮਾਨ ਨੇ ਉੱਥੇ ਇੱਕ ਗੱਲ ਕਹੀ ਕਹਿੰਦਾ ਜਥੇਦਾਰਾ ਕੀ ਗੱਲ ਹੋਈ ਅੱਜ ਮੌਤ ਵੇਖ ਕੇ ਭਾਵੁਕ ਹੋ ਗਿਆ ਤੇ ਜਥੇਦਾਰ ਦੇ ਸ਼ਬਦ ਸੀ ਨਹੀਂ ਫੇਰੂਮਾਨ ਸਾਹਿਬ ਮੈਂ ਬਰਾਗ ਵਿੱਚ ਭਾਵੁਕ ਇਸ ਕਰਕੇ ਹੋਇਆ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਬੇਨਤੀ ਕਰ ਰਿਹਾ ਵੀ ਮਹਾਰਾਜ ਵਰਦੀਆਂ ਗੋਲੀਆਂ ਚ ਮੈਂ ਕੋਈ ਮੋਰਚਾ ਨਹੀਂ ਛੱਡਿਆ ਮੈਂ ਕੋਈ ਜੇਲ੍ਹ ਨਹੀਂ ਛੱਡੀ ਪਰ ਮੈਨੂੰ ਸਦਾ ਲਈ ਅਫਸੋਸ ਰਹੇਗਾ ਕਿ ਮੈਂ ਸਮਾਂ ਪਾ ਕੇ ਆਪਣੀ ਮੌਤੇ ਮਰ ਰਿਹਾ ਹਾਂ ਬਜ਼ੁਰਗ ਹੋ ਕੇ ਮਰ ਰਿਹਾ ਹਾਂ ਪਰ ਮੈਨੂੰ ਸ਼ਹੀਦੀ ਨਸੀਬ ਨਹੀਂ ਹੋ ਸਕੀ। ਉਹਨੇ ਕਿਹਾ ਸਰਦਾਰਾ ਸ਼ਹੀਦੀ ਚੀਜ਼ ਹੀ ਐਡੀ ਵੱਡੀ ਹੈ ਕਿ ਹਰ ਕਿਸੇ ਬੰਦੇ ਨੂੰ ਦੁਨੀਆਂ ਦੇ ਉੱਤੇ ਸ਼ਹਾਦਤ ਪ੍ਰਾਪਤ ਨਹੀਂ ਹੁੰਦੀ ਤੇ ਜਿਹਨੂੰ ਸ਼ਹਾਦਤ ਪ੍ਰਾਪਤ ਹੋ ਜਾਵੇ ਉਹ ਬੰਦਾ ਦੁਨੀਆਂ ਤੇ ਸਦਾ ਲਈ ਗੁਰੂ ਦੀ ਗੋਦ ਵਿੱਚ ਚਲਾ ਜਾਂਦਾ ਹੈ। ਤੇ ਫੇਰੂਮਾਨ ਨੇ ਫਿਰ ਉੱਥੇ ਵਾਅਦਾ ਤੇ ਅਹਿਦ ਲਿਆ ਸੀ ਜਥੇਦਾਰਾ ਅੱਜ ਮੈਂ ਤੇਰੀ ਗੱਲ ਤੋਂ ਪ੍ਰਭਾਵਿਤ ਹਾਂ ਜਾਂ ਫਿਰ ਅੱਜ ਤੋਂ ਬਾਅਦ ਮੈਂ ਵੀ ਯਤਨ ਕਰਾਂਗਾ ਵੀ ਮਰਨ ਵਰਤ ਨਹੀਂ ਟੁੱਟੇਗਾ। ਉਹਨੇ ਨਹੀਂ ਤੋੜਿਆ ਫਿਰ 74 ਦਿਨ ਕੱਢ ਗਿਆ ਤੇ ਅੱਜ ਤੁਸੀਂ ਉਹਨੂੰ ਸ਼ਹੀਦ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ। ਕਹਿਣ ਤੋਂ ਭਾਵ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਸ਼ਹੀਦੀ ਮਿਲੀ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ। ਖਾਲਸਾ ਜੀ, ਕਹਿਣ ਤੋਂ ਭਾਵ ਇਹ ਹੈ ਵੀ ਰਾਜ ਤੋਂ ਬਾਅਦ ਹਰ ਥਾਂ ਤੇ ਨਰਕ ਨਹੀਂ ਹੈ। ਜਿਹੜਾ ਰਾਜ ਸੱਤਾ ਤੇ ਬਹਿ ਕੇ, ਰਾਜ ਤੋਂ ਬਿਨਾਂ ਤੇ ਬੰਦੇ ਦੇ ਪੱਲੇ ਕੱਖ ਨਹੀਂ, ਰਾਜ ਵਿੱਚ ਹੀ ਸਾਰੀ ਤਾਕਤ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਤੇ ਪੁਰਾਣੇ ਸਰੋਤਾਂ ਚ ਲਿਖੇ ਸ਼ਬਦ ਨੇ, ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਬਿਨਾਂ ਧਰਮ ਸਭ ਦਲੇ ਮਲੇ ਹੈ। ਉਹਨਾਂ ਕਿਹਾ ਵੀ ਜੇ ਰਾਜ ਹੋਵੇ ਤੇ ਧਰਮ ਵੀ ਫੇਰ ਹੀ ਵੱਧ ਹੈ। ਅੱਜ ਨਾ ਕਈ ਵਾਰ ਆਪਾਂ ਇੱਕ ਸ਼ਬਦ ਕਹਿੰਦੇ, ਆਮ ਕਰਕੇ ਸਾਡੇ ਗਿਆਨੀ ਵੀ ਬੜਾ ਵਰਤਦੇ ਨੇ ਕਿ ਵੇਖੋ ਜੀ ਫਲਾਨੇ ਧਰਮ ਵਿੱਚ ਇੱਕ ਸ਼ਹੀਦ ਤੇ ਉਹਨਾਂ ਦੇ ਪੈਰੋਕਾਰ ਵੇਖੋ ਕਿੰਨੇ ਨੇ ਦੁਨੀਆਂ ਚ, ਅਸੀਂ ਲੱਖਾਂ ਸ਼ਹੀਦੀਆਂ ਦਿੱਤੀਆਂ ਤੇ ਸਾਡੀ ਗਿਣਤੀ ਵੇਖੋ। ਆਪਾਂ ਆਮ ਕਰਕੇ ਸ਼ਬਦ ਸੁਣਦੇ ਹਾਂ, ਹੱਥ ਜੋੜ ਕੇ ਬੇਨਤੀ ਸਾਧ ਸੰਗਤ, ਉਹ ਅਸਲ ਵਿੱਚ ਗਿਣਤੀ ਵਰਧਣ ਦਾ ਕਾਰਨ ਰਾਜ ਹੈ। ਜਿਨ੍ਹਾਂ ਦੀ ਗਿਣਤੀ ਤੇ ਜਿਨ੍ਹਾਂ ਦੇ ਪੈਰੋਕਾਰ ਅੱਜ ਪੂਰੀ ਦੁਨੀਆਂ ਚ ਨੇ ਨਾ, ਉਹਨਾਂ ਦਾ ਰਾਜ ਅੱਧੀ ਦੁਨੀਆਂ ਤੋਂ ਵੱਧ ਦੇਸ਼ਾਂ ਵਿੱਚ ਹੈ। ਅਗਲੇ ਇੰਡੀਆ ਚ ਵੀ ਰਾਜ ਕਰਕੇ ਗਏ ਨੇ। ਔਰ ਦੂਸਰੀ ਵੱਡੀ ਕੌਮ ਹੈ ਮੁਸਲਮਾਨਾਂ ਦੀ, ਉਹਨਾਂ ਤੋਂ ਬਾਅਦ ਫਿਰ ਮੁਸਲਮਾਨ ਜਿਹੜੇ, ਉਹਨਾਂ ਦੀ ਗਿਣਤੀ ਪੂਰੇ ਵਰਲਡ ਚ ਜ਼ਿਆਦਾ। ਕਿਉਂ? ਕਿਉਂਕਿ ਉਹਨਾਂ ਦਾ ਵੀ ਦੁਨੀਆਂ ਤੇ ਰਾਜ ਹੈ। ਅੱਜ ਜੇ ਤੁਸੀਂ ਮਾਣ ਨਾਲ ਜਿਉਂਦੇ ਹੋ, ਸਵੈ ਮਾਣ ਨਾਲ ਜਿਉਂਦੇ ਹੋ, ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤੇ ਤੁਹਾਨੂੰ ਬਾਹਰ ਸੋਨਾ ਲੱਗਾ ਨਜ਼ਰ ਆਉਂਦਾ ਹੈ, ਅੱਜ ਤੁਸੀਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਣੇ ਦਸਤਾਵੇਜ਼ ਫਰੋਲਦੇ ਹੋ, ਤੁਹਾਨੂੰ ਗੁਰਦੁਆਰਿਆਂ ਦੇ ਨਾਲ ਜਾਇਦਾਦਾਂ ਤੇ ਜ਼ਮੀਨਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਅੱਜ ਜੇ ਸਾਡੇ ਲੰਗਰ ਚੱਲ ਰਹੇ ਨੇ, ਅੱਜ ਜੇ ਸਿੱਖ ਪੂਰੀ ਦੁਨੀਆਂ ਵਿੱਚ ਸਵੈ ਮਾਣ ਤੇ ਦ੍ਰਿੜਤਾ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਇਹ ਕੇਵਲ ਤੇ ਕੇਵਲ ਜਿਹੜਾ ਤੁਸੀਂ ਪਹਿਲੇ ਸਮੇਂ ਚ 80 ਸਾਲ ਰਾਜ ਕਰ ਗਏ, ਇਹ ਉਸ ਰਾਜ ਦੀ ਬਦੌਲਤ ਸਵੈ ਮਾਣ ਨਾਲ ਜੀ ਰਹੇ ਹੋ ਸਾਧ ਸੰਗਤ। ਇਸ ਕਰਕੇ ਰਾਜ ਬੜਾ ਜ਼ਰੂਰੀ ਹੁੰਦਾ ਹੈ। ਜਿਹਦਾ ਰਾਜ ਹੋਵੇ ਉਹ ਯਤਨ ਕਰਦਾ ਵੀ ਮੇਰਾ ਧਰਮ ਵਧੇ, ਮੇਰਾ ਧਰਮ ਫੁੱਲੇ। ਜਹਾਂਗੀਰ ਨੂੰ ਇਹੋ ਤੇ ਤਲਖੀ ਸੀ ਕਿ ਉਹ ਕਹਿੰਦਾ ਰਾਜ ਮੇਰਾ ਤੇ ਗਿਣਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੀ ਵੱਧ ਰਹੀ ਹੈ, ਗਿਣਤੀ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦੀ ਵੱਧ ਰਹੀ ਹੈ। ਮੈਂ ਕਾਲਫ ਕਹਿੰਦਾ ਬਾਬੇ ਨਾਨਕ ਦੇ ਸਮੇਂ 2 ਕਰੋੜ ਸਿੱਖ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 5 ਕਰੋੜ ਸਿੱਖ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਪਿਆਰ ਦੇ ਨਾਲ ਆਪਣੀ ਗਲਵੱਕੜੀ ਵਿੱਚ ਲਿਆ, ਵੱਡੀਆਂ ਵੱਡੀਆਂ ਬੌਲੀਆਂ ਸਰੋਵਰ ਕਾਇਮ ਕੀਤੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਨਾਲ ਜੋੜਿਆ। ਜੇ ਕੋਈ ਫਰਿਆਦੀ ਬਣ ਕੇ ਆਇਆ, ਜਾਚਕ ਬਣ ਕੇ ਆਇਆ ਤੇ ਉਹਨੂੰ ਕਦੇ ਖਾਲੀ ਨਹੀਂ ਮੋੜਿਆ, ਇਹੀ ਕਾਰਨ ਸੀ। ਪਰ ਜਦੋਂ ਉਹਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਤੇ ਇੱਕ ਕਵੀ ਲਿਖਦਾ ਨਾ, ਉਹ ਕਹਿੰਦਾ ਕਿ ਚਾਰੇ ਪਾਸੇ ਅੱਗ ਬਰਸੇ ਸੇਕ ਸੀ ਤਨ ਸਾੜ ਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਤੇ ਮੀਆਂ ਮੀਰ ਕੋ ਵੇਖਿਆ ਨਾ ਗਿਆ, ਉਹਨੇ ਕਿਹਾ ਮਹਾਰਾਜ ਇੱਕ ਹੁਕਮ ਕਰੋ, ਅੱਜ ਦਿੱਲੀ ਤੋਂ ਲਾਹੌਰ ਤੱਕ ਤੁਹਾਡੇ ਕਿੰਨੇ ਸਿੱਖ ਨੇ? ਉਹ ਮੇਰੇ ਪਾਤਸ਼ਾਹ ਦੀ ਪਾਤਸ਼ਾਹੀ ਚੱਲਦੀ ਆ। ਔਰ ਬੇਨਤੀ ਕੀਤੀ, ਮਹਾਰਾਜ ਇੱਕ ਇਸ਼ਾਰਾ ਕਰੋ, ਅਸੀਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਖੜਕਾ ਸਕਦੇ। ਉੱਥੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਕਿ ਆਪਣੇ ਹੋਸ਼ ਨੂੰ ਬਿਲਕੁਲ ਕਾਇਮ ਰੱਖਣਾ। ਦੋ ਚੀਜ਼ਾਂ ਨੇ, ਜੋਸ਼ ਤੇ ਹੋਸ਼। ਕਈਆਂ ਕੋਲ ਕੱਲਾ ਜੋਸ਼ ਹੁੰਦਾ ਹੈ ਤੇ ਕਈਆਂ ਕੋਲ ਕੱਲਾ ਹੋਸ਼ ਹੈ ਮਾਫ ਕਰਨਾ। ਇਹ ਦੋਵਾਂ ਚੀਜ਼ਾਂ ਦਾ ਸੁਮੇਲ ਹੈ ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ। ਔਰ ਇਹ ਦੋਵੇਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਮਹਾਰਾਜ ਨੇ ਕਿਹਾ ਨਹੀਂ, ਹੁਣ ਬਿਲਕੁਲ ਤੁਸੀਂ ਸਬਰ ਵਿੱਚ ਰਹਿਣਾ ਤੇ ਹੁਕਮ ਵਿੱਚ ਰਹਿਣਾ। ਹੁਕਮ ਵਿੱਚ ਰਹੇ ਸਿੱਖ। ਔਰ ਸਾਈਂ ਮੀਆਂ ਮੀਰ ਨੂੰ ਇਹ ਬਚਨ ਕੀਤੇ ਸੀ ਕਿ ਸੁਣ ਸਤਿਗੁਰਾਂ ਕਿਹਾ ਮੀਆਂ ਮੀਰ, ਛੋਟੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹੈ, ਹਮ ਸ਼ਾਂਤ ਹੈ ਹਰ ਨਾਮ ਸੇ। ਮੈਂ ਕਹਿੰਦਾ ਸਿੱਖ ਕੌਮ ਤੋਂ ਵੀ ਬਲਿਹਾਰ ਜਾਈਏ। ਖਾਲਸਾ ਜੀ, ਸਮੇਂ ਦੀ ਹਕੂਮਤ ਤੱਤੀ ਤਵੀ ਤੇ ਬਾ ਕੇ ਸ਼ਹੀਦ ਕਰ ਰਹੀ ਆ, ਤੇ ਸਿੱਖ ਇਸ ਸੜ ਬਲ ਰਹੀ ਲੁਕਾਈ ਤੇ ਸੜ ਬਲ ਰਹੀ ਧਰਤੀ ਨੂੰ ਠੰਡਾ ਕਰਨ ਵਾਸਤੇ ਉਹ ਜਗ੍ਹਾ ਜਗ੍ਹਾ ਤੇ ਸਾਧ ਸੰਗਤ ਜੀ ਛਬੀਲਾ ਲਾ ਕੇ ਸੇਵਾ ਕਰ ਰਹੇ ਨੇ। ਛਬੀਲ ਲਾਉਣੀ ਚੰਗੀ ਗੱਲ ਹੈ। ਇੱਕ ਮੈਂ ਪੂਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਆਪਣੀ ਕੌਮ ਚ ਜਦੋਂ ਆਪਾਂ ਸੜਕਾਂ ਤੇ ਛਬੀਲ ਲਾਉਂਦੇ ਹਾਂ ਨਾ, ਤੇ ਥੋੜੀ ਹਟਵੀਂ ਲਾਉਣੀ। ਤੇ ਕਦੇ ਵੀ ਆਪਾਂ ਜਦੋਂ ਅਕਸਰ ਦੇਖਦੇ ਹਾਂ ਵੀ ਟ੍ਰੈਫਿਕਾਂ ਜਾਮ ਹੁੰਦੀਆਂ ਨੇ ਲੰਬਾ ਲੰਬਾ ਸਮਾਂ, ਇਹ ਸਿਧਾਂਤ ਚੰਗਾ ਹੈ ਕਿ ਇਹਨਾਂ ਗਰਮੀ ਦੇ ਦਿਨਾਂ ਵਿੱਚ ਕੋਈ ਜਗ੍ਹਾ ਜਗ੍ਹਾ ਤੇ ਖੜ ਕੇ ਜਲ ਛੱਕ ਸਕੇ, ਆਪਣੀ ਪਿਆਸ ਦੂਰ ਕਰ ਸਕੇ। ਪਰ ਕਦੇ ਵੀ ਇਸ ਤਰੀਕੇ ਦੀ ਸਮੱਸਿਆ ਨਾ ਬਣੇ, ਇਹ ਸਾਨੂੰ ਸੜਕ ਤੋਂ ਹਟਵੀਂ ਲਗਾ ਕੇ ਵੀ ਜਿਹਨੂੰ ਲੋੜ ਹੈ ਉੱਥੇ ਜਾ ਕੇ ਛੱਕ ਸਕਦਾ ਹੈ ਪਿਆਰ ਨਾਲ। ਇਹ ਸਾਡੀ ਕੌਮ ਦੀਆਂ ਪੁਰਾਤਨ ਪਰੰਪਰਾਵਾਂ ਨੇ। ਗੁਰੂ ਕਾ ਲੰਗਰ ਹੈ, ਗੁਰੂ ਕੀਆਂ ਛਬੀਲਾਂ ਨੇ। ਜੋ ਸਿੱਖਾਂ ਨੇ ਇਹ ਸਿਧਾਂਤ ਦੁਨੀਆਂ ਦੇ ਉੱਤੇ ਕਾਇਮ ਕੀਤਾ। ਖੈਰ ਇਹ ਮੈਂ ਤਾਂ ਬਚਨ ਕਰ ਰਿਹਾ ਸਾਧ ਸੰਗਤ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਣੀ ਵਿੱਚ ਇਹ ਬਚਨ ਆਇਆ ਵੀ ਉਹ ਅਕਾਲ ਪੁਰਖ ਤੇ ਗੁਰੂ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਦੁਨੀਆਂ ਤੇ ਸਦਾ ਰਹੇਗਾ। ਕਿੱਧਰ ਗਈ ਜਹਾਂਗੀਰ ਦੀ ਹਕੂਮਤ, ਕਿੱਧਰ ਗਈ ਸ਼ਾਹਜਹਾਨ ਦੀ ਹਕੂਮਤ, ਕਿੱਧਰ ਗਈ ਔਰੰਗਜ਼ੇਬ ਦੀ ਹਕੂਮਤ ਤੇ ਜਿਨ੍ਹਾਂ 17ਵੀਂ 18ਵੀਂ ਸਦੀ ਚ ਦੌਰ ਦੇ ਵਿੱਚ ਜ਼ੁਲਮ ਕੀਤੇ ਸਿੱਖਾਂ ਤੇ ਉਹ ਕਿੱਧਰ ਗਏ ਤੇ ਖਾਲਸਾ ਜੀ ਰਹਿਣੇ ਅੱਜ ਵਾਲੇ ਵੀ ਨਹੀਂ, ਨਾ ਪਹਿਲੇ ਰਹੇ, ਪਰ ਦੁਨੀਆਂ ਦੇ ਉੱਤੇ ਸਦਾ ਵਾਸਤੇ ਜੇ ਕਿਸੇ ਦੀ ਪਾਤਸ਼ਾਹੀ ਰਹੇਗੀ ਉਹ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹੇਗੀ। ਸਾਧ ਸੰਗਤ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਸ਼ਬਦ ਰੂਪ ਵਿੱਚ ਅਕਾਲ ਪੁਰਖ ਪਰਮਾਤਮਾ ਹਰ ਜਗ੍ਹਾ

ਮਹਾਰਾਜ ਕਹਿੰਦੇ ਵੀ ਦੂਜੇ ਭਾਓ ਵਿੱਚ ਲੱਗ ਕੇ ਕਈ ਲੋਕ ਜਿਹੜੇ ਨੇ ਉਹ ਵਾਹਿਗੁਰੂ ਦੀ ਉਸ ਸੱਚੀ ਭਗਤੀ ਨੂੰ ਵਿਸਾਰ ਦਿੰਦੇ ਨੇ ਤੇ ਜੰਮਣ ਮਰਨ ਦੇ ਚੱਕਰ

0: ਪਾਤਸ਼ਾਹ ਕਹਿੰਦੇ ਇਹੋ ਜਿਹਾ ਬ੍ਰਹਮ ਸਰੂਪ ਪਰਮਾਤਮਾ ਜੋ ਜਲ ਥਲ ਧਰਤੀ ਦੇ ਤਲ ਤੇ ਹਰ ਜਗ੍ਹਾ ਤੇ ਧਰਤੀ ਆਕਾਸ਼ ਵਿੱਚ ਕਣ ਕਣ ਤੇ ਵਸਦਾ ਹੈ ਨਾ। ਮਹਾਰਾਜ ਕਹਿੰਦੇ ਨੇ ਵੀ ਜੇਕਰ ਗੁਰੂ ਦੀ ਦਿੱਤੀ ਮਤ ਕੋਲ ਹੋਵੇ ਨਾ, ਗੁਰੂ ਦੇ ਸ਼ਬਦ ਨਾਲ ਅਸੀਂ ਜੁੜੇ ਹੋਈਏ, ਗੁਰੂ ਵਾਲੇ ਬਣੇ ਹੋਈਏ, ਤੇ ਮਹਾਰਾਜ ਕਹਿੰਦੇ ਨੇ ਫੇਰ ਹੀ ਉਸ ਪਰਮਾਤਮਾ ਦੀ ਸੋਝੀ ਹੋ ਸਕਦੀ, ਤੇ ਨਹੀਂ ਤੇ ਜਿਹੜੇ ਸਾਕਤ ਬੰਦੇ ਨੇ ਉਹ ਜ਼ਿੰਦਗੀ ਰੂਪੀ ਬਾਜੀ ਸੰਸਾਰ ਤੋਂ ਹਾਰ ਕੇ ਚਲੇ ਜਾਂਦੇ ਹਨ।
1: ਸਤਿਗੁਰ ਬੰਧਨ ਤੋੜਨ ਰਾਰੇ ਬਹੁੜਨ ਗਰਭ ਮਝਾਰੀ ਜੀਓ।
0: ਤੇ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਮਹਾਰਾਜ ਕਹਿੰਦੇ ਪਾਤਸ਼ਾਹ ਉਹਨਾਂ ਦੇ ਸਾਰੇ ਬੰਧਨ ਜਿਹੜੇ ਮਾਇਆ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ, ਵਿਕਾਰਾਂ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ ਨੇ, ਤੇ ਦੁਬਾਰਾ ਗਰਭ ਵਿੱਚ ਨਹੀਂ ਆਉਣ ਦਿੰਦੇ, ਭਾਵ ਕੇ ਜੰਮਣ ਮਰਨਾ ਖਤਮ ਹੋ ਜਾਂਦਾ।

0: ਫੇਰ ਗੁਰੂ ਸ਼ਬਦ ਨਾਲ ਜੁੜ ਕੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਗਿਆਨ ਹੈ ਰਤਨਾਂ ਦੇ ਸਮਾਨ, ਉਹ ਫਿਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਸਾਡਾ ਸਦਾ ਲਈ ਇਹ ਜਿਹੜਾ ਜੀਵਨ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਲੇਖੇ ਵਿੱਚ ਲਾ ਲੈਂਦੇ ਨੇ। ਸੋ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਇਹ ਬੜੇ ਪਿਆਰੇ ਬਚਨ ਕਹੇ ਨੇ। ਜੋ ਅਸਥਾਨ ਦੀ ਸਾਧ ਸੰਗਤ ਦੀ ਮਰਜ਼ਾਦਾ ਹੈ, ਚੱਲ ਰਹੀ ਲੜੀਵਾਰ ਕਥਾ ਜਿਹੜੀ ਹੈ, ਹੁਣ ਆਪਾਂ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
1: ਦੱਖਣ ਮਹੱਲਾ ਪੰਜਵਾ,
0: ਇਹ ਦੱਖਣ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਤੇ ਉਸ ਬੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ।
1: ਦੇਖਣ ਕੂ ਮੁਸਤਾਕ ਮੁਖ ਕਦੇਹਾ ਤਉ ਧਣੀ,
0: ਮੁਸਤਾਕ ਦਾ ਅਰਥ ਹੁੰਦਾ ਉਤਾਵਲਾ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਮੈਂ ਤੇਰਾ ਮੁਖ ਵੇਖਣ ਲਈ ਤੇਰੇ ਦਰਸ਼ਨ ਕਰਨ ਵਾਸਤੇ ਬਹੁਤ ਉਤਾਵਲਾ ਹਾਂ।
1: ਹਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਤ੍ਰਾਪਿਆ,
0: ਤੋ ਮੈਂ ਤੇਰੇ ਦੀਦਾਰ ਕਰਕੇ ਹੀ ਮੇਰੇ ਅੰਦਰ ਦੀ ਭੁੱਖ ਜਿਹੜੀ ਹੈ ਨਾ ਇਹ ਖਤਮ ਹੋ ਸਕਦੀ ਹੈ, ਜਿਹੜੀ ਮੇਰੇ ਅੰਦਰ ਮਾਇਆ ਦੀ ਜਾਂ ਕਹਿ ਲਓ ਵਕਾਰਾਂ ਦੀ ਜਾਂ ਸਤਿਗੁਰੂ ਦੇ ਸ਼ਬਦ ਤੋਂ ਟੁੱਟ ਕੇ ਜਿਹੜੇ ਐਬ ਮੇਰੇ ਤੇ ਭਾਰੀ ਪਏ ਨੇ ਨਾ, ਇਹਨਾਂ ਤੋਂ ਮੁਕਤੀ ਮੈਨੂੰ ਤਾਂ ਹੀ ਮਿਲ ਸਕਦੀ ਵੀ ਜੇ ਮੈਂ ਤੇਰੇ ਦੀਦਾਰ ਕਰ ਲਵਾਂ, ਤੇ ਜਿਹੜਾ ਤੇਰੇ ਨਾਲ ਨਹੀਂ ਜੁੜਿਆ ਪਾਤਸ਼ਾਹ ਤੇਰੇ ਸ਼ਬਦ ਨਾਲ ਨਹੀਂ ਜੁੜਿਆ ਉਹ ਸੰਸਾਰ ਤੇ ਭਰਮਦਾ ਰਹਿੰਦਾ ਹੈ।
1: ਮਹੱਲਾ ਪੰਜਵਾ,
0: ਦੂਸਰੇ ਸ਼ਬਦ ਵਿੱਚ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ।
1: ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ,
0: ਪਾਤਸ਼ਾਹ ਕਹਿੰਦੇ ਨੇ ਵੀ ਮੇਰੇ ਦੁੱਖ ਨੂੰ ਹੇ ਅਕਾਲ ਪੁਰਖ ਪਰਮਾਤਮਾ ਤੂੰ ਜਾਣਦਾ ਹੈ। ਦੁੱਖ ਕਿਹੜਾ ਸਭ ਤੋਂ ਵੱਡਾ? ਸ਼ਬਦ ਨਾਲੋਂ ਟੁੱਟ ਕੇ ਦੁਨੀਆਂ ਤੇ ਦੁਖੀ ਦੁੱਖ ਹੈ ਸਾਧ ਸੰਗਤ, ਬਾਣੀ ਨਾਲੋਂ ਟੁੱਟ ਕੇ ਦੁਖੀ ਦੁੱਖ ਨੇ, ਯਾਦ ਰੱਖਿਓ। ਆਹ ਦੁਨਿਆਵੀ ਜਿਹੜੇ ਦੁੱਖ ਨੇ ਨਾ ਇਹਨਾਂ ਨੂੰ ਬਾਣੀ ਦੇ ਵਿੱਚ ਦੁੱਖ ਨਹੀਂ ਕਿਹਾ, ਇਹਨਾਂ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ 'ਚ ਦਾਤ ਕਹਿ ਕੇ ਵੀ ਸੰਬੋਧਨ ਕੀਤਾ, ਕੇਤਿਆ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਤਾਰ। ਤੋ ਸਾਧ ਸੰਗਤ ਮਹਾਰਾਜ ਕਹਿੰਦੇ ਜਿਹੜਾ ਵੱਡਾ ਦੁੱਖ ਹੈ ਨਾ ਜੰਮਣ ਮਰਨ ਦਾ, ਜਿਹੜਾ ਵੱਡਾ ਦੁੱਖ ਹੈ ਵਕਾਰਾਂ ਦਾ, ਪਾਤਸ਼ਾਹ ਕਹਿੰਦੇ ਇਹ ਤੇਰੇ ਨਾਲ ਜੁੜ ਕੇ ਇਸ ਦੁੱਖ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ।
1: ਗਿਆਨ ਲੱਖ ਭਵੇ ਤੇਰੀ ਦਿਖੰਦੋ ਤਾਂ ਜੀਵ ਸਾ,
0: ਭਾਵੇਂ ਲੱਖ ਤਰੀਕਿਆਂ ਨਾਲ ਮੈਂ ਜਾਣਦਾ ਹੋਵਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵਾਰ ਵਾਰ ਇਹ ਮਹਿਸੂਸ ਕਰਦਾ ਹੋਵਾਂ ਜਾਣਦਾ ਹੋਵਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮੇਰੇ ਦੁੱਖ ਦੂਰ ਕਰ ਸਕਦਾ, ਪਰ ਮਹਾਰਾਜ ਜਿੰਨਾ ਚਿਰ ਮੈਂ ਤੇਰੇ ਦੀਦਾਰ ਨਹੀਂ ਕਰਦਾ, ਪਾਤਸ਼ਾਹ ਕਹਿੰਦੇ ਉਹਨਾਂ ਚਿਰ ਮੈਂ ਜਿਉਂਦਾ ਨਹੀਂ, ਅਸਲ ਚ ਮੈਂ ਤੇਰੇ ਦੀਦਾਰ ਕਰਕੇ ਤੇਰੇ ਸ਼ਬਦ ਨਾਲ ਜੁੜ ਕੇ। ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ, ਗੁਰੂ ਦੇ ਦਰਸ਼ਨ ਇੱਕ ਦੁਨਿਆਵੀ ਜਿਹੜੇ ਆਪਾਂ ਰੋਜ਼ ਕਰਦੇ ਹਾਂ ਤੇ ਇੱਕ ਗੁਰੂ ਦੇ ਦਰਸ਼ਨ ਬਾਣੀ ਪੜ੍ਹ ਕੇ ਨੇ ਸਾਧ ਸੰਗਤ, ਨਿਤਨੇਮ ਕਰਦੇ ਹਾਂ ਜਦੋਂ ਅੰਮ੍ਰਿਤ ਵੇਲੇ, ਤੇ ਸਮਝੋ ਵੀ ਅਸੀਂ ਗੁਰੂ ਦੇ ਦੀਦਾਰ ਕਰ ਰਹੇ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੇਰੇ ਦੀਦਾਰ ਕਰਕੇ ਹੀ ਜੀਂਦਾ ਹਾਂ।
1: ਮਹੱਲਾ ਪੰਜਵਾ,
0: ਫਿਰ ਤੀਸਰੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਉਂ ਬਖਸ਼ਿਸ਼ ਕਰਦੇ ਹਨ,
1: ਤਹਿੰਦੀ ਜਾਏ ਕਰਾਰ ਵਾਹਨ ਵਹੰਦੇ ਮੈਂ ਡਿੱਠਿਆ।
0: ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸੰਸਾਰ ਰੂਪੀ ਨਦੀ ਹੈ ਨਾ ਇਹਦੇ ਕੰਢੇ ਜਿਹੜੇ ਹੌਲੀ ਹੌਲੀ ਢਹਿੰਦੇ ਜਾ ਰਹੇ ਹਨ, ਭਾਵ ਇਹ ਜ਼ਿੰਦਗੀ ਜਿਹੜੀ ਹੈ ਇਹ ਬਤੀਤ ਹੁੰਦੀ ਜਾ ਰਹੀ ਹੈ।
1: ਸਹੀ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ,
0: ਤੇ ਇਹ ਜਿਹੜੇ ਕੰਢੇ ਢਹਿ ਰਹੇ ਨੇ ਭਾਵ ਜਿਹੜੇ ਜੀਵ ਬੰਧਨਾਂ ਦੇ ਵਿੱਚ ਵਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਗੁਰੂ ਸ਼ਬਦ ਤੋਂ ਟੁੱਟ ਕੇ ਤੇ ਵਕਾਰਾਂ ਚ ਪੈ ਕੇ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਵਕਾਰਾਂ ਵਿੱਚ ਦਰੜੇ ਗਏ ਹਨ, ਪਰ ਵਕਾਰਾਂ ਤੋਂ ਬਚਣਗੇ ਉਹ, ਬੁਰਿਆਈਆਂ ਤੋਂ ਬਚਣਗੇ ਉਹ ਜਿਹੜੇ ਤੇਰੇ ਸ਼ਬਦ ਨਾਲ ਜੁੜੇ ਨੇ। ਸੇਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਗਈ, ਜਿਹੜੇ ਸਤਿਗੁਰੂ ਨਾਲ ਜੁੜ ਗਏ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹੀ ਵਕਾਰਾਂ ਤੋਂ ਬਚ ਸਕਦੇ ਹਨ। ਪੌੜੀ ਛੰਦ ਵਿੱਚ ਮਹਾਰਾਜ ਇਉਂ ਸਮਝਾ ਰਹੇ ਹਨ,
1: ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ।
0: ਮਹਾਰਾਜ ਜਿਹਨੂੰ ਤੇਰੇ ਨਾਮ ਦੀ ਭੁੱਖ ਹੈ, ਤੇਰੀ ਬਾਣੀ ਦੀ ਭੁੱਖ, ਉਹਨੂੰ ਦੁਨੀਆਂ ਤੇ ਕੋਈ ਦੁੱਖ ਵਿਆਪ ਹੀ ਨਹੀਂ ਸਕਦਾ।
1: ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ
0: ਤੇ ਜਿਨ੍ਹਾਂ ਨੇ ਤੇਰੇ ਨਾਲ ਜੁੜ ਕੇ ਜਿਨ੍ਹਾਂ ਦੇ ਮੁਖ ਗੁਰੂ ਵੱਲ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਸਲ ਦੇ ਵਿੱਚ ਫਿਰ ਇਸ ਸੰਸਾਰ ਤੇ ਪ੍ਰਸਿੱਧ ਹੋ ਗਏ ਹਨ ਉਹਨਾਂ ਦਾ ਜਸ ਦੁਨੀਆਂ ਦੇ ਉੱਤੇ ਫੈਲ ਗਿਆ ਹੈ
1: ਜੋ ਨਰ ਉਸ ਕੀ ਸਾਰਣੀ ਪਰੈ ਤਿਸ ਕੰਬਹਿ ਪਾਪੈ
0: ਤੇ ਜਿਹੜਾ ਇਹੋ ਜੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਨਾ ਪਾਪ ਉਹਦੇ ਨੇੜੇ ਆਉਣ ਤੋਂ ਵੀ ਕੰਬਦਾ ਹੈ ਭਾਵ ਕਿ ਡਰਦਾ ਹੈ ਪਾਪ ਕਿਹੜਾ ਵਕਾਰ ਚੁਗਲੀ ਨਿੰਦਿਆ ਈਰਖਾ ਕਾਮ ਕ੍ਰੋਧ ਲੋਭ ਮੋਹ ਜਿਹੜੇ ਤੇਰੀ ਸ਼ਰਨ ਵਿੱਚ ਪੈ ਜਾਂਦੇ ਨੇ ਨਾ ਮਹਾਰਾਜ ਇਹ ਵੱਡੇ ਵੱਡੇ ਦੋਖ ਵੱਡੇ ਵੱਡੇ ਪਾਪ ਵਕਾਰ ਬੰਧਨ ਇਹ ਫਿਰ ਤੇਰੇ ਸਿੱਖ ਦੇ ਨੇੜੇ ਆਉਣ ਤੋਂ ਵੀ ਕੰਬਦੇ ਹਨ
1: ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ
0: ਤੇ ਜਿਹੜਾ ਤੇਰੀ ਧੂੜੀ ਵਿੱਚ ਇਸ਼ਨਾਨ ਕਰ ਲੈਂਦਾ ਨਾ ਭਾਵ ਕੇ ਸ਼ਬਦ ਨਾਲ ਸਾਂਝ ਪਾ ਲੈਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ
1: ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ
0: ਤੇ ਜਿਹੜਾ ਤੇਰੇ ਭਾਣੇ ਤੇਰੇ ਹੁਕਮ ਤੇਰੀ ਰਜਾ ਵਿੱਚ ਰਹਿੰਦਾ ਉਹਨੂੰ ਕਿਸੇ ਕਿਸਮ ਦਾ ਸੋਗ ਜਿਹੜਾ ਉਹ ਵਿਆਪ ਨਹੀਂ ਸਕਦਾ
1: ਹਰ ਜੀਉ ਤੂੰ ਸਭਨਾ ਕਾ ਮਿਤ ਹੈ ਸਭ ਜਾਣ ਹੈ ਆਪੈ
0: ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੂੰ ਸਭ ਦਾ ਮਦਦਗਾਰ ਸਭ ਦਾ ਮਿੱਤਰ ਹੈ ਤੇ ਆਪ ਹੀ ਸਾਰਾ ਜਾਣਦਾ ਆਪਣੇ ਸੇਵਕਾਂ ਬਾਰੇ
1: ਐਸੀ ਸੁਭਾ ਜਾਣਾ ਕੀ ਜੇ ਵੱਡਾ ਹਰ ਪ੍ਰਤਾਪੈ
0: ਤੇਰਾ ਬਹੁਤ ਵੱਡਾ ਪ੍ਰਤਾਪ ਹੈ ਤੇ ਉਸ ਪ੍ਰਤਾਪ ਨੂੰ ਮਹਿਸੂਸ ਕੌਣ ਕਰਦਾ ਹੈ ਜਿਹੜਾ ਤੇਰੇ ਨਾਲ ਜੁੜਿਆ ਤੇਰੀ ਬਾਣੀ ਤੇਰੇ ਸ਼ਬਦ ਨਾਲ ਜੁੜਿਆ ਤੇ ਉਹਨਾਂ ਦੀ ਜਿਹੜੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਵੱਡੀ ਹੋ ਜਾਂਦੀ ਹੈ
1: ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ
0: ਉਹ ਸੰਸਾਰ ਤੇ ਘੱਟ ਘੱਟ ਵਿੱਚ ਵਰਤ ਰਿਹਾ ਹੈ ਤੇ ਜਿਹੜੇ ਹਰੀ ਦੇ ਜਨ ਨੇ ਉਹ ਇਸ ਗੱਲ ਨੂੰ ਸਮਝਦੇ ਹਨ ਸੋ ਸਾਧ ਸੰਗਤ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਬਚਨ ਸੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ ਵੀ ਹੈ ਔਰ 19 ਜੂਨ 1665 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਲੂਰ ਮੈਂ ਬੰਧਿਓ ਆਨ ਅਨੰਦਪੁਰ ਗਾਂਵ ਮਹਾਰਾਜ ਬਾਂਗਰ ਦੇਸ਼ ਦਾ ਦੌਰਾ ਕਰਦੇ ਹੋਏ ਜਦੋਂ ਕਹਿਲੂਰ ਰਿਆਸਤ ਵਿੱਚ ਗਏ ਤੇ ਸਾਧ ਸੰਗਤ ਰਾਣੀ ਚੰਪਾ ਉਹਦਾ ਜਿਹੜਾ ਪਤੀ ਸੀ ਸਾਧ ਸੰਗਤ ਰਾਜਾ ਦੀਪ ਚੰਦ ਉਹ ਚੜ੍ਹਾਈ ਕਰ ਜਾਂਦਾ ਦੀਪ ਚੰਦ ਦਾ ਪਿਤਾ ਤਾਰਾ ਚੰਦ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਵਿੱਚੋਂ ਰਿਹਾ ਕਰਾਉਂਦੇ ਨੇ ਸੰਬੰਧ ਚੰਗੇ ਸੀ ਮਹਾਰਾਜ ਨੇ ਰਾਣੀ ਨੂੰ ਧੀਰਜ ਦਿੱਤਾ ਤੇ ਜਿਹੜੀ ਰਾਣੀ ਸੀ ਉਹਨੇ ਬੇਨਤੀ ਕੀਤੀ ਪਾਤਸ਼ਾਹ ਕੋਈ ਇਸ ਇਲਾਕੇ ਵਿੱਚ ਨਗਰ ਵਸਾਓ ਮਹਾਰਾਜ ਨੇ ਕਿਹਾ ਨਗਰ ਵਸਾਵਾਂਗੇ ਪਰ ਉਹ ਜਿਹੜਾ ਨਗਰ ਹੈ ਉਹ ਅਸੀਂ ਫਰੀ ਨਹੀਂ ਉਹ ਧਰਤੀ ਮੁੱਲ ਲੈ ਕੇ ਵਸਾਵਾਂਗੇ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਅਰਦਾਸ ਕੀਤੀ ਔਰ ਮਹਾਰਾਜ ਨੇ ਉਸ ਨਗਰ ਦੀ ਮੋੜੀ ਗੱਡੀ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਨਾਮ ਪਿਆ ਔਰ ਉਸ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਹਾੜੇ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਮਾਨਯੋਗ ਸਿੰਘ ਸਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਸਤਿਕਾਰ ਸਹਿਤ ਫਤਿਹ ਬੁਲਾਵਾਂਗੇ ਜੀ
1: ਐਸੀ ਸੁਭਾ ਜਨਾਂ ਕੀ ਜੇ ਵਡਾ

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं पुण्य दर्शन।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: ਨਾਦੇ

0: ਗੱਭਰੂ ਦੇ ਬੁੱਲ ਸੁੱਕ
1: ਮੈਂ ਨਾਰਾਜ਼ ਹੋ ਕੇ ਬਹਿ ਗਿਆ ਯਾਰ ਰਸਾ ਹੋ ਗਿਆ ਮੈਂ ਨਾਰਾਜ਼ ਹੋ ਕੇ ਬਹਿ ਗਿਆ
0: ਰੀਅਲੀ ਸੋਰੀ ਭਰਾ ਮੈਂ ਐਕਚੁਅਲੀ ਬ੍ਰੋ ਇਹ ਤੇਰੇ ਵਾਸਤੇ ਗਾਣਾ ਲਾਇਆ
1: ਨਾਰਾਜ਼ ਹੋ ਕੇ ਵੀ ਹੱਸ ਆ ਜਾਂਦਾ
0: ਮੈਂ ਪਿਛਲੇ ਹਫ਼ਤੇ ਤੈਨੂੰ ਉਡੀਕਦਾ ਰਿਹਾ ਤੂੰ ਆਏਗਾ ਆਏਗਾ ਛੁੱਟੀ ਹੋ ਗਈ ਸਾਡੀ
1: ਮੈਂ ਜੈਲੀ ਨਾਲ ਗਿਆ
0: ਤੂੰ ਜੈਲੀ ਨਾਲ ਗਿਆ ਸੋਹਣੀ ਖੋਲਦੇ ਦਿਲ ਦੀ ਕੁੰਡੀ ਖੋਲਦੇ ਰੇਡੀਓ ਹਾਂਜੀ 1674 AM ਤੇ ਤੁਹਾਡਾ ਨਿੱਕਾ ਨਿੱਕਾ ਸਵਾਗਤ ਮੈਂ ਹਾਂ ਕ੍ਰਿਸ਼ਨਾ ਮੇਨਾ ਦਾ ਬਲਕੀਰਤ ਐਂਡ ਅੱਜ ਦੁਬਾਰਾ ਅਸੀਂ ਬਹਿ ਗਏ ਹਾਂ ਬੋਇਜ਼ ਮੀਟ ਅਪ ਤੇ
1: ਮੈਂ ਜੈਲੀ ਨਾਲ ਗਿਆ ਹਾਂ ਤੇ ਜੈਲੀ ਕੰਮ ਹੋ ਗਿਆ ਪਹਿਲੇ ਜੈਲੀ ਸੁਣਾ ਦਿਓ ਇੱਕ ਵਾਰੀ ਕੋਈ ਨੀ ਹਟਣਾ ਨੀ ਕੋਈ ਉਹਨਾਂ ਚਿਰ

0: ਵੇਖ ਲਓ ਕ੍ਰਿਸ਼ਨਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਹੁਣ ਅੱਜ ਕੱਲ ਕਹਿੰਦੇ ਆ ਵੀ ਲੁਕਸ ਮੈਟਰ, ਲੁਕਸ ਮੈਟਰ, ਪਰ ਉਹਦੇ ਜੈਲੀ ਭਾਈ ਵੇਖੋ ਤੁਸੀਂ ਵੇਖੇ ਨੀ,
1: ਸਿੱਧਾ ਹੀ ਹੋ ਗਿਆ ਭਰਾ। ਹੈਲੋ ਹਾਏ ਸਤਿ ਸ਼੍ਰੀ ਅਕਾਲ, ਕੁਛ ਤੇ ਕਰ, ਨਹੀਂ ਨਹੀਂ ਨਹੀਂ, ਦੇਖੋ ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਬੀਹੋਲਡਰ ਮੇਰੇ ਭਰਾ।
0: ਤੁਸੀਂ ਮੇਰੀ ਗੱਲ ਪਤਾ ਆਪਣੀ ਨਾ ਇਹ ਬੜੀ ਪ੍ਰੋਬਲਮ ਆ।
1: ਹਾਂਜੀ ਹਾਂਜੀ,
0: ਪ੍ਰੋਬਲਮ ਇਹ ਆ ਕਿ ਆਪਾਂ ਕਦੀ ਕਿਸੇ ਦੀ ਗੱਲ ਪੂਰੀ ਸੁਣਦੇ ਨੀ, ਆਪਾਂ ਅੱਧੀ ਸੁਣ ਕੇ ਉਹਦਾ ਇਸ਼ੂ ਕ੍ਰੀਏਟ ਕਰ ਦਿੰਦੇ।
1: ਸੋਰੀ ਸੋਰੀ, ਤੁਸੀਂ ਵਿਸਥਾਰ ਦੇ
0: ਮਾਚੀ ਰਹਿ ਜਾਂਦੀ,
1: ਤੁਸੀਂ ਵਿਸਥਾਰ ਨਾਲ ਕਰ ਸਕਦੇ
0: ਗੱਲ ਮੁੜ ਕੇ ਇੰਨੀ ਕਹਿਣ ਨੂੰ ਨਿਕਲ ਜਾਂਦੀ ਆ ਵੀ ਉਹ ਅੱਧੀ ਮੁੜ ਕੇ ਆਪਣੇ ਮਨ ਚ ਰਹਿ ਜਾਂਦੀ।
1: ਨਹੀਂ ਨਹੀਂ ਨਹੀਂ, ਤੁਸੀਂ
0: ਮੈਂ ਇਹ ਕਹਿਣ ਲੱਗਾ ਹਾਂ ਵੀ ਅੱਜ ਕੱਲ੍ਹ ਕਰਦੀਆਂ ਲੁਕਸ ਮੈਟਰ, ਠੀਕ ਹੈ।
1: ਹਾਂ ਇਹ ਗੱਲ ਠੀਕ ਹੈ।
0: ਜਾਲੀ ਸਾਹਿਬ ਨੇ ਵੇਖੋ ਉਦੋਂ ਉਸ ਟਾਈਮ ਦੇ ਉੱਤੇ ਇਹ ਪ੍ਰੂਵ ਕਰਤਾ ਸੀ ਵੀ ਟੈਲੈਂਟ ਆ ਜਿਹੜਾ ਉਹ ਲੁਕਸ ਤੋਂ ਉੱਤੇ ਆ।
1: ਦੈਟ ਇਜ਼ ਸੋ ਰਾਈਟ,
0: ਲੁਕਸ ਟੈਲੈਂਟ ਤੋਂ ਉੱਤੇ ਨਹੀਂ ਹੋ ਸਕਦੀ।
1: ਇਹ ਫੈਕਟ ਨਹੀਂ, ਇਹ ਫੈਕਟ ਆ। ਕਿਆ ਖੂਬਸੂਰਤ ਆਵਾਜ਼ ਯਾਰ ਜਾਲੀ ਦੀ।
0: ਮੈਂ ਕਹਿੰਦਾ ਆਵਾਜ਼ ਤੇ ਇੱਕ ਹੁੰਦਾ ਨਾ ਕਿ ਤੁਹਾਡਾ ਲਹਿਜ਼ਾ ਆਏ ਹੋਏ, ਕਿਆ ਬਾਤ ਹੈ, ਬੁਲੇਟ ਘੁਮਾਉਂਦਾ ਆਏ ਹੋਏ
2: ਗਲੀ ਗੇੜ ਤੇਰੇ ਲਾਉਂਦਾ,
0: ਨਾ ਹੀ ਧੁੱਪ ਦੇਖਦਾ ਏ ਨਾ ਹੀ ਸ਼ਾਂ, ਬਹਿ ਜਾਵੇ ਨਾ ਪੈੜਾ ਰੁਸਕੇ, ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ, ਗੱਭਰੂ ਦੇ ਬੁੱਲ ਸੁੱਕ ਗਏ,
1: ਹਾਏ ਹਾਏ ਹਾਏ,
0: ਗੱਭਰੂ ਦੇ ਬੁੱਲ ਸੁੱਕ ਗਏ,
1: ਕਿਆ ਬਾਤ, ਵੈਰੀ ਗੁੱਡ ਵੈਰੀ। ਇਹਨਾਂ ਦਾ ਉਹ ਵੀ ਬਹੁਤ ਵਧੀਆ ਗਾਣਾ ਨਾ, ਇੱਕੋ ਤੇਰਾ ਲੱਖ ਵਰਗਾ,
0: ਹਾਏ ਹੋਏ, ਬਾਕੀ ਮੋੜ ਕੇ ਜੇਬ ਵਿੱਚ ਪਾ ਲੈ, ਇੱਕੋ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾ ਲੈ।
1: ਉਹ ਤਾਂ ਠੀਕ ਹੈ ਸਿੰਗਰ ਸਾਹਿਬ, ਤੁਸੀਂ ਸੀਗੇ ਕਿੱਥੇ?
0: ਮੈਂ ਜੈਲੀ ਜੀ ਨਾਲ ਗਿਆ ਸੀ, ਥੋੜਾ ਜਿਹਾ ਕੰਮ ਹੋ ਗਿਆ ਸੀ ਜੈਲੀ, ਤੇ ਉਹਨੂੰ ਥੋੜਾ ਰੀਜਨਲ ਕਰਨ ਗਿਆ ਸੀ।
1: ਓਕੇ ਓਕੇ, ਹੁਣ
0: ਥੋੜੀ ਥੋੜਾ ਸੈਟਿੰਗ ਜੀ ਨਹੀਂ ਹੈਗੀ ਨਾ ਯਾਰ। ਮੈਂ ਤੁਹਾਨੂੰ ਦੱਸਦਾ ਕ੍ਰਿਸ਼ਨਾ ਜੀ, ਗਿਆ ਤੇ ਮੈਂ ਕਿਤੇ ਨੀ ਹੈਗਾ, ਤੇ ਮੈਂ ਬੈਠਤੇ ਸੀ।
1: ਓਕੇ,
0: ਪਰ ਚੱਕਰ ਇਹ ਸੀਗਾ ਕਿ ਪਤਾ ਨੀ ਯਾਰ ਕੀ ਹੋ ਗਿਆ, ਸਮਝ ਹੀ ਨੀ ਆਈ
1: ਹੋਇਆ ਕੀ ਸੀ, ਬਸ
0: ਸਮਝ ਹੀ ਨਹੀਂ ਆਈ। ਮੈਂ ਕਹਿੰਦਾ ਸਮਝੋ ਬਾਹਰ ਹੋ ਗਿਆ ਕੁਛ,
1: ਹੋਇਆ ਕੀ ਸੀ, ਅੱਜ ਹੋ ਗਏ ਬਗਾਨੇ ਨੀ,
0: ਪਤਾ ਨੀ ਯਾਰ, ਮੈਂ ਤੇ ਸੋਚਿਆ ਸਭ ਖਤਮ ਹੋ ਗਿਆ।
1: ਅੱਛਾ ਨਹੀਂ, ਵੈਸੇ ਨਾ ਬੁਖਾਰ ਵਾਇਰਲ ਵੂਰਲ ਹੋਵੇ ਨਾ ਇੱਕ ਵਾਰੀ ਤਾਂ,
0: ਹਾਂ ਪੈਰਾਂ ਥੱਲੇ ਜ਼ਮੀਨ,
1: ਖਾਸ ਕਰ ਜਦੋਂ ਮੈਨੂੰ ਹੁੰਦਾ ਨਾ ਚੌਥੇ ਪੰਜਵੇਂ ਦਿਨ, ਤਾਂ ਮੈਨੂੰ ਇਸ ਤਰ੍ਹਾਂ ਹੁੰਦਾ ਕਿ ਹਾਂ ਬਈ ਸਾਈਡ ਤੇ ਆ ਗਏ ਆ ਕਿ ਚਲੋ ਵਟਸ ਚਲੇ ਵਾਪਸ, ਕਹਿੰਦਾ ਨਹੀਂ ਨਹੀਂ ਰੱਬ ਥੋੜੀ ਦੇਰ ਹੋਰ ਰਹੇ।
0: ਇੱਦਾਂ ਹੀ ਭਰਾਵਾ, ਨਾ ਨਾ ਨੀਂਦ ਆਵੇ, ਨਾ ਉੱਠਣ ਨੂੰ ਜੀ ਕਰੇ ਬੈਡ ਤੋਂ, ਨਾ ਲੰਮੇ ਪਿਆ ਜਾਵੇ, ਨਾ ਬੈਠਾ ਜਾਵੇ, ਕੁਝ ਵੀ ਨਹੀਂ ਕੀਤਾ ਜਾਣ ਡਿਆ।
1: ਦੈਟ ਇਜ਼
0: ਉਹ, ਮੈਂ ਕਹਿੰਦਾ 3 ਡੇਜ਼ ਇਟਸ ਪ੍ਰੀਟੀ ਮੱਚ ਬ੍ਰੋ, ਆਈ ਕਾਂਟ, ਯੂ ਨੋ।
1: ਨਹੀਂ ਔਖਾ ਯਾਰ, ਔਖਾ, ਇਹਦੇ ਚ ਕੋਈ ਦੋ ਰਾਏ ਨੀ।
0: ਫਿਰ ਮੈਨੂੰ ਪੰਜਵੇਂ ਛੇਵੇਂ ਦਿਨ ਮੈਨੂੰ ਐ ਹੋਇਆ ਕਿ ਸ਼ੁਕਰ ਆ, ਸ਼ੁਕਰ ਆ, ਬੈਕ ਭਰਾ ਥੋੜੀ ਜਿਹੀ ਜਾਨ ਆਈ, ਆਪਣਾ ਹੀ ਹੱਥ ਚੁੱਕਣਾ ਔਖਾ ਹੋ ਗਿਆ
1: ਹੁੰਦਾ ਯਾਰ। ਅੱਛਾ ਬਾਡੀ ਦੇਖ ਲੈ ਕਿੱਦਾਂ ਦੀ, ਮਤਲਬ ਕਿੰਨੀ ਫਨੀ ਚੀਜ਼ ਆ, ਬੰਦਾ ਸੋਚਦਾ ਰਹਿੰਦਾ ਮੈਂ ਆਹ ਕਰਨਾ ਉਹ ਕਰਨਾ, ਜ਼ੁਕਾਮ ਬੰਦੇ ਨੂੰ ਬਿਠਾ ਦਿੰਦਾ ਘਰੇ
0: ਹਲਕਾ ਜ਼ੁਕਾਮ, ਕਹਿੰਦੇ ਸਰੀਰ ਉਦਾਂ ਮਿੱਟੀ ਆ।
1: ਨਹੀਂ ਸਹੀ ਗੱਲ ਆ, ਬਾਬਾ ਬਲਕਿਰ ਜੀ ਕੀ ਜੈ, ਬਾਬਾ ਬਲਕਿਰ ਜੀ ਕੀ ਜੈ।
0: ਆਏ ਨਾ ਗੱਲ ਕਰੋ ਭਰਾਵਾ, ਅੱਗੇ ਉਹ ਗਾਣਾ ਨਹੀਂ ਕੱਢਤਾ ਸੀ ਵੀਰ ਨੇ, ਉਹ ਪੰਗਾ ਪੈ ਗਿਆ,
1: ਗਾਣਾ ਘੈਂਟ ਹੈ ਪਰ
0: ਉਹ ਪੰਗਾ ਪੈ ਗਿਆ ਭਰਾ, ਉਹ ਕੇਸ ਹੋ ਗਿਆ ਵਿਚਾਰੇ ਤੇ,
1: ਕੇਸ ਹੋ ਗਿਆ।
0: ਹਾਂ ਹਾਂ, ਉਹ ਬੜਾ ਮੁੱਦਾ ਚੁੱਕਿਆ ਗਿਆ।
1: ਆਪਾਂ ਚਲਾ ਸਕਦੇ ਹਾਂ ਨਾ ਕਿ ਨਹੀਂ, ਕੀ ਸਾਡੇ ਤੇ,
0: ਤੁਸੀਂ ਭਰਾਵਾ ਅੱਗੇ ਮਾਂ ਮੈਂ ਠੀਕ ਹੋਇਆ, ਫੇਰ ਨਾ ਕੋਈ ਜੰਦ ਚਾੜ ਦਿਓ।
1: ਅੱਛਾ ਨਹੀਂ ਚਲੋ, ਨਹੀਂ ਤੇ
0: ਫੇਰ ਹਫਤਾ ਕੋਈ ਚੁੱਕ ਕੇ ਲੈ ਜਾਈਏ ਮੁੜ ਕੇ
1: ਯਾਰ।
0: ਨਹੀਂ ਚਲਾਓ ਯਾਰ,
1: ਇੱਕ ਅੱਧਾ ਤਾਂ, ਇੱਕ ਅੱਧਾ ਤਾਂ ਬੰਦ ਆ ਯਾਰ,
0: ਅਸੀਂ ਤੇ ਚਾਹੁੰਦੇ ਕੋਈ ਹੋਵੇ ਮਸਲਾ ਪਵੇ,
1: ਮਾੜਾ ਤੇ ਮਾੜਾ ਤਾਂ ਪਹੁੰਚੇਗਾ ਨਾ।
0: ਮੈਨੂੰ ਹੈਪਨਿੰਗ ਜੀ ਪਸੰਦ ਹੈ ਨਾ,
1: ਹੈਪਨਿੰਗ
0: ਹੈਪਨਿੰਗ।
1: ਗਾਣਾ ਤਾਂ ਸੁਣਾਂਗੇ,
0: ਸੁਣੋ ਸੁਣੋ, ਕੋਈ ਚੱਕਰ ਨਹੀਂ।
1: ਗਾਣਾ ਜੀ ਰੀਲ,

0: ਮਾਹੌਲ ਚ ਲੋਕੀ ਐਵੇਂ ਥੋੜਾ ਜਿਹਾ ਨਾ ਅੱਜ ਕੱਲ ਹਰ ਚੀਜ਼ ਨੂੰ ਜ਼ਿਆਦਾ ਲੈ ਲੈਂਦੇ ਆ ਸੀਰੀਅਸ ਨਹੀਂ ਬਣੀ
1: ਸੀਰੀਅਸ ਤੇ ਵੇਖੋ ਹਰ ਕੋਈ ਹੋ ਹੀ ਗਿਆ ਵਾ ਨਿੱਕੀ ਨਿੱਕੀ ਗੱਲ ਨੂੰ ਜਿਹੜਾ ਵੱਡਾ ਇਸ਼ੂ ਕ੍ਰੀਏਟ ਹੋਈ ਜਾਂਦਾ ਵਾ
0: ਥੋੜਾ ਚਿੱਲ ਰਹਿਣਾ ਚਾਹੀਦਾ ਹੈ
1: ਹਾਂ ਪਰ ਚਿੱਲ ਨਹੀਂ ਚਿੱਲ ਵਾਲਾ ਨਹੀਂ ਅੱਜ ਕੱਲ ਹੈ ਹੀ ਨਹੀਂ ਉਹ ਵਰਕਾ ਹੀ ਪਾੜ ਗਿਆ ਵਾ ਚਿੱਲ ਰਹਿ ਹੀ ਨਹੀਂ ਸਕਦਾ ਕੋਈ
0: ਚਿੱਲ ਨਹੀਂ ਕੋਈ ਰਹਿ ਸਕਦਾ ਕੰਮਾਂ ਨੇ ਵੀ ਤਾਂ ਤੰਗ ਕੀਤਾ
1: ਇਸ਼ੂ ਕ੍ਰੀਏਟ ਹੋ ਗਿਆ ਕੀ ਕਰੇ ਬੰਦਾ
0: ਕੰਮਾਂ ਨੇ ਵੀ ਤੰਗ ਕੀਤਾ ਪਿਆ ਨਾ
1: ਯਾਰ ਮੈਂ ਤਾਂ ਦੱਸਦਾ ਕਿ ਜਦੋਂ ਆਪਾਂ ਦੱਸਣ ਡਿਆ ਨਾ ਵੀ ਉੱਠਿਆ ਨਹੀਂ ਗਿਆ ਬੈੱਡ ਤੋਂ
0: ਜੀ
1: ਭਰਾ ਮੈਨੂੰ ਤੇ 3 ਦਿਨ ਆਇਆ ਉਹ ਲੱਭ ਪਿਆ ਵੀ ਜ਼ਿੰਦਗੀ ਚੱਲਣੀ ਕਿੱਦਾਂ ਹੈ
0: ਹਾਂ ਨਹੀਂ ਹੁੰਦਾ ਬਿਲਕੁਲ ਸਹੀ ਗੱਲ
1: ਓਹੋ ਮੈਨੂੰ ਐਂ ਲੱਗ ਪਿਆ ਵੀ ਪਤਾ ਨੀ ਕਿੰਨਾ ਚਿਰ ਹੋ ਗਿਆ ਮੈਂ ਉੱਠਿਆ ਹੀ ਨੀ ਕਿੰਨਾ ਚਿਰ ਹੋ ਗਿਆ ਮੈਂ ਬਾਹਰ ਹੀ ਨਹੀਂ ਗਿਆ
0: ਦੋ ਕੁ ਦਿਨ ਬੰਦਾ ਲੰਮੇ ਪੈ ਜੇ
1: ਮੈਂ ਘਰਦਿਆਂ ਨੂੰ ਕਹਾਂ ਮੈਂ ਚੱਲਿਆ ਬਾਹਰ ਸੈਰ ਕਰਨ ਮੈਨੂੰ ਨਾ ਬੁਲਾਇਓ ਤੇ ਉਹ ਕਹਿਣ ਨਾ ਤੂੰ ਜਾ ਕੇ ਖਾ ਉਹ ਮੈਂ ਭਰਾਵਾ ਮੈਨੂੰ ਓਦਾਂ ਕੁ ਹੋ ਜਾਣਾ ਜੇ ਨਾ
0: ਇੱਕ ਦਿਨ ਤਾਂ ਤੂੰ ਇੱਥੇ ਹੀ ਆਉਣ ਲੱਗਾ ਸੀ ਚਾਚਾ ਜੀ ਨੂੰ ਉਧਰੋਂ ਹੀ ਮੁੜ ਜਾ ਕਾਕਾ ਉਧਰੋਂ ਹੀ ਮੁੜ ਜਾ
1: ਨਹੀਂ ਠੀਕ ਹੈ ਯਾਰ
0: ਪਰ ਇੱਕ ਗੱਲ ਹੈ ਜ਼ਰੂਰੀ ਬੰਦਾ ਕਾਇਮ ਵੀ ਤਾਂ ਹੀ ਹੁੰਦਾ ਜੇ ਪ੍ਰੋਪਰ ਰੈਡੀ
1: ਸ਼ੈਡੀ ਹੋ ਗਏ ਇਹ ਭਰਨ ਵਾਹ ਨਹੀਂ ਰਹੀ ਯਾਰ ਉਹ ਪਤਾ ਨਹੀਂ ਕਿ ਸਰੀਰ ਹੋ ਜਾਂਦਾ ਯਾਰ ਜ਼ੀਰੋ ਡੈਡ ਹੋ ਜਾਂਦਾ
0: ਆਪਾਂ ਨਾ ਐਕਚੁਅਲੀ ਮੇਰੇ ਖਿਆਲ ਨਾਲ ਬਾਡੀ ਨੂੰ ਉਸ ਲੈਵਲ ਤੱਕ ਯੂਜ਼ ਕਰ ਲੈਂਦੇ ਹਾਂ ਕੰਮ ਇੰਨੇ ਪਾਲੇ ਹੋਏ ਖਰਚੇ ਇੰਨੇ ਪਾਲੇ ਹੋਏ ਜਾਂ ਫਿਰ ਖਰਚੇ ਪਾਲਣ ਵਾਲੇ ਇੰਨੇ ਤਗੜੇ ਦਿਸਦੇ ਪਏ ਗਿਆਨ ਵਾਲੇ ਹਨਾ ਕਿ ਓਵਰ ਲੈਵਲ 'ਤੇ ਕੰਮ ਖਰਾਬ ਕਰ ਲਈਦਾ ਕਿ ਉਹ ਫਿਰ ਨੋਰਮਲ ਜਾਂ ਜ਼ੁਕਾਮ ਖਾਂਸੀ ਵੀ ਹੋਵੇ ਤਾਂ ਉਹ ਵੀ ਮਤਲਬ 6-7 ਦਿਨ ਹੀ ਤੰਗ ਕਰਦਾ ਸਹੀ ਕਹਿੰਦੇ
1: ਏਦਾਂ ਹੀ ਆ ਜੀ ਰੱਬ ਕਰੇ ਕੁਛ ਨਾ ਹੋਵੇ ਕਿਸੇ ਨੂੰ ਭਰਾਵਾ ਸਾਰਾ ਕੁਝ ਰਿਐਕਸ਼ਨ ਹੋਵੇ ਤੇ ਬਾਵਾਂ ਕਰਾਉਂਦੀ ਆ
0: ਹਾਂ ਬਸ ਮਾੜਾ ਮੋਟਾ
1: ਮੀਟਅਪ ਕਰਦੇ ਰਿਹਾ ਕਰੋ ਮੀਟਅਪ ਦੇ ਨਾਲ ਹੀ ਸਾਰਾ ਕੁਝ ਸੈਟਿੰਗ ਹੁੰਦੀ ਜੇ 2-4 ਹਫ਼ਤੇ ਨਾਲ ਨਾ ਮੀਟਅਪ ਕਰੋ
0: ਜਿੰਨੇ
1: ਜਾਣਾ ਜਾ ਸਕਦੇ ਪਲੀਜ਼ ਚੱਲੀਏ
0: ਹਨਾ
1: ਹਾਂ
0: ਜਾਣਾ ਯਾਰ
1: ਚਲੋ ਯਾਰ
0: ਕਿੱਥੇ ਜਾ ਸਕਦੇ
1: ਆਪਾਂ ਇਹੀ ਬਰਫ਼ ਬੁਰਫ਼ ਤੇ ਹੀ ਹੋ ਕੇ ਆਉਂਦੇ ਕਿਤੇ ਵੇਖੋ ਬਹਾਨਾ ਹੀ ਯਾਰ ਬਰਫ਼ ਦਾ ਤੇ ਉਦਾਂ ਆਪਾਂ ਟਾਈਮ ਹੀ ਆਪਸ ਵਿੱਚ ਸਪੈਂਡ ਕਰਨਾ ਗੱਲਾਂ ਬਾਤਾਂ ਨਹੀਂ ਆ ਚਲੋ ਚਲੋ ਇੱਧਰ ਕਿਹੜਾ ਮਾਊਂਟ ਹੌਥਮ ਕਿਹੜਾ ਵਾ
0: ਹੌਥਮ ਹਾਂ 4-5 ਘੰਟੇ ਦਾ
1: ਬੁੱਲਰ ਜਾਣਾ ਕਿ ਬੁੱਲਰ ਤੇ ਮੈਂ ਹੋ ਗਿਆ ਵਾ
0: ਬੁੱਲਰ ਬੁੱਲਰ ਮੈਂ ਵੀ ਹੋ ਆਇਆ
1: ਹਨਾ
0: ਫਿਰ ਦੋ ਜਾਣੇ
1: ਹੋਰ ਹੋਰ ਕਿਸੇ ਤੇ ਚੱਲਦੇ ਆ
0: 3-4 ਜਾਣੇ
1: ਹਾਂ ਹਾਂ
0: ਵੈਨ ਔਰ ਰੇਡੀਓ ਵਾਲੀ ਵੈਨ 'ਚ ਬੈਠ ਕੇ
1: ਠੀਕ ਆ ਬੈਠਣਾ ਨਹੀਂ ਆ
0: ਅੱਛਾ ਨਹੀਂ
1: ਪਿੱਛੇ ਲੰਮੇ ਪੈ ਕੇ ਜਾਵਾਂਗੇ
0: ਲੰਮੇ ਪਾ ਕੇ ਵਿਸ਼ਾਲ ਵੀਰ ਜੀ ਨੂੰ ਕਵਾਂਗੇ ਫਿਰ ਉਹ ਚਲਾਉਂਦੇ
1: ਗੁੱਦੇ ਸੁੱਟ ਕੇ ਨਾ ਥੱਲੇ ਨਾਲ ਆਪਾਂ ਉੱਤੇ ਰੱਖ ਲੈਣੇ ਕੰਬਲ
0: ਹਾਂ
1: ਵੇਖਿਓ ਪਰਦੇ ਤੇ ਲੱਗੇ ਹੀ ਆ
0: ਫਿਰ ਯੈਸ ਆ ਪੂਰੀ
1: ਹਾਂ ਤਾਜ ਤੁਜ ਖੇਡਦੇ ਜਾਵਾਂਗੇ ਪੂਰੇ
0: ਮਾਹੌਲ ਪੂਰਾ ਯੈਸ ਕਰਾ ਦੇਣਾ
1: ਵੈਸੇ ਤੁਹਾਨੂੰ ਚੈਸ ਪਸੰਦ ਆ ਪਰ ਚਲੋ ਕੋਈ ਨੀ
0: ਨਹੀਂ ਨਹੀਂ ਲੁੱਡੋ ਨਾਲ ਵੀ ਸਾੜ ਲਾਂਗੇ ਕੋਈ ਐਸੀ ਗੱਲ ਨਹੀਂ ਆ ਲੁੱਡੋ ਖੇਡਦਾ
1: ਲੁੱਡੋ ਵਾਧੂ ਸਨੇਕ ਐਂਡ ਲੈਟਰ ਨਹੀਂ ਆਪਾਂ ਚੱਲਦੇ ਹਾਂ ਆਪਾਂ ਹੋਰ ਹੈਗੇ ਆ ਜ਼ਰੂਰੀ ਨਹੀਂ ਆਪਾਂ ਮਾਊਂਟ ਬੁੱਲਰ ਹੀ ਜਾਣਾ ਵਾ
0: ਫਿਰ ਕਿੱਥੇ ਜਾ ਸਕਦੇ
1: 2-4 ਨਾ ਥਾਂ ਹੈਗੇ ਆ ਜਿਹੜੇ ਜਿੱਥੇ ਬਰਫ਼ ਪੈਂਦੀ ਆ ਹਾਂ ਉਸ ਲੈਵਲ ਦੀ ਨਹੀਂ ਪੈਂਦੀ ਹੋਊਗੀ ਜਾਂ ਮਾਊਂਟ ਬੁੱਲਰ ਤੇ ਇੱਕ ਹੈਗਾ ਨਾ ਕਿ ਜਿੱਦਾਂ ਮੰਨ ਲਓ ਬਾਹਰੋਂ ਕੋਈ ਆਇਆ ਤੇ ਉਹਦੇ ਲਈ ਹੋਇਆ ਕਿ ਇੱਥੇ ਆਓ ਇੱਥੇ ਆਇਆ ਪਰ ਕਈ ਥਾਂ ਹੈਗੀਆਂ ਜਿੱਥੇ ਇਕੱਲੀ ਬਰਫ਼ ਹੀ ਪੈਂਦੀ
0: ਮੇਰੇ ਖਿਆਲ ਨਾਲ ਉਹ ਵੱਖਰੀ ਇੰਜੋਏ ਹੋ ਸਕਦਾ ਮੈਂ ਗਲਤ ਵੀ ਹਾਂ ਪਰ ਮੇਰੇ ਖਿਆਲ ਨਾਲ ਉਹ ਆਰਟੀਫਿਸ਼ਲ ਬਰਫ਼ ਦਾ ਵੀ ਮਾਹੌਲ ਚਾਲ ਜਿਹਾ ਰੱਖਦੇ ਆ ਕਿ ਟੂਰਿਜ਼ਮ ਇਫੈਕਟ ਨਾ ਹੋਵੇ ਜੇ ਬਹੁਤੀ ਨਾ ਪਈ ਹੋਵੇ ਤੇ ਉਹ ਆਪ ਵੀ ਆਪਣਾ ਵੀ ਕੋਈ ਹੀਲਾ ਵਸੀਲਾ ਕਰਕੇ ਬੈਠੇ ਹੁੰਦੇ ਆ ਸਹੀ ਗੱਲ
1: ਏਦਾਂ ਹੀ ਆ ਕਿਉਂਕਿ ਉਹ ਕਈ ਇਹ ਵੀ ਸੀਜ਼ਨ ਹੁੰਦੇ ਨਾ ਕਿ ਜਦੋਂ ਪੈਂਦੀ ਨਹੀਂ ਆ ਜਾਂ ਕੋਈ ਇੱਦਾਂ ਦਾ ਮਹੀਨਾ ਹੁੰਦਾ ਵੀ 1 ਮਹੀਨਾ ਹੀ ਪੈਂਦੀ ਅਗਲੇ ਮਹੀਨੇ ਨਹੀਂ ਪੈਂਦੀ ਫਿਰ ਉਹਨਾਂ ਕੋਲ ਜੇ ਉਹ ਕ੍ਰੀਏਟ ਕਰ ਲੈਂਦੇ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਕਾਮਨ ਆ
0: ਹਾਂ ਅੱਜ ਕੱਲ੍ਹ ਸਭ ਚੱਲਦਾ ਬਈ ਸਹੀ ਕਿ ਨਹੀਂ
1: ਹਾਂਜੀ ਚੱਲਾਉਣਾ ਪੈਂਦਾ ਵੇਖੋ ਨਹੀਂ ਵੀ ਚੱਲਦਾ ਕਿਉਂਕਿ ਰੀਲ ਹੀ ਨਾ ਚੱਲਣ ਦੀ ਅੱਗੇ
0: ਬਾਬੇ
1: ਦੋ
0: ਕਰੋ ਤੁਸੀਂ ਬਾਬਾ ਜੀ ਨਾਲ ਕਲੈਬ ਕਰੋ ਬੱਚਾ
1: ਦੋ ਕੇ ਹੋਏ ਅੱਗੇ ਹੀ
0: ਦੋ ਕੇ ਹੀ ਹੋਇਆ ਅੱਛਾ ਵੈਸੇ ਨਾ ਇਹ ਫੈਕਟ ਆ ਆਪਾਂ ਤਾਂ ਇਸ ਕੰਮ ਚ ਫਸੇ ਪਏ ਨਾ ਦੋ ਕੇ ਤੇ ਜੇ ਅੜ ਜਾ ਦੋ ਕੇ ਪਾਰ ਹੋ ਜਾ ਫੇਰ ਤਾਂ ਮਤਲਬ ਫੇਰ ਨੀ ਟਲਦੀ ਰੀਲ ਰੀਲ ਦਾ ਵਾਕਈ ਇਹ ਰਾਈਟਰ ਨੇ ਬੜਾ ਸਹੀ
1: ਲਿਖਿਆ
0: 2000 ਤੋਂ ਉੱਪਰ ਜੇ ਪਾਰ ਹੋ ਗਈ ਨਾ ਫਿਰ ਉਹ 3-4 ਹਜ਼ਾਰ ਵਾਲੀ ਬਹੁਤ ਘੱਟ ਹੁੰਦੀਆਂ ਜਾਂ ਤਾਂ ਰਹਿਣ ਦੀ 17-1800 ਵਾਲੀਆਂ ਜਾਂ ਸਿੱਧੇ 20-25 ਹਜ਼ਾਰ
1: ਏਦਾਂ ਹੀ ਆ ਕਿਉਂਕਿ ਉਹ ਫਿਰ ਜਿਹੜੀ ਫਸ ਗਈ ਇੱਕ ਵਾਰੀ ਫਸ ਗਈ
0: ਯਾਰ ਇਹ ਕਿੰਨਾ ਕੁ ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਆ ਨਾ ਇਹ ਚੀਜ਼ ਦਾ ਕਿ ਹਰ ਕੋਈ ਮਤਲਬ ਐਵਰੀਵਨ ਵਾਂਟਸ ਟੂ ਬੀ ਅ ਕ੍ਰੀਏਟਰ ਵਿਚ ਇਜ਼ ਨੋਟ ਰੋਂਗ ਗਲਤ ਨਹੀਂ ਹੈ ਇਹਦੇ ਅੰਦਰ ਕੋਈ ਗਲਤ ਨਾ ਸਮਝਣਾ ਮੇਰੀ ਗੱਲ ਨੂੰ ਪਰ ਮੈਂ ਇਹ ਨੋਟਿਸ ਕੀਤਾ ਕਈਆਂ ਨੂੰ ਮਤਲਬ ਇਹ ਕਈਆਂ ਲਈ ਹੁਣ ਪ੍ਰੈਸ਼ਰ ਵੀ ਬਣ ਗਿਆ ਕਿ ਕਰਨਾ
1: ਪ੍ਰੈਸ਼ਰ ਵੀ ਆ ਕਰਦੇ ਪਏ ਤੇ ਕਰਨਾ ਹੀ ਪਤਾ ਕੀ ਜਿੰਨਾਂ ਲਈ ਪ੍ਰੈਸ਼ਰ ਬਣਿਆ ਨਾ ਕੀਤਾ ਉਹਨਾਂ ਨੇ ਚਾਹ ਚਾਹ ਚੀਆ ਸ਼ੁਰੂ
0: ਹਾਂ
1: ਪਰ ਉਹ ਚਾਹ ਕਦੋਂ ਪੈਸਰ ਚ ਬਦਲ ਗਿਆ ਪਤਾ ਹੀ ਨਹੀਂ ਲੱਗਾ।
0: ਉਹ ਵਿਚਾਰ ਹੁਣ ਆਪਣੇ ਪੇਜ ਦੇ ਆਪ ਹੀ ਗੁਲਾਮ ਹੋ ਗਏ ਆ, ਹਨਾ, ਆਪ ਹੀ ਹਰ ਰੋਜ਼ ਕੁਛ ਨਾ ਕੁਛ ਬਣਾਉਣਾ, ਬੰਦਾ ਪਾਗਲ
1: ਮਜਬੂਰੀ
0: ਵੀਡੀਓ ਐਡਿਟ ਕਰਦਾ ਕਰਦਾ,
1: ਜ਼ਿੰਮੇਵਾਰੀ ਵੱਧ ਗਈ। ਪਰ ਆਪਾਂ ਇਹ ਜ਼ਿੰਮੇਵਾਰੀਆਂ ਚ ਨਹੀਂ ਪੈਣਾ, ਆਪਾਂ ਜਦੋਂ ਆਪਾਂ ਜਾਣਾ ਨਾ ਬਰਫ਼ ਤੇ, ਆਪਾਂ ਉੱਥੇ ਬਣਾਵਾਂਗੇ ਆਪਣੀ, ਫਿਰ ਵੇਖਾਂਗੇ ਸਾਡੀ ਚੱਲਦੀ ਕਿ ਨਹੀਂ ਚੱਲਦੀ। ਪਰ ਉਹਦੀ ਆਪਾਂ ਗੱਲ ਕਰਦੇ ਹਾਂ ਨਾ ਮਾਊਂਟ ਬੁੱਲਰ ਦੀ, ਉਹਦੇ ਵਿੱਚ ਨਾ ਇੱਕ ਸ਼ਾਇਦ ਤੁਸੀਂ ਸੁਣਿਆ ਹੋਊਗਾ ਮਾਊਂਟ ਬੋਬੋ ਵੀ ਹੈਗਾ ਇੱਕ।
0: ਹਾਂ ਹਾਂ ਹਾਂ,
1: ਮਾਊਂਟ ਬੋਬੋ
0: ਬਾਬਾ
1: BAW
0: ਬਾਬਾ ਬਾਓ। ਅੱਛਾ,
1: ਹਾਂਜੀ, ਇੱਥੋਂ 2.5 ਘੰਟੇ ਦੇ ਰਾਹ ਤੇ ਹੀ ਆ ਮੈਲਬਨ ਸਿਟੀ ਤੋਂ, ਜੇ ਜਾਣਾ ਹੋਵੇ ਆਪਾਂ ਇੱਧਰੋਂ ਜਾਣਾ ਅੱਧਾ ਘੰਟਾ ਘਟਾ ਲਓ।
0: ਅੱਛਾ ਹਾਂ ਠੀਕ ਹੈ,
1: ਆਪਣੇ ਸਾਹਮਣੇ ਐਡਜਸਟ ਕਰ ਲੈਣਾ ਜਿੱਥੇ ਜਿੱਥੇ
0: ਰਹਿੰਦੇ,
1: ਉੱਥੇ ਸਨੋ ਪਲੇ ਵਗੈਰਾ ਜਾਂ ਵੀ ਤੁਸੀਂ ਵੀ ਖੇਡ ਸਕਦੇ ਹੋ। ਇਹ
0: ਟੁਵਰਡ ਸਾਊਥ ਈਸਟ ਆ ਹਨਾ, ਕੀ ਇਹ ਜਲੋਂਗ ਵਾਲੇ ਪਾਸੇ ਨੂੰ?
1: ਨਹੀਂ ਉਧਰ ਨੂੰ ਹੀ,
0: ਹਾਂ ਉਧਰਲੇ ਪਾਸੇ ਨਾ, ਸਾਊਥ ਈਸਟ ਵਾਲੇ ਪਾਸੇ
1: ਮਾਊਂਟ ਬੋਬੋ। ਡੇ ਟ੍ਰਿਪ ਲਈ ਵਧੀਆ ਵਾ, ਜੇ ਮੰਨ ਲਓ ਇੱਕ ਦਿਨ ਦੇ ਲਈ ਆਉਣ ਜਾਣ ਕਰਨਾ, ਮੰਨ ਲਓ ਸਵੇਰੇ ਤੁਰੇ 2.5 ਘੰਟੇ ਚ ਪਹੁੰਚ ਗਏ ਤੇ ਉੱਥੇ ਦਿਹਾੜੀ ਆਪਣਾ ਛਲ ਛਲ ਕੀਤਾ, ਲੱਲੀ ਕਰਾਈ ਜਿਹੜੀ ਕਰਾਉਣ ਗਏ ਤੇ ਆਪਣਾ ਵਾਪਸ ਆ ਗਏ। ਪਰ ਆਪਾਂ ਆਪਾਂ ਡੇ ਟ੍ਰਿਪ ਨਹੀਂ ਕਰਨਾ, ਜਦੋਂ ਆਪਾਂ ਗਏ
0: ਆਪਾਂ ਸਟੇ ਕਰਨਾ। ਹਾਂ,
1: ਸਟੇ ਬੜਾ ਸ਼ਾਨਦਾਰ,
0: ਆਪਾਂ ਸਟੇ ਕਰਨਾ,
1: ਆਪਾਂ ਸਟੇ ਕਰਨਾ ਹੀ ਕਰਨਾ।
0: ਅਸੀਂ ਨਾ ਉਹ ਹੁੰਦੇ ਨਾ ਮੇਰੇ ਖਿਆਲ ਨਾਲ ਗਲੈਂਪਿੰਗ,
1: ਉੱਥੇ ਰਾਹ ਚ ਜਾਂਦੇ ਆ ਨਾ, ਉਹਦਾ ਲੇਕ ਮਾਊਂਟੇਨ ਵੀ ਹੈਗਾ ਵਾ।
0: ਹਾਂ,
1: ਉੱਥੇ ਵੀ
0: ਲੇਕ ਮਾਊਂਟੇਨ ਇਜ਼ ਵੈਰੀ ਗੁੱਡ,
1: ਉੱਥੇ ਵੀ ਜਾ ਲੱਗੇ।
0: ਹਾਂ ਹਾਂ
1: ਡਨ ਕਰਕੇ ਆਉਣਾ,
0: ਡਨ ਹੋ ਗਿਆ। ਮੈਂ ਕੈਂਪ ਕੀਤਾ ਲੇਕ ਮਾਊਂਟੇਨ ਦੇ ਲੱਗੇ,
1: ਮਾਊਂਟੇਨ ਦੇਖ ਲੋਗੇ ਨਾ ਮੈਂ ਐਂ ਕਰੂੰਗਾ ਤੇ ਤੀਨ
0: ਪਿੱਛੇ ਕਹਿੰਦਾ ਰੰਗ ਦੇ ਤੂੰ
1: ਕੈਂਪਿੰਗ ਤੇ ਉੱਥੇ ਲੇਕ ਮਾਊਂਟੇਨ।
0: 3-4 ਯਾਰ ਮਿੱਤਰ ਸੀਗੇ ਆਪਾਂ ਜਦੋਂ ਮੈਂ ਇੱਥੇ ਕਾਲਜ ਵਗੈਰਾ ਸ਼ੁਰੂ ਕੀਤਾ।
1: ਅੱਛਾ,
0: ਉਦੋਂ
1: ਉਸ ਟਾਈਮ ਤੇ ਵੀ ਗਏ ਹੋ ਕੈਂਪਿੰਗ ਲਈ ਯਾਰ?
0: ਹਾਂ,
1: ਵਾਹ,
0: ਗੁੱਡ ਸੀ, ਗੁੱਡ ਐਕਸਪੀਰੀਅੰਸ, ਵਧੀਆ।
1: ਮੇਰਾ ਮੈਂ ਵੀ ਜਾਣਾ
0: ਉੱਥੇ ਦਾ, ਬਸ ਮਤਲਬ ਇੱਕ, ਹਾਂ ਉੱਥੇ ਦਾ ਇੱਕ ਮਾਈਨਸ ਪੁਆਇੰਟ ਇਹ ਸੀ, ਮਾਈਨਸ ਮਤਲਬ ਸਾਡੇ ਲੈਵਲ ਤੇ ਸੀ, ਆਪਾਂ ਵਧੀਆ ਤਰੀਕੇ ਨਾਲ ਰਿਸਰਚ ਨਹੀਂ ਕੀਤੀ ਕਿ ਕੁਛ ਖੁੱਲ੍ਹਾ ਨਹੀਂ ਹੁੰਦਾ ਸ਼ਾਮ ਨੂੰ 6:30-7 ਵਜੇ ਤੋਂ ਬਾਅਦ। ਸੋ ਮਤਲਬ ਡਿਨਰ ਸਾਡਾ ਬੜਾ ਹੀ ਜਾਲੀ ਜਿਹਾ ਹੋਇਆ। ਹਾਂ, ਉਹ ਇੰਨਾ ਮਜ਼ੇਦਾਰ ਡਿਨਰ ਨਹੀਂ ਕਰ ਪਾਏ ਆਪਾਂ, ਸਗੋਂ ਰਾਹ 'ਚ ਕਾਫ਼ੀ ਰੈਸਟੋਰੈਂਟਸ ਵਗੈਰਾ ਆ ਰਹੇ ਸੀਗੇ, ਭਾਵੇਂ ਟੇਕ ਅਵੇ ਲੈ ਜਾਂਦੇ ਆਪਾਂ।
1: ਮੈਨੂੰ ਲੱਗਦਾ ਸੀ ਆਈਟਨਰੀ ਕੱਲੀ ਜਹਾਜ਼ਾਂ ਦੀ ਬਣਦੀ ਆ,
0: ਮੈਨੂੰ ਇੱਥੇ ਆ ਕੇ ਪਤਾ ਲੱਗਾ ਯਾਰ ਹਰ ਚੀਜ਼ ਆਈਟਨਰੀ ਕਹਿ ਦਿੰਦੇ,
1: ਗੱਡੀ ਦੀ ਵੀ ਆਈਟਨਰੀ
0: ਆਈਟਨਰੀ ਪਤਾ ਲੱਗਾ ਬਈ, ਅਰੇ ਭੋਂਦੂ, ਕਿਸ਼ੋਰ ਕੁਮਾਰ ਕਹਿੰਦਾ ਫਿਲਮ 'ਚ, ਇਹ ਭੋਂਦੂ ਆਈਟਨਰੀ ਦਾ ਮਤਲਬ ਮਾਰੀ
1: ਕੁਝ ਹੋਰ ਬੋਲਦੇ।
0: ਹਾਂ, ਇਹਦਾ ਮਤਲਬ ਹੁੰਦਾ ਕਿ ਸਾਰਾ ਦਾ ਸਾਰਾ ਸੀਨ ਜਿਹੜਾ,
1: ਹਾਂ
0: ਉਹ ਕਿੱਦਾਂ
1: ਮਾਰੇ ਬੋਲਦੇ, ਅਰੇ ਪਗਲੇ,
0: ਅਰੇ ਪਗਲੇ। ਫਿਰ ਜਦੋਂ ਆਪਾਂ ਗਏ ਤਾਂ ਫਿਰ ਉੱਥੇ ਪਤਾ ਹੋਣਾ ਕੀ ਆ, ਉੱਥੇ ਫਿਰ ਹੋਣਾ, ਹਾਂ

0: ਪੰਜਾਬ ਵਾਲੇ ਵੇਖੇ ਆ ਤੂੰ, ਮੈਲਬੂਨ ਵਾਲੇ ਵੇਖੇ
1: ਨਹੀਂ,
0: ਮੈਲਬੂਨ ਅੱਛਾ ਇੱਕ ਹੋਰ ਨਾਮ ਹੈ,
1: ਮਾਊਂਟ ਬਾਬੂ ਵਾਲੇ ਵੇਖੇ ਨਹੀਂ,
2: ਤੂੰ ਮਾਊਂਟ ਬਾਊ ਬਾਊ ਵਾਲੇ ਵੇਖੇ ਨਹੀਂ,
1: ਉਹਨਾਂ ਨੇ ਕਹਿਣਾ ਤੁਹਾਨੂੰ ਇਹੋ ਤਾਂ ਲੱਭੀ ਭਰਾਵਾ,
0: ਨਹੀਂ
1: ਜਗ੍ਹਾ ਚੇਂਜ ਕਰੋ, ਆਪਾਂ ਮਾਊਂਟ ਹੌਥਮ ਚੱਲਾਂਗੇ,
0: ਹੌਥਮ ਚੱਲਾਂਗੇ,
1: ਹਾਂਜੀ
0: ਹੁਣ ਉਹ
1: ਇੱਕ ਦੋ ਤਿੰਨ ਦਿਨ ਲਾ ਕੇ ਆਵਾਂਗੇ ਆਪਾਂ, ਓਵਰਨਾਈਟ ਸਟੇ ਕਰਕੇ ਆਵਾਂਗੇ,
0: ਮਨਾਉਣਾ
1: ਪਏ ਹੁੰਦਾ ਬੰਦਾ, ਇਹੋ ਜਿਹੀ ਗੱਲ ਹੀ ਬਸ, ਉਹਨੇ ਘਰਦਿਆਂ ਨੂੰ ਮਨਾਉਣਾ ਹੁੰਦਾ, ਆਪ ਤੇ ਮੰਨਿਆ ਹੀ ਹੁੰਦਾ।

0: ਚੇਤਾ ਆ ਜੇ
1: ਵੀਰ ਹੈਗਾ ਇੱਕ ਆਪਣਾ
0: ਉਹ ਬਾਲੀ ਰਹਿੰਦਾ
1: ਨਹੀਂ ਉਹ ਫ੍ਰੀਕੁਐਂਟਲੀ ਟਰੈਵਲ ਕਰਦਾ ਰਹਿੰਦਾ
0: ਅੱਛਾ ਮਤਲਬ ਉਹ ਤੋਂ ਆਈਟਨਰੀ
1: ਆਏ
0: ਆਈਟਨਰੀ ਬਣਵਾ ਲਾਂਗੇ ਨਾ
1: ਹਾਂਜੀ
0: ਤੇ ਉਹ ਹੁਣ ਉਹ ਅਸੀਂ ਮੂਵ ਕਰਤਾ ਬਾਲੀ ਤੋਂ
1: ਹਾਂ
0: ਅਸੀਂ ਹੁਣ ਬਾਲੀ ਤੋਂ ਉਹਨੂੰ ਮੂਵ ਕਰਕੇ ਕਰ ਦਿੱਤਾ ਯੂਰਪ ਟੂਰ 30 ਦਿਨਾਂ ਦਾ
1: ਨਹੀਂ ਫੇਰ
0: ਨਹੀਂ ਨਹੀਂ ਉਹ ਸੁਣੋ ਤਾਂ ਸਹੀ ਕਿਉਂ ਕਹਿੰਦੇ ਕੈਂਸਲ ਹੀ ਕਰਨਾ ਹੁੰਦਾ ਬੰਦਾ ਇਹ ਤੇ ਨਜ਼ਾਰਾ ਲਵੇ ਨਾ ਕਿ ਯੂਰਪ ਦਾ ਕੈਂਸਲ ਕੀਤਾ ਯਾਰ ਬਾਲੀ ਤਾਂ ਬੰਦਾ ਜਾਂਦਾ ਰਹਿੰਦਾ
1: ਫੇਰ ਠੀਕ ਹੈ ਸਵਿਟਜ਼ਰਲੈਂਡ ਦਾ ਨੀ ਬਣਾ ਲਿਆ ਕਿਤੇ
0: ਉਹ ਯੂਰਪ ਦੇ ਅੰਦਰ ਹੀ ਆਂਦਾ
1: ਓ ਮਾਈ
0: ਆਈਟਨਰੀ ਆਈਟਨਰੀ ਗਾਇਸ ਆਈਟਨਰੀ
1: ਜਿਹੜਾ ਵੀਰ ਨਹੀਂ ਜਾਂਦਾ ਰਹਿੰਦਾ ਬਾਲੀ
0: ਹਾਂ
1: ਹਾਂ ਉਹ ਅਸੀਂ ਭਰਾ ਇਕੱਠੇ ਰਹਿੰਦੇ ਨਹੀਂ
0: ਹਾਂ
1: ਤੇ ਉਹਨੇ ਕੀਤਾ ਮੂਵਿੰਗ ਦਾ ਕੰਮ ਸ਼ੁਰੂ ਅਸੀਂ ਉਹਨੂੰ ਕਿਹਾ ਕਿ ਸ਼ੁਰੂ ਕਰ ਲਿਆ ਹਨਾ ਵੀ ਭਰਾ ਕੋਈ ਚੱਜ ਦਾ ਕੋਈ ਕੰਮ ਕਰ ਵੈਸੇ ਤੇ ਚਲੋ ਕੰਮ ਛੋਟਾ ਵੱਡਾ ਨਹੀਂ
0: ਬੱਚੇ ਤੁਸੀਂ ਕੋਈ ਚੱਜ ਦਾ ਕੰਮ ਕਰੋ ਪਰ ਵੈਲਡਿੰਗ ਵੈਲਡਿੰਗ ਦਾ ਕੰਮ ਸਿੱਖੋ
1: ਅਸੀਂ ਮਤਲਬ ਇਹੀ ਇੱਕ ਦੂਜੇ ਨੂੰ ਨਹੀਂ ਕਹੀ ਜਾਂਦਾ ਹੁੰਦਾ ਵੀ ਤੂੰ ਆ ਗਈ
0: ਖੱਪ ਖਾਨਾ ਲੋਕਾਂ ਨੂੰ ਪਤਾ ਬੋਇਜ਼ ਮੀਟ ਬੋਇਜ਼ ਤਾਂ ਫਿਰ ਇਹੋ ਜਿਹੀ ਗੱਲਾਂ ਕਰਦੇ
1: ਯਾਰ ਇੱਥੇ ਬਹਿ ਕੇ ਨਾ ਥੋੜਾ ਜਿਹਾ
0: ਨਹੀਂ ਨਹੀਂ ਆਪਣੇ ਪ੍ਰੈਸ਼ਰ ਨਹੀਂ ਲੈਣਾ
1: ਹਾਂ ਉਹ ਥੈਂਕਸ ਮਾਈ
0: ਯੂ
1: ਸੇਵ ਮਾਈ ਲਾਈਫ ਬ੍ਰੋ
0: ਨਾ ਵਾਰਿਸ ਮਾਈ ਨੋ ਵਾਰਿਸ
1: ਤੇ ਹੁਣ ਹੁੰਨੇ ਨਾ ਹੁਣ ਜਿੱਦਾਂ 4-5 ਟਰੱਕ ਪਾ ਲਏ ਹੁਣ 7-8 ਸਾਲ ਪੁਰਾਣੀ ਗੱਲ ਆ
0: ਤਰੱਕੀ
1: ਤੇ ਵੀਰ ਹੁੰਦੀ ਆ ਭਾਵੇਂ ਤੁਸੀਂ ਇੱਥੇ ਬਹਿ ਕੇ ਟੋਇਆ ਪੁੱਟੀ ਜਾਓ ਤਰੱਕੀ ਦੇ ਉੱਚ ਵੀ ਹੈਗੀ
0: ਟੋਇਆ
1: ਵੱਡਾ ਤੇ ਹੋਣਾ ਹੀ
0: ਟੋਇਆ ਵੱਡਾ ਕੈਸਾ ਟੋਆ ਪਾਟਾ ਹੈ
1: ਟਾਪਾ ਜਾਤਾ ਹੈ ਤੇ ਉਹਨੇ ਹੁਣ 7-8 ਟਰੱਕ ਹੋ ਗਏ ਤੇ ਹੁਣ ਉਹ ਨਜ਼ਾਰੇ ਨੇ ਹਨਾ ਮੂਵਿੰਗ ਆਪੇ ਹੋਈ ਜਾਂਦੀ ਆ ਤੇ ਉਹ ਆਪ ਹੁਣ ਮੂਵ ਹੋਈ ਜਾਂਦਾ ਇੱਧਰ ਉੱਧਰ ਕਦੀ ਇੱਧਰ ਕਦੀ ਉੱਧਰ ਤੇ ਉਹਦੇ ਨਜ਼ਾਰੇ ਆ ਵੀਰ ਦੇ ਕੱਲ ਪਰਸੋਂ ਹੀ ਹੁਣ ਵੀ ਜਾ ਗਿਆ ਹੈ ਨਾ ਜਸਟ ਆ ਪਿਛਲੇ ਵੀਕ ਹੀ ਜਦੋਂ ਮੈਂ ਬੈੱਡ ਤੇ ਹੀ ਉਦੋਂ ਬਾਲੀ ਇੱਥੇ ਆ ਕੇ ਵੱਜੀ ਇੱਕ ਚ
0: ਮਾੜੀ ਗੱਲ ਆ ਅਸੀਂ ਬੈੱਡ ਤੇ ਤੂੰ ਬਾਲੀ ਤੇ ਸੱਜਣਾ
1: ਪਰ ਆਪਾਂ ਹੁਣ ਮਾਊਂਟ ਹੌਥਮ ਜਾਣਾ ਆਪਣਾ ਫਾਈਨਲ
0: ਐਟ ਲੀਸਟ ਹੌਥਮ ਤਾਂ ਹੋ ਕੇ ਆਈਏ
1: ਹਾਂ ਐਟ ਲੀਸਟ
0: ਐਗਜੈਕਟਲੀ ਇੰਨਾ ਤਾਂ ਕਰੀਏ ਸਹੀ ਕਿ ਨਹੀਂ
1: ਜਾਣਾ ਪੈਣਾ ਹੀ ਆ ਨਹੀਂ ਤੇ ਮੈਂ ਨਾਰਾਜ਼ ਹੋ ਜਾਣਾ
0: ਸਾਡੇ ਨਾਲ ਬਈ ਜੇ ਤੁਹਾਡੇ ਵਿੱਚੋਂ ਕੋਈ ਜਾਣਾ ਚਾਹੁੰਦਾ ਅਸੀਂ ਤੁਸੀਂ ਸਾਨੂੰ ਐਂਟਰੀਆਂ ਭੇਜ ਸਕਦੇ
1: ਹਾਂ ਮਤਲਬ ਵੇਖੋ ਜਾ ਸਕਦੇ ਜੇ ਪਰ ਉਹਦੇ ਲਈ ਫਿਰ ਤੁਹਾਨੂੰ ਥੋੜੀ ਜਿਹੀ ਇਹ ਖੇਚਲ ਕਰਨੀ ਪੈਣੀ ਵੀ ਰੋਟੀ ਪਾਣੀ ਦਾ ਤੁਸੀਂ ਵੇਖ ਲਿਓ
0: ਨਹੀਂ ਕਿ ਉਹ ਲੈ ਕੇ ਆ ਰੋਟੀ ਪਾਣੀ ਕਿ ਉਹ
1: ਉੱਥੋਂ ਖਵਾ ਦੇਣਾ
0: ਉੱਥੋਂ ਹਾਂ
1: ਜ਼ਰੂਰੀ ਥੋੜਾ ਨਾ ਲੈ ਦਾਲ ਨਹੀਂ ਲੈ ਕੇ ਜਾਣਾ ਉੱਥੋਂ ਖਵਾਉਣ ਵਧੀਆ ਕੋਈ ਰਿਜ਼ੋਰਟ ਦੇ ਵਿੱਚ ਬਹਿ ਗਏ
0: ਦਾਸ ਸਿਰਫ ਰਿਜ਼ੋਰਟ 'ਚ ਹੀ ਜਾਂਦੇ ਨੇ ਜਿੱਦਾਂ ਜਿੱਦਾਂ ਸਿਰਫ ਗੁੱਡ ਫੂਡ ਹੀ ਖਾਂਦੇ ਆ ਜਿੱਦਾਂ ਹਨਾ ਵਾਈਲਡ ਲਾਈਫ ਹੈਲਦੀ ਜਿੱਦਾਂ
1: ਹੈਲਥੀ
0: ਸੈਲਡ ਹੀ ਖਾਂਦੇ ਨੇ ਓਨਲੀ ਸੈਲਡ ਸੀਜ਼ਰ ਸੈਲਡ ਜਿੱਦਾਂ
1: ਨਹੀਂ ਸੀਜ਼ਰ ਨਹੀਂ
0: ਸੀਜ਼ਰ ਹੁੰਦਾ
1: ਓ
0: ਸੀਜ਼ਰ ਸੈਲਡ
1: ਆ ਮੈਂ ਦੂਜੀ ਸੀਜ਼ਰ
0: ਸੈਲਡ ਓ ਨਹੀਂ ਨਹੀਂ ਨਹੀਂ ਉਹ ਜੂਲੀਅਸ ਸੀਜ਼ਰ ਵਾਲਾ ਸੀਜ਼ਰ
1: ਫਿਰ ਠੀਕ ਆ
0: ਫਿਰ ਜਦੋਂ ਗਏ ਨਾ ਫਿਰ ਤਾਂ ਯਾਰ
1: ਜਾਂ ਫਿਰ ਉਹ ਬ੍ਰੇਕਫਾਸਟ ਕਰਾਂਗੇ ਨਾ ਦੂਜਾ ਆਪਣਾ ਪੋਸਟ ਐਗਸ ਵਿਦ ਐਵੋਕੈਡੋਸ ਐਂਡ ਸੈਲਡ
0: ਓ ਮਾਈ ਗੋਡ
1: ਸਾਰਡੋ ਬ੍ਰੈਡ ਬ੍ਰੋ
0: ਇਹ ਆਪਣਾ ਪੱਕਾ ਰਿਹਾ ਹੈ ਨਾ ਆਪਾਂ ਜਿੱਥੇ ਜਾਈਦਾ
1: ਉਹ ਵੀ ਆਪਣਾ ਫੇਵਰ
0: ਮੈਂ ਸਕ੍ਰੈਂਬਲ ਕਰਾ ਲਾਂ ਨਾ ਤੇ ਬਲਕੀਰ ਜੀ ਕਹਿੰਦੇ ਪੋਚ ਨੂੰ ਪੋਚ ਹੀ ਰਹਿਣ
1: ਦੋ ਪੋਚ ਡੈਕਸ ਮਜ਼ਾ ਬੜਾ ਹੁੰਦਾ
0: ਹਾਂ ਮੈਨੂੰ ਨਹੀਂ ਵਧੀਆ ਲੱਗਦੇ ਪੋਚ ਡੈਕਸ ਪਤਾ ਨਹੀਂ ਕਿਉਂ ਹਾਂ
1: ਉਹ ਵਧੀਆ ਮੈਨੂੰ ਵੀ ਨਹੀਂ ਪਹਿਲਾਂ ਲੱਗਦੇ ਪਰ ਉਹ ਇੱਕ ਦੋ ਵਾਰੀ ਖਾਧੇ ਹੱਥ ਜੀ ਪੈ ਗਈ
0: ਵੈਸੇ ਮੈਨੂੰ ਐਗ ਦੇ ਅੰਦਰ ਜੇ ਮੈਂ ਕੁਛ ਖਾ ਪਾਉਂਦਾ ਮੈਂ ਓਮਲੇਟ ਹੀ ਵੈਸੇ ਸਹੀ ਤਰੀਕੇ ਖਾ ਪਾਉਂਦਾ ਅਦਰਵਾਈਜ਼ ਸਕ੍ਰੈਂਬਲ ਵੀ ਔਖਾ ਹੀ ਖਾਂਦਾ ਮੈਂ
1: ਸਕ੍ਰੈਂਬਲ ਦੇ ਵਿੱਚ ਸਮੈਲ ਤੰਗ
0: ਕਰਦੀ ਮੈਨੂੰ
1: ਨਹੀਂ ਕਰੀਮ ਦੀ ਸਮੈਲ
0: ਮੈਨੂੰ ਪਤਾ ਨਹੀਂ ਯਾਰ ਐਗ ਦੀ ਨਾ ਮਤਲਬ ਜੇ ਜੇ ਜਿਸ ਤਰ੍ਹਾਂ ਕਈ ਵਾਰੀ ਕੇਕ ਵਗੈਰਾ ਵੀ ਖਾ ਰਹੇ ਹੋ ਜੇ
1: ਖਾਧੇ ਨਹੀਂ ਨਾ ਵੈ ਅੱਜ ਤੱਕ
0: ਨਾ ਨਾ ਨਾ ਦੇਖ ਕੇ ਹੀ ਨਹੀਂ ਹੁੰਦਾ
1: ਤੁਸੀਂ ਇੱਕ ਵਾਰੀ ਖਾ ਲੇ ਨਾ ਜੇ ਮੰਨ ਲਓ ਨੱਪ ਘੁੱਟ ਕੇ ਜੇ ਖਾ ਲੇ ਤੇ ਫਿਰ ਤੁਸੀਂ ਉਹੀ ਖਾਣੇ
0: ਬਸ ਫਿਰ ਹੁਣ ਉਸ ਦਿਨ ਜਦੋਂ ਜਾਂਦੇ ਹੋਵਾਂਗੇ
1: ਕਿਉਂਕਿ ਉਹਦੇ 'ਚ ਕੋਈ ਸਮੈਲ ਸਮੈਲ ਨਹੀਂ ਜਸਟ ਇੱਕ ਮਾਈਨਰ ਜੀ ਵੀਨੀਗਰ ਦੀ ਸਮੈਲ ਹੋਣੀ ਆ
0: ਕਿਉਂਕਿ ਉਹ ਇਸ ਤਰ੍ਹਾਂ ਦੇਖ ਕੇ ਲੱਗਦਾ ਨਾ ਐਗ ਨੂੰ ਕਿ ਇਹ ਤਾਂ ਐਜ਼ ਇਟ ਇਜ਼ ਹੀ ਆ ਸ਼ਾਇਦ ਤਾਂ ਕਰਕੇ ਫੀਲ ਹੁੰਦਾ
1: ਉਹ ਬੜਾ ਮਜ਼ਾ ਜੇ
0: ਅੱਛਾ
1: ਪੋਚ ਦਾ ਮੈਂ ਵੀ ਪਹਿਲਾਂ ਨਹੀਂ ਖਾਂਦਾ ਹੁੰਦਾ
0: ਪੋਚ ਪੋਚ ਰੱਖਦੇ ਹੋ ਪੱਬ ਤੁਸੀਂ
1: ਫਿਰ ਬੋਇਲਡ ਨਾਲੋਂ ਜ਼ਿਆਦਾ ਵਧੀਆ ਜਿਹੜਾ ਪੋਚ ਦਿੰਦਾ
0: ਬੋਇਲਡ
1: ਤਾਂ ਮੈਨੂੰ ਲੱਗਦਾ
0: ਡਾਈਜੈਸਟ ਕਰਨਾ ਹੀ ਮੇਰੇ ਹਿਸਾਬ ਨਾਲ ਬੜਾ ਔਖਾ ਕਈ ਲੋਕ ਪਨੇ ਕਿੱਦਾਂ ਨਾ ਲੋਕ ਭਲਵਾਨੀ ਚ ਪਏ ਹੁੰਦੇ ਪੰਜ ਪੰਜ ਛੇ ਛੇ ਇਕੱਠੇ ਖਾ ਜਾਂਦੇ ਹਨਾ
1: ਉਹ ਤੇ ਕੱਚੇ ਭਰਾਵਾ ਖਾ ਜਾਂਦੇ ਗਲਾਸ ਚ ਪਾ ਕੇ
0: ਫਤੂਰ ਹੈ
1: ਯਾਰ ਇਹ ਪੀ ਜਾਂਦੇ ਹਾਂ ਹਾਂਜੀ ਉਹ ਬਸ ਜਿੱਧਰ ਦਿਮਾਗ ਹੋ ਗਿਆ
0: ਜਿੱਧਰ ਦਿਮਾਗ ਹੋ ਗਿਆ ਉਧਰਲੇ ਪਾਸੇ
1: ਚੱਕ ਦਿਓ ਨੱਪ ਦਿਓ ਕਿੱਲੀ ਬਸ ਆ ਹੋ ਗਿਆ ਜੀ
0: ਪੰਪ ਹੋਣਾ ਚਾਹੀਦਾ ਬੰਦੇ ਦਾ
1: ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ
0: ਹਾਂ
1: ਪਹਿਲਾਂ ਗਾਣਾ ਸੁਣਾਓ ਮੈਨੂੰ ਇੱਕ ਫੇਰ ਤੁਹਾਨੂੰ
0: ਮੈਂ ਤੁਹਾਨੂੰ ਪੰਪ ਵਾਲੀ ਗੱਲ ਹੋ ਗਈ ਨਾ ਗਾਣਾ ਫੁੱਲ ਪੰਪ ਫੁੱਲ ਪੰਪ ਗਾਣਾ ਫੁੱਲ ਮੈਂ ਕਹਿੰਦਾ
1: ਗਾਣਾ ਹੀ ਤੇ ਨਹੀਂ ਪੰਪ ਕਿਤੇ
0: ਅਰਜਨ ਨੇ ਬਖਸ਼ਿਆ
1: ਓਏ ਹੋਏ ਹੋਏ ਇਹ ਨਵਾਂ ਸੰਧੂ ਦਾ ਵੀ ਲਾਓ ਜਿਹੜੀ ਨਵੀਂ
0: ਲਓ ਜੀ ਆਪਾਂ ਅਗਲਾ ਨਵਾਂ ਲਾਵਾਂ

0: ਹੋਣੀ ਸਕਦਾ
1: ਟੂਰ
0: ਲਦਾਖ ਦਾ ਲਾਇਆ ਨਾ ਹੋਣ ਵਾਲੀ ਬਸ ਓਹਦੇ ਤੇ ਹੀ ਬਣਨੀ ਆਪਣੀ ਰੀਲ
1: ਟੂਰ ਤੇ ਜਦੋਂ ਆਪਾਂ ਜਾਵਾਂਗੇ ਪਰ ਮੇਰੀ ਨਾ ਇੱਕ ਡੀਲ ਜੀ ਚੱਲਣ ਡੀ ਕਿਸੇ ਗੱਡੀ ਵਾਲੇ ਨਾ
0: ਓਕੇ
1: ਉਹ ਮੇਰੀ ਹੋ ਗਈ ਨਾ ਕਦੇ ਫਿਰ ਤੇ
0: ਤੁਸੀਂ ਯੰਗ ਬਹੁਤ ਹੋ ਇਸ ਕਰਕੇ ਨਾ ਤੁਹਾਨੂੰ ਮੈਂ ਤਾਂ ਬੋਲਣ ਦਿੰਦਾ
1: ਨਹੀਂ ਤੇ ਨਹੀਂ ਬੋਲਣ ਦੇ ਨਹੀਂ
0: ਨਹੀਂ ਨਹੀਂ ਤੁਸੀਂ ਸ਼ੈਣਿਆਂ ਬਾਰੇ ਯੰਗ ਹੋ ਕੇ ਗੱਲ ਕਰੋਗੇ ਨਾ ਤਾਂ ਹੀ ਸਹੀ ਅਦਰਵਾਈਜ਼ ਨਹੀਂ
1: ਕਿਉਂ
2: ਮੈਂ ਜੋੜਿਆ ਤੂੰ ਸਮਝਿਆ ਨੀ ਮੈਨੂੰ ਜੋੜ ਕੇ ਦਿਖਾਇਆ ਤੇਰੇ ਕੋਲ
1: ਅੱਛਾ
2: ਪਤਾ ਹੀ ਲੱਗਾ
0: ਮੈਨੇ ਜੋੜਾ ਘਟਾਇਆ ਭਾਗਾ ਘਾਰ ਕੀਆ ਗੁਨਾ ਘਾਰ ਕੀਆ
1: ਕ੍ਰਿਸ਼ਨ ਜੀ ਫਿਲਮ ਬਣਾਓ ਯਾਰ ਇੱਕ
0: ਕਿਹੜੀ ਬਣਾਈ ਹੈ
1: ਕੁਛ ਵੀ ਬਣਾਓ
0: ਕੀ ਫਿਰ ਤਾਂ ਪੰਜਾਬੀ ਬਣਾ ਲੈਂਦੇ
1: ਕੁਛ ਵੀ ਨਾਮ ਰੱਖੋ ਉਸ ਕਾ
0: ਫਿਲਮ ਦਾ ਨਾਂ ਹੀ ਕੁਛ ਵੀ ਰੱਖ
1: ਕੁਛ ਵੀ
0: ਹਨਾ
1: ਅਰੇ ਭਾਈ ਕੁਛ ਵੀ
0: ਡਨ ਹੋ ਗਿਆ
1: ਕਿਉਂਕਿ ਮੈਨੇ ਤਾਂ ਸੋਚਿਆ ਹੋਇਆ ਮੈਂ ਤਾਂ ਬਣਾਊਂਗਾ ਇਹ
0: ਤੂੰ ਫਿਲਮ ਬਣਾਉਣੀ ਹੈ
1: ਹਾਂਜੀ ਹਾਂਜੀ
0: ਨਹੀਂ ਤੂੰ ਸਿੰਗਰ ਬਣਨਾ ਸੀ ਨਾਲੇ
1: ਸਪਨੇ
0: ਨੀ ਮਰਨੇ ਚਾਹੀਦੇ ਬਈ ਖਾਸ ਕਰ ਸਪਨੇ
1: ਸਪਨੇ ਮਰ ਜਾਂਦੇ ਯਾਰ
0: ਨਹੀਂ ਯਾਰ ਏਦਾਂ ਨਾ
1: ਮਰ ਜਾਂਦੇ
0: ਨਹੀਂ ਨਥਿੰਗ ਲਾਈਕ ਦੈਟ
1: ਹੁਣ ਜੇ ਮੈਨੂੰ ਤੁਸੀਂ ਗੱਡੀ ਨਾ ਉਹ ਵਾਲੀ ਦਵਾਈ ਸਪਨੇ ਮਰ ਗਏ ਨਾ
0: ਭਰਾ ਮੈਂ ਰੋ ਪਾਊਂਗਾ
1: ਰੋ ਪੋ ਰੋ ਦਵਾ
0: ਤੂੰ ਦੱਸਣਾ ਰੋਣਾ ਕੀ ਅੱਗੇ ਆ ਬਸ ਤੂੰ ਦੱਸ ਦਈ
1: ਰੋਣਾ ਮੈਂ ਤੁਹਾਨੂੰ ਬੰਦਾ
0: ਆਪਾਂ ਗੱਡੀ ਲੈ ਕੇ
1: ਬੰਦਾ ਤੁਹਾਨੂੰ ਮੈਂ ਦੱਸ ਦਿੰਦਾ ਕਿਤੇ ਅੱਗੇ ਰੋਣਾ
0: ਪਹਿਲੇ ਬੰਦਾ ਦੱਸ ਦੀ ਕੋਣ ਕਈ ਵਾਰੀ ਰੋਇਆ ਰੋਏ ਦਾ ਫਾਇਦਾ ਨਹੀਂ ਹੁੰਦਾ
1: ਨਹੀਂ ਮੈਂ ਦੱਸ ਦਿੰਦਾ ਤੁਹਾਨੂੰ ਉਸ ਨਾਲ ਪਲਾਨ ਕਰ ਲਿਓ
0: ਚਲੋ ਡਨ
1: ਅੱਛਾ ਤੁਹਾਨੂੰ ਇੱਕ ਗੱਲ ਦੱਸਣੀ ਸੀ
0: ਸੁਣਾ
1: ਤੁਸੀਂ ਨਾ ਮਾੜਾ ਟਾਈਮ ਚੈੱਕ ਕਰੀ ਚੱਲਿਓ ਗਾਲਾਂ ਨਾ ਪਵਾ ਦਿਓ ਟਾਈਮ ਜ਼ਿਆਦਾ
0: ਨਹੀਂ ਨਹੀਂ ਟਾਈਮ ਹੋਇਆ ਨਹੀਂ ਬਹੁਤਾ ਨਾ ਨਾ ਕਿੱਥੇ ਬਸ ਹਾਫ ਵੇ ਹੈ ਹਜੇ ਤੇ
1: ਪਰ ਜ਼ਿਆਦਾ ਜਬ ਵੇ ਜਾਣਾ ਨਹੀਂ ਆਪਾਂ
0: ਓਕੇ ਓਕੇ
1: 35-40 ਤੋਂ ਪਲੱਸ ਨਾ ਕਰਿਓ
0: ਅੱਛਾ
1: ਹਾਂ
0: ਚੱਲ ਫਿਰ ਤੂੰ ਗੱਲ ਹੀ ਸੁਣਾ ਦੇ
1: ਗੱਲ ਮੈਂ ਸੁਣਾਉਂਦਾ ਤੁਹਾਨੂੰ ਪਤਾ ਕਿਉਂ ਕਿਉਂਕਿ ਤੁਸੀਂ ਨਾ ਮੁੜ ਕੇ ਬਾਅਦ ਚ ਮੈਨੂੰ ਬੜੀਆਂ ਮੁਸੀਬਤਾਂ ਚੱਲਣੀਆਂ
2: ਯਾਰ ਇਹ ਤਾਂ ਕੋਈ ਗੱਲ ਨਾ
1: ਯਾਰ ਮੁਸੀਬਤ
0: ਇੰਨੇ ਟਾਈਮ ਬਾਅਦ ਮਿਲਿਆ ਸਵਾ ਘੰਟੇ ਦਾ ਤਾਂ ਪ੍ਰੋਗਰਾਮ ਹੋਣਾ ਚਾਹੀਦਾ
1: ਉਹ ਭਰਾਵਾ ਮੇਰੀ ਰਾਤ ਬੈਠੇ ਰਹੋ ਆਪਣਾ ਕੀ ਆਪਾਂ ਨੂੰ ਕਿਹੜਾ ਕੋਈ ਕੰਮ ਕਰ ਰਿਹਾ
0: ਨਹੀਂ ਨਹੀਂ ਇੱਦਾਂ ਕਰਾਂਗੇ ਨਾ ਇਹ ਅੱਜ ਤਾਂ ਤੁਸੀਂ ਬਈ ਇਹ ਜਦੋਂ ਰਿਕਾਰਡ ਹੋ ਰਿਹਾ ਤੁਸੀਂ
1: ਜਦੋਂ ਕੰਮ ਕਰ ਦੀ ਗੱਲ ਹੁੰਦੀ ਨਾ ਮੈਨੂੰ ਸਟ੍ਰੈਸ ਹੋ ਜਾਂਦਾ ਪਰ ਨਹੀਂ ਖੈਰ ਮੈਂ ਤੁਹਾਨੂੰ ਗੱਲ ਦੱਸਦਾ
0: ਤੂੰ ਗੱਲ ਦੱਸ
1: ਹਾਂ ਤੁਸੀਂ ਨਵਾਨ ਸੰਧੂ ਦੀ ਮੈਨੂੰ ਬਾਅਦ ਸੁਣਾਓਗੇ ਐਲਬਮ
0: ਫਿਰ ਉਹ ਜਾਂਦਾ ਹੋਏਗਾ ਨਾ ਉਹ ਹੀ ਹੋ ਗਿਆ ਨਾ
1: ਆਏ ਓਏ ਜਾਂਦੀ ਵਾਰ ਦਾ ਸੁਨੇਹਾ ਮੇਰਾ ਮੈਨੂੰ ਦੇ ਜਾਈ
0: ਬਾਬਾ
1: ਵੇ ਜਾਂਦੀ ਵਾਰ ਦਾ ਸੁਨੇਹਾ ਇੰਨਾ ਹੀ ਇਹ ਸੁਨੇਹਾ ਪਰ ਜਿਹੜੀ ਗੱਲ ਦੱਸਣੀ ਹੈ ਉਹ ਮੈਂ ਤੁਹਾਨੂੰ ਦੱਸਦਾ
0: ਦੱਸ ਦੇ
1: ਤੁਹਾਨੂੰ ਤੁਸੀਂ ਮੈਨੂੰ ਦੱਸੋ ਕਿ ਮੈਲਬਨ ਦੀ ਸਭ ਤੋਂ ਪੁਰਾਣੀ ਜੇਲ੍ਹ ਕਿਹੜੀ ਆ
0: ਮੈਨੂੰ ਨਵੀਂ ਨਹੀਂ ਪਤਾ ਬਈ
1: ਨਵੀਂ ਬਾਰੇ ਆਪਾਂ ਕੀ
0: ਲੈਣਾ ਉਹ ਪੁਰਾਣੀ ਜੇਲ੍ਹ ਆਏ ਨੋ ਬ੍ਰੋ
1: ਮੈਨੂੰ ਪਤਾ
0: ਜਿਹੜੀ ਕੋਬਰਗ ਦੇ ਅੰਦਰ ਆ
1: ਯਾਰ ਮੈਨੂੰ ਜੇਲ ਦੱਸੋ ਨਾਮ
0: ਨੀ ਪਤਾ ਕੋਬਰਗ ਦੇ ਅੰਦਰ ਇੱਕ ਜੇਲ ਹੈ ਜਿਹੜਾ ਰਾਤ ਨੂੰ ਬਾਹਰ ਤੇ ਸਵੇਰੇ ਹੁੰਦਾ ਕੈਫੇ ਐਂਡ ਸਭ ਤੋਂ ਬੈਸਟ ਕੈਫੇ ਉਹ ਹੈ ਗਲਾਸਜਨ ਨਾਮ ਹੈ ਸਭ ਤੋਂ ਬੈਸਟ ਕੈਫੇ ਉਹ
1: ਹਾਏ ਓਏ ਆੜੀ ਗੱਲ ਕਹਿ ਦਿੰਦੇ ਨਾ ਤੁਸੀਂ
0: ਸਭ ਤੋਂ ਬੈਸਟ
1: ਕੈਫੇ ਜਦੋਂ ਗੱਲ ਆ ਜਾਂਦੀ ਹੈ ਨਾ ਉਦੋਂ ਜੀ ਕਰਦਾ ਕੌਫੀ ਪੀਣ ਦਾ
0: ਬਰੋ ਆਪਾਂ ਐਵਾਕਾਡੋ ਸਮਾਜ ਦੀ ਗੱਲ ਕਰ ਰਹੇ ਹਾਂ ਨਾ ਜਿੰਨਾ ਵਧੀਆ ਉਹ ਬਣਾਉਂਦੇ ਆ
1: ਫਿਰ ਹੁਣ ਮੈਂ ਤੁਹਾਨੂੰ ਉਹਦੀ ਗੱਲ ਦੱਸਦਾ
0: ਦੱਸੋ
1: ਉਹ ਪਹਿਲਾਂ ਇੱਕ ਬੜੀ ਖਤਰਨਾਕ ਜੇਲ੍ਹ ਸੀ
0: ਓਕੇ
1: ਜਿਹਦਾ ਉਹ ਪਾਰਟ ਹੈਗਾ ਉਹ ਜਿੱਥੇ ਉਹ ਬਣਿਆ ਹੁਣ ਕੰਪਲੈਕਸ ਜਿਹਾ ਬਣ ਗਿਆ ਠੀਕ ਹੈ ਤੇ ਉਹ ਜੇਲ੍ਹ ਸੀਗੀ ਕਿ ਜਿੱਥੇ ਸਭ ਤੋਂ ਖਤਰਨਾਕ ਕੈਦੀ ਰੱਖੇ ਜਾਂਦੇ
0: ਓਕੇ
1: ਜਿੱਦਾਂ ਮੰਨ ਲਓ ਮੈਂ ਤੂੰ ਕੈਦੀ ਹਾਂ ਮੰਨ ਲਓ ਬੜਾ ਖਤਰਨਾਕ ਮੰਨ ਲਓ
0: ਚੱਲ ਮੰਨਣਾ ਹੀ ਹੈ
1: ਮੰਨ ਲਓ ਯਾਰ ਅਸਿਊਮ ਕਰ ਸਕਦੇ ਹੋ
0: ਨੋ ਵਰੀਜ਼ ਮਾਈ ਕਰੋ
1: ਮੈਨੂੰ ਛੱਡੋ ਮੰਨ ਲਓ ਆਹ ਬੋਤਲ ਜਿਹੜੀ ਪਈ ਸਪਰਿੰਗ ਵਾਟਰ ਦੀ
0: ਹਾਂਜੀ
1: ਮੰਨ ਲਓ ਇਹ ਬੜੀ ਤਕੜੀ ਕੈਦਣ ਆ
0: ਓਕੇ
1: ਠੀਕ ਹੈ ਇਹਨੇ ਬੜੇ ਜ਼ੁਲਮ ਕੀਤੇ ਆ
0: ਬੈਡ ਬੋਟਲ
1: ਹਾਂ ਮਤਲਬ ਜਿਹਦੇ ਕੋਲੋਂ ਸਾਰੇ ਥਰ ਥਰ ਕੰਬਦੇ ਆ ਲਾਗੇ ਬੰਨੇ ਦੇ
0: ਪੂਰਾ ਬਾਹੂ
1: ਇਹਨੂੰ ਇਹ ਭਲਾ ਕਿਹੜੀ ਜੇਲ੍ਹ ਚ ਜਾਊਗੀ ਉਸੇ ਜੇਲ੍ਹ ਚ
0: ਕੋਬਰਗਾਲੀ ਜੇਲ੍ਹ
1: ਉਹ ਜੇਲ੍ਹ ਦਾ ਨਾਮ ਹੈਗਾ
0: ਨਾਮ ਕਿਸੇ ਦਾ
1: ਨਾਮ ਦਾ ਹੀ ਤੇ ਸਾਰਾ ਕੰਮ ਆ ਉਹਦਾ ਨਾਮ ਹੈਗਾ ਜੀ ਪੈਂਟਰਿਜ ਪ੍ਰਿਜ਼ਨ
0: ਪੈਂਟਰਿਜ ਪ੍ਰਿਜ਼ਨ ਓਕੇ
1: ਪੈਂਟਰਿਜ ਪ੍ਰਿਜ਼ਨ ਆ ਜਿਹਦੇ ਵਿੱਚ ਕਿ ਸਭ ਤੋਂ ਖਤਰਨਾਕ ਕੈਦੀ ਰੱਖੇ ਜਾਂਦੇ
0: ਹੁਣ
1: ਇਹ ਜਿਹੜੀ ਆ ਖੌਫਨਾਕ ਜੇਲ੍ਹ ਆ ਇਹ ਕਦੋਂ ਬਣਦੀ ਆ ਇਹ ਬਣਦੀ ਆ ਜੀ 1851 ਦੇ ਵਿੱਚ 1851 ਦੇ ਵਿੱਚ ਕਿਉਂਕਿ ਕਈਆਂ ਨੂੰ 51 ਸਮਝਣਾ ਥੋੜਾ ਜਿਹਾ ਔਖਾ ਹੁੰਦਾ ਤੇ ਫਿਰ ਆਪਾਂ ਇਹਨੂੰ ਇੰਗਲਿਸ਼ ਦੇ ਵਿੱਚ ਦੱਸ ਦਿੰਦੇ ਹਾਂ
0: ਤੁਸੀਂ ਬਹੁਤ ਗ੍ਰੇਟ ਹੋ ਯਾਰ ਇਸ ਗੱਲੋਂ
1: ਥੈਂਕਸ ਮਾਇਰ ਆਈ ਰੀਲੀ ਐਪਰੀਸ਼ੀਏਟ ਮਾਇਰ 1851 ਦੇ ਵਿੱਚ ਬੰਦੀ ਆ ਲਗਭਗ 146 ਸਾਲ ਤੱਕ ਜਿਹੜਾ ਉਹ ਵਿਕਟੋਰੀਆ ਦੇ ਵਿੱਚ ਵਰਕਿੰਗ ਦੇ ਵਿੱਚ ਰਹਿੰਦੀ ਆ ਠੀਕ ਆ ਤੇ ਉਹਦੇ ਵਿੱਚ ਸਖਤ ਜਿਹੜੇ ਮੈਂ ਦੱਸਿਆ ਕਿ ਜੇਲਰ ਜਿਹੜੇ ਸੀਗੇ ਉਸ ਓਬਵੀਅਸਲੀ ਜੇਲਰ ਸਖਤ ਹੋਊਗਾ
0: ਤਾਂ ਹੀ ਉੱਥੇ
1: ਹਾਂ ਬੰਦੇ ਜਦੋਂ ਯਾਰ ਚੀਜ਼ ਹੀ ਖਤਰਨਾਕ ਹੋ
0: ਗਈ ਫਿਰ
1: ਉਹਦੇ ਨਾਲ ਜੁੜੇ ਸਾਰੇ ਬੰਦੇ ਹੀ ਖਤਰਨਾਕ
0: ਫਿਰ ਉਹਦਾ ਦੇ ਬੰਦੇ ਰੱਖਣੇ ਪੈਣੇ
1: ਖਤਰਨਾਕ ਕੰਮ ਆ ਤੇ ਕੰਮ ਬੰਦੇ ਵੀ ਖਤਰਨਾਕ ਹੀ ਹੋਣਗੇ ਜਿੱਥੇ ਕਿ ਜਿਹੜਾ ਆਸਟ੍ਰੇਲੀਆ ਦਾ ਆਖਰੀ ਬੰਦਾ ਫਾਂਸੀ ਕੀਤਾ ਸੀ ਨਾ ਇਹਨਾਂ ਨੇ ਫਾਂਸੀ ਚਾੜਿਆ ਸੀ ਜਿਹਦਾ ਨਾਮ ਹੈ ਜੀ ਡੋਨਲਡ ਰਿਆਨ ਉਹ ਵੀ ਇਸੇ ਜੇਲ੍ਹ ਦੇ ਵਿੱਚ ਚਾੜਿਆ ਸੀ
0: ਅੱਛਾ
1: ਤੇ ਕਈ ਲੋਕ ਮੰਨਦੇ ਆ ਕਿ ਇਹ ਜੇਲ੍ਹ ਦੇ ਵਿੱਚ ਹਾਲੇ ਤੱਕ ਵੀ ਬੜੀਆਂ ਅਜੀਬ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਵਾ ਜੇ ਕੋਈ ਉੱਥੇ ਜਾਂਦਾ ਤੇ ਉਹਦੇ ਨਾਲ ਘਟਨਾਵਾਂ ਵੀ ਹੁੰਦੀਆਂ ਨੇ ਪਰ ਉਹ ਹੈ ਕਿ ਮੈਥ ਵੀ ਹੋ ਸਕਦਾ ਹੈ ਨਾ ਜਾਂ ਕਿਸੇ ਨਾਲ ਹੋਇਆ ਹੋਊਗਾ ਤੇ ਕੁਝ ਕਹਿ ਵੀ ਨਹੀਂ ਸਕਦੇ ਭਾਈ ਤੇ ਮੈਲਬਨ ਦੀ ਜਿੱਦਾਂ ਇੱਕ ਹੌਂਟਿਡ ਥਾਵਾਂ ਹੁੰਦੀਆਂ ਨਾ ਜਿਹੜੀਆਂ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਆ ਹਾਲਾਂਕਿ ਹੁਣ ਇਹਦੇ ਵਿੱਚ ਇੱਕ ਕੰਪਲੈਕਸ ਵੀ ਬਣ ਚੁੱਕਾ ਜਿੱਥੇ ਤੁਸੀਂ ਦੱਸਿਆ ਕਿ ਕੈਫੇ ਹੋ ਗਿਆ ਤੇ ਆਉਣ ਜਾਣ ਲਈ ਚੀਜ਼ਾਂ ਬਣ ਚੁੱਕੀਆਂ ਨੇ ਪਰ ਹਾਲੇ ਵੀ ਉਸ ਜੇਲ੍ਹ ਬਹੁਤ ਵੱਡੀ ਜੇਲ੍ਹ ਸੀ ਉਸ ਜੇਲ੍ਹ ਦਾ ਕਈ ਹਿੱਸੇ ਜਿਹੜੇ ਨੇ ਉਹਨਾਂ ਨੂੰ ਰੱਖ ਦਿੱਤਾ ਗਿਆ ਵਾ ਕਿ ਨੋਰਮਲ ਬੰਦੇ ਦੇ ਵਿਜ਼ਿਟ ਕਰਨ ਦੇ ਲਈ
0: ਅੱਛਾ ਬੰਦਾ ਦੇਖ ਸਕਦਾ
1: ਹਾਂਜੀ ਹਾਂਜੀ ਹਾਂਜੀ ਕੋਈ ਥਾਂ ਰੱਖੇ ਗਏ ਆ
0: ਸਹੀ ਹੈ
1: ਮੰਨ ਲਓ ਇੱਕ ਆਹ ਪਾਰਟ ਜਿਹੜਾ ਰੱਖ ਦਿੱਤਾ ਗਿਆ ਕਿ ਤੁਸੀਂ ਜਾ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ ਵੈਸੇ ਤੇ ਚਲੋ ਕਈ ਥਾਂ ਰਿਹਾਇਸ਼ ਦੇ ਵਿੱਚ ਵੀ ਤਬਦੀਲ ਹੋ ਗਏ ਕੰਪਲੈਕਸ ਦੇ ਵਿੱਚ ਤਬਦੀਲ ਹੋ ਗਏ ਆ ਪਰ ਹਾਲੇ ਤੱਕ ਇਤਿਹਾਸਿਕ ਜਿਹੜੀ ਹਿੱਸਾ ਸੀ ਉਹਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਗਿਆ ਕਿ ਉੱਥੇ ਬੰਦਾ ਜਾਊਗਾ ਆਪਣੀ ਜੋ ਵੀ ਜੇ ਮੰਨ ਲਓ ਵੱਡੇ ਦਿਲ ਦਾ ਹੀ ਹੋਣਾ ਚਾਹੀਦਾ ਵੈਸੇ ਤੇ ਕਿਉਂਕਿ ਹੁਣ ਮਾੜੇ ਦਿਲ ਦਾ ਬੰਦਾ ਤੇ ਜਾਊਗਾ ਵੀ ਕੀ ਤੇ ਵੇਖੂਗਾ ਵੀ ਕੀ ਕਿਉਂਕਿ ਉਹਨੇ ਤੇ ਡਰਦੇ ਰਹਿਣਾ ਵੀ ਭਰਾਵਾ ਕਿਤੇ ਆਹ ਨਾ ਹੋ ਜੇ ਆਹ ਨਾ ਹੋ ਜੇ ਹਨਾ ਵੀ ਰਾਤ ਪਈ ਆ ਜਾਂ ਸਵੇਰ ਆ ਅੰਦਰੋਂ ਜਾਣੋ ਹੀ ਡਰ ਜਾਂਦਾ ਬੰਦਾ
0: ਇਹ ਗੱਲ
1: ਪਰ ਉਹ ਬੰਦਾ ਥੋੜ੍ਹਾ ਵੱਡੇ ਦਿਲ ਦਾ ਹੋਣਾ ਚਾਹੀਦਾ ਉਹ ਜਾ ਕੇ ਐਕਸਪਲੋਰ ਕਰ ਸਕਦਾ ਵਾ ਉੱਥੇ ਅੰਦਰ ਟੋਇਲਟ ਜਿਹੜੇ ਸੀਗੇ ਪੁਰਾਣੇ ਹਨਾ ਜੇਲ੍ਹ ਦੇ ਅੰਦਰ ਵਿੱਚ ਹੀ ਹੁੰਦਾ ਉਹ ਵੇਖ ਸਕਦੇ ਹੋ ਤੁਸੀਂ ਉੱਥੇ ਪਿਆ ਸਮਾਨ ਵੇਖ ਸਕਦੇ ਹੋ ਪੁਰਾਣਾ ਬੂਹਾ ਵੇਖ ਸਕਦੇ ਹੋ ਕਿੱਦਾਂ ਦਾ ਹੁੰਦਾ ਸੀ ਥਾਂ ਵੇਖ ਸਕਦੇ ਹੋ ਕਿੱਦਾਂ ਦੀ ਬਣਾਈ ਹੁੰਦੀ ਸੀ ਉਹਨਾਂ ਨੇ ਵੀ ਇੰਨੀ ਮਜ਼ਬੂਤ ਜਿਹੜੀ ਹਾਲੇ ਤੱਕ ਵੀ ਖੜੀ ਆ ਤੇ ਖੜੀ ਵੀ ਇਸ ਹਿਸਾਬ ਨਾਲ ਆ ਵੀ ਇੱਦਾਂ ਕਿਤੇ
0: ਨਹੀਂ ਬਿਲਡਿੰਗ ਤਾਂ ਪ੍ਰੋਪਰ ਉਹ ਇਸ ਤਰ੍ਹਾਂ ਹੀ ਬਣੀ ਹੋਈ ਹੈ ਜਿੱਦਾਂ ਮਤਲਬ
1: ਥਾਮੀ
0: ਹਾਂ ਮਤਲਬ ਆਪਾਂ ਫਿਲਮਾਂ 'ਚ ਨਹੀਂ ਦੇਖਦੇ ਕਿਲਾ ਪ੍ਰੋਪਰ ਬਣਿਆ ਹੋਇਆ ਉਹ ਇੱਦਾਂ ਹੀ ਲੱਗਦਾ ਤੇ ਜੇ ਉੱਦਾਂ ਤੁਹਾਨੂੰ ਡਰ ਲੱਗਦਾ ਬਈ ਕੈਫੇ ਹੋ ਆਇਓ ਕੈਫੇ ਬੜਾ ਵਧੀਆ
1: ਬਾਹਰੋਂ ਬਾਹਰੋਂ ਤੁਸੀਂ ਉੱਦਾਂ ਕਹਿ ਦਿਓ ਮੈਂ ਉਹ ਆਇਆ ਵਾਂ
0: ਮੈਂ ਤਾਂ ਕੈਫੇ ਹੀ ਗਿਆ ਪਰ ਮੈਨੂੰ ਇਹ ਪਤਾ ਸੀਗਾ ਕਿ ਇਹ ਵੀ ਚੀਜ਼ ਆ ਗੁੱਡ ਯਾਰ ਇਹ ਉਹੀ ਲੋਕ ਨੇ ਇੱਥੇ ਹੀ ਇੱਥੇ ਇੱਕ ਹੈਗਾ ਨਾ ਆਪਣੇ ਇੱਥੇ ਪ੍ਰਿਜ਼ਨ ਆਹੀ ਹੈ ਫਿਰ ਇਹ ਮੇਰੇ ਖਿਆਲ ਮਹੀਨੇ 'ਚ ਇੱਕ ਜਾਂ ਦੋ ਰਾਤਾਂ ਇਸ ਤਰ੍ਹਾਂ ਦੀਆਂ ਕਰਦੇ ਆ ਰੈਸਟੋਰੈਂਟ ਵਗੈਰਾ ਟਾਈਪ ਕਿ ਜਿੰਨੇ ਵੀ ਉੱਥੇ ਵੇਟਰ ਨੇ ਉਹਨਾਂ ਨੇ ਪ੍ਰਿਜ਼ਨਰਸ ਵਾਲੇ ਕੱਪੜੇ
1: ਇਹੀ ਇਹੀ ਇਹੀ
0: ਇਹੀ ਹੈ ਨਾ
1: ਹਾਂ ਕਿਉਂਕਿ ਇਹ ਇੱਕ ਨਾ ਜਿੱਦਾਂ ਮੰਨ ਲਓ ਕਿ
0: ਇਹ ਵੀ ਵਾਈਬ ਵਧੀਆ ਦੇਖ ਕੇ ਆਉਣਾ ਚਾਹੀਦਾ
1: ਟੂਰਿਸਟ ਪਲੇਸ ਵੀ ਬਣ ਗਈ ਆ ਮਤਲਬ ਕਿ ਹੱਦ ਤੱਕ ਕਿ ਮੰਨ ਲਓ ਹੁਣ ਆਪਾਂ ਵੇਖਣ ਜਾਣਾ ਵਾ ਤੇ ਆਪਾਂ ਉੱਥੇ ਜਾਵਾਂਗੇ ਤੇ ਓਬਵੀਅਸਲੀ ਹੁਣ ਅਟਰੈਕਸ਼ਨ ਲਈ ਕੁਛ ਤੇ ਕਰਨਾ ਹੀ ਪੈਂਦਾ ਕੋਈ ਵੀ ਥਾਂ ਹੋਵੇ ਹੁਣ ਭਾਵੇਂ ਜਿੰਨੀ ਮਰਜ਼ੀ ਪੁਰਾਣੀ ਆ ਜਾਂ ਜਿੰਨੀ ਮਰਜ਼ੀ ਇਤਿਹਾਸਿਕ ਥਾਂ ਆ ਜਿੰਨਾ ਚਿਰ ਤੱਕ ਤੁਸੀਂ ਉੱਥੇ ਕੁਛ ਨਾ ਕੁਛ ਹੈਪਨਿੰਗ ਨਹੀਂ ਬਣਾਓਗੇ ਕੌਣ ਜਾਊਗਾ ਯਾਰ ਥੋੜ੍ਹਾ ਜਿਹਾ ਤੁਹਾਨੂੰ ਕਰਨਾ ਪੈਂਦਾ ਵਾ ਥੋੜ੍ਹਾ ਆਪਣੇ ਆਪ ਨੂੰ ਉਹ ਥੋੜ੍ਹਾ ਜਿਹਾ ਕੀ ਉਹਨੂੰ ਕਹਿੰਦੇ ਹਾਰ ਸ਼ਿੰਗਾਰ ਕਰਕੇ ਫਿਰ ਹੀ ਉਹ ਚੀਜ਼ ਅਗਾਂਹ ਕਿਸੇ ਨੂੰ ਵਿਖਾਈ ਜਾਂਦੀ ਆ ਫਿਰ ਹੀ ਉਹ ਕਿਸੇ ਨੂੰ ਆ ਕੇ ਦੱਸੂਗਾ ਭਰਾ ਮੈਂ ਉੱਥੇ ਗਿਆ ਮੈਂ ਵੇਖਿਆ ਵੀ ਇੱਕ ਤੇ ਇਹ ਕਿਉਂ ਹੋ ਗਿਆ ਕਿ ਇਤਿਹਾਸਿਕ ਚੀਜ਼ ਵੇਖ ਲਈ ਦੂਜੀ ਹੈ ਕਿ ਇੰਜੋਇਮੈਂਟ ਵੀ ਹੋ ਗਈ ਮੇਰੀ ਤੇ ਦੋਵੇਂ ਚੀਜ਼ਾਂ ਕਰਨੀਆਂ ਪੈਂਦੀਆਂ ਉਸ ਥਾਂ ਦੇ ਉੱਤੇ ਫਿਰ ਹੀ ਉਹ ਥਾਂ ਚੱਲਦੀ ਆ ਤੇ ਹਾਂਜੀ ਆਪਾਂ ਮੈਂ ਇੱਥੇ ਵੀ ਜਾਣਾ ਆਪਾਂ ਆਪਣੀ ਨਾ ਜਾਣ ਵਾਲੀਆਂ ਥਾਵਾਂ ਬੜੀਆਂ ਨੇ
0: ਸਹੀ ਗੱਲ ਜਾ ਨਹੀਂ ਬਾਰੇ ਕੰਮ
1: ਥਾਵਾਂ ਆਪਣੇ ਕੋਲ ਘੱਟ ਆ ਥਾਵਾਂ ਜ਼ਿਆਦੀਆਂ ਹੋ ਗਈਆਂ
0: ਓਏ ਹੋਏ ਹੋਏ ਹੋਏ ਕਿਆ
1: ਵਿਹਲੇ ਬੰਦੇ ਦਾ ਵੇਖ ਲਓ ਦਿਮਾਗ ਥਾਵਾਂ ਵੱਲ ਹੀ ਜਾਂਦਾ ਹੁਣ ਜੇ ਮੈਂ ਨਾ ਦੋ ਚਾਰ ਦਿਨ ਘਰੇ ਰਿਹਾ ਹੁੰਦਾ ਤੇ ਮੈਂ ਕਿਤੇ ਨਹੀਂ ਜਾਣਾ ਮੇਰਾ ਓਕੇ ਹੀ
0: ਦੋ ਚਾਰ ਦਿਨ ਤੂੰ ਹੋਰ ਰਹਿੰਦਾ ਤੈਨੂੰ ਉੱਥੇ ਹੀ ਲੈ ਕੇ ਜਾਣਾ ਪੈਣਾ ਸੀ ਇਹ ਉੱਧਰ ਹੀ ਚੱਲ ਤੂੰ
1: ਕੈਫੇ ਕੰਮ ਲਵਾ ਦੇ ਉੱਥੇ ਕੋਵੀ ਕੋਵੀ ਬਣਾ ਲੈਂਦਾ ਭਰਾ ਤੁਹਾਡਾ ਬ੍ਰਿਸ਼ਟਾ ਆ
0: ਅੱਛਾ
1: ਹਾਂਜੀ
0: ਸਹੀ ਸੀ ਦੱਸ
1: ਓ ਯਾਰ ਬ੍ਰਿਸ਼ਟਾ ਆ
0: ਓਕੇ
1: ਓ ਯਾਰ ਹੱਦ ਹੋ ਗਈ ਤਾਂ ਯਕੀਨ ਨਹੀਂ ਆਉਂਦਾ
0: ਨਹੀਂ ਬਿਲਕੁਲ ਨਹੀਂ ਕਸਮ ਲੱਗੇ
1: ਤੁਸੀਂ ਮੈਨੂੰ 25 to $30 ਵਾਲੀ ਕੌਫੀ ਮਸ਼ੀਨ ਲਿਆ ਕੇ ਦਿਓ
0: ਅੱਛਾ ਮੇਰਾ ਦਿਮਾਗ ਖਰਾਬ ਹੈ
1: ਉਹ ਭਰਾਵਾ ਮੈਂ ਬ੍ਰਿਸ਼ਟਾ ਆ ਮੈਂ ਤੁਹਾਨੂੰ ਕੌਫੀ ਬਣਾ ਕੇ
0: ਕੈਫੇ ਖੋਲਦੇ ਆ
1: ਕੈਫੇ ਖੋਲ ਦਿੰਦੇ ਭਰਾ
0: ਹਨਾ
1: ਖੋਲ ਦਿੰਦੇ
0: ਪਹਿਲੇ ਕੈਫੇ
1: ਨਾ ਹੋਵੇ ਤੁਸੀਂ ਮੈਨੂੰ ਤੜਕੇ 6 ਵਜੇ ਕੌਫੀਆਂ ਬਣਾਈ ਜਾ
0: ਤੇ ਮਾਮਾ
1: ਫਿਰ ਮੈਂ ਬੜਾ ਭੈੜਾ ਬ੍ਰਿਸ਼ਟਾ
0: ਕਲਚਰ ਹੀ ਇੱਥੇ 7 ਵਜੇ ਤੋਂ ਤਾਂ ਸਟਾਰਟ ਹੋ ਜਾਂਦਾ ਕੰਮ।
1: ਜੇ ਮੇਰੇ ਕੋਲ 2 ਮੱਚ ਗੋਵੀਆਂ ਬਣਵਾਓਗੇ ਨਾ,
0: ਹਾਂ ਉਹ ਵੀ ਫਿਰ ਔਖਾ ਹੈ,
1: ਫਿਰ ਮੈਂ ਐਡਾ ਫਿਰ ਬਹੁਤ ਮਾੜਾ ਬ੍ਰਿਸ਼ਟ।
0: ਨਹੀਂ ਨਹੀਂ ਫਿਰ ਰਹਿਣ ਦੋ ਤੁਸੀਂ,
1: ਮੈਨੂੰ ਚਾਹੀਦਾ ਥੋੜਾ ਜਿਹਾ ਕੁਆਲਿਟੀ ਕੰਮ ਹੋਵੇ।
0: ਅੱਛਾ, ਬੰਦਾ ਭਾਵੇਂ ਮੱਖੀਆਂ ਮਾਰ ਮਾਰ ਪਾਗਲ ਹੋ ਜੇ, ਯਾਰ ਜਿੱਥੋਂ ਅਸੀਂ ਕਾਫੀ ਪੀਣ ਜਾਂਦੇ ਹੁੰਦੇ ਇੱਥੇ, ਮੈਨੂੰ ਲੱਗਦਾ ਅਸੀਂ ਪੀਣ ਜਾਂਦੇ ਹਾਂ ਉਹਦੇ ਕੋਲ, ਜਿੰਨਾ ਕੋ ਅੰਦਰ ਜੇ ਲੱਗਦਾ ਜਾ ਹੈਗਾ ਉਹ ਖੁਸ਼ ਵੀ ਬਹੁਤ ਹੁੰਦਾ
1: ਸਾਨੂੰ। ਹਿਡਨ ਪਲੇਸਿਸ ਨਾ ਜਿਹੜੀਆਂ ਨੇ ਉਹ ਸਮ ਟਾਈਮਸ ਜੈਮ ਹੋ ਜਾਂਦੀਆਂ ਨੇ।
0: ਉਹ ਬੀਬੀ ਨੇ ਵਿੱਚ ਹੀ ਸਬਜ਼ੀਆਂ ਸੁਬਜ਼ੀਆਂ ਵੀ ਰੱਖੀਆਂ ਹੋਈਆਂ ਵੇਚਣ ਵਾਸਤੇ ਨੇ,
1: ਉਹ ਥੋੜੀ ਜੀ ਸ਼ੋਪ ਦੂਜੀ ਵੀ ਆ, ਗਰੋਸਰੀ ਸ਼ੋਪ ਵੀ।
0: ਦੇਖ ਲਓ ਬਈ ਆਹ ਵੀ ਸਹੀ ਹੈ, ਜਗਾੜ ਹੀ ਕੰਮ ਕੀਤਾ ਹੋਇਆ।
1: ਉਹਦੇ ਵਿੱਚ ਉਹ ਕਾਫੀ ਵੀ ਦੇਈ ਜਾਂਦੇ ਆ ਨਾਲ ਦੀ ਨਾਲ, ਉਹ ਮੰਨ ਲਓ ਗਰੋਸਰੀ ਰੱਖੀ ਆ ਕਿ ਤੁਸੀਂ ਆ ਕੇ ਉੱਥੋਂ ਮੈਗੀ ਖਰੀਦ ਸਕਦੇ ਹੋ। ਉਹਨਾਂ ਦੀ ਆਪਣੀ ਕੋਈ ਮੈਗੀ ਆ, ਪਤਾ ਨਹੀਂ ਫਿਲੀਪੀਨ ਹੈ ਕਿ ਇਹ, ਨਹੀਂ ਫੀਜੀ, ਫੀਜੀ ਗਾਈਸ, ਯੈਸ ਯੈਸ
0: ਨਹੀਂ ਵੀਅਤਨਾਮੀਜ਼,
1: ਉਹ ਨਹੀਂ ਯਾਰ ਫੀਜੀ ਆ, ਉਹਨੇ ਮੈਨੂੰ ਦੱਸਿਆ ਹੈ।
0: ਅੱਛਾ
1: ਹਾਂਜੀ, ਪਰ ਸਮਾਨ ਉਹਨਾਂ ਨੇ ਵੀਅਤਨਾਮੀਜ਼ ਵੀ ਰੱਖਿਆ ਵਾ, ਕਿਉਂਕਿ ਸੈਂਡੋਲਮਨਸ ਦੇ ਵਿੱਚ ਜਿਹੜਾ ਉਹ ਜ਼ਿਆਦਾ
0: ਵੀਅਤਨਾਮੀਜ਼ ਲੋਕ ਹਾਂਜੀ, ਮੈਂ ਉਸ ਲਿਹਾਜ਼ ਨਾਲ ਸਮਝਿਆ, ਸੋਰੀ ਸੋਰੀ ਰੀਲੀ ਸੋਰੀ ਬਈ।
1: ਤੇ ਉਹਨਾਂ ਨੇ ਸਮਾਨ ਜਿਹੜਾ ਸਾਰਾ ਰੱਖਿਆ ਵੀ ਕੋਈ ਵੀ ਆ ਕੇ ਬਾਏਗਾ ਸਾਡਾ, ਪਰ ਦੇ ਆਰ ਐਗਜ਼ੈਕਟਲੀ ਫਰੋਮ ਫੀਜੀ,
0: ਦੇ ਆਰ ਐਗਜ਼ੈਕਟਲੀ ਫਰੋਮ ਫੀਜੀ
1: ਬਿਕੋਜ਼ ਆਈ ਦੋ ਤਿੰਨ ਵਾਰੀ ਜਾਣਾ ਹੋਇਆ ਆਪਣਾ, ਤੇ
0: ਇੰਨਾ ਟਾਈਮ ਲੱਗ ਗਿਆ ਥੋੜੀ ਐਸ ਹੋ ਜਾਂਦੀ ਫਿਰ,
1: ਆਏ ਓਏ ਕੀ ਕਹਿ।
0: ਫਿਰ ਤਾਂ ਲੋਕੀ ਕਹਿੰਦੇ ਲੈ ਜੀ ਬਲਕੀਰਤ ਜੀ ਆ ਗਏ, ਇਹਨਾਂ ਦਾ ਰਾਬਤਾ ਪੂਰਾ ਰੱਖਣਾ ਪੈਣਾ, ਤੁਸੀਂ ਸਾਡੇ ਨਾਲ ਰਾਬਤਾ ਬਣਾਈ ਰੱਖੋ।
1: ਅਗਰ ਉਹ ਡਰ ਜਾਂਦੇ ਉਹ ਇਹ ਕਹਿ ਦਿੰਦੇ ਵੀ ਭਾਈ ਤੁਸੀਂ ਵੀ ਆਸਟ੍ਰੇਲੀਆ ਹੀ, ਤੇ ਵੱਡੀ ਗੱਲ ਉਹ ਕਹਿੰਦਾ ਤੁਸੀਂ ਕੈਫੇ ਚ ਕੋਫੀ ਪੀਣ ਆਏ ਹੋ,
0: ਹਾਂ ਹਨਾ,
1: ਤੁਸੀਂ ਕੋਈ ਘਰੇ ਮਚੀਮ ਚਾਨ ਰੱਖੋ
0: ਭਾਈ, ਬ੍ਰਿਸਤਾ ਹੁੰਦੇ ਹੋਏ ਤੁਸੀਂ, ਇੰਨੇ ਤਗੜੇ ਬ੍ਰਿਸਟ ਹੁੰਦੇ ਹੋਏ ਇਸ ਦਾਸ ਦੇ ਕੈਫੇ ਆਏ ਹੋ।
1: ਉਹੀ ਨਾ ਯਾਰ, ਸਮਝ ਨਹੀਂ ਆਉਂਦੀ ਕੀ ਕਰੀਏ ਯਾਰ, ਬਹੁਤ ਕੁਛ ਚੱਲ ਰਿਹਾ।
0: ਮੈਂ ਹਾਈ ਕਮਾਨ ਨਾਲ ਗੱਲ ਕਰਦਾ, ਆਪਾਂ ਇੱਥੇ ਰੇਡੀਓ ਹੀ ਲੈ ਆਉਂਦੇ ਹਾਂ 25,000-30,000 ਲਈ ਕਾਫੀ ਦੀ ਮਸ਼ੀਨ,
1: ਨਾ ਹੀ ਕਰਿਓ ਗੱਲ ਤੇ ਚੰਗੀ,
0: ਸਹੀ ਕਿ ਨਹੀਂ। ਜਿਹੜੀ
1: ਕਾਫੀ ਮਸ਼ੀਨ ਆ
0: ਬਹੁਤ ਮਸ਼ਹੂਰ ਆ
1: ਉਹਦਾ ਮੈਂ ਤੁਹਾਨੂੰ ਦੱਸਦਾ ਵਾ, ਆਪਣਾ ਉਹ ਬੜੀਆਂ ਜਿੱਦਾਂ ਵੱਡੇ ਵੱਡੇ ਕੈਫਿਆਂ ਨੇ ਉਹੀ ਰੱਖੀਆਂ ਹੁੰਦੀਆਂ ਵਾ
0: ਉਹਨਾਂ ਦੇ, ਨਾ ਉਹਨਾਂ ਦੀ ਸਭ ਤੋਂ ਇੱਕ ਵਧੀਆ ਤੇ ਭਾਰੀ ਪੁਰਾਣੀ ਜੀ ਮਸ਼ੀਨ ਨਾ ਉੱਥੇ ਪਈ ਹੋਈ ਆ, ਕੈਂਬਰਵੈਲ, ਕੈਂਬਰਵੈਲ ਪਤਾ ਤੁਹਾਨੂੰ, ਕੈਂਬਰਵੈਲ ਹੈਗਾ, ਕੈਂਬਰਵੈਲ ਚ ਹੈਗਾ ਸੋਫੀਆਜ਼ ਰੈਸਟੋਰੈਂਟ ਆ, ਸੋਫੀਆ ਨਾਮ ਦਾ, ਪ੍ਰੋਪਰ ਉਹ ਨਾ ਇਟਾਲੀਅਨ ਰੈਸਟੋਰੈਂਟ ਆ ਫਰੋਮ 1960s, ਉਹਨਾਂ ਨੇ ਬਹੁਤਾ ਕੁਝ ਚੇਂਜ ਨਹੀਂ ਕੀਤਾ ਉਦੋਂ ਦਾ, ਤੇ ਉਹ ਮਤਲਬ ਉਹ ਅੰਕਲ ਉਂਕਲ ਵੀ ਜਿਹੜੇ ਕੰਮ ਕਰਦੇ ਪਤਾ ਲੱਗਦਾ ਜਵਾਨੀ ਵੇਲੇ ਇੱਥੇ ਸ਼ੁਰੂ ਹੋਏ ਸੀਗੇ ਤੇ ਹੁਣ ਬਸ ਇੱਥੇ ਹੀ ਆ ਜਦ ਤੱਕ ਹੈਗੇ ਆ ਉਸ ਹਿਸਾਬ ਨਾਲ, ਤੇ ਉਹਨਾਂ ਨੇ ਇਹ ਵਾਲੀ ਮਸ਼ੀਨ ਰੱਖੀ ਹੋਈ ਆ,
1: ਆਉਂਦੀ ਆਮ
0: ਨਾਲੋਂ ਬਹੁਤ ਹਿਊਜ ਆ,
1: ਮਹਿੰਗੀ ਵੀ ਆ, ਇਹ ਮਹਿੰਗਾ ਸੌਦਾ ਜੀ, ਆਪਣਾ ਲਾ ਮਾਰਕੋਜ਼ੋ,
0: ਹਾਂ
1: ਜ਼ੋਕੋ ਜ਼ੈਡੋ ਜ਼ੀ ਕਹਿੰਦੇ ਵੈਸੇ ਤੇ
0: ਜ਼ੀ ਜ਼ੀ
1: ਜ਼ੀ ਓ ਸੀ ਸੀ ਓ,
0: ਇਹਨਾਂ ਨੇ ਫਿਰ ਜ਼ੀ ਚੈਨਲ ਦੇਖਿਆ ਹੋਣਾ ਨਾ ਛੋਟੇ ਹੁੰਦੇ,
1: ਮਾਰਜ਼ੋਕੋ,
0: ਜਿਹੜਾ
1: ਆਪਣੇ ਫੰਡ ਦੇ ਵਿੱਚ ਹਿੱਸਾ ਪਾਊਗਾ ਉਹਦੀ ਕਾਫੀ ਸਾਡੇ ਕੈਫੇ ਤੋਂ ਫ੍ਰੀ
0: ਫ੍ਰੀ।
1: ਹਾਂਜੀ, ਜਿੰਨਾ ਚਿਰ ਤੁਹਾਡੇ ਪੈਸੇ ਨਹੀਂ ਪੂਰੇ ਹੁੰਦੇ, ਇਹ ਨਹੀਂ ਆ ਵੀ ਆਪਾਂ ਪੈਸੇ ਤੁਹਾਡੇ ਵਾਪਸ ਕਰਾਂਗੇ,
0: ਪੈਸੇ ਨਹੀਂ ਵਾਪਸ ਹੋਣੇ, ਕਾਫੀ ਪੀ ਜਾਓ।
1: ਹਾਂ, ਇਹ ਨਾਲ ਅਸੀਂ ਇੰਨਾ ਕਰ ਸਕਦੇ ਹਾਂ ਕਿ ਜਿਹੜੀ ਬਾਹਰੋਂ ਤੁਸੀਂ $5 ਦੀ $6 ਦੀ ਪੀਣੀ ਉਹ ਤੁਹਾਨੂੰ ਅਸੀਂ 4 ਦੇ ਹਿਸਾਬ ਨਾਲ ਪੈਸੇ ਕਟਾ ਦਾਂਗੇ,
0: ਤੇ $2 ਜਿਹੜਾ ਤੁਸੀਂ, ਹਾਂ $2 ਫਿਰ ਉਹ ਤਦ ਤੱਕ ਆਫ ਹੋਊਗਾ ਜਿੰਨੇ ਕੁ ਪੈਸੇ ਉਹਨਾਂ ਨੇ ਪਾਏ ਆ, ਹਨਾ।
1: ਐਗਜੈਕਟਲੀ, ਮੰਨ ਲਓ ਸਾਲ ਚ ਪੈਸੇ ਪੂਰੇ ਹੋ ਗਏ ਆ, ਕਿਉਂਕਿ $4 ਹੁਣ ਜੇ
0: ਆਈਡੀਆ ਗੁੱਡ ਆ, ਸਮਝ
1: 6 ਮਹੀਨੇ ਚ
0: ਸਮਝ ਕੋਈ $50 ਦਿੰਦਾ,
1: 50,000 ਇੰਨੇ ਘੱਟ ਨੀ ਆਪਾਂ ਲੈਣੇ,
0: ਸਮਝ ਤੇ ਸਹੀ,
1: ਇਹ ਤੇ ਨਾ ਹੀ ਕਰਨ ਵਾਲੀ ਗੱਲ ਹੈ।
0: ਚੱਲ ਸੌਖਾ ਕਰਦੇ, 100 ਜੇ ਸਵਾਦ ਹੀ ਲੈਣਾ, 1,000 ਕੋ
1: 25 ਜਾਣੇ ਕੋ $1,000 ਲੈਣਾ,
0: ਠੀਕ ਹੈ। ਹੁਣ ਤੁਸੀਂ ਸਾਨੂੰ $1,000
1: ਦੇ ਦਿੱਤਾ
0: ਤੇ 6 ਦੀ ਕਾਫੀ ਅਸੀਂ ਤੁਹਾਨੂੰ 4 ਦੀ ਦੇਵਾਂਗੇ, ਤੇ ਉਹ 1,000 ਚੋਂ ਤੁਹਾਡੇ 2 ਮਾਈਨਸ ਹੋ ਜਾਇਆ ਕਰਨੇ ਆ,
1: ਹਾਂਜੀ,
0: ਹਨਾ। ਫਿਰ ਤੁਸੀਂ ਜਦੋਂ 500 ਕੱਪ ਕਾਫੀ ਦੇ ਪੀ ਗਏ ਸਾਡੇ ਤੋਂ, ਸਾਡਾ ਤੁਹਾਡਾ ਹਿਸਾਬ
1: ਖਤਮ ਹੋ ਗਿਆ, ਫਿਰ ਤੁਹਾਨੂੰ ਨੋਰਮਲ ਪੈਸੇ ਤੇ ਲੱਗੂ।
0: ਹਾਂ, ਵੈਰੀ ਗੁੱਡ
1: ਯਾਰ,
0: ਮੈਂ ਕਹਿੰਦਾ 100 ਕੱਪ ਫਿਰ ਆਪਾਂ 4 ਦੇ ਦੇਵਾਂਗੇ,
1: ਹਾਂ ਆਫ ਕਰਦੇ ਆ,
0: 600 ਕੱਪ ਮਤਲਬ ਤੁਹਾਡੀ 2 ਸਾਲ ਦੀ ਕਾਫੀ ਸਾਡੇ ਤੇ
1: ਯਾਰ, ਇੰਨਾ ਕੀਤਾ ਦੱਸੋ, ਕੋਈ ਚੱਕਰ ਹੀ ਨੀ।
0: ਉਹ ਵੈਰੀ ਗੁੱਡ ਯਾਰ,
1: ਅਸੀਂ 25 ਬੰਦਿਆਂ ਨੂੰ ਕਾਫੀ ਨੀ ਪਿਆ ਸਕਦੇ, ਦੱਸ
0: ਕਿਆ ਬਾਤ,
1: 2 ਸਾਲ ਪਿਆ ਦਾਂਗੇ,
0: ਵੈਰੀ ਗੁੱਡ,
1: ਪੈਸੇ ਵੀ ਵਾਪਸ ਹੋ ਜਾਣਗੇ ਤੇ ਕੰਮ ਵੀ ਆਪਣਾ ਚੱਲ ਪਊ, ਉਹ 25 ਤੇ ਆਉਣੀ ਹੈ।
0: ਮੈਨੂੰ ਲੱਗ ਰਿਹਾ ਕਿ ਸਾਨੂੰ ਸ਼ੁਰੂ ਕਰ ਹੀ ਦੇਣਾ ਚਾਹੀਦਾ।
1: ਉਹ ਯਾਰ ਸ਼ੁਰੂ ਤੁਸੀਂ ਕਰਦੇ ਨੀ, ਤੁਸੀਂ ਲਾਈਟਲੀ ਚੀਜ਼ਾਂ ਨੂੰ ਲੈਂਦੇ,
0: ਨਹੀਂ ਨਹੀਂ ਨਹੀਂ, ਇਹ ਮੈਂ
1: ਤੁਸੀਂ ਮੈਨੂੰ ਇੱਧਰ ਉੱਧਰ ਵਰਤਦੇ ਰਹਿੰਦੇ ਜਿੱਧਰ ਭਰਾ ਨੂੰ ਨਹੀਂ ਵਰਤਣਾ ਚਾਹੀਦਾ।
0: ਦੇਖੋ
1: ਭਰਾ ਦੀ ਤੁਸੀਂ ਸਾਰੀ ਕੁਆਲਿਟੀ ਮਾਰਤੀ,
2: ਤੂੰ ਸਾਡਾ ਵਿਸ਼ੇਸ਼ ਅੱਗੇ
1: ਭਰਾ ਵੇਲੋ ਪੁਰਾਣੀਆਂ ਜੇਲਾਂ ਦਾ ਪਤਾ ਕਰਦਾ ਇੱਦਾਂ
2: ਹੌਥਮ ਜਾਣਾ ਬਲਕੀਰਤ $1,000 ਕਿੱਥੇ ਪਾਈ, 25 ਲੋਕ ਤਾਂ ਮਿਲ ਹੀ ਜਾਣ।
1: ਹਾਂਜੀ ਹਾਂਜੀ, ਤੁਸੀਂ ਦੱਸੋ ਇਹਦੇ ਤੇ ਮੈਸੇਜ ਕਰੋ, ਅਕਾਊਂਟ ਨੰਬਰ ਤੁਹਾਨੂੰ ਆਪਾਂ ਭੇਜ,
2: ਅਸੀਂ ਤੁਹਾਨੂੰ ਅਕਾਊਂਟ ਨੰਬਰ ਭੇਜਾਂਗੇ।
1: ਇਹ ਨਾ ਸੋਚਿਓ ਕਿ ਪੈਸੇ ਲੈ ਕੇ ਭੱਜਾਂਗੇ,
2: ਨਾ ਨਾ ਨਾ ਨਾ,
1: ਅਸੀਂ ਇੱਦਾਂ ਦੇ ਫਰੋਡ ਨਹੀਂ ਕਰਦੇ।
2: ਨਹੀਂ ਨਹੀਂ ਨਹੀਂ ਨਹੀਂ, ਸਾਡੇ ਫਿਲਹਾਲ ਇੱਦਾਂ ਦੀ ਕੋਈ ਇੱਛਾ ਨਹੀਂ।
1: ਜੇ ਗਾਂਹ ਜਾ ਕੇ 25,000 ਸਾਡੇ ਖਰਚ ਇਕੱਠਾ ਹੋ ਗਿਆ, ਜੇ ਹੋਰ ਕੋਈ ਇਨਵੈਸਟਮੈਂਟ ਕਰ ਬੈਠੇ ਫੇਰ ਉਹ ਜ਼ਿਆਦਾ ਵਾ, ਕਿ ਤੁਹਾਡਾ ਨਾ 6-7 ਮਹੀਨੇ ਹੋਣ ਚੁੱਕੀ ਹੈ।
2: ਪਰ 6-7 ਮਹੀਨੇ, 6-7 ਮਹੀਨੇ
1: ਯਾਰ, ਤਾਂ ਟਾਈਮ ਫਰੇਮ ਹੈ ਨਾ,
2: 7 ਕੁ ਮਹੀਨੇ ਬਾਅਦ ਬੰਦਾ ਨੰਬਰ ਹੀ ਚੇਂਜ ਕਰ ਲੈਂਦਾ,
1: ਉਸ ਤੋਂ ਬਾਅਦ ਤੇ ਵੈਸੇ ਵੀ ਭੁੱਲ ਜਾਂਦਾ
2: ਵਾ। ਨਾਲੇ ਤੁਸੀਂ ਫੋਨ ਕਰਨੋਂ ਹਟ ਜਾਓਗੇ,
1: 6 ਮਹੀਨੇ ਕੌਣ ਚੇਤਾ ਰੱਖੋ।
2: ਓ ਸਹੀ ਗੱਲ, ਨਾਲੇ ਤੁਸੀਂ ਵੀ ਅੱਕ ਜਾਓਗੇ ਯਾਰ,
1: ਇੱਥੇ ਹੀ 5,000 ਭੁੱਲ ਹੀ ਗਏ 5 ਸਾਲ ਦੇ।
2: ਹਾਂ ਸਹੀ ਗੱਲ ਹੈ ਜੀ, ਤੁਹਾਡੇ 1,000 ਦਾ ਸਵਾਦ ਪੂਰਾ ਹੋਊਗਾ, ਭਾਵੇਂ ਕਾਫੀ ਥਰੂ ਹੋਵੇ, ਭਾਵੇਂ ਇੱਕ ਲੈਸਨ ਮਿਲੇ ਕਿ ਇੱਦਾਂ ਕਿਸੇ ਦੇ ਵੀ ਕਹੀ ਤੇ ਪੈਸੇ ਨਹੀਂ ਦੇ ਰਹੀ।
1: ਜ਼ਿੰਦਗੀ ਦਾ ਤੁਹਾਡਾ ਇੰਟਰਸਟਿੰਗ ਪਾਰਟ, ਮੂਵਮੈਂਟ ਇੰਟਰਸਟਿੰਗ ਬਣ ਜਾਣੀ ਤੁਹਾਡੀ,
2: ਜਾਂ ਤਾਂ ਜੀਤ ਹੋਗੀ ਜਾਂ ਤਾਂ ਤਜਰਬਾ ਹੋਗਾ।
1: ਹਾਂ, ਕਿਉਂਕਿ ਹਮ ਜੋ ਵੀ ਕਰਤੇ ਹੈ, ਜਹਾਂ ਵੀ ਜਾਤੇ ਹੈ, ਵਹਾਂ ਪੇ ਮੈਮਰੀ ਬਣ ਜਾਤੀ ਹੈ ਯਾਰ,
2: ਮੈਮਰੀ ਬਣ ਜਾਤੀ ਹੈ,
1: ਚਾਹੇ ਅੱਛੀ ਬਣੇ ਚਾਹੇ ਬੁਰੀ, ਲੇਕਿਨ ਬਣ ਜਾਤੀ ਹੈ।
2: ਕਿਆ ਬਾਤ ਹੈ, ਕਿਆ ਬਾਤ ਹੈ।
1: ਔਰ ਹਮਾਰੇ ਆਸ ਪਾਸ ਵੀ ਬੰਦੇ ਐਸੇ ਹੀ ਹੈ ਕਿ ਵੋ ਮੈਮਰੀ ਬਣਾ ਦਿੱਤੇ ਹੈ, ਨਾ ਬਣਦੀ ਹੂੰ
2: ਮੈਮਰੀ ਸਾਡੀ ਨਾ ਕਿਤੇ ਬਣ ਜਾਵੇ। ਸੋ ਥੈਂਕ ਯੂ ਜੀ,
1: ਤੁਸੀਂ ਬਣਾ ਦੇਣੀ ਮੈਨੂੰ ਲੱਗਦਾ।
2: ਥੈਂਕ ਯੂ ਜੀ, ਮਜ਼ਾਕ ਹਾਸੇ ਠੱਠੇ ਦੀਆਂ ਗੱਲਾਂ ਸੀਗੀਆਂ, ਉੱਚ ਹੀ ਰਹਿਣ ਦਿਓ।
1: ਮਾਫੀ ਮਾਫੀ
2: ਮਾਫੀ, ਜੇ ਤੁਹਾਨੂੰ
1: ਕੋਈ ਪੈਸੇ ਦੀ ਆਪਾਂ ਲਈ ਨਹੀਂ, ਕਿਸੇ ਕੋ ਪੈਸੇ ਭਰਾਵਾ, ਅਸੀਂ
2: ਪੈਸੇ ਪਹਿਲੀ ਗੱਲ ਦਿੱਤੇ ਨਹੀਂ, ਦੂਸਰੇ ਆਪਾਂ ਲੈਣੇ,
1: ਦੂਜੀ ਗੱਲ ਲਈ ਵੀ ਤਾਂ ਤੁਹਾਨੂੰ ਨਹੀਂ ਦੱਸਦੇ।
2: ਪਰ ਤੁਹਾਨੂੰ ਇਹ ਦੱਸ ਸਕਦੇ ਕਿ ਤੁਸੀਂ ਬਣੇ ਹੋਏ ਸੀਗੇ ਬੋਇਜ਼ ਮੀਟਅਪ ਦੇ ਇੱਕ ਹੋਰ ਐਪੀਸੋਡ ਦੇ ਨਾਲ। ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਜਦੋਂ ਤੁਹਾਡੇ ਨਾਲ ਰਾਬਤਾ ਹੋਵੇ ਤਾਂ ਫਿਰ ਦੁਬਾਰਾ ਜੈਸਾ ਲਾਈਵ ਕਰਦੇ ਸੀਗੇ ਉਸ ਤਰ੍ਹਾਂ ਹੀ ਲਾਈਵ ਕਰੀਓ, ਕਿ ਸਾਡੇ ਬਲਕੀਰਤ ਜੀ ਹੁਣ ਫਿੱਟ ਐਂਡ ਫਾਈਨ ਨੇ, ਤੇ ਆਸ ਕਰਦੇ ਹਾਂ ਇੱਦਾਂ ਹੀ ਫਿੱਟ ਫਾਈਨ ਰਹਿਣ, ਤੇ ਸਾਡੇ ਸੁਣਨ ਵਾਲੇ ਵੀ ਇਸ ਤਰ੍ਹਾਂ ਫਿੱਟ ਤੇ ਫਾਈਨ ਰਹਿਣ, ਪੂਰਾ ਫਨ ਸ਼ਨ ਕਰਨ ਲਾਈਫ ਦੇ ਅੰਦਰ। ਮੈਂ ਕ੍ਰਿਸ਼ਨਾ ਮੇਨਾ ਬਲਕੀਰਤ, ਸੁਣਦੇ ਰਹੋ ਰੇਡੀਓ ਹਾਂ।

0: एक अजेही दुनिया जिथे जिराफ हुण सब तो उच्चे जानवर नहीं है। जूस विक्टोरिया मान नाल चिड़िया घर विच डायनासोर नूं पेश करता है अपने सारे मनपसंद जानवरां दे विच। तीन चिड़ियाघरां विच 60 तो वध असली आकार ते डायनासोर्स दे नाल एक पुरातन इतिहासिक मुहिम लई तैयार होवो। मेलबर्न चिड़ियाघर, वेरी बी ओपन रेंज चिड़ियाघर अते हिल्सविल सेंचुरी दे विलक्खण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोर्स सिर्फ सीमित समय लई हन, अज ही अपनी मुहिम दी योजना बनाओ।
1: चलदी दा नाम गड्डी आते सुनिया ही होना, ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
2: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਹੈ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ,
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY Immigration and Education Consultant,
8: ਹਰ ਕਦਮ ਤੁਹਾਡੇ ਨਾਲ।
10: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ Biz Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ Business fleet ਲਈ ਗੱਲ ਕਰੋ Vehicle experts, Tim Forbes ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। Chadston Ford, ready, set, Ford.

0: ਤੁਹਾਡੀ ਨਜ਼ਰ ਹੈ ਬੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

रेडियो, हाँ जी, 1674 AM। अज 20 जून 2026 शनिवार दे दिन भारत आस्ट्रेलिया दुनिया जहान दियां खबरां लेके आए हैं। शनिवार दे इस खबरनामे दे विच सब तो पहला शुरुआत इंटरनेशनल न्यूज़ दे नाल। थोड़ियां तबाहियां, कुछ माड़ियां खबरां सामने आ रही हैं। सब तो पहला एक ऐसी खबर की सांझ पाई है जिसने कुछ साल पहला तुहाडा जीना मुहाल कर रखिया सी, COVID-19। घबराने की लोड़ नहीं है, वापस नहीं आया, पर करोना महामारी ने दुनिया भर में एहसास करवा दिता सी कि जिंदगी ते मौत दा फासला बहुत घट है। दावा किया जा रहा है कि करोना वायरस चीन के वुहान शहर की एक लैब के विचों निकले। हुण भारतीय मीडिया के कुछ आउटलेट्स के हवाले के नाल खुलासा किया गया कि अमरीका के एक वड्डे विज्ञानी ने इस नूं वुहान की लैब के विच फंडिंग दिती सी। इस उही वुहान की लैब है जिथों यह वायरस निकलिया सी। वीरवार दे दिन अमरीका दी नैशनल इंटेलीजेंस यानी DNI दे वर्तमान डायरेक्टर तुलसी गेबार्ड ने दावा किया कि अमरीका दे साबका राष्ट्रपति जो बाइडन दे साबका प्रमुख जिहड़े सलाहकार सी, खास तौर दे उत्ते हैल्थ मामलों दे एंथनी फासी, उन्होंने चीन दे वुहान दे विच इक रिसर्च लैब नूं फंड दिता सी। यही नहीं, उन्होंने अमरीकी एजेंसियां, इतों तक कि अमरीकी पार्लीमेंट नूं भी जानबुझ के गलत जानकारी दिती सी। तुलसी गेबार्ड ने पिछले महीने अपने बीमार पति की देखभाल दे लई डोनाल्ड ट्रंप दे इंटेलीजेंस चीफ दा अहुदा छड्ड दिता सी। अपने कार्यकाल दे आखिरी दिन तुलसी गेबार्ड ने धमकाया भी सी। दस्तावेज जारी करके उन्होंने कहा कि फांसी ने वुहान इंस्टीट्यूट ऑफ वायरोलॉजी दे विच चमगादड़ करोना वायरस दे उत्ते खतरनाक गेन ऑफ फंक्शन रिसर्च दे लई अमरीकी टैक्सपेयर्स दे लखां डॉलर उन्हां नूं दे छड्डे सी। फांसी ने 2020 दी शुरुआत दे विच अमरीका दे अंदर कोविड आन दे उत्ते बाइडन सरकार दी रणनीति दी अगवाई भी कीती सी, ते अमरीका दे विच किस किस्म दे नाल ओह रणनीति अगे तुरेगी एल सेहत महकमे नूं भी दस्सिया सी। तुलसी ने ऑफिस नूं इह भी कहा कि 85 साल दे फांसी ने दसंबर 2022 दे विच अहुदा छड्डन तक 38 सालां तक नैशनल इंस्टीट्यूट ऑफ एलर्जी एंड इनफेक्शन डिजीज़ यानी NIAID दे प्रमुख दे तौर दे उत्ते काम कीता। उन्होंने बड़िया फार्मा कंपनिया के नाल जुड़ियां रिस्की करोना वायरस रिसर्च ते खरबा डॉलर की यूनिवर्सल वैक्सीन बनाने दी कोशिशों के लिए फंडिंग भी दिती सी। बहरहाल इस मामले दे विच अमरीका की कोई टिप्पणी हाले सामने नहीं आई है अधिकारक, ते ना ही कोई चीन तो फिलहाल टिप्पणी आई है। उथे अगलिया खबर सारिया जंग दे नाल जुड़िया हुई। पहला लबनान तो खबर जिथे अमरीका ते ईरान दी डील दे बावजूद मिडल ईस्ट दे विच तनाव हले खत्म नहीं होया, जेकर तुहानू इंज लग रहा होवे। डोनाल्ड ट्रंप ने चेतावनी भी दित्ती सी कि लबनान दे विच इजराइल अपने हमलों नू रोक देवे, पर बीती रात एक बार फिर तो यह हमले देखने नू मिले। इस तो पहला शुक्रवार के दिन भी इजराइल दी हवाई फौज ने लबनान दी बेका घाटी दे विच हिजबुल्ला दे टिकाणियां नू निशाना बनाया सी, हवाई हमले किए सी। इजराइल का दोष है कि हिजबुल्ला ने सीज फायर तोड़िया, जबकि दखनी लबनान दे विच एक शक्की ड्रोन जिहड़ा इजराइल ने दसिया कि उन्हां दी फौज दे उत्ते आके डिगया, उस दे विच लबनान ने दसिया कि असल च सीज फायर नू तोड़न दियां जिहड़ियां गल्लां ने ओह इजराइल दी तरफ तो पहला सामने आई हैं। इस तो पहला लबनान ने यह भी दसिया सी कि इजराइली हमलों दे विच उन्हां दे 16 लोग मारे जा चुके ने, जबकि इजराइल दे विच हिजबुल्ला दे हमलों दे नाल किन्ना नुकसान होया इसका कोई दावा या स्पष्टीकरण IDF यानी इजराइल डिफेंस फोर्स की तरफ तो नहीं किया गया। ताज़ा हमलों दे विच इजराइल दे जिहड़े सुरक्षा मंत्री ने इतामर बेन गवीर, उन्होंने ना हमलों के उत्ते टिप्पणी की है कि पूरा लबनान जल जाना चाहिए। ये अपने आप दे विच काफ़ी गंभीर टिप्पणियां ने। उन्होंने लिखा कि इजराइल की एक माँ के हंजू के बदले लबनान दियां हज़ारा मावां नूं रोना चाहिए है। अमरीका का पूरा सन्मान करदे हां, पर इजराइल नूं पूरी दुनिया नूं स्पष्ट कर देना होएगा कि साडे नागरिकां दी सुरक्षा कोई अजिही चीज़ नहीं है जिसनूं दूसरियां दे उत्ते छड्डिया जावे। बेनगवीर ने भी कहा कि सिर्फ संजम वरत के जित हासिल नहीं हुंदी। उन्होंने कहा कि इजराइल दे प्रधानमंत्री बेंजामिन नेतन्याहू ने ही गल उन्हां नूं दसी सी। प्रधानमंत्री दे नाल मैं निजी बैठकां दे विच वी इही गल कही सी कि मिडल ईस्ट दे विच अपने नपे तुले जवाब दे नाल जित नहीं मिलन लगी, अतवाद नूं पूरी तरह दे नाल कुचलना होएगा। उथे अमरीका ईरान के दरम्यान होने वाली सीधी गलबात फिलहाल टाल दिता गया। वाइट हाउस ने वीरवार देर रात दसिया कि अमरीका के उपराष्ट्रपति जेडी वेंस
ਈਰਾਨ ਦੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਵਿਟਜ਼ਰਲੈਂਡ ਨਹੀਂ ਜਾ ਰਹੇ। ਇਹ ਘਟਨਾਕ੍ਰਮ ਉਸ ਸਮਝੌਤੇ ਤੋਂ ਇੱਕ ਦਿਨ ਬਾਅਦ ਆਇਆ ਜਿਸ ਦੇ ਤਹਿਤ ਸੰਘਰਸ਼ ਖਤਮ ਕਰਨ ਦੇ ਲਈ ਦੋਵਾਂ ਦੇਸ਼ਾਂ ਨੇ ਇੱਕ MOU ਤੇ ਡਿਜੀਟਲ ਹਸਤਾਖਰ ਕਰ ਦਿੱਤੇ ਸੀ ਤੇ ਅਮਰੀਕਾ ਨੇ ਗਲਫ ਆਫ ਅਮਾਨ ਦੇ ਵਿੱਚੋਂ ਆਪਣੀ ਨਾਕੇਬੰਦੀ ਵੀ ਹਟਾ ਲਈ ਸੀ। ਹਾਲਾਂਕਿ ਸਮਝੌਤੇ ਦੇ ਵਿੱਚ ਲੈਬਨਾਨ ਨੇ ਵੀ ਲੈਬਨਾਨ ਦੀ ਲੜਾਈ ਖਤਮ ਕਰਨ ਦੀ ਗੱਲ ਹੋਈ ਹੈ, ਪਰ ਫਿਰ ਵੀ ਇਹ ਸਭ ਕੁਝ ਚੱਲ ਰਿਹਾ। ਇਸ ਦੇ ਉੱਤੇ ਜੇਡੀ ਵੈਂਸ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਵਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹਿਜਬੁੱਲਾ ਦੇ ਨਾਲ ਜੁੜੇ ਲੈਬਨਾਨੀ ਮੀਡੀਆ ਨੇ ਖਬਰ ਦਿੱਤੀ ਸੀ ਕਿ ਇਜ਼ਰਾਈਲ ਨੇ ਹਵਾਈ ਹਮਲੇ ਜਾਰੀ ਰਹਿਣ ਦਿੱਤੇ ਨੇ। ਗੱਲਬਾਤ ਕੀਤੀ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਅਮਰੀਕਾ ਜਿੰਨੀ ਜਲਦੀ ਸੰਭਵ ਹੋ ਸਕੇ ਇਸ ਮਸਲੇ ਦੇ ਉੱਤੇ ਗੱਲਬਾਤ ਅੱਗੇ ਤੁਰੇਗਾ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਖਬਰ, ਜਿੱਥੇ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਸਰਹੱਦ ਵਿਵਾਦ ਦੀਆਂ ਲਪਟਾਂ ਇੱਕ ਵਾਰ ਫਿਰ ਤੋਂ ਉੱਠਣ ਲੱਗ ਪਈਆਂ ਨੇ। ਦੱਸ ਦਈਏ ਕਿ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਅਗਵਾਈ ਵਾਲੇ ਅਫਗਾਨ ਰੱਖਿਆ ਮੰਤਰਾਲੇ ਨੇ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਦਾਖਲ ਹੋ ਕੇ ਰਾਤ ਭਰ ਹਵਾਈ ਹਮਲੇ ਕੀਤੇ ਨੇ। ਇਸ ਤਾਜ਼ਾ ਫੌਜੀ ਕਾਰਵਾਈ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਦੇ ਵਿੱਚ ਸਾਲਾਂ ਪੁਰਾਣਾ ਸਰਹੱਦੀ ਵਿਵਾਦ ਇੱਕ ਵਾਰ ਫਿਰ ਤੋਂ ਤਾਜ਼ਾ ਹੋ ਗਿਆ। ਦੱਸ ਦਈਏ ਕਿ ਪਿਛਲੇ ਸਾਲ ਵੀ ਇਸ ਕਿਸਮ ਦੀ ਲੜਾਈਆਂ ਝੜਪਾਂ ਜਿਹੜੀਆਂ ਸੀ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਈਆਂ ਸੀ। ਅਫਗਾਨ ਫੌਜ ਨੇ ਦਾਅਵਾ ਕੀਤਾ ਹੈ ਕਿ ਹਵਾਈ ਹਮਲੇ ਮੁੱਖ ਰੂਪ ਦੇ ਵਿੱਚ ਇਸਲਾਮਿਕ ਸਟੇਟ ਖੁਰਾਸਾਨ ਸੂਬੇ ਯਾਨੀ ਆਈਸਿਸ ਕੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਤਾਲਿਬਾਨ ਦੇ ਮੁਤਾਬਕ ਬਲੂਚਿਸਤਾਨ ਦੇ ਕਿਲ੍ਹਾ ਅਬਦੁੱਲਾ ਜ਼ਿਲ੍ਹੇ ਦੇ ਗੁਲਿਸਤਾਨ ਇਲਾਕੇ ਦੇ ਵਿੱਚ, ਚਾਗੀ ਜ਼ਿਲ੍ਹੇ ਦੇ ਅੰਦਰ ਖੈਬਰ ਪਖਤੂਨਵਾ ਦੇ ਔਰਕਜ਼ਾਈ ਖੇਤਰ ਦੇ ਵਿੱਚ ਅੱਤਵਾਦੀਆਂ ਦੇ ਕੁਝ ਟਿਕਾਣੇ ਸੀ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦਰਅਸਲ ਇਹ ਹਵਾਈ ਹਮਲਾ ਅਚਾਨਕ ਨਹੀਂ ਹੋਇਆ, ਪਿਛਲੇ ਕੁਝ ਦਿਨਾਂ ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਫੌਜੀ ਕਾਰਵਾਈ ਦਾ ਇਹ ਨਤੀਜਾ ਮੰਨਿਆ ਜਾ ਰਿਹਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਵੀ ਅਫਗਾਨਿਸਤਾਨ ਦੀ ਸਰਹੱਦ ਦੇ ਅੰਦਰ ਦਾਖਲ ਹੋ ਕੇ ਹਮਲੇ ਕੀਤੇ ਸੀ। ਦੋਹਾਂ ਦੇਸ਼ਾਂ ਦੇ ਰਿਸ਼ਤੇ ਪੂਰੀ ਤਰ੍ਹਾਂ ਦੇ ਨਾਲ ਇਸ ਵਕਤ ਟੁੱਟੇ ਹੋਏ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਪਾਈਏ ਤੇ ਕਲਕੱਤਾ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਤ੍ਰਿਣਮੂਲ ਕਾਂਗਰਸ ਦੇ ਪ੍ਰਮੁੱਖ ਤੇ ਸਾਬਕਾ ਪੱਛਮ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਤੇ TMC ਦੇ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਅਦਾਲਤ ਦੀ ਜਿਹੜੀ ਬੇਇੱਜ਼ਤੀ ਹੈ ਉਸ ਦੇ ਦੋਸ਼ ਦੇ ਵਿੱਚ ਨੋਟਿਸ ਭੇਜਿਆ ਹੈ। ਇਸ ਦਰਮਿਆਨ ਬੀਤੇ ਸਾਲ 21 ਜੁਲਾਈ ਨੂੰ ਮਹਾਨਗਰ ਦੀਆਂ ਮੁੱਖ ਸੜਕਾਂ ਨੂੰ ਬੰਦ ਕਰਕੇ ਪਾਰਟੀ ਦੀ ਸ਼ਹੀਦ ਰੈਲੀ ਆਯੋਜਨ ਕਰਨ ਦਾ ਜਿਹੜਾ ਦੋਸ਼ ਉਹਨਾਂ 'ਤੇ ਮੜਿਆ ਗਿਆ ਸੀ। ਸਾਲ 2018 ਦੇ ਵਿੱਚ ਹਾਈਕੋਰਟ ਨੇ ਕਿਹਾ ਸੀ ਕਿ ਕਿਸੇ ਵੀ ਸਭਾ ਜਾਂ ਰੈਲੀ ਦੇ ਲਈ ਕਲਕੱਤਾ ਮਹਾਨਗਰ ਦੀ ਕਿਸੇ ਪ੍ਰਮੁੱਖ ਸੜਕ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਕੋਰਟ ਦੇ ਇਸੇ ਆਰਡਰ ਦੀ ਉਲੰਘਣਾ ਅਭਿਸ਼ੇਕ ਬੈਨਰਜੀ ਅਤੇ ਮਮਤਾ ਬੈਨਰਜੀ ਨੇ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ TMC ਉਹਨਾਂ ਨਿਰਦੇਸ਼ਾਂ ਦੀ ਅਣਦੇਖੀ ਕਰਕੇ ਹੀ ਸ਼ਹੀਦ ਦਿਵਸ ਰੈਲੀ ਆਯੋਜਿਤ ਕਰ ਗਈ ਅਤੇ ਉਸੇ ਕੇਸ ਨੂੰ ਹਾਈਕੋਰਟ ਦੇ ਵਿੱਚ ਦੁਬਾਰਾ ਲਗਾਇਆ ਗਿਆ ਹੈ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਰਿਲਾਇੰਸ ਇੰਡਸਟਰੀਜ਼ ਲਿਮਿਟਡ ਯਾਨੀ RIL ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਭਾਰਤ ਦੇ ਸਭ ਤੋਂ ਅਮੀਰ ਸ਼ਖਸੀਅਤਾਂ ਦੇ ਵਿੱਚੋਂ ਇੱਕ ਮੁਕੇਸ਼ ਅੰਬਾਨੀ ਨੇ ਸ਼ੁੱਕਰਵਾਰ ਦੇ ਦਿਨ ਕੰਪਨੀ ਦੀ 49ਵੀਂ ਸਾਲਾਨਾ ਆਮ ਬੈਠਕ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਦੱਸਿਆ ਕਿ ਰਿਲਾਇੰਸ ਇੰਡਸਟਰੀ ਦੀ ਡਿਜੀਟਲ ਸਰਵਿਸਿਜ਼ ਕੰਪਨੀ ਯਾਨੀ ਜੀਓ ਪਲੈਟਫਾਰਮਸ ਦੀ ਸ਼ੁੱਕਰਵਾਰ ਨੂੰ SEBI ਦੇ ਕੋਲ IPO ਦੇ ਡਰਾਫਟ ਕਾਗਜ਼ਾਤ ਜਮ੍ਹਾਂ ਕਰ ਦੇਣ ਦੀ ਜਿਹੜੀ ਇੱਕ ਕਾਰਵਾਈ ਹੈ ਉਹ ਪੂਰੀ ਹੋ ਚੁੱਕੀ ਹੈ। RIL ਨੇ ਐਕਸ ਦੇ ਉੱਤੇ ਪੋਸਟ ਕਰਕੇ ਮੁਕੇਸ਼ ਅੰਬਾਨੀ ਦਾ ਬਿਆਨ ਜਾਰੀ ਕੀਤਾ ਹੈ। ਬਿਆਨ ਦੇ ਮੁਤਾਬਕ ਜੀਓ ਪਲੈਟਫਾਰਮਸ ਦੇ ਬੋਰਡ ਨੇ ਇਸ ਡਰਾਫਟ ਰੈੱਡ ਹੇਰਿੰਗ ਪ੍ਰੋਸਪੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ SEBI ਦੇ ਕੋਲ ਫਾਈਲ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਦੇ ਲਈ ਰਿਲਾਇੰਸ ਪਰਿਵਾਰ ਅਤੇ ਉਸਦੇ ਲੱਖਾਂ ਸ਼ੇਅਰ ਧਾਰਕਾਂ ਦਾ ਇਹ ਇੱਕ ਭਾਵੁਕ ਪਲ ਹੈ। ਰਿਲਾਇੰਸ ਅਤੇ ਉਸਦੇ ਸ਼ੇਅਰ ਧਾਰਕਾਂ ਦੇ ਦਰਮਿਆਨ ਰਿਸ਼ਤਾ ਭਰੋਸੇ ਦਾ ਹੈ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਏਗਾ। ਦੱਸ ਦਈਏ ਕਿ ਜੀਓ ਦੇ IPO ਦਾ ਐਲਾਨ ਕਰਨ ਤੋਂ ਬਾਅਦ ਹਾਲ ਫਿਲਹਾਲ ਇਸ ਨੂੰ ਐਨਲਿਸਟ ਕਰਨ ਦੀ ਕਾਰਵਾਈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਰ ਦਿੱਤੀ ਜਾਏਗੀ। ਦਿੱਲੀ ਦਾ ਪਹਿਲਾ ਆਲ ਵੁਮੈਨ ਪੁਲਿਸ ਸਟੇਸ਼ਨ ਉੱਤਰ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਸ਼ੁਰੂ ਕੀਤਾ ਗਿਆ। ਇਸ ਦਾ ਟੀਚਾ ਮਹਿਲਾਵਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਉਹਨਾਂ ਦੇ ਖਿਲਾਫ਼ ਹੋਣ ਵਾਲੇ ਅਪਰਾਧਾਂ ਦੀ ਜਾਂਚ ਨੂੰ ਬਿਹਤਰ ਕਰਨਾ ਦੱਸਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦਾ ਪਹਿਲਾ ਐਸਾ ਥਾਣਾ ਹੈ ਜਿੱਥੇ ਦਾ ਪੂਰਾ ਸਟਾਫ ਮਹਿਲਾ ਹੈ। ਜੈਂਡਰ ਸੈਂਸਿਟਿਵ ਪੁਲਿਸਿੰਗ ਦੀ ਦਿਸ਼ਾ ਦੇ ਵਿੱਚ ਇਹ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ। ਇਹ ਥਾਣਾ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਅਤੇ ਜਿਨਸੀ ਹਮਲਿਆਂ ਵਰਗੇ ਮਾਮਲਿਆਂ ਦੀ ਜਾਂਚ ਕਰਨ ਅਤੇ ਉਸਦੇ ਰੋਕਥਾਮ ਕਰਨ ਦੇ ਵਿੱਚ ਕੰਮ ਕਰੇਗਾ।
ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਆਖਰੀ ਕੁਝ ਖਬਰਾਂ IDFC ਬੈਂਕ ਦੇ ਨਾਲ ਜੁੜੀ ਖਬਰ ਜਿੱਥੇ ਕ੍ਰੈਸਟ ਯਾਨੀ ਚੰਡੀਗੜ੍ਹ ਰਿਨਿਊਬਲ ਐਨਰਜੀ ਸਾਇੰਸ ਅਤੇ ਟੈਕਨੀਕਲ ਪ੍ਰਮੋਸ਼ਨ ਸੁਸਾਇਟੀ ਦੇ ਮਾਮਲੇ ਦੇ ਵਿੱਚ ਪਹਿਲੀ ਚਾਰਜਸ਼ੀਟ CBI ਨੇ ਦਾਇਰ ਕੀਤੀ ਹੈ। CBI ਨੇ ਇਹ ਚਾਰਜਸ਼ੀਟ ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਦੇ ਵਿੱਚ ਦਾਇਰ ਕੀਤੀ ਹੈ। ਕ੍ਰੈਸਟ ਦੇ ਸਰਕਾਰੀ ਕਰਮਚਾਰੀਆਂ ਅਤੇ ਨਿੱਜੀ ਲੋਕਾਂ ਦੇ ਨਾਲ ਰਲ ਕੇ ਸਰਕਾਰੀ ਫੰਡ ਨੂੰ ਗਲਤ ਢੰਗ ਦੇ ਨਾਲ ਇਸਤੇਮਾਲ ਕਰਨ ਦਾ ਦੋਸ਼ ਮੜਿਆ ਗਿਆ। CBI ਦੇ ਮੁਤਾਬਕ ਇਹ ਮਾਮਲਾ 75 ਕਰੋੜ ਰੁਪਏ ਦੀ ਸਰਕਾਰੀ ਫੰਡ ਦੇ ਵਿੱਚ ਗੜਬੜੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਰਾਸ਼ੀ ਨੂੰ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿੱਚ ਲਾਭ ਪਹੁੰਚਾਉਣ ਦੇ ਲਈ ਵਰਤਿਆ ਗਿਆ। CBI ਨੇ ਦੋਸ਼ੀਆਂ ਦੇ ਖਿਲਾਫ਼ ਅਪਰਾਧਕ ਸਾਜ਼ਿਸ਼, ਅਪਰਾਧਕ ਧੋਖਾਧੜੀ, ਜਾਲਸਾਜ਼ੀ ਅਤੇ ਸਬੂਤ ਖਤਮ ਕਰਨ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ। CBI ਨੇ ਜਾਂਚ ਦੇ ਵਿੱਚ ਇਹ ਵੀ ਦੋਸ਼ ਲਗਾਇਆ ਕਿ IDFC ਬੈਂਕ ਦੇ ਅਧਿਕਾਰੀਆਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਇਆਂ ਕ੍ਰੈਸਟ ਦੇ ਖਾਤਿਆਂ ਦੇ ਵਿੱਚੋਂ ਫੰਡ ਟ੍ਰਾਂਸਫਰ ਕਰਨ ਦੇ ਵਿੱਚ ਮਦਦ ਕੀਤੀ। ਉੱਥੇ ਹੀ ਕ੍ਰੈਸਟ ਦੇ ਕੁਝ ਕਰਮਚਾਰੀਆਂ ਦੇ ਉੱਤੇ ਦੋਸ਼ ਹੈ ਕਿ ਉਹਨਾਂ ਨੇ ਇਸ ਪੂਰੀ ਪ੍ਰਕਿਰਿਆ ਦੇ ਵਿੱਚ IDFC ਦਾ ਸਹਿਯੋਗ ਦਿੱਤਾ ਅਤੇ ਇਸ ਤੋਂ ਬਾਅਦ ਨਿੱਜੀ ਲੋਕਾਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਇਹ ਰਕਮ ਭੇਜੀ ਗਈ। ਤਮਿਲਨਾਡੂ ਤੋਂ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ। ਤਮਿਲਨਾਡੂ ਦੇ ਮੁੱਖ ਮੰਤਰੀ ਜੋਸਫ ਵਿਜੇ ਨੇ ਕਿਸਾਨਾਂ ਨੂੰ 75,000 ਰੁਪਏ ਤੱਕ ਦੇ ਫਸਲੀ ਕਰਜ਼ੇ ਦੀ ਪੂਰੀ ਮਾਫ਼ੀ ਦੇਣ ਦਾ ਐਲਾਨ ਮੰਗਲਵਾਰ ਦੇ ਦਿਨ ਕੀਤਾ ਸੀ। ਸੂਬਾਈ ਸਰਕਾਰ ਨੇ ਬਿਆਨ ਜਾਰੀ ਕਰਕੇ ਹੈ ਕਿ ਇਸ ਦੇ ਨਾਲ ਸੂਬੇ ਦੇ 14 ਲੱਖ ਕਿਸਾਨਾਂ ਨੂੰ ਲਾਭ ਹੋਏਗਾ ਅਤੇ ਸੂਬਾਈ ਸਰਕਾਰ ਦੇ ਉੱਤੇ ਬੇਸ਼ੱਕ 5,932 ਕਰੋੜ ਰੁਪਏ ਦਾ ਨਵਾਂ ਬੋਝ ਪਏਗਾ। ਪਰ ਸਕੱਤਰੇਤ ਦੇ ਵਿੱਚ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ 75,000 ਰੁਪਏ ਜਾਂ ਵੱਧ ਦਾ ਜਿਹੜਾ ਇੱਕ ਕਰਜ਼ ਲਿਆ ਹੋਇਆ ਉਹਨਾਂ ਨੂੰ 35,000 ਰੁਪਏ ਤੱਕ ਦੀ ਮਾਫ਼ੀ ਦੇ ਦਿੱਤੀ ਜਾਏਗੀ। ਸੂਬਾਈ ਸਰਕਾਰ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ ਲੈਣ ਵਾਲੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਲਈ 50,000 ਰੁਪਏ ਤੱਕ ਦੀ ਕਰਜ਼ ਮਾਫ਼ੀ ਦੀ ਪਿਛਲੀ ਮਹੀਨੇ ਦੀ ਜਿਹੜੀ ਯੋਜਨਾ ਸੀ ਜਾਂ ਜਿਹੜਾ ਐਲਾਨ ਸੀ ਉਸ ਤੋਂ ਬਾਅਦ ਇਹ ਨਵਾਂ ਐਲਾਨ ਜੋੜਿਆ। ਇਸ ਦੇ ਚੱਲਦਿਆਂ ਕਿਸਾਨਾਂ ਦੇ ਵਿੱਚ ਸੋਧ ਨੇ ਪਹਿਲਾਂ ਪਿਛਲੇ ਜਿਹੜਾ ਐਲਾਨ ਸੀ ਉਹ ਤੋਂ ਬਾਅਦ ਮੰਗ ਵੀ ਕੀਤੀ ਸੀ, ਇਸੇ ਹੀ ਕਰਕੇ ਹੁਣ ਇਹ ਸੋਧ ਕਰਕੇ 75,000 ਰੁਪਏ ਤੱਕ ਦੀ ਰਕਮ ਕਰ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਸਰਕਾਰੀ ਕਰਜ਼ ਮਾਫ਼ੀ ਯੋਜਨਾਵਾਂ ਦੇ ਮਾਡਲ ਸੰਚਾਲਨ ਦੀ ਪ੍ਰਕਿਰਿਆ ਦੇ ਤਹਿਤ ਸਰਕਾਰ ਨੂੰ ਮਾਫ਼ ਕੀਤੀ ਗਈ ਪੂਰੀ ਜਿਹੜੀ ਕਰਜ਼ ਰਾਸ਼ੀ ਹੈ 40 ਤੋਂ 60 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸੂਬਾਈ ਸਰਕਾਰ ਵਰਤਮਾਨ ਵਿੱਤੀ ਵਰ੍ਹੇ ਦੇ ਵਿੱਚ ਜਿਹੜੀਆਂ ਮੁਸ਼ਕਲ ਹਾਲਾਤ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਫਸਲਾਂ ਦੇ ਉੱਤੇ ਕਰਜ਼ ਚੁੱਕਣ ਵਾਲੇ 14 ਲੱਖ ਕਿਸਾਨਾਂ ਨੂੰ ਲਗਭਗ 6,000 ਕਰੋੜ ਰੁਪਏ ਦੀ ਮਾਫ਼ੀ ਦਾ ਜਿਹੜਾ ਹੁਕਮ ਦੇ ਚੁੱਕੀ ਹੈ ਉਸ ਨੂੰ ਸਮੇਂ ਸਿਰ ਜਿਹੜਾ ਉਹ ਕੇਂਦਰੀ ਬੈਂਕ ਦੇ ਕੋਲ ਜਮ੍ਹਾਂ ਕਰਵਾ ਦਿੱਤਾ ਜਾਵੇ ਤਾਂ ਕਿ ਇਹ ਰਕਮ ਜਿਹੜੀ ਉਹ ਬਕਾਇਆ ਪੈਂਡਿੰਗ ਨਜ਼ਰ ਨਾ ਆਵੇ। ਨਿਊ ਸਾਊਥ ਵੇਲਜ਼ ਦੇ ਵਿੱਚ ਹੁਣ ਪੁਲਿਸ ਨੂੰ ਇੱਕ ਨਵੇਂ ਕਾਨੂੰਨ ਦੇ ਤਹਿਤ ਇੱਕ ਨਵੀਂ ਪਾਵਰ ਦਿੱਤੀ ਗਈ ਹੈ, ਇੱਕ ਤਾਕਤ ਦਿੱਤੀ ਗਈ ਹੈ। ਨਵੇਂ ਲੈਜਿਸਲੇਸ਼ਨ ਨੂੰ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਦੇ ਵਿੱਚ ਹਾਲੇ ਪੇਸ਼ ਕੀਤਾ ਜਾਣਾ, ਪਰ ਇਸ ਦੇ ਤਹਿਤ ਜਿਹੜੇ ਪੁਲਿਸ ਕਰਮਚਾਰੀ ਜਦੋਂ ਕਿਸੇ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਪੁੱਛ ਪੜਤਾਲ ਕਰਦੇ ਨੇ ਅਤੇ ਪੁੱਛ ਪੜਤਾਲ ਕਰਨ ਤੋਂ ਬਾਅਦ ਡਿਜੀਟਲ ਜਿਹੜੀਆਂ IDs ਨੇ ਉਹਨਾਂ ਨੂੰ ਵੀ ਚੈੱਕ ਕਰਦੇ ਨੇ। ਅਜਿਹੇ ਦੇ ਵਿੱਚ ਜੇਕਰ ਪੁਲਿਸ ਅਧਿਕਾਰੀਆਂ ਨੂੰ NSW ਦੇ ਵਿੱਚ ਹੁਣ ਨਵੇਂ ਕਾਨੂੰਨ ਦੇ ਤਹਿਤ ਇਹ ਤਾਕਤ ਦੇ ਦਿੱਤੀ ਜਾਏਗੀ ਕਿ ਜੇਕਰ ਉਹ ਚਾਹੁਣ ਤਾਂ ਕਿਸੇ ਵਿਅਕਤੀ ਦਾ ਫੋਨ ਫੜ ਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਨੇ। ਅਜਿਹੇ ਦੇ ਵਿੱਚ ਕੋਈ ਵਿਅਕਤੀ ਪਹਿਲਾਂ ਆਪਣਾ ਨਿੱਜੀ ਪਾਸਵਰਡ ਦੇਣ ਤੋਂ ਗੁਰੇਜ਼ ਕਰ ਸਕਦਾ ਸੀ, ਪਰ ਕਾਨੂੰਨ ਦੇ ਵਿੱਚ ਐਸਾ ਕੋਈ ਹੁਣ ਪੇਚ ਵਾਪਸ ਨਹੀਂ ਛੱਡਿਆ। ਯਾਨੀ ਕਿ NSW ਪੁਲਿਸ ਚਾਹੇ ਤਾਂ ਸ਼ੱਕ ਦੇ ਆਧਾਰ ਦੇ ਉੱਤੇ ਤੁਹਾਡਾ ਡਿਵਾਈਸ ਮੰਗ ਕੇ ਉਸਦਾ ਪਾਸਵਰਡ ਵੀ ਪੁੱਛ ਸਕਦੀ ਹੈ। ਇਹ ਮਨੁੱਖੀ ਅਧਿਕਾਰਾਂ ਦੀ ਨਿੱਜਤਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੋਏਗੀ। ਡਿਜੀਟਲ ਐਵੀਡੈਂਸ ਐਕਸੈਸ ਆਰਡਰ ਇਸ ਨੂੰ ਕਿਹਾ ਜਾਏਗਾ। ਇਸ ਦੇ ਲਈ NSW ਪੁਲਿਸ ਨੂੰ ਇਨਕਾਰ ਕਰਨ ਵਾਲੇ ਵਿਅਕਤੀ ਦੇ ਉੱਤੇ ਜੇਲ੍ਹ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਜੇਕਰ ਉਸਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ। ਉੱਥੇ ਕੋਵਿਡ ਵਾਇਰਸ ਦੀ ਗੱਲ ਕੀਤੀ ਹੈ ਤਾਂ ਹੁਣ H5 ਬਰਡ ਫਲੂ ਦੀ ਵੀ ਗੱਲ ਕਰ ਛੱਡੀਏ। ਇੱਕ ਵਾਰ ਫਿਰ ਤੋਂ ਇਹ ਘਾਤਕ ਸਟ੍ਰੇਨ ਹੈ ਜਿਹੜਾ ਬਰਡ ਫਲੂ ਦਾ ਆਸਟ੍ਰੇਲੀਆ ਪਹੁੰਚ ਗਿਆ ਮੰਨਿਆ ਜਾ ਰਿਹਾ ਹੈ, ਔਰ ਇਸ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਪੰਛੀ ਜਨੌਰ ਜਿਹੜੇ ਨੇ
ਜਾਨਵਰ ਜਿਹੜੇ ਮੈਮਲਸ ਨੇ ਉਹਨਾਂ ਨੂੰ ਵੀ ਇਸ ਬਿਮਾਰੀ ਦੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। H5 ਏਵੀਅਨ ਇਨਫਲੂਐਂਜ਼ਾ ਜਿਹੜਾ ਉਹ ਏਸ਼ੀਆਈ ਪੰਛੀਆਂ ਤੋਂ ਆਇਆ ਹੋਇਆ ਦੱਸਿਆ ਜਾ ਸਕਦਾ, ਪਰ ਇਸ ਤੋਂ ਬਾਅਦ ਯੂਰਪ, ਨੌਰਥ ਅਮੈਰੀਕਾ ਅਤੇ ਸਾਊਥ ਅਮੈਰੀਕਾ ਤੱਕ, ਇੱਥੋਂ ਤੱਕ ਕਿ ਸਮੁੰਦਰੀ ਵਣ ਜੀਵਨ ਦੇ ਵਿੱਚ ਵੀ ਇਹ ਫੈਲ ਗਿਆ। ਸਭ ਐਟਲਾਂਟਿਕ ਆਇਲੈਂਡ ਤੱਕ ਇਹ ਪਹੁੰਚ ਗਿਆ ਦੱਸਿਆ ਜਾ ਰਿਹਾ। ਸ਼ੱਕੀ H5N1 ਦੇ ਜਿਹੜੇ ਕੇਸ ਨੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨੋਟ ਕੀਤੇ ਗਏ ਨੇ। ਸਿਹਤ ਮਹਿਕਮੇ ਦੀ ਤਰਫ ਤੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਜੇਕਰ ਇਸ ਕਿਸਮ ਦੇ ਵਾਇਰਸ ਦੀ ਕੰਟੈਮੀਨੇਸ਼ਨ ਇੱਥੇ ਪਾਈ ਜਾਂਦੀ ਹੈ, ਜਿਸ ਦੀ ਹਾਲੇ ਪੜਤਾਲ ਕੀਤੀ ਜਾ ਰਹੀ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਦੁਨੀਆ ਦਾ ਆਖਰੀ ਐਸਾ ਮਹਾਂਦੀਪ ਹੋਏਗਾ ਜਿੱਥੇ ਇਹ H5 ਦੇ ਕੇਸ ਹੁਣ ਪਹੁੰਚੇ ਨੇ, ਕਿਉਂਕਿ ਇਸ ਤੋਂ ਪਹਿਲਾਂ ਦੱਖਣ ਅਮਰੀਕਾ, ਉੱਤਰੀ ਅਮਰੀਕਾ, ਯੂਰਪ, ਏਸ਼ੀਆ, ਅਫਰੀਕਾ ਤੱਕ ਦੇ ਦੇਸ਼ਾਂ ਦੇ ਵਿੱਚ ਇਸ ਦੇ ਸਟ੍ਰੇਨ

0: ਪ੍ਰੋਜੈਕਟ ਹੋਏਗਾ ਜਿਸ ਦੇ ਵਿੱਚ NSW ਬੁਸ਼ਲੈਂਡ ਦਾ ਦਾਇਰਾ ਵਧਾਇਆ ਜਾ ਰਿਹਾ, ਜੋ ਕਿ ਇਲਾਵਾਰਾ ਤੋਂ ਲੈ ਕੇ ਵਿਕਟੋਰੀਆ ਦੀ ਬਾਰਡਰ ਤੱਕ ਹੋਏਗਾ। ਲਗਭਗ 1.2 ਮਿਲੀਅਨ ਹੈਕਟੇਅਰ ਦਾ ਰਕਬਾ ਨੈਸ਼ਨਲ ਪਾਰਕ ਵਜੋਂ ਵਿਕਸਿਤ ਕਰਨ ਦਾ ਇੱਕ NSW ਸਰਕਾਰ ਨੇ ਬਹੁਤ ਵੱਡਾ ਪ੍ਰੋਜੈਕਟ ਅਨਾਊਂਸ ਕੀਤਾ। ਦੱਸ ਦਈਏ ਕਿ ਇਸ ਪ੍ਰਪੋਜ਼ਲ ਦੇ ਹੇਠ 3,65,000 ਹੈਕਟੇਅਰ ਦੇ ਵਿੱਚ ਸੂਬੇ ਦੇ ਅਲੱਗ ਅਲੱਗ 55 ਦੇ ਕਰੀਬ ਜੰਗਲ ਜਿਹੜੇ ਉਹ ਸ਼ਾਮਿਲ ਕਰ ਲਏ ਜਾਣਗੇ ਅਤੇ ਇਸ ਤੋਂ ਇਲਾਵਾ 8,24,000 ਹੈਕਟੇਅਰ ਤੱਕ ਦਾ ਰਕਬਾ ਵਧਾ ਕੇ ਇਸ ਨੂੰ ਨੈਸ਼ਨਲ ਜਿਹੜਾ ਫੋਰੈਸਟ ਏਰੀਆ ਉਹ ਡਿਕਲੇਅਰ ਕਰ ਦਿੱਤਾ ਜਾਏਗਾ ਜਾਂ ਨੈਸ਼ਨਲ ਪਾਰਕ ਡਿਕਲੇਅਰ ਕਰ ਦਿੱਤਾ ਜਾਏਗਾ। ਗ੍ਰੀਨ ਹਾਈਵੇ ਇੱਕ ਕਿਸਮ ਦਾ ਇਹ ਹੋਏਗਾ। ਮੰਨਿਆ ਜਾ ਰਿਹਾ ਹੈ ਕਿ NSW ਦਾ ਇਹ ਸਭ ਤੋਂ ਵੱਡਾ ਗ੍ਰੀਨ ਪਾਰਕ ਜਿਹੜਾ ਹੈ ਉਹ ਜਾਂ ਨੈਸ਼ਨਲ ਪਾਰਕ ਜਿਹੜਾ ਮੌਜੂਦਾ ਉਸ ਦੇ ਵਿੱਚ ਉਸ ਦਾ ਵਿਸਤਾਰ ਕਰਨ ਦੇ ਲਈ ਸਹਾਈ ਸਾਬਤ ਹੋਏਗਾ ਇਹ ਫੈਸਲਾ। ਉੱਥੇ ਹੀ ਵਿਕਟੋਰੀਆ ਦੇ ਵਿੱਚ ਇਸ ਸਾਲ ਚੋਣਾਂ ਹੋਣੀਆਂ ਨੇ, ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਹੜਤਾਲਾਂ ਕਰ ਰਹੀਆਂ ਨੇ, ਤਨਖਾਹ ਵਾਧੇ ਦੀ ਮੰਗ ਕਰ ਰਹੀਆਂ ਨੇ। ਵਿਕਟੋਰੀਆ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਤਰਫ ਤੋਂ ਇੰਡਸਟਰੀਅਲ ਐਕਸ਼ਨ ਛੇੜਿਆ ਗਿਆ ਸੀ। 28% ਜਿਹੜੀ ਵਾਧੇ ਦੀ ਮੰਗ, ਤਨਖਾਹ ਵਾਧੇ ਦੀ ਮੰਗ ਜਿਹੜੀ ਉਹ ਰੱਖੀ ਗਈ ਸੀ। ਲਗਭਗ 60% ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਦੇ ਮੈਂਬਰ ਸ਼ੁੱਕਰਵਾਰ ਦੇ ਦਿਨ ਸਰਕਾਰ ਦਾ ਕੁੰਡਾ ਖੜਕਾਉਂਦੇ ਰਹੇ। ਇਸ ਦਰਮਿਆਨ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ, ਹੱਥ ਦੇ ਵਿੱਚ ਵੱਡਾ ਸਾਰਾ ਲਾਲ ਝੰਡਾ ਫੜ ਕੇ ਜੈਸਿੰਟਾ ਐਲਨ ਸਰਕਾਰ ਦੀ ਤਰਫੋਂ ਕਿਹਾ ਗਿਆ ਤੋਂ ਮੰਗ ਕੀਤੀ ਗਈ ਕਿ 28-32% ਤੱਕ ਦਾ ਇਹ ਤਨਖਾਹ ਵਾਧਾ ਜਿਹੜਾ ਉਹ ਲਾਗੂ ਕੀਤਾ ਜਾ ਸਕੇ। ਵੈਸਟਰਨ ਆਸਟ੍ਰੇਲੀਆ ਸੂਬੇ ਦੀ ਪੁਲਿਸ ਹਾਈਟੈਕ ਹੋ ਗਈ ਹੈ, ਇਸੇ ਕਰਕੇ ਉਹ AI ਜਨਰੇਟਿਡ ਫੇਸ਼ੀਅਲ ਰੈਕੋਗਨੀਸ਼ਨ ਜਿਹੜੀ ਹੈ ਉਹ ਪਬਲਿਕ ਏਰੀਆਜ਼ ਦੇ ਵਿੱਚ ਉਸ ਕਿਸਮ ਦੇ ਕੈਮਰੇ ਇੰਸਟਾਲ ਕਰਨਗੇ। ਸੂਬਾਈ ਸਰਕਾਰ ਨੇ ਸ਼ੁੱਕਰਵਾਰ ਦੇ ਦਿਨ ਇਸ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਨੂੰ ਓਵਰਟ ਲਾਈਵ ਫੇਸ਼ੀਅਲ ਰੈਕੋਗਨੀਸ਼ਨ ਪ੍ਰੋਗਰਾਮ ਕਿਹਾ ਜਾ ਰਿਹਾ। ਇਸਦਾ ਮਤਲਬ ਇਹ ਹੈ ਕਿ ਵੈਸਟਰਨ ਆਸਟ੍ਰੇਲੀਆ ਪੁਲਿਸ ਰੀਅਲ ਟਾਈਮ AI ਕੈਮਰਾਜ਼ ਸਰਵੀਲੈਂਸ ਪ੍ਰੋਗਰਾਮ ਨੂੰ ਲਾਗੂ ਕਰਕੇ ਜਿਹੜੇ ਅਪਰਾਧਕ ਕਿਸਮ ਦੇ ਪ੍ਰਵਿਰਤੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਰੋਕ ਸਕੇਗੀ। ਦੱਸ ਦਈਏ ਕਿ ਹਾਲ ਫਿਲਹਾਲ ਇਨੀਸ਼ੀਅਲ ਮੋਨੀਟਰਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ, ਪਰ ਇਹ ਕਿੱਥੇ ਇਸ ਕਿਸਮ ਦੇ ਜਾਂ ਕਿੰਨੇ ਕੁ ਕੈਮਰਾਜ਼ ਲੱਗਣਗੇ ਜਨਤਕ ਥਾਵਾਂ ਦੇ ਉੱਤੇ ਇਸ ਦੀ ਕੋਈ ਜਾਣਕਾਰੀ ਵੈਸਟਰਨ ਆਸਟ੍ਰੇਲੀਆ ਪੁਲਿਸ ਨੇ ਸਾਂਝੀ ਨਹੀਂ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਢੰਗ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੀਆਂ। ਸ਼ੁਕਰੀਆ।
1: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपनेयां दा एक मजबूत घर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते
2: 4334654942।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045-555 या आज ही विजिट करो 104 Collins Road, Melton.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's

0: time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: वाओ, तेरी सब्जी दी खुशबू और टेस्ट विच कुछ ता कमाल है। मेनू भी दस दे सीक्रेट।
2: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: रोज रोज शॉपिंग हुंदिया ने, पता नहीं केड़ा देवता राजी कीता इन्हां ने।
4: सूरज देवता
3: की मतलब?
4: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
3: मैनू नहीं पता, आपा भी सोलर पैनल लगवाना है हुणे।
4: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇਸ ਟਾਈਮ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਵਾਤਾਵਰਨ ਬਾਰੇ, ਕਲਾਈਮੇਟ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ। ਇਹ ਲੜੀ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਪ੍ਰੋਗਰਾਮ ਦੀ ਫੀਡਬੈਕ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਪਿਛਲੇ ਹਫ਼ਤੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਹੋਈ ਸੀ ਕਿ ਕਲਾਈਮੇਟ ਚੇਂਜ ਹੁੰਦਾ ਕੀ ਆ, ਜੇ ਤੁਸੀਂ ਮਿਸ ਕੀਤਾ ਤਾਂ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਅਤੇ ਇਹ ਪ੍ਰੋਗਰਾਮ ਤੁਸੀਂ ਰਿਪੀਟ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਹੁਣ ਕਲਾਈਮੇਟ ਚੇਂਜ ਹੁੰਦਾ ਕੀ ਆ ਅਤੇ ਇਸ ਹਫ਼ਤੇ ਆਪਾਂ ਇਹਦੇ ਪ੍ਰਭਾਵ, ਇਹਦੇ ਮਾੜੇ ਅੱਗੇ ਕੀ ਨਤੀਜੇ ਨਿਕਲਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
6: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ
5: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਸਰੋਤਿਆਂ ਨਾਲ, ਪਿਛਲੀ ਵਾਰ ਆਪਾਂ ਇਹ ਗੱਲ ਕੀਤੀ ਸੀ ਕਿ ਕਲਾਈਮੇਟ ਕੰਟਰੋਲ ਹੈ ਕੀ ਆ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ। ਅਤੇ ਹੁਣ ਫਿਰ ਗੱਲ ਇਹ ਆ ਜਾਂਦੀ ਵੀ ਚਲੋ ਹੋਇਆ, ਪਰ ਉਹਦੇ ਫਿਰ ਗਾਂਹ ਨਤੀਜੇ ਕੀ ਆ, ਕੀ ਖਮਿਆਜੇ ਕੀ ਭੁਗਤਣੇ ਪੈਂਦੇ ਆ ਸਨ?
6: ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਆ, ਕਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਆ ਤੇ ਟੈਂਪਰੇਚਰ ਵੱਧ ਰਿਹਾ, ਤੇ ਫਿਰ ਉਹ ਤੋਂ ਬਾਅਦ ਸਵਾਲ ਉੱਠਦਾ ਬੰਦੇ ਦੇ ਮਨ ਦੇ ਵਿੱਚ ਵੀ ਫਿਰ ਇਹ ਕਿੰਨਾ ਕੁ ਮਾੜਾ ਹੈ ਨਾ, ਵੀ ਜੇ 1.5 ਡਿਗਰੀ ਵੱਧ ਗਿਆ, 2 ਡਿਗਰੀ ਵੱਧ ਗਿਆ, ਜਿਹੜਾ ਏਡਾ ਵੱਡਾ UNO ਤੋਂ ਲੈ ਕੇ ਸਾਰੀਆਂ ਸਰਕਾਰਾਂ ਤੱਕ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਰਕਾਰਾਂ ਇੱਥੇ ਲੱਗੀਆਂ ਹੋਈਆਂ ਨੇ, ਤੇ ਇਹ ਕਿੰਨੀ ਕੁ ਮਾੜੀ ਚੀਜ਼ ਹੈ ਵੀ ਜਿਹੜਾ ਇੰਨਾ ਇਹਦਾ ਫਿਕਰ ਹੈ। ਸੋ ਬਾਈ ਜੀ ਮਾੜੀ ਇੰਨੀ ਹੈ ਇਹ, ਮੈਂ ਕਹਾਂਗਾ ਵੀ ਸ਼ਾਇਦ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਇਹਨੂੰ ਬਿਆਨ ਕਰਨ ਲਈ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਸ਼ਬਦਾਂ ਦੇ ਅਰਥ ਹੁੰਦੇ ਨੇ। ਅਸੀਂ ਸੰਕਟ ਕਹਿੰਦੇ ਹਾਂ, ਸੰਕਟ ਜਦੋਂ ਹੜਾ ਜੇ ਉਹ ਵੀ ਸੰਕਟ ਹੈ, ਭੂਚਾਲ ਆ ਜੇ ਉਹ ਵੀ ਸੰਕਟ ਹੈ, ਤੇ ਅਸੀਂ ਦੁਰਘਟਨਾ ਕਹਿੰਦੇ, ਚਾਹੇ ਉਹ 2 ਮੌਤਾਂ ਹੋ ਜਾਣ ਚਾਹੇ 10 ਹੋ ਜਾਣ। ਸੋ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਜਿਹੜਾ ਸੰਕਟ ਹੈ ਉਹਦਾ ਵਿਨਾਸ਼ ਦੀ ਗੱਲ ਕਰਦੇ ਹਾਂ, ਤੇ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਨੀ ਓਡੇ ਵੱਡੇ ਨੂੰ ਕਰਨ ਲਈ, ਅਸੀਂ ਸਾਡੀਆਂ ਕਹਾਣੀਆਂ ਚ ਸ਼ਬਦ ਆਉਂਦਾ ਹੁੰਦਾ ਇੱਕ ਪਰਲੋ, ਵੀ ਪਰਲੋ ਆਈ ਤੇ ਬੜਾ ਮਲੀਆ ਮੀਟ ਹੋ ਗਿਆ, ਤੇ ਜੇ ਉਹ ਪਰਲੋ ਹੁੰਦੀ ਹੈ ਤਾਂ ਜੇ ਜੋ ਵਿਨਾਸ਼ ਜਲਵਾਯੂ ਤਬਦੀਲੀ ਨਾਲ ਹੋਣਾ ਉਹਦਾ ਨਾਮ ਮਹਾਂਪਰਲੋ ਹੋਏਗਾ। ਤੇ ਉਹਦਾ ਕਾਰਨ ਬੜਾ ਸੌਖਾ ਹੈ, ਬਈ ਦੁਨੀਆਂ ਦੀ ਆਬਾਦੀ ਤਕਰੀਬਨ ਹੁਣ 8 ਬਿਲੀਅਨ ਹੈ, 8 ਕਰੋੜ ਹੈ, ਤੇ ਜੇ ਸਾਡਾ ਗਲੋਬਲ ਵਾਰਮਿੰਗ ਇੱਦਾਂ ਹੀ ਚੱਲਦੀ ਰਹੀ, ਕਲਾਈਮੇਟ ਚੇਂਜ ਇੱਦਾਂ ਹੀ ਖਰਾਬ ਹੁੰਦਾ ਰਿਹਾ ਤਾਂ ਅਗਲੇ 100 ਤੋਂ ਲੈ ਕੇ 200 ਸਾਲਾਂ ਦੇ ਵਿੱਚ 100 ਕਰੋੜ ਤੋਂ ਲੈ ਕੇ 500 ਕਰੋੜ ਮੌਤਾਂ ਹੋ ਸਕਦੀਆਂ। ਇਹਦਾ ਮਤਲਬ ਜਿੱਥੇ 8 ਬੰਦੇ, ਜਿਸ ਘਰ ਚ 8 ਪਰਿਵਾਰ ਦੇ ਜੀ ਨੇ, ਉਹਨਾਂ ਵਿੱਚੋਂ ਸਿਰਫ 3 ਬਚਣਗੇ। ਸੋ ਤੁਸੀਂ ਇਹਨੂੰ ਅਪਲਾਈ ਕਰ ਲਓ, ਤੇ ਸੋ ਇਹ ਆ ਉਹਦੀ ਜਿਹੜੀ ਵਿਸ਼ਾਲ ਪੱਧਰ। ਤੇ ਇਹ ਹੋਏਗਾ ਕਿਵੇਂ, ਜਿਵੇਂ ਹੀਟ ਵੇਵ ਚੱਲ ਰਹੀ ਆ, ਵੇਖੋ ਆਪਣਾ ਆਹ ਜੂਨ ਦਾ ਮਹੀਨਾ ਹੈ, ਤੇ ਜੂਨ ਦੇ ਮਹੀਨੇ ਚ ਹਾਲੇ ਪੰਜਾਬ ਵਗੈਰਾ ਦੇ ਵਿੱਚ ਮੀਂਹ ਪੈਣੇ ਸ਼ੁਰੂ ਨਹੀਂ ਹੋਏ, ਕਿਉਂਕਿ ਜਿਹੜੀ ਮੌਨਸੂਨ ਉਹਨੇ ਆਉਣਾ। ਸੋ ਮਈ ਦਾ ਪੂਰਾ ਮਹੀਨਾ ਜਿਹੜਾ ਭਾਰਤ ਸੀ ਤੇ ਪਾਕਿਸਤਾਨ ਸੀ, ਖਾਸ ਕਰਕੇ ਭਾਰਤ, ਉਹ ਦੁਨੀਆਂ ਦਾ ਸਭ ਤੋਂ ਵੱਧ ਗਰਮ ਮੁਲਕ ਸੀ। ਇਹ ਕਦੇ ਨੀ ਹੋਇਆ ਅੱਜ ਤੱਕ। ਗਰਮੀ ਆਪਾਂ ਸੁਣਦੇ ਸੀ ਵੀ ਸਾਊਦੀ ਅਰਬ ਚ ਗਰਮੀ ਬਹੁਤ ਪੈਂਦੀ ਆ, ਇਰਾਕ ਚ ਗਰਮੀ ਬਹੁਤ ਪੈਂਦੀ ਆ, ਅਸੀਂ ਕਦੀ ਉਹਨਾਂ ਨਾਲੋਂ ਵੱਧ ਗਰਮੀ ਇੱਥੇ ਨਹੀਂ ਸੀ ਪਈ। ਔਰ ਇਹ ਤਕਰੀਬਨ ਪੂਰਾ ਇੱਕ ਮਹੀਨਾ ਚੱਲੀ ਤੇ ਉਹਦੇ ਨਾਲ ਇੰਨੀ ਜ਼ਿਆਦਾ ਗਰਮੀ ਪਈ ਵੀ ਜਿਹੜੇ ਸਾਡੇ ਹਿਮਾਲਿਆਸ ਨੇ ਉਹਨਾਂ 'ਚ ਜਿੰਨੇ ਗਲੇਸ਼ੀਅਰਸ ਨੇ, ਗਲੇਸ਼ੀਅਰ ਆਪਾਂ ਉਹਨੂੰ ਕਹਿੰਦੇ ਆ ਜਿਹੜੀ ਬਰਫ਼ ਜੰਮੀ ਹੋਈ ਆ, ਤੇ ਜਿਹੜੀ ਜੰਮੀ ਹੋਈ ਬਰਫ਼ ਨੂੰ ਲੱਖਾਂ ਸਾਲ ਹੋ ਗਏ, ਉਹ ਲੱਖਾਂ ਸਾਲਾਂ ਤੋਂ ਆ, ਉੱਥੇ ਟੈਂਪਰੇਚਰ ਇੰਨਾ ਠੰਡਾ ਰਹਿੰਦਾ ਵੀ ਗਰਮੀਆਂ ਵਿੱਚ ਵੀ ਉਹ ਬੜੀ ਘੱਟ ਪੰਘਰਦੀ ਆ, ਪਰ ਇਸ ਦੇ ਨਾਲ ਇੰਨੀ ਗਰਮੀ ਪਈ ਵੀ ਸਾਡੇ ਉਹ ਗਲੇਸ਼ੀਅਰ ਜਿਹੜੇ ਪੰਘਰਦੇ ਸੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਵੀ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਐਵਰੇਜ ਲੈਵਲ ਤੋਂ 35 ਫੁੱਟ ਉੱਚਾ ਤੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 20 ਫੁੱਟ ਉੱਚਾ। ਤੇ ਪਿਛਲੇ ਸਾਲ ਤੁਸੀਂ ਵੇਖ ਲਓ ਜੋ 20 ਫੁੱਟ ਪਹਿਲਾਂ ਹੀ ਉੱਚਾ ਸੀ ਉੱਤੋਂ ਮੁੜ ਕੇ ਮੀਂਹ ਪੈ ਗਿਆ, ਜੋ ਬਰਬਾਦੀ ਹੋਈ ਵੀ ਭਾਖੜਾ ਡੈਮ ਤੋਂ ਪਾਣੀ ਸਾਂਭਿਆ ਨਹੀਂ ਗਿਆ, ਤੇ ਇਸ ਵਾਰੀ ਉਦੋਂ ਪਹਿਲਾਂ ਹੀ 20 ਫੁੱਟ ਹੋਰ ਜ਼ਿਆਦਾ ਉੱਚਾ। ਤੇ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਵੀ ਭਾਖੜਾ ਡੈਮ ਚੋਂ ਪਾਣੀ ਕਿੰਨਾ ਆ ਜਿਹੜਾ ਉੱਤੋਂ ਗਲੇਸ਼ੀਅਰ ਪੰਘਰ ਕੇ ਆ ਗਿਆ, ਜਿਹੜਾ ਭਾਖੜਾ ਡੈਮ ਦਾ ਕੈਚਮੈਂਟ ਏਰੀਆ ਜੇ ਸਾਰੇ ਦੇ ਵਿੱਚੋਂ ਪਾਣੀ ਜਿਹੜਾ ਆਉਂਦਾ ਪਿੱਛੋਂ ਤੱਕ ਉਹ ਤਕਰੀਬਨ 57,000 ਸਕੁਅਰ ਕਿਲੋਮੀਟਰ ਬਣਦਾ। ਤੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਭਾਖੜਾ ਡੈਮ ਦੇ ਬਿਲਕੁਲ ਪਿੱਛੇ ਜਿਹੜਾ ਪਾਣੀ ਹੈ ਉਹ ਹੈਗੀ 170 ਸਕੁਅਰ ਕਿਲੋਮੀਟਰ। ਤੇ ਜੇ ਅਸੀਂ 170 ਸਕੁਅਰ ਕਿਲੋਮੀਟਰ ਜਿਹੜੀ ਝੀਲ ਹੈ ਉਹਦਾ ਅਸੀਂ ਲੈਵਲ 35 ਫੁੱਟ ਵਧਾਉਣਾ ਹੋਵੇ ਤਾਂ ਸਾਨੂੰ ਉਹਦੇ ਵਿੱਚ 3,00,000 ਕਰੋੜ ਲੀਟਰ ਪਾਣੀ ਪਾਉਣਾ ਪੈਂਦਾ। 3,00,000 ਕਰੋੜ, ਇੰਨੀਆਂ ਸਿਫਰਾਂ ਵੀ ਤੁਸੀਂ ਗਿਣਨੀ ਹੁੰਦੀਆਂ। ਸੋ ਇੰਨਾ ਪਾਣੀ ਜ਼ਿਆਦਾ ਸਾਡੇ ਗਲੇਸ਼ੀਅਰ ਦਾ ਮੈਲਟ ਹੋ ਕੇ ਆ ਗਿਆ ਤੇ BBMP ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਵੀ ਤੁਸੀਂ ਪਾਣੀ ਐਕਸਟਰਾ ਲੈ ਲਓ, ਸਾਡੇ ਕੋਲ ਜ਼ਿਆਦਾ ਪਾਣੀ ਹੈ। ਤੇ ਪੰਜਾਬ ਤੇ ਹਰਿਆਣਾ ਲੈ ਨਹੀਂ ਰਹੇ। ਉਹ ਥਾਂ ਜਿੱਥੇ 2 ਮਹੀਨੇ ਪਹਿਲਾਂ ਲੜਾਈ ਹੁੰਦੀ ਸੀ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਸਾਡੇ ਕੋਲ ਸਾਡੇ ਜੋਗਾ ਨਹੀਂ, ਹੁਣ ਉੱਥੇ ਪਾਣੀ ਜਿਹੜਾ ਦੋਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਸੋ ਇਹ ਇਹ ਸਾਡੀ ਗਲੋਬਲ ਵਾਰਮਿੰਗ ਬਈ ਜਦੋਂ ਸੋਕਾ ਪੈਣਾ ਸੀ ਉੱਥੇ ਪਾਣੀ ਆ ਜਾਊਗਾ, ਜਦੋਂ ਸਾਨੂੰ ਪਾਣੀ ਦੀ ਲੋੜ ਪੈਣੀ ਆ ਉਦੋਂ ਸੋਕਾ ਪੈ ਜਾਣਾ। ਸੋ ਇਹਦੀ ਜਿਹੜੀ ਸਕੇਲ ਹੈ ਡਿਸਟਰੈਕਸ਼ਨ ਦੀ ਉਹ ਏਡੀ ਵੱਡੀ ਹੈ ਬਈ ਤੂੰ ਕੋਈ ਵੀ ਚੀਜ਼ ਕਹੋਗੇ ਗਲੋਬਲ ਪੂਰੀ ਦੁਨੀਆਂ ਚੱਲਦੀ ਜਿਹੜੀ ਉਹ ਵਾਤਾਵਰਣ ਦੇ ਸਿਰ ਤੇ ਚੱਲਦੇ, ਸਾਨੂੰ ਅਹਿਸਾਸ ਨਹੀਂ ਹੁੰਦਾ। ਸਾਡੀਆਂ ਫਸਲਾਂ ਮੌਸਮਾਂ ਦੇ ਹਿਸਾਬ ਨਾਲ ਉੱਗਦੀਆਂ ਨੇ, ਸਾਡੇ ਫਲ ਸਬਜ਼ੀਆਂ ਮੌਸਮਾਂ ਦੇ ਹਿਸਾਬ ਨਾਲ ਹੁੰਦੇ ਨੇ। ਜਿਹੜੇ ਸੇਬ ਨੇ ਉਹ ਕਸ਼ਮੀਰ ਤੇ ਹਿਮਾਚਲ ਤੇ ਇਸ ਲਈ ਹੁੰਦੇ ਵੀ ਉੱਥੇ ਗਰਮੀ ਘੱਟ ਪੈਂਦੀ ਹੈ, ਪੰਜਾਬ 'ਚ ਨਹੀਂ ਹੁੰਦੇ ਕਿਉਂਕਿ ਪੰਜਾਬ 'ਚ ਗਰਮੀ ਹੈ। ਤੇ ਜੇ ਉਹ ਗਰਮੀ ਸਾਡੀ ਹਿਮਾਚਲ ਤੇ ਫਿਰ ਕਸ਼ਮੀਰ ਤੱਕ ਪਹੁੰਚ ਜਾਏਗੀ ਉੱਥੇ ਸੇਬ ਨਹੀਂ ਹੋਣਗੇ। ਸਾਡੇ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਖਾਸ ਤਰ੍ਹਾਂ ਦੀ ਗਰਮੀ ਨਾਲ ਹੁੰਦੀਆਂ, ਜਿਵੇਂ ਸਾਡੀਆਂ ਸਬਜ਼ੀਆਂ ਵਗੈਰਾ ਨੇ, ਪਰ ਜੇ ਸਾਡਾ ਟੈਂਪਰੇਚਰ 10-10 ਡਿਗਰੀ ਵੱਧ ਗਿਆ ਜਿਵੇਂ ਵੱਧ ਰਿਹਾ ਉਹ ਪੰਜਾਬ ਦੀਆਂ ਫਸਲਾਂ ਨਹੀਂ ਹੋਣਗੀਆਂ। ਤੇ ਜੇ ਜੇ ਸਾਡੇ ਅਨਾਜ ਨਹੀਂ ਹੋਏਗਾ, ਅੰਨ ਨਹੀਂ ਹੋਏਗਾ ਤੇ ਬੰਦਾ ਕਿਵੇਂ ਜੀਵੇਗਾ? ਤੇ ਜੇ ਸਾਡੇ ਦਰਿਆਵਾਂ 'ਚ ਪਾਣੀ ਨਹੀਂ ਆ ਤਾਂ ਫਿਰ ਉਹ ਅੰਨ ਕਿੱਥੋਂ ਹੋਏਗਾ? ਸੋ ਇੰਨੀਆਂ ਜੁੜੀਆਂ ਹੋਈਆਂ ਨੇ ਗੱਲਾਂ ਵੀ ਸਿਰਫ ਆਪਾਂ ਨੂੰ 1.5 ਡਿਗਰੀ ਟੈਂਪਰੇਚਰ ਤੇ ਮਨੁੱਖੀ ਮਨ ਜਿਹੜਾ ਕਈ ਵਾਰ ਰੁਕ ਜਾਂਦਾ ਵੀ 1.5 ਫੇਕੀ ਹੋ ਗਿਆ, 1.5 ਡਿਗਰੀ ਕਾਹਦਾ ਵੱਡਾ ਹੁੰਦਾ, ਪਰ ਉਹਦੇ ਨਾਲ ਜਿਹੜੀਆਂ ਈਵੈਂਟਸ ਟ੍ਰਿਗਰ ਹੋਣੀਆਂ ਉਹ ਏਡੀਆਂ ਭਿਆਨਕ ਨੇ ਵੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਹੁਣ ਕਣਕ ਹੁੰਦੀ ਆ ਉਹ ਫਾਇਦਾ ਕਣਕ ਨਾ ਹੋਵੇ ਉੱਥੇ ਕੋਈ ਬਾਜਰਾ ਹੋਣ ਲੱਗ ਜੇ, ਜਿੱਥੇ ਸਾਡੇ ਸੇਬ ਹੁੰਦੇ ਸੰਤਰੇ ਹੁੰਦੇ ਆ ਉੱਥੇ ਸੇਬ ਤੇ ਸੰਤਰੇ ਹੋਣੇ ਬੰਦ ਹੋ ਜਾਣ। ਪੰਜਾਬ ਦੇ ਵਿੱਚ ਪਿਛਲੇ ਮਹੀਨੇ ਮੈਨੂੰ ਕੋਈ ਫੋਨ ਕਰ ਰਿਹਾ ਸੀ ਕਿ ਝੋਨੇ ਦੀ ਪਨੀਰੀ ਲੱਗਣ ਤੋਂ ਪਹਿਲਾਂ ਹੀ ਫੜ ਗਈ।
5: ਓ ਇੰਨੀ ਗਰਮੀ,
6: ਇੰਨੀ ਗਰਮੀ ਸੀ।
5: ਸੋ ਈਵਨ ਇਹਨੇ ਇੰਪੈਕਟ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਈਵਨ ਇਨਸਾਨ ਦੇ ਉੱਤੇ, ਇਨਸਾਨੀ ਸੁਭਾਅ ਦੇ ਉੱਤੇ ਵੀ ਈਵਨ ਮੌਸਮ ਕਾਫੀ ਅਸਰ ਪਾਉਂਦਾ ਵਾ। ਫਿਰ ਜਿਹੜੀ ਸਾਡੀ ਸਿਹਤ ਦੇ ਉੱਤੇ, ਸਾਡੀ ਚਮੜੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਵਾ। ਹੁਣ ਆਪਾਂ ਪਹਿਲਾਂ ਦੇ ਮੁਕਾਬਲੇ ਕਿੰਨੀਆਂ ਸਨਸਕਰੀਨਾਂ ਲਾਉਣ ਲੱਗ ਪਏ ਹਾਂ, ਉਨੀ ਸਾਡੇ 'ਚ ਕਪੈਸਿਟੀ ਧੁੱਪ 'ਚ ਜਾਣ ਦੀ ਰਹੀ ਨਹੀਂ ਗੀ। ਉਸੇ ਵਜ੍ਹਾ ਦੇ ਕਰਕੇ ਸਾਨੂੰ ਵਿਟਾਮਿਨ ਡੀ ਦੀ ਘਾਟ, ਸਾਨੂੰ ਕੈਲਸ਼ੀਅਮ ਦੀ ਘਾਟ, ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਹੁਣ ਰੜਕਣ ਲੱਗ ਪਈਆਂ, ਕਿਉਂਕਿ ਇਹ ਸਾਰਾ ਕੁਛ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉੱਦਾਂ ਉੱਦਾਂ ਕਹਿਣ ਵਾਲੇ ਤਾਂ ਵੀ ਕਹਿੰਦੇ ਆ ਕਿ ਜਿਹੜਾ ਇਨਸਾਨ ਇੱਕ ਦੂਸਰੇ ਦੇ ਨਾਲ ਖਿਜਿਆ ਫਿਰਦਾ ਵਾ, ਪਰਿਵਾਰਾਂ ਦੇ ਵਿੱਚ ਪਿਆਰ ਪਹਿਲਾਂ ਵਰਗਾ ਨਹੀਂ ਆ, ਇੱਕ ਦੂਸਰੇ ਨੂੰ ਵੱਢ ਖਾਣ ਪੈਂਦੇ ਆ, ਉਹ ਸਾਰਾ ਕੁਛ ਵੀ ਸ਼ਾਇਦ ਇਸ ਕਰਕੇ ਆ ਕਿਉਂਕਿ ਬਹੁਤੇ ਮੌਸਮ ਦੀ ਤਬਦੀਲੀ ਨੂੰ ਨਹੀਂ ਸਹਾਰ ਪਾ ਰਹੇ, ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪੈਂਦਾ।
6: ਬਿਲਕੁਲ ਜੀ ਬਿਲਕੁਲ, ਸਭ ਗੱਲਾਂ ਜੁੜੀਆਂ ਹੋਈਆਂ ਨੇ ਔਰ ਉਹ ਇੰਨੀਆਂ ਜ਼ਿਆਦਾ ਬਰੀਕੀ ਨਾਲ ਜੁੜੀਆਂ ਕਿ ਅਸੀਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਨਹੀਂ ਕੀ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਯੂਰਪ ਦੇ ਵਿੱਚ, ਹਾਲਾਂਕਿ ਯੂਰਪ ਠੰਡਾ ਮੁਲਕ ਹੈ, ਉੱਥੇ ਹਰ ਸਾਲ ਗਰਮੀ ਦੇ ਨਾਲ ਤਕਰੀਬਨ 2 ਲੱਖ ਮੌਤਾਂ ਹੁੰਦੀਆਂ। ਜ਼ਿਆਦਾਤਰ ਮੌਤਾਂ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਬਿਮਾਰ ਨੇ ਜਾਂ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਹੋਰ ਸ਼ਿਕਾਇਤ ਹੈ, ਸਾਹ ਦੀ ਸ਼ਿਕਾਇਤ ਹੈ। ਸੋ ਜਿਹੜਾ ਯੂਰਪ ਹੈ ਉਹ ਠੰਡਾ ਮੁਲਕ ਹੈ, ਸਰਕਾਰਾਂ ਉੱਥੇ ਬੜੀਆਂ ਕੰਮ ਕਰਦੀਆਂ ਨੇ, ਹਸਪਤਾਲ ਨੇ, ਐਂਬੂਲੈਂਸ ਆ ਜਾਂਦੀ ਹੈ, ਲੋਕਾਂ ਦੇ ਘਰਾਂ 'ਚ ਪੱਖੇ ਏ ਸੀ ਵਗੈਰਾ ਲੱਗੇ ਹੋਏ ਨੇ, ਉਹਨਾਂ ਦੀ ਸਿਹਤ ਅੱਛੀ ਹੈ, ਇਹਦੇ ਬਾਵਜੂਦ ਉੱਥੇ 2 ਲੱਖ ਹੁੰਦੇ ਨੇ। ਤੇ ਜਿਹੜਾ ਇੰਡੀਆ, ਇੰਡੀਆ ਦੀ ਪਾਪੂਲੇਸ਼ਨ ਤਕਰੀਬਨ ਉਦੋਂ 5 ਗੁਣਾ ਵੱਧ ਹੈ। ਤੇ ਜੇ ਆਪਾਂ ਮਤਲਬ ਇਹੀ ਮੰਨੀਏ ਵੀ ਇੰਡੀਆ 'ਚ ਲੋਕਾਂ ਦਾ ਰਹਿਣ ਸਹਿਣ ਵੀ ਉਸੇ ਪੱਧਰ ਦਾ ਜਿਹੋ ਜਿਹਾ ਯੂਰਪ ਹੈ, ਤੇ ਫਿਰ ਤੁਸੀਂ 5 ਨਾਲ ਗੁਣਾ ਕਰ ਲਓ ਤੇ 1 ਮਿਲੀਅਨ ਹੋ ਗਿਆ, 10 ਲੱਖ ਹੋ ਗਏ। ਪਰ ਇੰਡੀਆ ਯੂਰਪ ਨਹੀਂ, ਇੰਡੀਆ 'ਚ ਗਰੀਬੀ ਬਹੁਤ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਰਮੀਆਂ ਦੇ ਵਿੱਚ ਵੀ ਬਾਹਰ ਖੇਤਾਂ ਦੇ ਵਿੱਚ ਸੜਕਾਂ ਤੇ ਜਿੱਥੇ ਬਿਲਡਿੰਗਾਂ ਬਣਦੀਆਂ ਉੱਥੇ ਨੰਗੇ ਸਿਰ ਨੰਗੇ ਪੈਰ ਕੰਮ ਕਰਦੇ ਨੇ। ਤੇ ਮੇਰੇ ਅੰਦਾਜ਼ੇ ਮੁਤਾਬਕ, ਔਰ ਸਾਡੇ ਕੋਈ ਐਂਬੂਲੈਂਸ ਨਹੀਂ ਆਉਂਦੀ, ਸਾਡੇ ਤੋਂ ਉੱਥੇ ਰਿਕਾਰਡ ਵੀ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੇ ਮਰ ਗਿਆ, ਖਾਸ ਜਿਹੜੇ ਪਿੰਡਾਂ 'ਚ ਨੇ, ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਉੱਥੇ ਤਕਰੀਬਨ 50 ਲੱਖ ਬੰਦੇ ਦੀ ਮੌਤ ਹੋ ਰਹੀ ਹੈ, ਗਰਮੀ ਨਾਲ ਸਿੱਧੇ ਜਾਂ ਸਿੱਧੇ ਤੋਂ ਜੁੜੀ ਹੋਈ ਜਿਹੜੀ ਹੈ। ਅੱਜ ਦੀ ਮੈਂ BBC ਦੀ ਖਬਰ ਆ, ਤੁਸੀਂ ਗੂਗਲ ਕਰ ਲੈਣਾ ਬਈ, ਜਦੋਂ ਟੈਂਪਰੇਚਰ ਦਿੱਲੀ 'ਚ 47 ਡਿਗਰੀ ਗਿਆ ਹੋਇਆ, ਇਹ 47 ਡਿਗਰੀ ਟੈਂਪਰੇਚਰ ਹਵਾ ਦਾ ਹੁੰਦਾ ਹੈ ਨਾ, ਹਵਾ 'ਚ ਲਾਈ ਹੁੰਦੀ ਸਕੇਲ ਉਹਨਾਂ ਨੇ 5-6 ਫੀਟ ਉੱਚੀ, ਪਰ ਜਦੋਂ ਉਹਨਾਂ ਨੇ ਟੈਂਪਰੇਚਰ ਧਰਤੀ ਦੇ ਨੇੜੇ ਮੇਜ਼ਰ ਕੀਤਾ, ਸੜਕ ਦੇ ਨੇੜੇ, ਸਰਫੇਸ ਟੈਂਪਰੇਚਰ ਜਿਹਨੂੰ ਕਹਿੰਦੇ ਆ, ਜਿਹਤੇ ਬੰਦਾ ਤੁਰਦਾ, ਜਿਹਦੇ ਤੇ ਜਾਨਵਰ ਬੈਠਦੇ ਨੇ, ਉਹ 67 ਡਿਗਰੀ ਸੀ।
5: ਬੱਲੇ ਬੱਲੇ,
6: 67 ਡਿਗਰੀ ਤੇ ਕੋਈ ਪੰਛੀ ਜਿਉ ਨਹੀਂ ਸਕਦਾ, ਜੇ ਤੁਹਾਡਾ ਪੈਰ ਲੱਗ ਜੇ ਤੁਹਾਡਾ ਪੈਰ ਜਲ ਜਾਏਗਾ, ਛਾਲੇ ਹੋ ਜਾਣਗੇ।
5: ਬਿਲਕੁਲ,
6: ਤੇ ਜੇ ਤੁਸੀਂ ਅੰਡਾ ਤੋੜ ਕੇ ਪਾ ਦਿਓ ਤਾਂ ਅੰਡਾ ਉਬਲ ਜੇ, ਉਹਦਾ ਆਮਲੇਟ ਬਣ ਜੇ।
5: ਬਿਲਕੁਲ,
6: ਤੇ ਇਹ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਕਹਾਣੀ ਹੈ, BBC ਦੀ ਕਹਾਣੀ ਹੈ, ਤੁਸੀਂ ਇਹ ਸਟੋਰੀ ਆ ਵੇਖ ਲੈਣਾ, ਦਿੱਲੀ ਜਿੱਥੇ ਕਿ 34 ਮਿਲੀਅਨ ਲੋਕ ਰਹਿੰਦੇ ਨੇ, 34 ਮਿਲੀਅਨ, 340 ਲੱਖ, 3 ਕਰੋੜ।
5: ਸੋ ਆਪਾਂ ਇਹ ਕਹਿ ਦਿੰਦੇ ਹਾਂ ਕਿ ਵੱਡਾ ਸ਼ਹਿਰ ਆ, ਉੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ, ਅਵੇਅਰ ਲੋਕ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੀ ਆ ਤਦੋਂ ਇਹ ਗੱਲਾਂ ਬਾਤਾਂ ਹੋਈਆਂ ਕਿ ਉਹਨਾਂ ਨੂੰ ਅਵੇਅਰਨੈਸ ਜ਼ਿਆਦੀ ਆ, ਉਹਨਾਂ ਲੋਕਾਂ ਨੇ ਨਿਕਲ ਨਿਕਲ ਕੇ ਵੋਟਾਂ ਪਾਈਆਂ ਵਾ ਤਾਂ ਕਰਕੇ। ਸੋ ਜੇਕਰ ਇੰਨੀ ਅਵੇਅਰਨੈਸ ਆ ਤਾਂ ਫਿਰ ਇਸ ਪਾਸੇ ਨੂੰ ਹੁਣ ਤੱਕ ਵਧੇਰੇ ਕਦਮ ਚੁੱਕੇ ਜਾਣੇ ਬੜੇ ਜ਼ਰੂਰੀ ਸੀ।
6: ਦੇਖੋ, ਤੁਸੀਂ ਵੀ ਕੋਈ ਖਬਰ ਸੁਣੀ ਸੀ, ਕਿਉਂਕਿ ਉੱਥੇ ਸਰਕਾਰਾਂ, ਸਾਰੀਆਂ ਸਰਕਾਰਾਂ ਜਾਣ ਬੁੱਝ ਕੇ ਇਹੋ ਜਿਹੀਆਂ ਖਬਰਾਂ ਨੂੰ ਦਬਾਉਂਦੀਆਂ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਡਰ ਜਾਣ ਤੇ ਹਾਹਾਕਾਰ ਮੱਚ ਜਾਏ। ਤੁਹਾਨੂੰ ਯਾਦ ਹੋਣਾ, ਇੱਕ ਮੰਤਰੀ ਕਹਿੰਦਾ ਜੀ ਗਰਮੀ 'ਚ ਤੁਹਾਨੂੰ AC ਦੀ ਕੀ ਲੋੜ ਹੈ, ਇੱਕ ਪਿਆਸ ਆਪਣੇ ਕੋਲ ਰੱਖਿਆ ਕਰੋ, ਜੇਬ 'ਚ ਪਾ ਲਿਆ ਕਰੋ ਪਿਆਸ, ਵੀ ਮੈਂ ਤਾਂ ਕਾਰ 'ਚ ਬੈਠ ਕੇ ਵੀ AC ਚਲਾਉਂਦਾ ਨਹੀਂ, ਨਾ ਮੇਰੇ ਘਰ 'ਚ AC ਚੱਲਦਾ, ਮੈਂ ਪਿਆਸ ਆਪਣੀ ਜੇਬ 'ਚ ਰੱਖਦਾ। ਇਹੋ ਇਹ ਹੱਦ ਤੱਕ ਉੱਥੇ ਉਹਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
5: ਤੇ ਮੁੱਖ ਮੰਤਰੀ ਵੀ ਉਹ ਕਹਿੰਦੇ ਨੇ, ਹੁਣ ਰੀਸੈਂਟਲੀ ਉਹਦਾ ਬਿਆਨ ਸੀ ਵੀ ਜਿਹੜਾ ਪਾਣੀ ਦੀ ਘਾਟ ਨਹੀਂ ਆ, ਪਰ ਰਾਹ 'ਚ ਆਉਂਦਿਆਂ ਭਾਫ਼ ਬਣ ਕੇ ਉੱਡ ਜਾਂਦਾ।
6: ਹਾਂ ਬਿਲਕੁਲ, ਪਾਣੀ ਦੀ ਘਾਟ ਨਹੀਂ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਉਹ ਕਿਵੇਂ ਉੱਡ ਗਿਆ ਬਈ, ਜਿਹੜਾ ਪਾਣੀ ਧਰਤੀ ਦੇ ਥੱਲੇ ਜਾਂ 70 ਫੁੱਟ ਦੇ ਆ, 300 ਫੁੱਟ ਦੇ ਉੱਤੇ ਡੂੰਘਾ ਪਾਣੀ, ਉਹ ਕਿਵੇਂ ਉੱਡ ਗਿਆ, ਉਹਦੀ ਘਾਟ ਕਿਵੇਂ ਆ ਗਈ ਸਾਡੇ। ਸੋ ਜਿਹੜੀ ਇਹਦੀ ਆਪਾਂ ਗੱਲ ਇਹ ਕਰ ਰਹੇ ਸੀ ਵੀ ਕਿੰਨਾ ਕੁ ਭਿਆਨਕ ਆ, ਭਿਆਨਕ ਇਹ ਹੈ ਬਈ ਇਹਦੇ ਨਾਲ ਜੇ 2 ਡਿਗਰੀ ਤੋਂ ਟੱਪ ਗਿਆ ਤੇ ਜਿਹੜੀ ਦੁਨੀਆਂ ਦੀ ਇਕੋਨਮੀ ਆ ਉਹਦਾ 3 ਹਿੱਸਾ ਨਸ਼ਟ ਹੋ ਜਾਏਗਾ। ਜੇ ਆਸਟ੍ਰੇਲੀਆ ਦੀ ਇਕੋਨਮੀ ਮੰਨ ਲਓ 1 ਟ੍ਰਿਲੀਅਨ ਹੈ ਤੇ ਉਹ 660 ਬਿਲੀਅਨ ਦੇ ਕਰੀਬ ਰਹਿ ਜਾਏਗੀ। ਸੋ ਅਮਰੀਕਾ ਜਿਹੜਾ ਹੈ, ਅਮਰੀਕਾ ਬੜਾ ਵੱਡਾ ਮੁਲਕ ਹੈ, ਜੇ ਟੈਂਪਰੇਚਰ 2 ਡਿਗਰੀ ਤੇ ਪਹੁੰਚ ਜਾਂਦਾ ਹੈ ਤੇ ਨਿਊਯਾਰਕ ਤੋਂ ਲੈ ਕੇ ਕੋਲੋਰਾਡੋ ਤੱਕ ਦਾ ਜਿਹੜਾ ਉਹਦਾ ਈਸਟਰਨ ਹਾਫ ਹੈ ਉਹ ਗਰਮੀਆਂ 'ਚ 3 ਮਹੀਨੇ ਇੰਨਾ ਗਰਮ ਹੋਏਗਾ ਵੀ ਬੰਦਾ ਅੰਦਰੋਂ ਬਾਹਰ ਨਿਕਲਿਆ ਤੇ ਉਹਦੀ ਇਮੀਡੀਏਟਲੀ ਮੌਤ ਹੋ ਗਈ। ਤੇ ਜਿਹੜਾ ਪੱਛਮੀ ਹਿੱਸਾ ਆ ਜਿੱਥੇ ਕੈਲੀਫੋਰਨੀਆ ਜਿਹੜਾ ਪਹਿਲੇ ਗਰਮ ਹੈ, ਕੈਲੀਫੋਰਨੀਆ, ਨਿਵਾਡਾ, ਐਰੀਜ਼ੋਨਾ, ਟੈਕਸਾਸ, ਇਹਦੇ ਵਿੱਚ ਜੇ ਟੈਂਪਰੇਚਰ ਇੰਨਾ ਹੋਏਗਾ ਔਰ 6 ਮਹੀਨੇ ਇੰਨਾ ਟੈਂਪਰੇਚਰ ਹੋਏਗਾ ਜੇ ਬੰਦਾ ਬਾਹਰ ਨਿਕਲਿਆ ਉਹਦੇ ਨਾਲ ਹੀ ਮੌਤ ਹੋ ਗਈ। ਸੋ ਅਸੀਂ ਇੱਥੇ ਖੜੇ ਹਾਂ।
5: ਕਾਫੀ ਚਿੰਤਾਜਨਕ ਸਥਿਤੀ ਆ, ਪਰ ਇਹ ਆ ਕਿ ਆਪਾਂ ਇੰਨਾ ਜ਼ਿਆਦਾ ਉਹਨੂੰ ਨਹੀਂ ਲੈਂਦੇ ਸੀਰੀਅਸਲੀ, ਕਿਉਂਕਿ ਸਾਡੇ ਤੱਕ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ। ਜ਼ਿਆਦਾਤਰ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਜ਼ਰੂਰਤ, ਪਰ ਸਾਨੂੰ ਉਹ ਰਸੀਲੀਆਂ ਲੱਗਦੀਆਂ, ਚਟਪਟੀਆਂ ਲੱਗਦੀਆਂ, ਜਾਂ ਫਿਰ ਇੱਦਾਂ ਦੇ ਵੀ ਦੋਸ਼ ਲੱਗਦੇ ਆ ਕਿ ਇਹ ਚੀਜ਼ਾਂ ਇਸ ਕਰਕੇ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਸਾਡਾ ਧਿਆਨ ਇਹਨਾਂ ਇੰਪੋਰਟੈਂਟ ਮੁੱਦਿਆਂ ਵਾਲੇ ਪਾਸੇ ਨਾ ਜਾਵੇ। ਪਰ ਸਵਾਲ ਤਾਂ ਫਿਰ ਇਹ ਵੀ ਪੈਦਾ ਹੁੰਦਾ ਕਿ ਇਸੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਰਹਿਣਾ ਜਿਨ੍ਹਾਂ ਨੇ ਕੁਛ ਕਰਨਾ ਵਾ, ਜਿਹੜੇ ਕਰਤਾ ਧਰਤਾ ਨੇ, ਜਿਨ੍ਹਾਂ ਦੇ ਕੀਤਿਆਂ ਕੁਛ ਹੋਣ ਦੇ ਆਸਾਰ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ, ਕਾਰਖਾਨਿਆਂ ਦੇ ਮਾਲਕ, ਇਹ ਸਰਕਾਰਾਂ ਚਲਾਉਣ ਵਾਲਾ, ਇਹ ਪ੍ਰਸ਼ਾਸਨ, ਸੋ ਇਹਨਾਂ ਦੇ ਵੀ ਬੱਚੇ ਤਾਂ ਇੱਥੇ ਹੀ ਨੇ। ਜਿੱਦਾਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਸ਼ਾ ਵੇਚਣ ਵਾਲੇ ਦਾ ਬੱਚਾ ਵੀ ਫਿਰ ਇੱਕ ਦਿਨ ਆਦੀ ਹੋ ਜਾਂਦਾ, ਅਤੇ ਇਹਦੇ ਤੋਂ ਕਿੱਦਾਂ ਬਚਣਗੇ?
6: ਬਿਲਕੁਲ ਜੀ ਬਿਲਕੁਲ, ਦੇਖੋ ਜੇ ਦੁਨੀਆਂ ਨਸ਼ਟ ਹੋ ਜਾਂਦੀ ਹੈ ਤਾਂ ਸਾਡੀ ਧਨ ਦੌਲਤ ਦਾ ਕੋਈ ਮਤਲਬ ਨਹੀਂ। ਮੇਰੇ ਬੈਂਕ 'ਚ ਮਿਲੀਅਨ ਪਿਆ ਜਾਂ 5 ਮਿਲੀਅਨ ਪਿਆ ਜਾਂ $1 ਪਿਆ, ਉਹਦਾ ਮੇਰੇ ਬੱਚਿਆਂ ਨੂੰ ਕੋਈ ਸੁੱਖ ਨਹੀਂ ਹੋਣਾ ਜੇ ਉਹ ਇਸ ਧਰਤੀ 'ਤੇ ਜਿਉਂ ਨਹੀਂ ਸਕਣਗੇ, ਜੇ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੈ, ਜੇ ਉਹਨਾਂ ਦਾ ਮੌਸਮ ਇੰਨਾ ਖਰਾਬ ਹੈ, ਉਹਨਾਂ ਦੇ ਘਰ ਨਹੀਂ ਆ, ਘਰ ਇੰਨੇ ਮਹਿੰਗੇ ਆ, ਇੰਸ਼ੋਰੈਂਸ ਇੰਨੀ ਮਹਿੰਗੀ ਆ। ਸੋ ਜਿਹੜਾ ਇਹ ਪਰ ਇਹ ਮਨੁੱਖ ਦੀ ਮਤਲਬ ਇੱਕ ਤਾਂ ਜਿਵੇਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਆਪਾਂ ਪਹੁੰਚਾ ਰਹੇ ਹਾਂ, ਇਹਦੀ ਬੜੀ ਘਾਟ ਹੈ, ਸਾਨੂੰ ਲੋੜ ਹੈ। ਕਿਉਂਕਿ ਸਰਕਾਰਾਂ ਆਸਟ੍ਰੇਲੀਆ ਦੀ ਸਰਕਾਰ ਕਰਦੀ ਹੈ, ਪਰ ਸਭ ਤੋਂ ਵੱਧ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਣੀ ਹੈ, ਜਿਹਦਾ ਜਿਸ ਥਾਂ ਨਾਲ ਆਪਣਾ ਸੰਬੰਧ ਹੈ, ਉਹ ਹੈ ਭਾਰਤ ਪਾਕਿਸਤਾਨ, ਤੇ ਗਾਂ ਉਹਦੇ ਵਿੱਚੋਂ ਚੜ੍ਹਦਾ ਤੇ ਲੈਂਦਾ ਪੰਜਾਬ। ਉਹਦੀ ਝਲਕ ਆਪਾਂ ਵੇਖ ਚੁੱਕੇ ਹਾਂ। ਇੱਕ ਤੁਸੀਂ ਗੂਗਲ ਕਰ ਲੈਣਾ, ਦਾਦੂ ਸ਼ਹਿਰ ਹੈ, ਸਿੰਧ ਦੇ ਵਿੱਚ ਪੈਂਦਾ, ਤੇ ਉਹ ਦੇਖੋ ਜੋ ਦਰਿਆ ਦੇ ਕੰਢੇ ਤੇ ਆ, ਸਿੰਧ ਦਰਿਆ ਦੇ ਕੰਢੇ, ਤੇ ਦੂਜੇ ਬੰਨੇ ਪਹਾੜ ਲੱਗਦੇ। ਸੋ ਬੰਦਾ ਸੋਚਦਾ ਵੀ ਏਦੂ ਵਧੀਆ ਥਾਂ ਕਿਹੜੀ ਹੋ ਸਕਦੀ ਹੈ, ਤੁਹਾਡੇ ਸੱਜੇ ਹੱਥ ਦਰਿਆ ਤੇ ਖੱਬੇ ਹੱਥ ਤੁਹਾਡੇ ਪਹਾੜ। ਪਰ ਜਦੋਂ ਉੱਥੇ ਹੜ੍ਹ ਆਉਂਦਾ ਉਹ ਤਾਂ ਵੀ ਡੁੱਬ ਜਾਂਦਾ, ਤੇ ਜਦੋਂ ਗਰਮੀ ਪੈਂਦੀ ਆ ਉਹ ਤਾਂ ਵੀ ਡੁੱਬ ਮਰ ਜਾਂਦਾ। ਔਰ ਉੱਥੇ ਇੰਨਾ ਜ਼ਿਆਦਾ, ਉਹ ਪਿਛਲੇ ਮਹੀਨੇ ਜਦੋਂ ਟੈਂਪਰੇਚਰ ਗਿਆ ਤਾਂ ਦੁਨੀਆਂ ਵਿੱਚ ਸਭ ਤੋਂ ਵੱਧ ਥਾਂ ਗਰਮ ਸੀ ਉਹਨਾਂ ਦੀ, 52.3 ਡਿਗਰੀ। ਤੇ ਉੱਥੇ ਲੋਕਾਂ ਨਾਲ ਇੰਟਰਵਿਊ ਸੀ, ਨਿਊਯਾਰਕ ਟਾਈਮ ਦੀ ਖ਼ਬਰ ਹੈ, ਤੁਸੀਂ ਉਹਨੂੰ ਗੂਗਲ ਕਰ ਲੈਣਾ, ਨਿਊਯਾਰਕ ਟਾਈਮ ਦਾਦੂ ਪਾਕਿਸਤਾਨ। ਲੋਕ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਰਹਿ ਨਹੀਂ ਸਕਦੇ, ਉਹ ਛੱਡ ਕੇ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਛੱਡ ਰਹੇ ਨੇ। ਸੋ ਹੁਣ ਪੰਜਾਬ ਦੇ ਵਿੱਚ ਲੋਕ ਕਹਿੰਦੇ ਜੀ ਮੇਰੀ ਖੇਤ ਦੀ ਕੀਮਤ 1 ਕਰੋੜ ਹੋ ਗਈ, 25 ਲੱਖ ਹੋ ਗਈ, ਤੇ ਜੇ ਉੱਥੇ ਫਸਲਾਂ ਮਰਨ ਲੱਗ ਗਈਆਂ ਤੇ ਉਹ ਫਿਰ 1 ਕਰੋੜ ਦੀ ਥੋੜ੍ਹੀ ਕੀਮਤ ਰਹੇਗੀ। ਤੇ ਜੇ ਲੋਕ ਭੁੱਖੇ ਮਰਨਗੇ, ਕਿਸਾਨ ਭੁੱਖੇ ਮਰਨਗੇ, ਤੇ ਗੱਲ ਲੋਕ ਜਿਹਨਾਂ ਨੇ ਖਾਣਾ ਸੀ ਉਹ ਭੁੱਖੇ ਮਰਦੇ ਨੇ, ਤੇ ਇਹਦੇ ਨਾਲ ਉੱਥੇ ਜਿਹੜੀ ਆ ਅਨਾਰਕੀ ਕਹਿੰਦੇ ਨੇ, ਜਿਹਨੂੰ ਸਿਵਲ ਵਾਰ ਕਹਿੰਦੇ ਨੇ, ਉਹ ਕਿ ਜਿਹੜਾ ਬੰਦਾ ਭੁੱਖਾ ਮਰਦਾ ਫਿਰ ਸਭ ਕੁਛ ਕਰਦਾ, ਉਹ ਲੁੱਟਮਾਰ ਵੀ ਕਰਦਾ, ਉਹ ਦੰਗਾ ਵੀ ਕਰਦਾ, ਉਹ ਕਹਿੰਦੇ ਆਪਣੇ ਆਪ ਨੂੰ ਬਚਾਉਣ ਲਈ, ਖਾਣ ਲਈ ਕੁਛ ਤਾਂ ਉਹਨੇ ਕੋਸ਼ਿਸ਼ ਕਰਨੀ ਹੈ ਨਾ, ਘਰ ਦੇ ਅੰਦਰ ਬੈਠ ਕੇ ਤਾਂ ਕੋਈ ਨੀ ਮਰੇਗਾ।
5: ਬਿਲਕੁਲ।
6: ਸੋ ਇਹ ਹਾਂ ਇਹ ਸੋ ਇੰਨੀ ਭਿਆਨਕ ਹੈ ਬਈ, ਇੰਡੀਆ ਦੇ ਬਹੁਤ ਸਾਰੇ ਹਿੱਸੇ ਨੇ, ਖਾਸ ਕਰਕੇ ਉਹਦੇ ਸੈਂਟਰ ਦੇ ਵਿੱਚ, ਜਿੱਥੇ ਉਹ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੋਣਗੇ, ਉੱਥੋਂ ਲੱਖਾਂ ਮਨੁੱਖਾਂ ਨੂੰ ਛੱਡ ਕੇ ਜਾਣਾ ਪਏਗਾ ਉਹ ਪਿੰਡ ਸ਼ਹਿਰ, ਤੇ ਤਾਂ ਕਿ ਦੂਜੇ ਪਾਸੇ ਪਹਾੜਾਂ ਦੇ ਨੇੜੇ ਜਾਂ ਕੋਈ ਦਰਿਆਵਾਂ ਦੇ ਨੇੜੇ ਕੋਈ ਥਾਂ ਜਿੱਥੇ ਹਾਲੇ ਟੈਂਪਰੇਚਰ ਉਹਨਾਂ ਨਹੀਂ ਵਧਿਆ, ਉਹ ਉੱਥੇ ਜੀਉ ਸਕਣ। ਸੋ ਜਿਹੜੀ ਨਕਸ਼ਾ ਸਾਡੇ ਮਨ 'ਚ ਦੁਨੀਆਂ ਦਾ ਜਾਂ ਭਾਰਤ ਦਾ ਜਾਂ ਪੰਜਾਬ ਦਾ ਪੂਰਾ ਤਹਿਸ ਨਹਿਸ ਹੋ ਜਾਏਗਾ।
5: ਸੋ ਆਪਾਂ ਪਿਛਲੇ ਦਿਨ ਆਪਾਂ ਵੇਖਿਆ ਹੀ ਆ ਪੰਜਾਬ ਦੇ ਵਿੱਚ ਵੀ, ਈਵਨ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ, ਕਿੰਨੀ ਤੇਜ਼ ਹਨੇਰੀਆਂ ਆਈਆਂ ਨੇ, ਕਿੰਨਾ ਲੋਕਾਂ ਦਾ ਨੁਕਸਾਨ।
6: ਦੇਖੋ ਹਾਂ ਦਰਬਾਰ ਸਾਹਿਬ ਦੇ ਅੰਦਰ ਜਿਹੜੀ
5: ਦਰਬਾਰ ਸਾਹਿਬ ਦੇ ਅੰਦਰ ਕਿੰਨਾ ਪਾਣੀ ਖਲੋਤਾ ਪ੍ਰਕਰਮਾਂ ਦੇ ਵਿੱਚ। ਸੋ ਇਹ
6: ਮੈਂ ਹਾਂਜੀ ਮੈਂ ਵੀ ਉਸ ਵਿੱਚ ਜੰਮਿਆ ਪੜਿਆ, 22 ਸਾਲ ਤੱਕ ਮੈਂ ਉੱਥੇ ਰਿਹਾ, ਏਦਾਂ ਦੀ ਹਨੇਰੀ ਚੱਕੜ ਕਦੀ ਨਹੀਂ ਸੀ ਵੇਖਿਆ।
5: ਸੋ ਇਹੋ ਨਤੀਜੇ ਨੇ, ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਤੁਸੀਂ ਦੱਸਿਆ ਹੈ ਕਿ ਮਈ ਦਾ ਜਿਹੜਾ ਮਹੀਨਾ ਇਸ ਵਰੇ ਲੰਘ ਕੇ ਗਿਆ, ਇਹ ਦੂਜਾ ਸਭ ਤੋਂ ਗਰਮ ਮਈ ਦਾ ਮਹੀਨਾ ਰਿਹਾ ਵਾ, ਜਦੋਂ ਤੋਂ ਵੀ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਜੇ ਆਪਾਂ ਹਾਲੇ ਵੀ ਇਸ ਪਾਸੇ ਨੂੰ ਚਿੰਤਾ ਨਹੀਂ ਜਿਤਾਉਂਦੇ, ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਆਪ ਨਹੀਂ ਦਿੰਦੇ ਜਾਂ ਫਿਰ ਜਿਨ੍ਹਾਂ ਨੇ ਧਿਆਨ ਰੱਖਣਾ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਇਸ ਪਾਸਿਓਂ, ਤਾਂ ਫਿਰ ਰੱਬ ਹੀ ਰਾਖਾ। ਪਰ ਸੱਚ ਇਹ ਆ ਕਿ ਹਾਲੇ ਤੱਕ ਵੀ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਆ। ਵੈਸੇ ਤੁਹਾਡਾ ਕੀ ਐਕਸਪੀਰੀਅੰਸ ਆ, ਤੁਸੀਂ ਜ਼ਿਆਦਾ ਖਿਆਲ ਰੱਖਦੇ ਹੋ ਇਸ ਚੀਜ਼ ਦਾ? ਇੰਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ, ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ, ਆਪਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੇਖਦੇ ਹਾਂ, ਆਪਾਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਇੱਥੇ ਵੀ ਲੋਕਾਂ ਨੂੰ ਕੋਈ ਬਹੁਤਾ ਉਸ ਲੈਵਲ 'ਤੇ ਲੈਣਾ ਦੇਣਾ ਨਹੀਂ ਆ, ਇੱਕ ਛੋਟਾ ਜਿਹਾ ਤਬਕਾ ਵਾ ਜਿਹੜਾ ਇਸ ਚੀਜ਼ 'ਤੇ ਆਵਾਜ਼ ਉਠਾਉਂਦਾ।
6: ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨਾਲ ਜੁੜਿਆ ਹੋਇਆ ਕ੍ਰਾਈਸਿਸ ਹੈ, ਤੇ ਕਾਰਬਨ ਡਾਈਆਕਸਾਈਡ ਆਉਂਦੀ ਆ ਕੋਲੇ ਵਿੱਚੋਂ ਤੇ ਡੀਜ਼ਲ ਪੈਟਰੋਲ ਤੇ ਗੈਸ ਚਾਲਣ ਚੋਂ, ਤੇ ਜਿਹੜੀਆਂ ਲੋਬੀ ਜਿਹੜੇ ਕਾਰੋਬਾਰ ਬਿਜ਼ਨਸ ਉਹਨਾਂ ਉਹ ਚੋਂ ਪੈਸੇ ਕਮਾਉਂਦੇ ਨੇ, ਉਹ ਹਰ ਸਾਲ ਕਰੋੜਾਂ ਰੁਪਈਏ ਖਰਚ ਕਰਦੇ ਨੇ ਲੋਕਾਂ ਦੇ ਮਨਾਂ 'ਚ ਠੰਕੇ ਪੈਦਾ ਕਰਨ ਲਈ ਬਈ ਇਹ ਗਲਤ ਗੱਲ ਹੈ, ਇਹਦਾ ਕੋਈ ਪਰੂਫ ਨਹੀਂ, ਇਹ ਤਾਂ ਸਾਇੰਟਿਸਟ ਐਵੇਂ ਕਹਿ ਰਹੇ ਨੇ। ਸੋ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਹੈ, IPCC ਨੂੰ ਰਿਪੋਰਟ ਕਹਿੰਦੇ ਨੇ, ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਬਾਈ ਜੀ, ਉਹ ਰਿਪੋਰਟ ਤਿਆਰ ਕਰਨ ਵਾਲੇ 812 ਸਾਇੰਟਿਸਟ ਨੇ, ਉਹ ਕਿਸੇ ਇੱਕ ਸਾਇੰਟਿਸਟ ਦੀ ਨਹੀਂ ਹੈ, 812 ਸਾਇੰਟਿਸਟਾਂ ਦੀ ਸਾਂਝੀ ਰਿਪੋਰਟ ਹੈ। ਤੇ ਉਹ ਜਿਹੜੇ 812 ਸਾਇੰਟਿਸਟ ਨੇ ਉਹ ਤਕਰੀਬਨ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਚੋਂ ਨੇ, ਵੱਖ ਵੱਖ ਧਰਮਾਂ ਵਾਲੇ ਨੇ, ਵੱਖ ਵੱਖ ਕਲਚਰ ਵਾਲੇ ਨੇ। ਤੇ ਇਨਫੈਕਟ ਅੱਜ ਤੱਕ ਕਦੇ ਵੀ ਸਾਇੰਸ ਦੇ ਇਤਿਹਾਸ ਦੇ ਵਿੱਚ ਕੋਈ ਵੀ ਸਾਇੰਸ ਦੀ ਰਿਪੋਰਟ ਇੰਨੇ ਜ਼ਿਆਦਾ ਡਾਈਵਰਸ ਗਰੁੱਪ ਨੇ ਤਿਆਰ ਨਹੀਂ ਕੀਤੀ ਜਿੰਨੀ ਉਹ ਹੈ। ਸੋ ਉਹਨੂੰ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ, ਉਹਨੂੰ ਸਾਨੂੰ ਮੰਨਣਾ ਚਾਹੀਦਾ, ਭਾਵੇਂ ਕਿ ਜਿਹੜਾ ਬਿਗ ਆਇਲ ਇੰਡਸਟਰੀ ਦਾ ਇੰਨਾ ਜ਼ਿਆਦਾ ਡਿਸਇਨਫੋਰਮੇਸ਼ਨ ਕਹਿ ਲਓ ਇਹ ਪ੍ਰੋਪੇਗੰਡਾ ਹੈ, ਕਿ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚ ਵੀ ਜਾਂਦਾ ਤੇ ਉਹ ਸਵਾਲ ਉੱਠਣਗੇ ਜੀ, ਇਲੈਕਟ੍ਰਿਕ ਕਾਰ ਦੀ ਬੈਟਰੀ ਤਾਂ ਫਿਰ ਪੋਲਿਊਸ਼ਨ ਕਰੂਗੀ, ਜਿਹੜੇ ਸੋਲਰ ਪੈਨਲ ਨਾਲ ਤਾਂ ਚਿੜੀਆਂ ਮਰ ਰਹੀਆਂ। ਮੈਂ ਕਿਹਾ ਜੀ ਤੁਸੀਂ ਕਿੱਥੇ ਪੜ੍ਹਿਆ? ਅਸੀਂ ਜੀ ਵਟਸਐਪ 'ਤੇ ਪੜ੍ਹਿਆ ਸੀ। ਮਤਲਬ ਸੋਲਰ ਐਨਰਜੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਮਨ 'ਚ ਸ਼ੰਕਾ ਪਾਇਆ ਹੋਇਆ ਵੀ ਸੋਲਰ ਪੈਨਲ ਨਾਲ ਚਿੜੀਆਂ ਮਰ ਜਾਂਦੀਆਂ।
5: ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਅਨਪੜ੍ਹਤਾ ਅਸਲ 'ਚ ਇਹ ਹੁੰਦੀ ਹੈ। ਸੋ ਇਹ ਨਹੀਂ ਕਿ ਕਿਸੇ ਨੇ ਕਿਤਾਬਾਂ ਪੜ੍ਹ ਲਈਆਂ ਚਾਰ ਜਾਂ ਨਹੀਂ ਪੜ੍ਹੀਆਂ, ਉਹ ਨਹੀਂ, ਅਨਪੜ੍ਹਤਾ ਉਹ ਆ ਜਿਹੜੀ ਕਿ ਆਪਣੀ ਪੜ੍ਹਤ ਨਾ ਕਰਕੇ ਅਤੇ ਆਪਾਂ ਕਿਸੇ ਦੇ ਐਵੇਂ ਆਖੇ ਵੇਖੇ 'ਚ ਲੱਗ ਕੇ ਅਤੇ ਉਹ ਨਾ ਕਰਨਾ ਜੋ ਸਾਡੇ ਲਈ, ਸਾਡੇ ਵਾਤਾਵਰਣ ਲਈ, ਸਾਡੇ ਪਰਿਵਾਰ ਦੇ ਲਈ ਜ਼ਿਆਦਾ ਬਿਹਤਰ ਹੈ। ਸੋ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਹਾਂਗੇ ਕਿ ਰੱਬ ਹੀ ਰੱਖਾ, ਪਰ ਇਹ ਆ ਕਿ ਰੱਬ ਦੇ ਨਾਲ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਰੱਬ ਬੰਦੇ ਦੇ ਵਿੱਚ ਹੀ ਵੱਸਦਾ, ਅਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਵੱਸਦਾ ਵਾ ਉਹਨਾਂ ਦੇ ਲਈ ਇੱਕ ਹਲੂਣਾ ਇਹ ਜਾਣਕਾਰੀ, ਇਹ ਇਨਫੋਰਮੇਸ਼ਨ ਕਿ ਤੁਸੀਂ ਜੋ ਜੋ ਵੀ ਕਰ ਸਕਦੇ ਹੋ ਆਪਣੇ ਇਸ ਸੰਸਾਰ ਦੇ ਲਈ, ਇਸ ਦੁਨੀਆਂ ਦੇ ਲਈ, ਅਤੇ ਕਿਹੜੇ ਕਿਹੜੇ ਸਟੈਪ, ਬੇਬੀ ਸਟੈਪ, ਉਹ ਫਿਰ ਦੁਬਾਰਾ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਭਾਅ ਜੀ ਹੋਰ ਕੋਈ ਜਾਣਕਾਰੀ ਆਪਾਂ ਫਿਲਹਾਲ?
6: ਹਾਂਜੀ ਬਿਲਕੁਲ, ਜਿਵੇਂ ਸਾਡਾ ਇਹਦੇ ਵਿੱਚ ਨਾ ਮੈਂ ਇਕੱਲਾ ਕੁਛ ਕਰ ਸਕਦਾ, ਨਾ ਤੁਸੀਂ ਕਰ ਸਕਦੇ, ਈਵਨ ਸਰਕਾਰ ਵੀ ਕਰ ਨਹੀਂ ਸਕਦੀ। ਸੋ ਇਹਦੇ ਵਿੱਚ ਸਾਡਾ ਫਰਜ਼ ਇਹੀ ਆ, ਜਿਹੜੇ ਸੁਣ ਰਹੇ ਨੇ, ਜਿਹਨਾਂ ਨੂੰ ਘੱਟੋ ਘੱਟ ਇਹਦੀ ਸਮਝ ਆਉਂਦੀ ਆ ਵੀ ਤੁਸੀਂ ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਆ, ਤੁਹਾਨੂੰ ਜੋ ਵੀ ਮੈਂ ਦੱਸਦਾ ਤੁਹਾਨੂੰ ਉਹਨੂੰ ਘੋਟਾ ਲਗਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਪਰਿਵਾਰ, ਆਪਣੇ ਦੋਸਤਾਂ, ਆਪਣੇ ਗੁਆਂਢੀਆਂ ਦੇ ਵਿੱਚ ਆਪਣੇ ਲੀਡਰ ਬਣੋ ਅਤੇ ਤੁਸੀਂ ਇਹ ਜਾਣਕਾਰੀ ਦੇ ਬਾਰੇ ਗੱਲ ਸ਼ੁਰੂ ਕਰੋ ਵੀ ਆਪਾਂ ਕੀ ਕਰਨਾ ਤੇ ਇਹ ਕਿੰਨੀ ਗੰਭੀਰ ਹੈ ਤੇ ਆਪਾਂ ਕੀ ਕਰਨਾ, ਬਸ ਇਹਦੀ ਲੋੜ ਹੈ। ਜਦੋਂ ਅਸੀਂ ਉਹ ਸਾਰੇ ਕਰਾਂਗੇ ਤੇ ਇਹਦਾ ਕਿਤੇ ਨਾ ਕੋਈ ਹੱਲ ਜ਼ਰੂਰ ਨਿਕਲੇਗਾ
5: ਜੀ। ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਮਾਂ ਕੱਢਦੇ ਹੋ ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋ। ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ 'ਚ ਰਹੋ, ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
6: ਹਾਂਜੀ ਬਾਈ ਜੀ ਧੰਨਵਾਦ ਤੇ ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ
5: ਜੀ। ਦੋਸਤੋ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਇਸ ਸਾਡੀ ਖਾਸ ਗੱਲਬਾਤ ਕ੍ਰਾਈਮ ਐਂਡ ਕੰਟਰੋਲ ਦੇ ਉੱਤੇ। ਹਰਮਿੰਦਰ ਢਿੱਲੋਂ ਜੀ ਦੀ ਆਵਾਜ਼ ਤੁਸੀਂ ਸੁਣ ਰਹੇ ਸੀ, ਕਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਹਫ਼ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਫਰਮਾਇਓ, ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ, ਕੀ ਪਾ ਸਕਦਾ, ਉਹ ਛੋਟੇ ਛੋਟੇ ਬੇਬੀ ਸਟੈਪ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਪਿਛਲੇ ਅੰਕਾਂ ਦੇ ਵਿੱਚ ਵੀ ਉਹ ਸਟੈਪ ਜ਼ਰੂਰ ਸੁਣ ਸਕਦੇ ਹੋ, ਵੇਖ ਸਕਦੇ ਹੋ। ਸੋ ਲਗਾਤਾਰ ਇਹ ਦਿੱਤਾ ਜਾ ਰਿਹਾ ਹੋਕਾ ਜਿਹਦੇ ਵਿੱਚ ਕਿ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸਰਦੀ ਬਣਦੀ ਸਾਂਝ ਪਾਇਆ ਕਰੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
1: tileforce.com.au सोना चाहिदा
7: भरोसा चाहिदा
1: क्वालिटी ते बाईबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
3: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 गरेवाल वीजा सॉल्यूशंस.com.au ते जाओ आओ थोड़ा कोई हल करिए